0: ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

सांगा नी काय पण मांगा दाऊ नका मला डंडा हो।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ। ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ ਬਿਲਕੁਲ ਲਾਈਵ ਬੈਠੇ ਹਾਂ। 530 AM ਡਾਇਲ 'ਤੇ ਸਾਡੇ ਹੋਮ ਸਟੂਡੀਓ ਤੋਂ ਪ੍ਰੋਗਰਾਮ ਚੱਲ ਰਿਹਾ। ਸਟੂਡੀਓ ਦੇ ਨੰਬਰ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਇੱਕ ਹੋਰ ਦਿਨ, ਇੱਕ ਹੋਰ ਸੋਮਵਾਰ, ਸਤੰਬਰ ਮਹੀਨੇ ਦੀ 14 ਤਰੀਕ, ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਅਤੇ ਨਾਲ ਦੀ ਨਾਲ ਗੁਰਮੁਖ ਸਿੰਘ ਬਾਰੀਏ ਸਾਹਿਬ ਨਾਲ ਗੱਲਬਾਤ ਕਰਾਂਗੇ। ਥੋੜ੍ਹੀ ਜਿਹਾ ਠਹਿਰ ਕੇ ਸਪੋਂਸਰ ਵੀਰਾਂ ਦੇ ਸੰਦੇਸ਼ ਅਤੇ ਤੁਹਾਡੇ ਫੋਨ ਕਾਲਾਂ ਦੀ ਉਡੀਕ ਰਹੇਗੀ। ਬਿਲਕੁਲ ਲਾਈਵ ਬੈਠੇ ਹਾਂ। ਟੈਕਸ ਮੈਸੇਜ ਕਰ ਸਕਦੇ ਹੋ 416-837-1515 'ਤੇ, ਕਾ ਟੈਕਸ ਮੈਸੇਜ 416-451-2222 'ਤੇ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਕਾਲ ਕਰਨਾ ਹੋਵੇ 416-837-1515 ਦੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਥੋੜ੍ਹਾ ਜਿਹਾ ਠਹਿਰ ਕੇ ਤੁਹਾਡੀ ਕਾਲਾਂ ਵੀ ਲਵਾਂਗੇ ਜ਼ਰੂਰ। ਮੌਸਮ ਵਧੀਆ ਮੌਸਮ ਹੈਗਾ, ਅੱਜ 20 ਡਿਗਰੀ ਟੈਂਪਰੇਚਰ ਰਹੇਗਾ, ਕੱਲ੍ਹ ਨੂੰ 22-24 ਹੋ ਜਾਵੇਗਾ। ਮੌਸਮ ਵਧੀਆ ਸੋ ਫਾਰ, ਸਤੰਬਰ ਦਾ ਮਹੀਨਾ ਹੌਲੀ ਹੌਲੀ ਪੱਤਿਆਂ ਦੇ ਰੰਗ ਬਦਲਣ ਲੱਗ ਪਏ ਹਨ। ਕੀ ਤੁਸੀਂ ਆਪਣੇ ਸਿਟੀ ਦੇ ਰੰਗ ਬਦਲ ਦਊਂਗੇ ਕਿ ਨਹੀਂ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਮਿਊਨਸੀਪਲ ਇਲੈਕਸ਼ਨ ਵੀ ਚੱਲ ਰਹੀਆਂ ਹਨ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਓਪਨਿੰਗਸ ਹੋ ਰਹੀਆਂ ਹਨ ਵੱਖ ਵੱਖ ਕੈਂਪੇਨ ਆਫਿਸਿਸ ਦੀਆਂ, ਅਤੇ ਕਈ ਵਾਰ ਸਾਨੂੰ ਪਹੁੰਚਣ ਦਾ ਮੌਕਾ ਮਿਲਿਆ, ਕਈ ਵਾਰੀ ਆਊਟ ਆਫ ਕੰਟਰੀ, ਆਊਟ ਆਫ ਟਾਊਨ ਹੋਈ ਤਾਂ ਨਹੀਂ ਪਹੁੰਚ ਸਕਦੇ, ਪਰ 1x1 ਸਾਰਿਆਂ ਨੂੰ ਏਅਰ 'ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਮੀਡੀਆ ਹੱਬ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ, ਸਾਡਾ ਸੋਸ਼ਲ ਮੀਡੀਆ ਦੇ ਹੈਂਡਲ, ਯੂਟਿਊਬ ਦਾ ਚੈਨਲ ਹੈਗਾ, ਇੰਸਟਾਗ੍ਰਾਮ, ਫੇਸਬੁੱਕ, ਵਿਰਾਸਤ ਮੀਡੀਆ ਕੈਨੇਡਾ ਤੁਸੀਂ ਸਰਚ ਕਰ ਲੈਣੀ, ਸਾਰੀ ਇਨਫੋਰਮੇਸ਼ਨ ਮਿਲ ਜਾਵੇਗੀ। ਸੋ ਜੀ ਆਇਆਂ ਨੂੰ 2 ਦਿਨ ਰਿਕਾਰਡਰ ਪ੍ਰੋਗਰਾਮ ਸੀ, ਰੂਬੀ ਸਹੋਤਾ ਜੀ ਨਾਲ ਗੱਲਬਾਤ ਹੋਈ ਸੀਗੀ, ਉਹਦੀ ਥੋੜ੍ਹੀ ਗੱਲਬਾਤ ਕਰਾਂਗੇ ਜ਼ਰੂਰ, ਵੀ ਕੀ ਕੁਛ ਨਿਕਲਿਆ ਉਸ ਇੰਟਰਵਿਊ ਦੇ ਵਿੱਚੋਂ। ਅਤੇ ਨਾਲ ਦੀ ਨਾਲ ਥੋੜ੍ਹੀ ਜਿਹਾ ਠਹਿਰ ਕੇ ਸੁਖਰਾਜ ਸੰਧੂ ਜੀ ਵੀ ਆਉਣਗੇ 6:30 ਵਜੇ, ਉਹਨਾਂ ਨੇ ਕਿਹਾ ਸੀਗਾ 6:30-7 ਜਿਹੜੀ ਟਰੱਕਿੰਗ ਦੀ ਗੈਦਰਿੰਗ ਹੋਣੀ ਸੀਗੀ ਬਹੁਤ ਘੱਟ ਹੋਈ, ਕੱਲੇ ਹੋਈ, ਲੋਕ ਪਹੁੰਚੇ ਕੱਲੇ ਹੀ ਨਹੀਂ, ਅਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸੋ ਗੁਰਮੁਖ ਸਿੰਘ ਬਾਰੀ ਸਾਹਿਬ ਥੋੜ੍ਹੀ ਠਹਿਰ ਕੇ ਗੱਲਬਾਤ ਕਰਾਂਗੇ, ਖਬਰਾਂ ਲੈ ਕੇ ਆਵਾਂ, ਖਬਰ 'ਤੇ ਨਜ਼ਰ ਰੱਖਾਂਗੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ, 2 ਇਹਨਾਂ ਦੀਆਂ ਲੋਕੇਸ਼ਨਾਂ ਚੈਨ ਸਿੰਘ ਬੋਲਾ ਦੇ ਸਟੋਰਾਂ ਦੀਆਂ, ਇੱਕ ਰੈਕਸਡੇਲ ਦੇ ਵਿੱਚ ਪੰਜਾਬੀ ਦੀ ਵੱਡੀ ਸ਼ਾਨ, ਅਤੇ ਨੌਰਾ ਪਿੰਡ ਤੋਂ ਚੈਨ ਸਿੰਘ ਬੋਲਾ, ਬੜੀ ਮਿਹਨਤ ਕੀਤੀ ਹੈ, 2 ਇਹਨਾਂ ਦੇ ਸਟੋਰ ਚੱਲ ਰਹੇ ਹਨ, ਗਰੋਸਰੀ ਦੇ, ਇੱਕ ਰੈਕਸਟਰ ਵਿੱਚ, ਇੱਕ ਬਰੈਂਪਟਨ ਵਿੱਚ। ਰੈਕਸਟਰ ਵਿੱਚ ਗਰੋਸਰੀ ਇਹ ਸਵਾਵਾਂ ਲੈ ਸਕਦੇ ਹੋ, ਅਤੇ ਬਰੈਂਪਟਨ ਦੇ ਵਿੱਚ ਇਹ ਹਨ ਕੈਨਰੀ ਰੋਡ 'ਤੇ, ਨੌਰਥ ਬਵੇੜ, ਸਾਊਥ ਆਫ ਸੈਂਡਲਵੁੱਡ, ਔਨ ਕੈਨਰੀ ਰੋਡ, ਇੰਡੀਆ ਬਾਜ਼ਾਰ। ਗਰੋਸਰੀ ਕਰਨੀ ਹੋਵੇ, ਭੋਜਨ ਛਕਣਾ ਹੋਵੇ, ਡਾਇਨਿੰਗ ਟੇਕ ਆਊਟ, ਟਿਫਨ ਸਰਵਿਸ ਵੀ ਅਵੇਲੇਬਲ ਆ, ਅਤੇ ਮਸਾਲੇ ਵਾਲਾ ਮੀਟ ਅਤੇ ਪੰਜਾਬੀ ਗਰੋਸਰੀ ਵੀ ਮਿਲਦੀ ਹੈ। ਸ਼ੇਰ ਆਟਾ ਸਦਾ ਹੀ ਸੇਲ 'ਤੇ ਲੱਗਿਆ ਹੁੰਦਾ ਇੱਥੇ, ਸੋ ਤੁਸੀਂ ਗਰੋਸਰੀ ਕਰਨੀ ਹੋਵੇ ਇੰਡੀਆ ਬਾਜ਼ਾਰ, ਇਹਨਾਂ ਦੋਨੇ ਹੀ ਲੋਕੇਸ਼ਨ 'ਤੇ ਜਾ ਕੇ ਗਰੋਸਰੀ ਕਰ ਸਕਦੇ ਹੋ। ਅਵੀ ਧਾਲੀਵਾਲ ਦਾ ਬਹੁਤ ਬਹੁਤ ਧੰਨਵਾਦ। ਕਾਫੀ ਸਾਰੀਆਂ ਕੰਪਨੀਆਂ ਅਮੈਰੀਕਾ ਮੂਵ ਹੋ ਰਹੀਆਂ, ਨੋ ਡਾਊਟ ਅਮੈਰੀਕਾ ਮੂਵ ਹੋ ਰਹੀਆਂ ਹਨ, ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਮੂਵ ਹੋਣਾ, ਤੁਸੀਂ ਅਵੀ ਧਾਲੀਵਾਲ ਨਾਲ 416-882-1200 'ਤੇ ਤੁਸੀਂ ਗੱਲਬਾਤ ਕਰ ਲੈਣੀ ਆ, ਅਤੇ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਫਰੀ ਵੇ ਰੀਅਲ ਸਟੇਟਸ ਹਨ, ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ 416-451-2222 'ਤੇ, ਜਾਂ ਰਾਜ ਮੱਲੀ ਐਂਡੀ ਕੂਨਰ 416-455-4800 ਨੰਬਰ ਹੈਗਾ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਇਹਨਾਂ ਦਾ ਮਲਟੀ ਗ੍ਰੇਨ ਆਟਾ, ਤੁਸੀਂ ਬੜਾ ਪਸੰਦ ਕੀਤਾ, ਉਹ ਵੀ ਚੱਲ ਰਿਹਾ ਹੈਗਾ ਵਧੀਆ। ਸ਼ੇਰ ਆਟਾ ਦੇਸੀ ਸਟਾਈਲ ਦਾ ਤੁਸੀਂ ਸਦਾ ਹੀ ਮੰਗਾ ਹੀ ਦਿੰਦੇ ਹੋ, ਸੱਚੀ ਗੱਲ ਹੈਗੀ ਆ, ਬੜਾ ਰਿਸਪੋਂਸ ਦਿੱਤਾ ਕਿਉਂਕਿ ਮੇਡ ਇਨ ਕੈਨੇਡਾ, ਕੈਨੇਡਾ ਦੀ ਕਣਕ ਆ, ਵਿਨਪੈਕ ਦੇ ਵਿੱਚ ਬਣਦਾ ਸ਼ੇਰ ਆਟਾ, ਤੁਸੀਂ ਰਿਸਪੋਂਸ ਦਿੰਦੇ ਹੋ, ਧੰਨਵਾਦ ਤੁਹਾਡਾ। ਨਿਊ ਬੈਸਟ ਟਰੱਕ ਰਿਪੇਅਰ ਟਰਾਇਲ ਸੈਂਟਰ 'ਤੇ ਤੁਸੀਂ ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾ ਸਕਦੇ ਹੋ, ਏਸੀ ਦੀ ਰਿਪੇਅਰ ਕਰਵਾਉਣੀ ਹੋਵੇ, ਟਾਇਰ, ਇੰਜਨ, ਐਗਜ਼ਾਸਟ, ਅਤੇ ਇੱਥੋਂ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ਾਸਟ ਪਾਈਸ, ਫਰੰਟ ਗੇਅਰ, ਲੈਂਡਿੰਗ ਗੀਅਰ, ਰੇਡੀਏਟਰ ਵੀ ਮਿਲਦੇ ਹਨ। ਜੋ ਟਰੱਕਾਂ ਦੇ ਪਾਰਟਸ ਚਾਹੀਦੇ ਹਨ ਡਾਇਮੰਡ ਟਰੱਕ ਪਾਰਟਸ 'ਤੇ ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਹੈ ਤੁਸੀਂ, 905-212-9200, 905-212-9200। ਜਸ ਭੁੱਲਰ ਜੀ ਮੌਰਗੇਜ ਦੀਆਂ ਸੇਵਾਵਾਂ ਲੈ ਕੇ ਆਉਂਦੇ ਹਨ, ਨੰਬਰ 416-732-2611। ਆਉਣ ਵਾਲੇ ਦਿਨ ਵਿੱਚ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਮੌਰਗੇਜ ਚਾਹੀਦੀ ਹੈ, ਫਸਟ, ਸੈਕਿੰਡ, ਥਰਡ ਮੌਰਗੇਜ, 416-732-2611 'ਤੇ ਗੱਲਬਾਤ ਕਰ ਸਕਦੇ ਹੋ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗੜ ਸਾਹਿਬ ਦੇ ਪਰਿਵਾਰ ਨੂੰ ਵਧਾਈ ਹੋਵੇ, ਇਹਨਾਂ ਦੇ ਬੇਟੀ ਦਾ ਵਿਆਹ ਸੀਗਾ ਓਵਰ ਦਾ ਵੀਕਐਂਡ, ਸਾਨੂੰ ਵੀ ਜਾਣ ਦਾ ਮੌਕਾ ਮਿਲਿਆ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪਰਿਵਾਰ ਵਿੱਚ ਵਾਧਾ ਹੋਇਆ, ਰੱਬ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਬੀ ਕੇ ਟੈਕਸ ਅਕਾਊਂਟਿੰਗ, ਪਾਲ ਮਾਂਗੜ ਸਾਹਿਬ ਦਾ ਨੰਬਰ 905-451-2611।
1414 ਜਸਪਾਲ ਗੁਹੇ ਨੰਬਰ 416-676 70-50 ਸਟਾਰਲੇਨ ਪੇਂਟਿੰਗ ਹੋਟਲ ਮੋਟਰ ਪੇਂਟ ਕਰਵਾਉਣਾ ਹੋਵੇ ਸਟਾਰਲੇਨ ਪੇਂਟਿੰਗ ਵਾਲਾ ਨੰਬਰ 416-230-4000 ਹੋਟਲ ਮੋਟਲ ਤੁਹਾਡਾ ਜਿਹੜਾ ਡੈਕ ਹੁੰਦਾ ਫੈਂਸ ਹੁੰਦਾ ਉਹ ਵੀ ਸਟੇਜ 'ਤੇ ਪੇਂਟ ਕਰਕੇ ਦਿੰਦੇ ਹਨ ਅਤੇ ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬੱਚੇ ਬੈਕ ਟੂ ਸਕੂਲ ਚਲ ਗਏ ਹਨ ਰੱਬ ਰਾਜਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਬਹੁਤ ਵੱਡੀ ਡਿਊਟੀ ਹੁੰਦੀ ਆ ਇਹਨਾਂ 'ਤੇ ਨਿਗਾਹ ਰੱਖਣੀ ਇਹਨਾਂ ਨੂੰ ਗਾਈਡ ਕਰਨਾ ਅੱਜ ਕੱਲ੍ਹ ਜੇ ਜਿਹੜੀ ਹੈਗੀ ਆ ਫੈਂਟਨਲ ਦੀ ਕ੍ਰਾਈਸਿਸ ਬਹੁਤ ਵਧੀ ਹੋਈ ਹੈਗੀ ਆ ਡਰੱਗਸ ਜਸਟ ਬੀ ਕੇਅਰਫੁਲ ਮੈਂ ਅਸੀਂ ਆਹ ਹੁੰਦੇ ਹਾਂ ਅਸੀਂ ਆਹ ਹੁੰਦੇ ਹਾਂ ਛੱਡ ਦੇਵੋ ਸਾਡੇ ਕੋਲ ਕਾਰਾਂ ਹਨ ਸਾਡੇ ਕੋਲ ਟਰੱਕ ਹਨ ਸਾਡਾ ਬੱਚਾ ਨਵੀਂ ਕਾਰ ਲੈ ਕੇ ਜਾਂਦਾ ਪੁਰਾਣੀ ਕਾਰ ਲੈ ਕੇ ਜਾਂਦਾ ਅਸੀਂ ਆਹ ਕਰ ਦੇਵਾਂਗੇ ਛੱਡ ਦਿਉ ਕੰਮ ਇਹ ਬਾਸ਼ ਪਛਤਾਉਂਗੇ ਸਮਝਾਵੋ ਸਕੂਲ ਜਾਵੋ ਤੁਹਾਡਾ ਕੰਮ ਹੈਗਾ ਪੜ੍ਹਨ ਦਾ ਔਖੇ ਹੁੰਦੇ ਤੁਰ ਕੇ ਜਾ ਲੈਂਦਾ ਯਾਰ ਕਿਉਂ ਕਾਰਾਂ ਛੱਡਣ ਲੱਗੀ ਹੋ ਇਹਨਾਂ ਨੂੰ ਵਧੀਆ ਮੌਸਮ ਹੈਗਾ ਦੱਸਿਆ ਕਰੋ ਜ਼ਿੰਦਗੀ ਕਿਸ ਤਰ੍ਹਾਂ ਚੱਲਦੀ ਹੈ ਪਹਿਲਾਂ ਕਿਤੇ ਕਾਰਾਂ ਹੁੰਦੀ ਸੀ ਅਸੀਂ ਤੁਰ ਕੇ ਜਾਂਦੇ ਰਹੇ ਹੈਗੇ ਹਾਂ ਸੋ ਲੈਟ ਦੈਮ ਲਰਨ ਦਾ ਲਾਈਫ ਵੀ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈਗੀ ਆ ਬਹੁਤ ਹੀ ਮੈਂ ਅਤੇ ਬਹੁਤ ਹੀ ਬੱਲੇ ਬੱਲੇ 'ਤੇ ਛੱਡ ਦਿਓ ਕਿ ਅੱਜ ਕੱਲ੍ਹ ਨਸ਼ੇ ਅਤੇ ਡਰੱਗਸ

ਵੀ ਇੱਥੋਂ ਤੁਹਾਨੂੰ ਮਿਲਦਾ ਹੈਗਾ, ਤੁਸੀਂ ਲੈ ਸਕਦੇ ਹੋ। ਖਬਰਾਂ ਮੈਂ ਲੈ ਕੇ ਆਉਣੀਆਂ, ਖਬਰ 'ਤੇ ਨਜ਼ਰ ਰੱਖਾਂਗੇ ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਦੇ ਵਿਰਾਸਤ ਟੀਵੀ। ਥੋੜ੍ਹੇ ਜਿਹਾ ਠਹਿਰ ਕੇ ਗੁਰਮਤ ਸਿੰਘ ਬਾਜੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਮੈਂ ਅੱਗੇ ਵੀ ਦੱਸਿਆ ਤੁਹਾਨੂੰ ਜੋਬਸ ਚਾਹੀਦੀਆਂ ਹਨ, ਇੱਕ ਨੰਬਰ ਦੇ ਦਿੰਦਾ 437-242-3158 ਨੰਬਰ ਆ, 437-242-3158। ਮਿਲਰਾਈਟਸ, ਮਕੈਨਿਕਸ, ਆਫਿਸ ਵਰਕ, ਟਰੱਕਿੰਗ ਜੋਬਸ, ਰੈਜ਼ਮੇ ਮੰਗਦੇ ਹਨ, ਟਾਈਮ ਲੱਗਦਾ ਹਾਇਰ ਹੋਣ ਵਾਸਤੇ, ਵੱਡੀ ਕੰਪਨੀ ਆ ਅਤੇ ਪੈਸੇ ਵੀ ਵਧੀਆ ਮਿਲਦੇ ਹਨ। 437-242-3158। ਸਵੇਰੇ ਪ੍ਰੋਗਰਾਮ ਚੱਲੇ ਨਹੀਂ ਸੀ ਕਿਉਂਕਿ ਬਿਜਲੀ ਅਤੇ ਇੰਟਰਨੈਟ ਦੀ ਪ੍ਰੋਬਲਮ ਸੀਗੀ ਆਫਿਸ ਦੇ ਵਿੱਚ, ਜਿੱਥੋਂ ਜੰਜੂਆ ਸਾਹਿਬ ਅਤੇ ਸ਼ੰਮੀ ਪੱਠਲੀ ਪ੍ਰੋਗਰਾਮ ਕਰਦੇ ਹਨ ਅਤੇ ਆਪਾਂ ਪ੍ਰੋਗਰਾਮ ਸਟੂਡੀਓ ਤੋਂ ਕਰੀਦਾ। ਇੱਥੇ ਸੋ ਫਾਰ ਐਵਰੀਥਿੰਗ ਇਜ਼ ਓਕੇ, ਰਨਿੰਗ ਓਕੇ, ਫੀਡਬੈਕ ਆ ਰਹੀ ਹੈਗੀ ਆ ਅਤੇ ਪ੍ਰੋਗਰਾਮ ਚੱਲ ਰਿਹਾ ਹੈਗਾ, ਅਤੇ ਬਿਜਲੀ ਦੇ ਕਾਰਨ ਅਤੇ ਇੰਟਰਨੈਟ ਦੀ ਪ੍ਰੋਬਲਮ ਕਰਕੇ ਪ੍ਰੋਗਰਾਮ ਨਹੀਂ ਚੱਲੇ। ਅਤੇ ਫਰਾਈਡੇ ਨੂੰ ਇਸ ਸ਼ੁੱਕਰਵਾਰ ਨੂੰ ਹੰਸ ਰਾਜ ਹੰਸ ਜੀ ਦਾ ਸ਼ੋਅ ਹੋਣ ਜਾ ਰਿਹਾ, ਸਪਤੰਬਰ ਦੀ 18 ਤਰੀਕ ਨੂੰ ਪੰਜਾਬੀ ਵਿਰਸਾ ਸਿੰਘ ਹਰੀ ਜੀ ਸ਼ੋਅ ਲੈ ਕੇ ਆ ਰਿਹਾ ਲਿਵਿੰਗ ਆਰਟ ਸੈਂਟਰ ਮਿਸਾਗਾ ਦੇ ਵਿੱਚ। 6647-448-1000 'ਤੇ ਗੱਲਬਾਤ ਕਰ ਰਹੀ ਹੈ, 647-448-1000 ਇਹਨਾਂ ਦਾ ਨੰਬਰ ਹੈਗਾ। ਅਤੇ ਅਨਾਜ ਮਾਰਟ ਇੰਡੀਅਨ ਸਾਊਥ ਏਸ਼ੀਅਨ ਗਰੋਸਰੀ ਸਟੋਰ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੋਣ ਜਾ ਰਹੀ ਹੈਗੀ ਆ, ਬਹੁਤ ਸਾਰੇ ਇਨਾਮ ਵੀ ਕੱਢਣੇ ਹਨ ਅਤੇ ਗਰੋਸਰੀ ਦੀ ਭਾਰੀ ਸੇਲ ਲੱਗੀ ਹੋਈ ਹੈਗੀ ਆ। ਹਜੇ ਵੀ ਖੁੱਲ੍ਹਾ ਇਹ ਗਰੋਸਰੀ ਸਟੋਰ, ਪਰ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੋਣੀ ਆ। ਇੰਡੀਅਨ ਸਾਊਥ ਏਸ਼ੀਅਨ ਗਰੋਸਰੀ ਮਿਲਦੀ ਆ, ਫਰੋਜ਼ਨ ਫੂਡਸ, ਫਰੈਸ਼ ਡੇਅਰੀ ਪ੍ਰੋਡਕਟਸ, ਸਨੈਕਸ ਅਤੇ ਹਾਈ ਐਂਡ ਗਰੋਸਰੀ ਲੈਣੀ ਹੋਵੇ ਤਾਂ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਬਣਿਆ ਹੋਇਆ ਸਟੋਰ, ਸਾਊਥ ਸਾਈਡ ਦੇ ਉੱਪਰ ਅਨਾਜ ਮਾਰਟ, 6141 ਮੇਫੀਲਡ ਰੋਡ, ਨਵਾਂ ਬਣਿਆ ਪਲਾਜ਼ਾ ਹੈਗਾ ਅਤੇ ਸ਼ੇਰ ਆਟਾ 1399 ਦਾ ਇੱਥੋਂ ਮਿਲਦਾ। ਫਿਕਸ ਟਰੱਕਿੰਗ ਦੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਟਰੰਪ ਟ੍ਰੇਡ ਵਾਰਡਸ, ਜਿਹੜੇ ਕੈਨੇਡਾ ਦੇ ਐਕਸਪੋਰਟਸ ਆ ਚਾਈਨਾ ਦੇ 30% ਅਪ ਗਏ ਹਨ 2026 ਦੇ ਫਰਸਟ ਹਾਫ ਵਿੱਚ, ਸੋ ਚਾਈਨਾ ਵੱਲ ਨੂੰ ਐਕਸਪੋਰਟ ਵੱਧ ਗਿਆ ਹੈਗਾ। ਓਵਰਆਲ ਜਿਹੜਾ ਟ੍ਰੇਡ ਹੈਗਾ ਕੰਜ਼ਿਊਮਰ ਦਾ ਬਿਟਵੀਨ ਕੈਨੇਡਾ ਐਂਡ ਚਾਈਨਾ ਟੋਟਲਡ $66.6 billion ਇਨ ਦਾ ਫਰਸਟ ਹਾਫ। ਸਕਾਰਬਰੋ ਦੇ ਵਿੱਚ ਐਤਵਾਰ ਥੋੜ੍ਹੀ ਦੁਪਹਿਰ ਤੋਂ ਬਾਅਦ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਅਤੇ ਮੋਟਰਸਾਈਕਲ ਜਿੱਥੇ ਮੌਤ ਹੋ ਗਈ, ਇਹ ਹਾਦਸਾ ਐਂਗਲਟਨ ਈਸਟ ਇਲਾਕਾ ਅਤੇ ਐਂਗਲਟਨ ਐਵਨਿਊ ਈਸਟ ਉੱਤੇ ਹੋਇਆ ਸੀਗਾ। ਮੋਟਰਸਾਈਕਲ ਐਕਸੀਡੈਂਟ ਬਹੁਤ ਸਾਰੇ ਹੋਏ ਇਸ ਸਾਲ ਅਤੇ ਮੌਤਾਂ ਬਹੁਤ ਸਾਰੀਆਂ ਹੋਈਆਂ। ਇਸ ਹਾਰਡ ਥਿੰਗ ਟੂ ਡਰਾਈਵ, ਜਸਟ ਬੀ ਕੇਅਰਫੁਲ। ਅਤੇ ਯੋਰਕ ਰੀਜਨ ਦੀ ਮੈਂ ਗੱਲਬਾਤ ਕਰਨੀ ਚਾਹੁੰਦਾ, ਫਿਰ ਮੈਂ ਇੱਕ ਬ੍ਰੇਕ ਲਵਾਂਗਾ, ਗੁਰਮਤ ਸਿੰਘ ਬਾਜੀ ਸਾਹਿਬ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਸਾਰੇ ਪਾਸੇ ਮਹਿੰਗਾਈ ਵੱਧ ਰਹੀ ਹੈਗੀ ਆ। ਯੋਰਕ ਰੀਜਨ ਵਿੱਚ ਸਪੋਰਟਸ ਅਤੇ ਰੈਕਰੀਏਸ਼ਨ ਗਰੁੱਪ ਲਈ ਜਿਹੜੇ ਪਬਲਿਕ ਸਕੂਲ ਦੇ ਜਿਵੇਂ ਹੈ ਨਾ, ਉਹ ਹੋਰ ਮਹਿੰਗੇ ਹੋ ਗਏ ਹਨ। ਫੈਸਿਲਿਟੀ ਰੈਂਟ ਕਰਨੀ ਬੜੀ ਔਖੀ ਹੋ ਗਈ ਆ। ਸੋ ਕਈ ਔਰਗਨਾਈਜੇਸ਼ਨ ਦਾ ਕਹਿਣਾ ਹੈ ਕਿ ਰੈਂਟਲ ਫੀ ਜਿਹੜੀਆਂ ਹਨ ਅਚਾਨਕ ਬਹੁਤ ਵੱਡਾ ਵਾਧਾ ਹੋਣ ਕਾਰਨ ਉਹਨਾਂ ਲਈ ਪ੍ਰੋਗਰਾਮ ਚਲਾਉਣੇ ਮੁਸ਼ਕਲ ਹੋ ਰਹੇ ਹਨ। ਲਓ ਜੀ, ਆਪਣੇ ਸਪੋਰਟਸ ਦੇ ਪ੍ਰੋਗਰਾਮ ਬੱਚਿਆਂ ਵਾਸਤੇ ਚਲਾਉਣੇ ਮੁਸ਼ਕਲ ਹੋ ਰਹੇ ਹਨ, ਪਰ ਯੂਕਰੇਨ ਨੂੰ ਪੈਸੇ ਫੇਰ ਭੇਜੀ ਜਾਵੋ, ਮੈਂ ਇਸ ਤੋਂ ਬਾਅਦ ਹੋਰ ਕੁਛ ਨਹੀਂ ਕਹਿਣਾ। ਬਾਸਕਟਬਾਲ ਲੀਗ ਸੀਗੀ, ਕਹਿੰਦੇ ਪਿਛਲੇ ਸਾਲ ਇਹਨਾਂ ਨੇ $1500 ਰੈਂਟ ਦਿੱਤਾ ਸੀ ਪਿਛਲੇ ਸਾਲ, ਪਰ ਇਸ ਸਾਲ ਉਹੀ ਜਿਹੜਾ ਰੈਂਟ ਆ $13,897 ਬਣ ਗਿਆ, ਆਲਮੋਸਟ $14,000। ਕਿੱਥੇ $1500 ਵਿੱਚ ਉਹ ਲੀਗ ਚੱਲਦੀ ਸੀ, ਕਿੱਥੇ ਹੁਣ $14,000 ਦੇਣਾ ਪੈਣਾ। ਇਹ ਕਾਰਨ ਕੀ ਹੈਗਾ, ਕਹਿੰਦੇ ਜੇ ਮੈਂਬਰ ਦੀ ਕੋਸਟ ਹੈਗੀ ਉਹ ਪਹਿਲਾਂ $75 ਸੀ, $350 ਤੱਕ ਹੋ ਗਈ ਆ। ਕਹਿੰਦੇ ਸਾਡੇ ਵਾਸਤੇ ਇਹ ਸਪੋਰਟਸ ਕੈਂਪ ਬਾਸਕਟਬਾਲ ਚਲਾਉਣਾ ਬੜਾ ਔਖਾ ਹੋ ਗਿਆ ਸੀਗਾ, ਹੋ ਗਿਆ ਹੈਗਾ, ਸ਼ਾਇਦ ਸਭ ਕੁਝ ਬੰਦ ਕਰਨਾ ਪੈ ਜਾਵੇ, ਬੱਚਿਆਂ ਦੀ ਸਪੋਰਟਸ ਕੈਂਸਲ ਕਰਨੀ ਪੈ ਜਾਵੇ। ਦਿਸ ਇਜ਼ ਕੈਨੇਡਾ। ਸੋ ਪ੍ਰੋਵਿੰਸ ਦੇ ਯੋਰਕ ਰੀਜਨ ਸਕੂਲ ਬੋਰਡ ਸਬਸਿਡੀਜ ਦਿੰਦੇ ਸੀਗੇ, ਹੁਣ ਕਹਿੰਦੇ ਉਹ ਆਪਾਂ ਦੇ ਨਹੀਂ ਰਹੇ। ਲੀਵ ਇਟ ਟੂ ਡੱਗ ਫੋਰਡ। ਅਤੇ ਕਬੈਕ ਦੇ ਵਿੱਚ ਪ੍ਰੇਅਰ ਨੂੰ ਲੈ ਕੇ ਇੱਕ ਨਵੀਂ ਰਿਸਟ੍ਰਿਕਸ਼ਨ ਲਾਗੂ ਹੋ ਗਈ ਆ, ਜਿਸ ਕਾਰਨ ਪਬਲਿਕ ਵਰਕ ਪਲੇਸਿਸ, ਯੂਨੀਵਰਸਿਟੀ ਅਤੇ ਕਾਲਜਿਸ ਵਿੱਚ ਇੰਪਲੋਈ ਅਤੇ ਸਟੂਡੈਂਟ ਲਈ ਪ੍ਰਾਰਥਨਾ ਯਾਨੀ ਕਿ ਪ੍ਰੇਅਰ ਕਰਨ ਦੇ ਰੂਲ ਬਦਲ ਗਏ ਹਨ। ਸੋ ਨਵੇਂ ਰੂਲ ਮੁਤਾਬਕ 1 ਸਤੰਬਰ ਤੋਂ ਲਾਗੂ ਹੋ ਗਏ ਹਨ ਅਤੇ ਪਬਲਿਕ ਇੰਸਟੀਟਿਊਸ਼ਨ ਵਿੱਚ ਪ੍ਰੇਅਰ ਰੂਮ ਦੀ ਇਜਾਜ਼ਤ ਨਹੀਂ ਹੈਗੀ ਆ। ਅਗਲੇ ਪਬਲਿਕ ਇੰਸਟੀਟਿਊਸ਼ਨ ਵਿੱਚ ਪ੍ਰੇਅਰਸ ਹੁੰਦੇ ਸੀਗੇ, ਕਮਰੇ ਬਣਾਏ ਗਏ ਸੀ ਵੀ ਤੁਸੀਂ ਇੱਥੇ ਰੱਬ ਨੂੰ ਯਾਦ ਕਰ ਸਕਦੇ ਹੋ, ਪ੍ਰੇਅਰ ਕਰ ਸਕਦੇ ਹੋ, ਕਹਿੰਦੇ ਉਹਦੀ ਇਜਾਜ਼ਤ ਹੁਣ ਨਹੀਂ ਹੈਗੀ ਆ। ਇਹ ਕਾਨੂੰਨ ਤਹਿਤ ਪਬਲਿਕ ਰੋਡਸ ਅਤੇ ਪਬਲਿਕ ਪਾਰਕਸ ਵਿੱਚ ਕਲੈਕਟਿਵ ਰਿਲੀਜੀਅਸ ਪ੍ਰੈਕਟਿਸ ਵੀ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਤੱਕ ਮਿਊਨਸਪੈਲਿਟੀ ਕੇਸ ਬਾਏ ਕੇਸ ਉੱਤੇ ਸਪੈਸ਼ਲ ਪਰਮਿਸ਼ਨ ਨਾ ਦੇਵੇ। ਕਹਿੰਦੇ ਮਿਊਨਸਪੈਲਿਟੀ ਕੋਲ ਸਪੈਸ਼ਲ ਪਰਮਿਸ਼ਨ ਨਹੀਂ ਮਿਲਦੀ, ਤੁਸੀਂ ਇਹਨਾਂ ਕਮਰੇ ਵਿੱਚ ਪ੍ਰੇਅਰ ਨਹੀਂ ਕਰ ਸਕਦੇ। ਰਿਲੀਜੀਅਸ ਸਿਵਲ ਲਾਇਬ੍ਰੇਰੀਜ਼ ਗਰੁੱਪਸ ਨੇ ਇਸਦਾ ਵਿਰੋਧ ਕੀਤਾ, ਕਹਿੰਦੇ ਫਰੀਡਮ ਆਫ ਰਿਲੀਜਨ ਅਤੇ ਫਰੀਡਮ ਆਫ ਅਸੈਂਬਲੀ ਬਾਰੇ ਕੰਸਰਨ ਉਠਾਏ ਗਏ ਹਨ।
ਮੋਂਟਰੀਅਲ ਦੀ ਪਬਲਿਕ

ਟ੍ਰਾਂਜ਼ਿਟ ਏਜੰਸੀ STM ਦੇ ਇੰਪਲੋਈ ਹੁਣ ਏਜੰਸੀ ਪ੍ਰੋਪਰਟੀ ਉੱਤੇ ਨਹੀਂ ਉੱਤੇ ਕਿਤੇ ਵੀ ਨਹੀਂ ਇਹ ਪ੍ਰੇਅਰ ਕਰ ਸਕਦੇ। ਪਹਿਲਾਂ 4 ਵੈਲਨੈਸ ਰੂਮ ਬਣਾਏ ਗਏ ਸੀਗੇ, ਮੈਡੀਟੇਸ਼ਨ, ਰਿਲੈਕਸ਼ਨ ਅਤੇ ਯੋਗਾ ਦੇ ਨਾਲ ਪ੍ਰੇਅਰ ਕਰਨ ਦੀ ਵੀ ਪਰਮਿਸ਼ਨ ਸੀ। ਕਹਿੰਦੇ ਹੁਣ ਉਹ ਕਮਰੇ ਖੁੱਲ੍ਹੇ ਹਨ, ਪਰ ਉਹਨਾਂ ਕਮਰੇ ਵਿੱਚ ਪ੍ਰੇਅਰ ਤੁਸੀਂ ਨਹੀਂ ਕਰ ਸਕਦੇ। ਸੋ ਲਾਰਾ ਚੇਂਜਸ ਆਰ ਕਮਿੰਗ ਇਨ ਕਬੈਕ। ਉਹ ਇੰਡੀਆ ਦੀ ਵੁਮੈਨਸ ਟੀਮ ਨੇ ਜਿੱਤਿਆ ਕੱਪ, ਕਿਆ ਬਾਤ ਆ, ਇੰਡੀਆ ਦੀ ਵੁਮੈਨ ਨੇ ਏਸ਼ੀਆ ਕੱਪ ਜਿੱਤਿਆ, ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਹੁਣ ਬਹੁਤੀ ਖਬਰ ਮੈਂ ਨਹੀਂ ਪੜ੍ਹਨੀ, ਤੁਹਾਨੂੰ ਪਤਾ ਕੀ ਕੁਛ ਹੋ ਰਿਹਾ। 416-837-1515 ਸਟੂਡੀਓ ਨੰਬਰ ਹੁੰਦੇ ਆ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165 ते 416-213-1165।
1: ओहो सर्दी जी
2: ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1208-1200। कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
3: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने एजेड ड्राइवर्स। जेकर तुहानू भी है काम दी पाल ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर सर्व कर देने GTA मिडवेस्ट मॉन्ट्रियल ते नॉर्थ अमेरिका दे विच। स्टारगेट लॉजिस्टिक आज ही कॉल करो 905-564-9992
2: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ ਏਜ਼ੈਡ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
4: CWC Immigration is one of the largest immigration companies and they have 4 offices in Canada and 12 in India. I know Mr. Kheran personally. I have also been to their office. I have also met their clients. I feel that they believe in quality and they are dedicated to providing competent services to the clients.
5: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
6: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, ਵਿਰਾਸਤ TV ਤੁਸੀਂ ਦੇਖ ਤੇ ਸੁਣ ਵੀ ਰਹੇ ਹੋ। IP ਡਿਵਾਈਸ ਦੇ ਉੱਪਰ ਸਾਡਾ ਚੈਨਲ ਚੱਲਦਾ ਵਿਰਾਸਤ TV, ਤੁਸੀਂ ਸਰਚ ਕਰ ਲੈਣਾ ਤੇ ਤੁਹਾਨੂੰ ਚੈਨਲ ਮਿਲ ਜਾਵੇਗਾ। ਬਿਲਕੁਲ ਲਾਈਵ ਹੋਈਦਾ ਸਵੇਰ ਨੂੰ ਵਿਰਾਸਤ TV 'ਤੇ ਅਤੇ ਵਿਰਾਸਤ ਰੇਡੀਓ ਦੇ ਵਿੱਚ। ਅਤੇ ਮੋਨਾ ਮਹਿੰਗੀ ਜੀ ਦੀ ਵੀ ਲਾਈਨ ਮਿਲ ਗਈ ਹੈਗੀ ਹੈ, ਉਹਨਾਂ ਗੱਲਬਾਤ ਕਰਦੇ ਹਾਂ। ਉਹ ਤੋਂ ਬਾਅਦ ਗੁਰਮਤ ਸਿੰਘ ਬਾਰੀ ਸਾਹਿਬ ਦੀ ਲਾਈਨ ਹੋਲਡ 'ਤੇ ਹੈਗੀ ਆ, ਫਿਰ ਬਾਰੀ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਮੈਂ ਹੁਣ ਲਾਈਨ ਮੋਨਾ ਦੀ ਹੋਲਡ ਪਾਉਣ ਦੀ ਕੋਸ਼ਿਸ਼ ਕਰੀ, ਬਾਰੀ ਸਾਹਿਬ ਦੀ ਲਾਈਨ ਡਰੋਪ ਨਾ ਹੋ ਜਾਵੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
7: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
6: ਵੈਰੀ ਗੁੱਡ ਮਾਰਨਿੰਗ ਜੀ ਆਇਆਂ ਨੂੰ। ਇੱਕ ਹੋਰ ਦਿਨ, ਇੱਕ ਹੋਰ ਸੋਮਵਾਰ ਸ਼ੁਰੂ ਹੋ ਗਿਆ ਹੈਗਾ, ਪਰ ਜ਼ਿੰਦਗੀ ਚੱਲਦੀ ਹੈਗੀ ਹੈ। ਜ਼ਿੰਦਗੀ ਵਿੱਚ ਕਾਫੀ ਕੁਝ ਚੇਂਜਸ ਆਉਂਦੀਆਂ ਹਨ। ਇੱਕ ਚੇਂਜ ਜਿਹੜੀ ਨਹੀਂ ਆਉਣੀ ਚਾਹੀਦੀ ਆ ਉਹ ਇਨਸ਼ੋਰੈਂਸ ਦੀ। ਤੁਹਾਨੂੰ ਇਨਸ਼ੋਰੈਂਸ ਲੈ ਲੈਣੀ ਚਾਹੀਦੀ ਹੈ, ਇੱਥੋਂ ਛੋਟੀ ਬੜੀ ਇਨਸ਼ੋਰੈਂਸ ਲੈ ਲਵੋ ਅਤੇ ਤੁਹਾਡਾ ਕੰਮ ਸੌਖਾ ਹੋ ਜਾਂਦਾ, ਪ੍ਰੋਟੈਕਟਡ ਰਹਿੰਦੇ ਹੋ ਅਤੇ ਬੰਦਾ ਫੀਲ ਕਰਦਾ ਮੈਂ ਅਤੇ ਮੇਰੀ ਫੈਮਿਲੀ ਸੇਫ ਹੈਗੀ ਆ। ਕਾਰ ਇੰਸ਼ੋਰੈਂਸ ਲਈ ਦੀ ਆ, ਹਾਊਸ ਇੰਸ਼ੋਰੈਂਸ ਲਈ ਦੀ ਆ, ਪਰ ਲਾਈਫ ਇੰਸ਼ੋਰੈਂਸ ਤੋਂ ਲੋਕ ਦੂਰ ਰਹਿੰਦੇ ਹਨ ਅਨਲੈਸ ਧੱਕੇ ਨਾ ਕਰਵਾਉਣੀ ਪੈ ਜਾਵੇ। ਪਰ ਜਿਹੜੇ ਲੈ ਲੈਂਦੇ ਹਨ, ਜਿਨ੍ਹਾਂ ਨੇ ਵਰਤੋਂ ਕੀਤੀ ਆ, ਉਹਨਾਂ ਦਾ ਕੰਮ ਸੌਖਾ ਹੋ ਜਾਂਦਾ ਹੈਗਾ ਆ ਅਤੇ ਔਖੇ ਵੇਲੇ ਕੰਮ ਆਉਂਦੀ ਆ ਇਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ। ਇਸ ਵਿਸ਼ੇ 'ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਸ ਬਾਰੇ ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਜੀ।
7: ਬਿਲਕੁਲ ਬਲਜਿੰਦਰ ਜੀ, ਕਾਫੀ ਵਾਰ ਇਸ ਟਾਈਮ ਤੇ ਅਸੀਂ ਜੇ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਤਾਂ ਇਸ ਟਾਈਮ ਤੇ ਕਾਫੀ ਜ਼ਿਆਦਾ ਅਵੇਅਰਨੈਸ ਹੈਗੀ ਆ ਹੁਣ ਅੱਗੇ ਨਾਲੋਂ ਆਪਣੀ ਕਮਿਊਨਿਟੀ ਦੇ ਵਿੱਚ। ਜੇ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਦੇ ਕੰਪੈਰੇਟਿਵਲੀ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਹੈਗੀ ਹੈ, ਕਿਉਂਕਿ ਬਹੁਤ ਸਾਰੇ ਆਪਣੇ ਲਿਸਨਰਸ ਨੂੰ, ਆਪਣੀ ਕਮਿਊਨਿਟੀ ਮੈਂਬਰਸ ਨੂੰ, ਸਾਰਿਆਂ ਨੂੰ ਇਸ ਟਾਈਮ ਤੇ ਕਾਫੀ ਪਤਾ ਹੈਗਾ ਕਿ ਲਾਈਫ ਇੰਸ਼ੋਰੈਂਸ ਇਸ ਟਾਈਮ ਤੇ ਇੱਕ ਇਨਵੈਸਟਮੈਂਟ ਦੀ ਤਰ੍ਹਾਂ ਯੂਜ਼ ਕੀਤੀ ਜਾ ਸਕਦੀ ਹੁੰਦੀ ਹੈ, ਕਿ ਉਹਦੇ ਵਿੱਚ ਨਾਟ ਓਨਲੀ ਕਿ ਪ੍ਰੋਟੈਕਸ਼ਨ ਦੇ ਨਾਲ ਨਾਲ ਮਨੀ ਦੀ ਗਰੋਥ ਹੋ ਸਕਦੀ ਹੁੰਦੀ ਹੈ। ਮਨੀ ਦੀ ਗਰੋਥ ਜਦੋਂ ਹੁੰਦੀ ਹੈ ਐਜ਼ ਅ ਡਿਵੀਡੈਂਸ ਹੁੰਦੀ ਹੈਗੀ ਹੈ, ਤਾਂ ਡਿਵੀਡੈਂਸ ਦਾ ਫਾਇਦਾ ਕੀ ਹੁੰਦਾ ਹੈ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਜਦੋਂ ਡਿਵੀਡੈਂਸ ਮਿਲਦੇ ਨੇ, ਤਾਂ ਜੇ ਮਾਰਕੀਟ ਕੱਲ ਨੂੰ ਸਟਾਕ ਮਾਰਕੀਟ ਜਾਂ ਕਦੇ ਕਿਸੇ ਵੀ ਤਰ੍ਹਾਂ ਦੇ TSX ਕਿਤੇ ਵੀ ਉੱਥੇ ਡਾਊਨ ਹੁੰਦੇ ਹੈਗੇ ਹੈ, ਤਾਂ ਉਸ ਟਾਈਮ ਤੇ ਤੁਹਾਡੇ ਫੰਡਸ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ। ਡਿਵੀਡੈਂਸ ਜਿਹੜੀ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਦੇ ਪ੍ਰੋਫਿਟ ਦੇ ਬੇਸ ਤੇ ਚੱਲਦੇ ਨੇ, ਜਿਹਦੇ ਨਾਲ ਕਿ ਤੁਹਾਨੂੰ ਆਪਣੇ ਆਪ ਲਈ ਵੀ ਮਨੀ ਦੀ ਗਰੋਥ ਮਿਲਦੀ ਹੈਗੀ ਆ। ਇਸ ਟਾਈਮ ਤੇ ਮੈਂ ਕਹੂੰਗੀ ਕਿ ਬਹੁਤ ਸਾਰੇ ਪਰਸਨ ਹੈਗੇ ਆ ਜਿਹੜੇ ਕਿ ਇਸ ਟਾਈਮ ਤੇ ਸਿਰਫ ਆਪਣੇ ਆਪ ਲਈ ਨਹੀਂ ਬੱਚਿਆਂ ਦੇ ਲਈ ਵੀ ਲਾਈਫ ਇੰਸ਼ੋਰੈਂਸ ਲੈਂਦੇ ਨੇ। ਜਦੋਂ ਬੱਚੇ ਬੋਰਨ ਹੁੰਦੇ ਨਾਲ ਦੀ ਨਾਲ ਉਹਨਾਂ ਦੀ ਇੰਸ਼ੋਰੈਂਸ RESP ਦੇ ਨਾਲ ਕਰਵਾਈ ਜਾਂਦੀ ਹੈ, ਤਾਂ ਕਿ ਉਹਨਾਂ ਨੂੰ ਆਪਣੇ ਲਈ ਵੀ ਬੈਨੀਫਿਟ ਹੋ ਸਕੇ। ਉਹਦਾ ਬੈਨੀਫਿਟ ਕੀ ਹੈਗਾ, ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦੀ ਹਾਂ ਕਿ ਜੇ ਇਸ ਟਾਈਮ ਤੇ ਕੋਈ ਵੀ ਪਰਸਨ RESP ਦੇ ਵਿੱਚ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਨੇ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚ ਜਸਟ 1 ਸਾਲ ਦੇ ਬੱਚੇ ਦੀ ਜੇ ਗੱਲ ਕਰੀਏ $200 ਪਰ ਮੰਥ ਪਾਉਣਾ ਸ਼ੁਰੂ ਕਰਦੇ ਹੈਗੇ ਹੋ, ਬਾਏ ਦਾ ਟਾਈਮ ਬੱਚੇ ਦੀ ਜਦੋਂ ਏਜ ਉਹਨੇ ਆਪਣੀ ਰਿਟਾਇਰਮੈਂਟ ਤੇ ਪਹੁੰਚਣਾ ਹੈਗਾ 60 ਏਜ ਤੇ, ਤਾਂ 1 million ਦੀ ਕੈਸ਼ ਵੈਲਿਊ ਹੋਏਗੀ ਉਹਦੇ ਵਿੱਚ। 1 million ਇਜ਼ ਅ ਵੈਰੀ ਬਿਗ ਅਮਾਊਂਟ ਜੇ ਕਿਸੇ ਨੂੰ ਰਿਟਾਇਰਮੈਂਟ ਦੇ ਟਾਈਮ ਤੇ $1 million ਮਿਲ ਜਾਣ, ਤਾਂ ਕਿ ਚਾਹੇ ਉਹ ਫੁੱਲੀ ਚਾਹੇ ਉਹ ਪਾਰਸ਼ਲੀ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਲਈ ਯੂਜ਼ ਕਰ ਸਕਦੇ ਨੇ। ਤੇ ਜੇ ਕਵਰੇਜ ਦੀ ਗੱਲ ਕਰੀਏ ਅਰਾਊਂਡ 48 ਦੀ ਏਜ ਤੇ ਉਹਨਾਂ ਨੂੰ ਆਪਣੇ ਲਈ 1 million ਦੀ ਕਵਰੇਜ ਹੋਏਗੀ ਉਸ ਦੇ ਵਿੱਚ। ਸੋ ਇਸ ਤਰੀਕੇ ਦੇ ਬੈਨੀਫਿਟਸ ਜਿਹੜੇ ਹੈਗੇ ਆ ਜਿਹੜੇ ਕਿ ਤੁਸੀਂ ਆਪਣੇ ਆਪ ਲਈ, ਕਿਉਂਕਿ ਉਹਦੇ ਵਿੱਚ ਆਪਸ਼ਨ ਹੁੰਦੀ ਹੈਗੀ ਕਿ ਜੇ ਉਹਨਾਂ ਨੇ ਖੁਦ ਕੈਸ਼ ਵੈਲਿਊ ਫੁੱਲੀ ਜਾਂ ਪਾਰਸ਼ਲੀ ਕਢਾਉਣਾ ਚਾਹੁੰਦੇ ਨੇ, ਤਾਂ ਡੈਫੀਨੇਟਲੀ ਆਪਣੇ ਲਈ ਯੂਜ਼ ਕਰ ਸਕਦੇ ਨੇ, ਜਾਂ ਫਿਰ ਫੁੱਲੀ ਨੈਕਸਟ ਜਨਰੇਸ਼ਨ ਲਈ ਵੀ ਛੱਡ ਸਕਦੇ ਨੇ, ਜਾਂ ਪਾਰਸ਼ਲੀ ਨੈਕਸਟ ਜਨਰੇਸ਼ਨ ਲਈ ਛੱਡੀ ਜਾ ਸਕਦੀ ਹੈਗੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ, ਤੁਸੀਂ ਆਪਣੇ ਲਈ ਜਾਂ ਆਪਣੇ ਬੱਚਿਆਂ ਦੇ ਲਈ ਇਸ ਤਰੀਕੇ ਦੀ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੁੰਦੇ ਹੈਗੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509। ਮੈਂ ਜ਼ਰੂਰ ਕਹੂੰਗੀ ਜਿੱਦਾਂ ਤੁਸੀਂ ਹੁਣੇ ਕਿਹਾ, ਕਿਤੇ ਕਿਤੇ ਕਿਸੇ ਕਿਸੇ ਕੇਸ ਦੇ ਵਿੱਚ ਥੋੜੀ ਜਿਹੀ ਅਵੇਅਰਨੈਸ ਦੀ ਕਮੀ ਰਹਿ ਜਾਂਦੀ ਹੈ। ਲਾਸਟ ਵੀਕ ਇੱਕ ਮੈਨੂੰ ਵੀ ਮੈਸੇਜ ਆਇਆ ਜਿਹੜਾ ਕਿ ਗੋ ਫੰਡ ਮੀ ਦੇ ਰਿਲੇਟਿਡ ਸੀਗਾ, ਬਹੁਤ ਹੀ ਕਲੋਜ਼ ਫੈਮਿਲੀ ਹੈਗੀ ਅੱਗੇ ਉਹਨਾਂ ਦੇ ਕਲੋਜ਼ ਨੇ ਪਰਸਨ, ਤੇ ਇੱਥੋਂ ਦੀ ਬੱਚਾ ਜਿਹੜਾ ਉਹਨਾਂ ਦਾ ਗਿਆ ਆਸਟ੍ਰੇਲੀਆ ਦੇ ਵਿੱਚ ਸਟੱਡੀ ਬੇਸ ਤੇ ਪੜ੍ਹਨ ਦੇ ਲਈ, ਤੇ ਉੱਥੇ ਜਾ ਕੇ ਉਹਨਾਂ ਨੂੰ Stage 3 ਬ੍ਰੇਨ ਕੈਂਸਰ ਦੀ ਪ੍ਰੋਬਲਮ ਆ ਗਈ ਹੈ। ਐਂਡ ਜਦੋਂ Stage 3 ਏਦਾਂ ਦੀ ਕੰਡੀਸ਼ਨ ਆਉਂਦੀਆਂ ਨੇ, ਤਾਂ ਉਸ ਟਾਈਮ ਤੇ ਤੁਸੀਂ ਟਰੈਵਲ ਬੈਕ ਨਹੀਂ ਕਰ ਸਕਦੇ ਆਪਣੇ ਹੋਮ ਕੰਟਰੀ ਦੇ ਵਿੱਚ, ਕਿਉਂਕਿ ਇਸ ਤਰੀਕੇ ਦੀ ਕੰਡੀਸ਼ਨ ਹੁੰਦੀ ਹੈ ਕਿ ਡਾਕਟਰ ਅਲਾਊ ਨਹੀਂ ਕਰਦਾ ਤੁਹਾਨੂੰ ਟਰੈਵਲ ਕਰਨ ਦੇ ਲਈ, ਉੱਥੇ ਰਹਿ ਕੇ ਤੁਹਾਨੂੰ ਇਲਾਜ ਕਰਵਾਉਣਾ ਪੈਂਦਾ। ਸੋ ਇਹ ਚੀਜ਼ ਹੈ ਕਿ ਜੇ ਆਲਰੇਡੀ ਉਹਨਾਂ ਦੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ, ਤਾਂ ਉਹਨਾਂ ਨੂੰ ਗੋ ਫੰਡ ਮੀ ਦਾ ਸਹਾਰਾ ਨਾਲ ਲੈਣਾ ਪੈਂਦਾ। ਸੋ ਮੇਕ ਸ਼ੋਰ ਕਰੋ ਕਿ ਅਸੀਂ ਆਪਣੀ ਪ੍ਰੋਟੈਕਸ਼ਨ ਇਸ ਤਰੀਕੇ ਦੇ ਨਾਲ ਕਰਾਈਏ, ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਕਿ ਸਾਨੂੰ ਜਾਂ ਸਾਡੀ ਫੈਮਿਲੀ ਨੂੰ ਕਿਸੇ ਨੂੰ ਵੀ ਗੋ ਫੰਡ ਮੀ ਤੇ ਜਾ ਕੇ ਕਿਸੇ ਤੋਂ ਮੰਗਣਾ ਨਾ ਪਵੇ, ਰਿਕੁਐਸਟ ਨਾ ਕਰਨੀ ਪਵੇ ਕਿ ਫਾਈਨੈਂਸ਼ਲੀ ਸਾਨੂੰ ਰਿਕੁਐਸਟ ਕੀਤੀ ਜਾਵੇ ਕਿ ਸਾਡਾ ਕੋਈ ਇਲਾਜ ਚੱਲਦਾ ਹੈਗਾ। ਸੋ ਤੁਹਾਡੇ ਕੋਲ ਆਪਣੇ ਆਪ ਕੋਲ ਇੰਨੀ ਕੁ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈਗੀ ਹੈ ਕਿ ਕੱਲ ਨੂੰ ਗਾਡ ਫੋਰਬਿਡ ਸਿੱਧਾ ਦੀ ਕੋਈ ਸਿਚੁਏਸ਼ਨ ਆਵੇ, ਤਾਂ ਤੁਹਾਡੀ ਇੰਸ਼ੋਰੈਂਸ ਪਾਲਿਸੀ ਤੁਹਾਡੇ ਨਾਲ ਸਟੈਂਡ ਬਾਈ ਰਹੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਆਲਰੇਡੀ ਕੋਈ ਪਾਲਿਸੀਸ ਚੱਲ ਰਹੀਆਂ ਨੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਤੁਸੀਂ ਰਿਵਿਊ ਵੀ ਕਰਵਾ ਸਕਦੇ ਹੋ ਸਾਡੇ ਕੋਲ, ਤਾਂ 416-509-1509 ਜਾਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110। ਥੈਂਕ ਯੂ ਸੋ ਮਚ
6: ਮੋਨਾ ਜੀ, ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ ਤੇ ਹੈਵ ਅ ਗੁੱਡ ਮੰਡੇ। 416-509-1509 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਗੁਰਮੁਖ ਸਿੰਘ ਬਾਰੇ ਸਾਹਿਬ ਨਾਲ ਲਾਈਨ ਜੁੜੀ ਹੋਈ ਹੈਗੀ ਆ। ਇੱਕ ਐਡ ਤੋਂ ਬਾਅਦ ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਇਹਨਾਂ ਨੇ ਸਾਨੂੰ ਜੁਆਇਨ ਕੀਤਾ। ਖਿੜਕੀਆਂ ਦਰਵਾਜ਼ੇ ਚਾਹੀਦੇ ਹਨ, ਇਹ ਖੁਦ ਮੈਨੂਫੈਕਚਰ ਕਰਦੇ ਹਨ ਅਤੇ ਇੰਸਟਾਲ ਵੀ ਕਰਕੇ ਜਾਂਦੇ ਹਨ, ਪੈਸੇ ਤੁਹਾਡੇ ਬਚ ਜਾਂਦੇ ਹਨ। ਬੜੇ ਜਿਹੜੇ ਵੱਡੇ ਵੱਡੇ ਆ ਬਿਲਡਿੰਗ ਆ ਉਹਨਾਂ ਵਿੱਚ ਵਿੰਡੋਜ਼ ਇੰਸਟਾਲ ਕਰਦੇ ਹਨ। ਜੇ ਤੁਸੀਂ ਪੈਸਾ ਬਚਾਉਣਾ ਹੋਵੇ ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਇਹਨਾਂ ਨਾਲ ਸੰਪਰਕ ਕਰ ਲੈਣਾ। ਪੈਸੇ ਤੁਹਾਡੇ ਬਚਦੇ ਹਨ ਸੇਵਿੰਗਸ ਦੇ ਵਿੱਚ, ਕਿਉਂਕਿ ਜਦੋਂ ਹੀਟ ਲੀਕ ਹੁੰਦੀ, ਏਅਰ ਕੰਡੀਸ਼ਨ ਲੀਕ ਹੁੰਦਾ ਆ, ਅਤੇ ਨਵੀਆਂ ਵਿੰਡੋਜ਼ ਲਗਵਾ ਲਵੋ ਅਤੇ ਘਰ ਦੀ ਵੈਲਿਊ ਵੀ ਵੱਧ ਜਾਂਦੀ ਹੈਗੀ ਆ। ਦੇ ਮੈਨੂਫੈਕਚਰ ਦੇ ਇੰਸਟਾਲ ਅਤੇ ਯੂ ਸੇਵ 416-674-6050 ਦੀ ਗੱਲਬਾਤ ਕਰ ਲੈਣੀ ਆ। ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਜੁੜ ਗਈ ਆ। ਵਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅਮਰ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਹਿਲੀ ਗੱਲ ਤੇ ਆਵਾਜ਼ ਵਿੱਚ ਬਹੁਤ ਸੋਹਣੀ ਆ ਰਹੀ ਜੀ, ਪ੍ਰੋਗਰਾਮ ਬੜਾ ਗੁੱਡ ਚੱਲ ਰਿਹਾ ਹੈਗਾ। ਪਹਿਲਾਂ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪ੍ਰੋਗਰਾਮ ਤੇ, ਪਰ 6 ਵਜੇ ਟਿਊਨਿੰਗ ਹੋਇਆ ਆਪਣਾ ਪ੍ਰੋਗਰਾਮ
6: ਜੀ, ਕਿਉਂਕਿ ਪਹਿਲਾਂ ਮੈਂ ਇੰਟਰਨੈਟ ਤੇ ਬਿਜਲੀ ਦੀ ਪ੍ਰੋਬਲਮ ਉਹਨਾਂ ਦੇ ਸਟੂਡੀਓ ਵਿੱਚ ਆਈ ਹੋਈ, ਮੈਂ ਸ਼ੰਮੀ ਭੱਟਰ ਨੂੰ ਮੈਸੇਜ ਕੀਤਾ ਸੀਗਾ ਕਿਉਂਕਿ ਮੈਂ ਉੱਠ ਕੇ ਜਦੋਂ ਖਬਰਾਂ ਪੜ੍ਹਦੇ ਸੀ ਮੈਂ ਦੇਖਿਆ ਵੀ ਆਡੀਓ ਨਹੀਂ ਆ ਰਹੀ, ਨਾ ਜੰਜੂਆ ਦੇ ਪ੍ਰੋਗਰਾਮ ਸੀਗੀ ਨਾ ਸ਼ੰਮੀ ਭੱਟਲ ਦੇ, ਉਹ ਸਿਰਫ ਇਲੈਕਟ੍ਰਿਸਿਟੀ ਅਤੇ ਇੰਟਰਨੈਟ ਕਰਕੇ ਨਹੀਂ ਪਹੁੰਚ ਸਕਿਆ। ਪਰ ਅਸੀਂ ਘਰੋਂ ਸਟੂਡੀਓ ਦਾ ਪ੍ਰੋਗਰਾਮ ਕਰਦੇ ਹਾਂ, ਸੋ ਵੇਅਰ ਓਕੇ ਸੋ ਫਾਰ। ਅਤੇ ਖਬਰਾਂ ਦੇ ਵੱਲ ਝਾਤ ਮਾਰਦੇ ਹਾਂ ਵਾਰੀਆ ਸਾਹਿਬ, ਕਾਫੀ ਕੁਝ ਹੋ ਰਿਹਾ ਹੈਗਾ, ਕਾਰਨੀ ਇਨਵੈਸਟਮੈਂਟ ਲਿਆਉਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ।
1: ਬਿਲਕੁਲ, ਕੱਲ ਡਿਨਰ ਗਾਲਾ ਹੋ ਗਿਆ ਜੀ, ਅੱਜ ਸਵੇਰ ਤੋਂ ਜਿਹੜੀ ਹੈਗੀ ਆ ਮੰਡੇ ਤੋਂ ਇਹ ਸਮਿਟ ਜਿਹੜੀ ਸ਼ੁਰੂ ਹੋਣੀ ਆ, ਜਿਹਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਰੀਪ੍ਰੈਜੈਂਟ ਕਰ ਰਹੇ ਆ। ਉਹਨਾਂ ਦਾ ਦਾਅਵਾ ਹੈਗਾ ਕਿ 100 ਦੇ ਕਰੀਬ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਇਹਦੇ ਵਿੱਚ ਜਿਹੜੀਆਂ ਸ਼ਮੂਲੀਅਤ ਕਰ ਰਹੀਆਂ ਨੇ। 1 ਟ੍ਰਿਲੀਅਨ ਦੀ ਇਨਵੈਸਟਮੈਂਟ 5 ਸਾਲਾਂ 'ਚ ਕੈਨੇਡਾ 'ਚ ਲਿਆਉਣ ਦਾ ਦਾਅਵਾ ਜਿਹੜਾ ਆ ਉਹ ਕੀਤਾ ਗਿਆ ਹੈ ਜੀ। ਦਰਅਸਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੇ ਪਹਿਲਾਂ ਇਹ ਪਲੈਜ ਕਰ ਰਹੇ ਸੀਗੇ ਕਿ ਸਾਨੂੰ ਇਨਵੈਸਟਮੈਂਟ ਦੀ ਵੱਧ ਤੋਂ ਵੱਧ ਲੋੜ ਹੈਗੀ ਆ, ਕੈਨੇਡਾ ਏਦਾਂ ਪਲੈਨ ਹੈਗੀ ਆ ਜਾਂ ਕੈਨੇਡਾ ਕੋਲ ਏਦਾਂ ਦਾ ਸਿਸਟਮ ਹੈਗਾ ਕਿ ਅਸੀਂ ਵਰਲਡ ਭਰ ਦੇ ਜਿਹੜੇ ਇਨਵੈਸਟਰ ਹੈਗੇ ਆ ਉਹਨਾਂ ਨੂੰ ਭਰੋਸਾ ਦੇ ਸਕਦੇ ਹਾਂ ਕਿ ਸਾਡੇ ਇੱਥੇ ਇਨਵੈਸਟਮੈਂਟ ਕਰਨ ਦਾ ਜਿਹੜਾ ਸਾਰੀਆਂ ਇਨਵੈਸਟਮੈਂਟ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੈਟਰ ਜਿਹੜਾ ਕ੍ਰੈਡਿਟ ਆ ਉਹ ਮਿਲ ਸਕਦਾ, ਅਸੀਂ ਚੰਗੀ ਜਿਹੜੀ ਵਿਵਸਥਾ ਦੇ ਸਕਦੇ ਹਾਂ। ਕੈਨੇਡਾ ਆਪਣੇ ਤੌਰ ਤੇ ਇੱਕ ਪੀਸ ਜਿਹੜਾ ਕੰਟਰੀ ਹੈਗਾ ਆ, ਸੇਫ ਕੰਟਰੀ ਹੈਗਾ ਇਨਵੈਸਟਰਸ ਵਾਸਤੇ। ਇਹ ਭਰੋਸਾ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਲਗਾਤਾਰ ਜਿਹੜੀਆਂ ਪ੍ਰਾਈਵੇਟ ਮੀਟਿੰਗਾਂ ਉਹਨਾਂ ਦੀਆਂ ਹੋ ਰਹੀਆਂ ਸੀ ਉਹਨਾਂ 'ਚ ਉਹਨਾਂ ਨੇ ਦਿੱਤਾ ਹੈਗਾ ਜੀ। ਖਾਸ ਤੌਰ ਤੇ ਆਪਾਂ ਜੇ ਗੱਲ ਕਰੀਏ ਕਿ ਕਿਹੜੀਆਂ ਕੰਪਨੀਆਂ ਤੇ ਕੀ ਹਾਲਾਤ ਹੈਗੇ ਇਹਦੇ ਨਾਲ ਜੁੜੇ ਹੋਏ, USA ਦੀਆਂ ਬਹੁਤੀਆਂ ਕੰਪਨੀਆਂ ਨੇ, ਇੱਕ ਬਲੈਕ ਰੌਕ ਕੰਪਨੀ ਇੱਕ ਹੈਗੀ ਆ ਜੀ, ਇਸ ਤੋਂ ਇਲਾਵਾ ਸਿੰਗਾਪੁਰ ਤਾਂ ਕਾਫੀ ਵੱਡੀਆਂ ਕੰਪਨੀਆਂ, ਜਪਾਨ, ਆਸਟ੍ਰੇਲੀਆ, ਕੁਵੈਤ, ਮਲੇਸ਼ੀਆ, ਕਤਰ, ਨਾਰਵੇ, ਹਾਂਜੀ ਹੋਰ ਖਾੜੀ ਦੇਸ਼ਾਂ ਤੋਂ ਜਿਹੜੇ ਵੱਡੇ ਇਨਵੈਸਟਰ ਹੈਗੇ ਆ ਜਿਹਨਾਂ ਕੋਲ ਕੈਸ਼ ਮਨੀ ਹੁੰਦੀ ਆ। ਆਪਾਂ ਨੂੰ ਇਹ ਪਤਾ ਹੈਗਾ ਕਿ ਪੈਰਲਲ USA ਦੇ ਵਿੱਚ ਇੱਕੋ ਹੀ ਸ਼ਰਤ ਹੁੰਦੀ USA ਦੀ ਕਿ ਜਿਹੜੀਆਂ ਖਾੜੀ ਮੁਲਕਾਂ ਦੇ ਵਿੱਚ USA ਨੂੰ USA ਨੇ ਜਿਹੜਾ ਪ੍ਰੋਟੈਕਸ਼ਨ ਦਿੱਤੀ ਹੋਈ ਸੀ ਹੁਣ ਤੱਕ ਆਪਾਂ ਕਹਿ ਸੁਰੱਖਿਆ ਵਜੋਂ, ਉਹਦੇ ਸਿੱਟੇ ਵਜੋਂ ਜਿਹੜਾ ਅਮਰੀਕਾ ਸੀਗਾ ਵੱਡੀ ਇਨਵੈਸਟਮੈਂਟ ਚਾਹੇ ਸਾਊਦੀ ਅਰਬ ਹੋਵੇ, UAE ਹੋਵੇ, ਕਤਰ ਹੋਵੇ, ਉਹਨਾਂ ਕੋਲੋਂ ਲੈਂਦਾ ਹੈਗਾ ਸੀਗਾ ਜੀ। ਪਿੱਛੇ ਸਾਊਦੀ ਅਰਬ ਦੇ ਜਿਹੜੇ ਆਪਾਂ ਕਰਾਊਨ ਪ੍ਰਿੰਸ ਸੀਗੇ ਜੀ ਉਹ ਅਮਰੀਕਾ ਆਏ ਸੀ ਤੇ 1 ਟ੍ਰਿਲੀਅਨ ਦੀ 800 ਬਿਲੀਅਨ ਦੀ ਉਹਨਾਂ ਨੇ ਜਿਹੜੀ ਕਮਿਟਮੈਂਟ ਉੱਥੇ ਦਿੱਤੀ ਹੈਗੀ ਸੀ। ਟਰੰਪ ਦਾ ਕਹਿਣਾ ਸੀਗਾ ਕਿ ਡੋਨਲਡ ਟਰੰਪ ਉਹਨਾਂ ਨੇ ਕਿ ਅਸੀਂ 1 ਟ੍ਰਿਲੀਅਨ ਤੱਕ ਇਨਵੈਸਟਮੈਂਟ ਕਰਾਉਣੀ ਆ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦੀ ਪਹਿਲ ਕਦਮੀ ਇਹਦੇ ਬਰਾਬਰ ਅਮਰੀਕਾ ਦੇ ਗੁਆਂਢ ਦੇ ਵਿੱਚ ਏਡੀ ਵੱਡੀ ਕਰਨੀ ਤੇ ਇਹਦੇ ਸਿੱਟੇ ਕੀ ਨਿਕਲਦੇ ਹੈਗੇ ਆ, ਕਿੰਨਾ ਕੁ ਇਸ ਮਾਮਲੇ 'ਚ ਜਿਹੜਾ ਅਸੀਂ ਕਾਮਯਾਬ ਹੋ ਪਾਉਂਦੇ ਆ, ਪਰ ਨਵੀਆਂ ਕੋਈ ਸੰਭਾਵਨਾ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆਈਆਂ ਆ। ਕੱਲ ਆਪਣੇ ਜਿਹੜੇ ਪ੍ਰੀਮੀਅਰ ਹੈਗੇ ਆ ਅੰਟਾਰੀਓ ਦੇ ਡੱਗ ਫੂਡ ਹੋਣੀ, ਉਹਨਾਂ ਨੇ ਵੀ ਇਹਦੇ 'ਚ ਕੁਛ ਆਪਣੇ ਜਿਹੜੀ ਇਨਪੁੱਟ ਪਾਈ ਹੈਗੀ ਹੈ ਜੀ। ਉਹਨਾਂ ਨੇ ਗੱਲ ਕਹੀ ਹੈਗੀ ਕਿ ਅੰਟਾਰੀਓ ਕੋਲ 15 ਮੇਜਰ ਏਦਾਂ ਦੇ ਪ੍ਰੋਜੈਕਟਸ ਹੈਗੇ ਆ ਜਿਹਦੇ ਵਿੱਚ ਡਾਇਰੈਕਟ ਤੌਰ ਤੇ ਕੰਪਨੀਆਂ ਜਿਹੜੀਆਂ ਜੇ ਇਨਵੈਸਟ ਕਰਦੀਆਂ ਨੇ ਤਾਂ ਉਹਦੇ ਵਿੱਚ ਅੰਟਾਰੀਓ ਨੂੰ ਵੱਡਾ ਫਾਇਦਾ ਹੋ ਸਕਦਾ ਤੇ ਨਾਲ ਦੀ ਨਾਲ ਉਹਨਾਂ ਦਾ ਇੰਟਰਸਟ ਵੀ ਬਣਿਆ ਰਹੂਗਾ ਜਿਹਦੇ ਵਿੱਚ ਐਨਰਜੀ ਪ੍ਰੋਡਕਸ਼ਨ ਤੇ ਮਿਨਰਲਸ ਜਿਹੜੇ ਹੈਗੇ ਆ ਮੁੱਖ ਤੌਰ ਤੇ ਉਹਨਾਂ ਨੇ ਨਾਂ ਜਿਹੜਾ ਆ ਲਿਆ ਹੈਗਾ। ਇਹਦੇ 'ਚ ਦਿੱਕਤ ਵੱਡੀ ਇਹ ਹੋਊਗੀ ਜਿਹੜੀ ਅਮੈਰੀਕਨ ਕੰਪਨੀਆਂ ਨੇ ਬਿਨਾਂ ਡੋਨਲਡ ਟਰੰਪ ਹੋਣਾ ਦੇ ਜਾਂ ਉਹਨਾਂ ਦੀ ਜਿਹੜੀ ਆਪਾਂ ਅੱਜ ਐਸਟੈਬਲਿਸ਼ਮੈਂਟ ਹੈਗੀ ਆ ਅਮੈਰੀਕਾ ਦੇ ਵਿੱਚ ਉਹਦੀ ਸਲਾਹ ਕੀਤੇ ਬਿਨਾਂ ਕੀ ਏਦਾਂ ਦੀ ਇਨਵੈਸਟਮੈਂਟ ਪੋਸੀਬਲ ਹੋਊਗੀ, ਜਾਂ ਫਿਰ ਜਿਹੜੇ ਇਨਫਲੂਐਂਸ ਅੰਡਰ ਹੈਗੇ ਆ ਅਮੈਰੀਕਾ ਦੇ ਉਹਨਾਂ ਦੀ ਰਜਾਮੰਦੀ ਤੋਂ ਬਗੈਰ ਜਿਹੜੀ ਕੈਨੇਡਾ ਦੇ ਵਿੱਚ ਕੀ ਏਦਾਂ ਦੀ ਇਨਵੈਸਟਮੈਂਟ ਪੋਸੀਬਲ ਹੈ। ਇੱਕ ਜਿਹੜੀ ਵੱਡੀ ਇਹ ਵੀ ਰਿਪੋਰਟ ਆਪਣੇ ਕੋਲ ਪਹਿਲਾਂ ਹੀ ਪਈ ਹੈਗੀ ਆ, ਬਹੁਤ ਸਾਰੀਆਂ ਜਿਹੜੀਆਂ ਮੌਜੂਦਾ ਕੰਪਨੀਆਂ ਅਮੈਰੀਕਨ ਕੰਪਨੀਆਂ ਹੈਗੀਆਂ ਨੇ ਉਹ ਕੁਛ ਨਾ ਕੁਛ ਪੈਰ ਜਿਹੜਾ ਪੁੱਟ ਰਹੀਆਂ ਹੈਗੀਆਂ ਨੇ ਜਾਂ ਪੁੱਟਣ ਦੀ ਕੋਸ਼ਿਸ਼ ਕਰਦੀਆਂ ਨੇ, ਨਾਲ ਦੀ ਨਾਲ ਹਾਲਾਤ ਵੀ ਦੇਖਦੀਆਂ ਨੇ ਕਿ ਸ਼ਾਇਦ ਦੋਵਾਂ ਦੇਸ਼ਾਂ ਦੀ ਜਿਹੜੀ ਸੈਟਲਮੈਂਟ ਆ ਜੇ ਤੇ ਸਮਝੌਤਾ ਹੋ ਜੇ ਤੇ ਉਹਦੇ ਨਾਲ ਜਿਹੜਾ ਸਾਡਾ ਕੰਮ ਵੀ ਅੱਗੇ ਜਿਹੜਾ ਚੱਲ ਪਊਗਾ। ਇਹ ਸਾਰਾਂਸ਼ ਹੈਗਾ ਜੀ, ਅੱਜ ਆਪਾਂ ਵੇਖਦੇ ਹਾਂ ਕਿ ਉਹਦੇ 'ਚ ਕੌਣ ਆਉਂਦਾ ਹੈ, ਕੀ ਵਾਅਦਾ ਕਰਦਾ ਹੈਗਾ ਆ, ਕੀ ਜਿਹੜੀ ਆ
6: ਜਿਹੜੇ ਸਿੱਟੇ ਜਿਹੜੇ ਆਉਣ ਵਾਲੇ ਸਮੇਂ ਸਾਨੂੰ ਦਿਖਾਈ ਦਿੰਦੇ ਆ ਜੀ। ਪਰ ਵਾਰੀ ਸਾਹਿਬ ਕੰਪਨੀ ਇਹ ਵੀ ਕਹਿ ਰਹੀ ਹੈ ਕਿ ਕੈਨੇਡਾ ਦੀ ਵੱਡੀ ਮੁਸ਼ਕਿਲ ਹੈਗੀ ਆ, ਕਹਿੰਦੇ ਪੇਪਰ ਵਰਕ ਜਿਹੜਾ ਹੈਗਾ ਆ ਜਦੋਂ ਕੰਪਨੀ ਕੋਈ ਸਾਈਨ ਅਪ ਕਰਦੀ ਇਹਦੇ ਵਿੱਚ ਰੂਲਸ ਰੈਗੂਲੇਸ਼ਨ ਇੰਨੇ ਹੁੰਦੇ ਹਨ ਅਤੇ ਟਾਈਮ ਬਹੁਤ ਲੱਗ ਜਾਂਦਾ ਹੈਗਾ ਆ ਇਹ ਸਮਝੌਤਾ ਹੋ ਜਾਂਦਾ ਇਨਵੈਸਟਮੈਂਟ ਕਰਾਂਗੇ ਪਰ ਕਹਿੰਦੇ ਉਸ ਇਨਵੈਸਟਮੈਂਟ ਨੂੰ ਸ਼ੁਰੂ ਕਰਨ ਦੇ ਵਿੱਚ ਟਾਈਮ ਬਹੁਤ ਲੱਗਦਾ ਅਤੇ ਰੂਲਸ ਐਂਡ ਰੈਗੂਲੇਸ਼ਨ ਬਹੁਤ ਸਾਰੇ ਹਨ ਜਿਹੜੀ ਰੁਕਾਵਟ ਪਾ ਦਿੰਦੇ ਹਨ।
1: ਉਹਦੇ ਵਿੱਚ ਕੁਝ ਫੈਡਰਲ ਲਾ ਜਿਹੜੇ ਆ ਪਿਛਲੇ ਸਮੇਂ ਦੌਰਾਨ ਗਵਰਨਮੈਂਟ ਨੇ ਲਿਆਂਦੇ ਆ ਜੀ, ਈਵਨ ਇਕੱਲੇ ਬਾਹਰਲੇ ਇਨਵੈਸਟ ਹੋਣ ਵਾਸਤੇ ਨਹੀਂ, ਜਿਹੜਾ ਇੱਥੇ ਵੀ ਇੰਟਰਨਲ ਪ੍ਰੋਜੈਕਟ ਚੱਲਦੇ ਸੀ ਵੱਡੇ ਜਿਹੜੇ ਕੈਨੇਡਾ ਦੇ ਫੈਡਰਲ, ਉਹਦੇ ਵਿੱਚ ਵੀ ਵੱਡੀਆਂ ਦਿੱਕਤਾਂ ਸੀ ਜਿਹਦੇ ਵੱਡੀਆਂ ਜਿਹੜੀਆਂ ਨੇ ਇਨਵਾਇਰਮੈਂਟਾਂ ਜੁੜੀਆਂ ਹੋਈਆਂ ਸੀਗੀਆਂ ਜੀ, ਕਈ ਡਿਪਾਰਟਮੈਂਟ ਤੋਂ ਇਹਦੀਆਂ ਮਨਜ਼ੂਰੀਆਂ ਜਿਹੜੀਆਂ ਨੇ ਲੈਣੀਆਂ ਪੈਂਦੀਆਂ, ਇਸੇ ਕਰਕੇ ਸਾਡਾ ਹਾਈਵੇ 413 ਵੀ ਕਈ ਘੁੰਮਣ ਘਿਰੀਆਂ ਜਿਹੜਾ ਆ ਉਹ ਫਸਿਆ ਰਿਹਾ, ਹਾਲੇ ਵੀ ਇੱਕ ਦੋ ਪਟੀਸ਼ਨਾਂ ਬਾਕੀ ਹੈਗੀਆਂ ਨੇ, ਲੇਕਿਨ ਇਹਨੂੰ ਥੋੜਾ ਜਿਹਾ ਅਵੋਇਡ ਕਰਨ ਵਾਸਤੇ ਜਿਹੜੀ ਕੈਨੇਡਾ ਫੈਡਰਲ ਗਵਰਨਮੈਂਟ ਆ ਪਹਿਲਾਂ ਕੁਝ ਬਿੱਲ ਅਹਿਮ ਲਿਆ ਚੁੱਕੀ ਆ, ਸੋ ਉਹਦੇ ਸਹਿਮਤੀ ਜਿਹੜੀ ਆ ਫਸਟ ਨੇਸ਼ਨ ਹੈਗੇ ਆ ਉਹਨਾਂ ਦੀ ਲੈਣੀ ਕਈ ਵਾਰੀ ਜ਼ਰੂਰੀ ਹੁੰਦੀ ਆ, ਪਰ ਮੈਨੂੰ ਇਹ ਲੱਗਦਾ ਕਿ ਉਹਦੇ ਨਾਲ ਕੋਈ ਨਾ ਕੋਈ ਰਾਹ ਜਿਹੜਾ ਆ ਉਹ ਜਿਹੜੇ ਬਿੱਲ ਪਾਸ ਕੀਤੇ ਹੈਗੇ ਆ ਉਹਦੇ ਨਾਲ ਪੱਧਰਾ ਜਿਹੜਾ ਆ ਜ਼ਰੂਰ ਹੋਊਗਾ ਜੀ।
6: ਬਾਜਵਾ ਸਾਹਿਬ ਸਾਡੀ ਗੱਲਬਾਤ ਹੋਈ ਸੀ ਰੂਬੀ ਸਹੋਤਾ ਜੀ ਨੇ, ਮੈਂ ਦੋ ਵਾਰੀ ਹੋਏ ਇੰਟਰਵਿਊ ਲਾਏ ਸੀ, ਕਾਫੀ ਭਰਮਾ ਹੰਗਾਰਾ ਮਿਲਿਆ ਉਹਦੇ ਵਿੱਚ। ਮੈਂ ਇੱਕ ਜਿਹੜੇ ਸਵਾਲ ਸੀਗੇ ਸਾਡੇ ਦਰਸ਼ਕਾਂ ਦੇ ਸਰੋਤਿਆਂ ਦੇ ਪੁੱਛੇ ਸੀਗੇ, ਇੱਕ ਦਾ ਸਵਾਲ ਇਹ ਸੀਗਾ ਜਿਹੜਾ ਪੁੱਛਿਆ ਸੀਗਾ ਵੀ ਇੱਥੇ ਹੋਸਪਿਟਲ ਜਿਹੜਾ ਕੀ ਉਹ ਨਹੀਂ ਬਣ ਰਿਹਾ, ਵੀ ਮਿਸਾ ਸਾਗਾ ਵਿੱਚ 3-4 ਹੋਸਪਿਟਲ ਆ ਗਏ ਆ ਅਤੇ ਇੱਥੇ ਕਾਲਜ ਪਹੁੰਚ ਸਕੇ, ਵੀ ਤੁਹਾਡੇ ਵੱਲੋਂ ਕੋਈ ਕਮੀ ਆ? ਮੈਨੂੰ ਪਤਾ ਭਾਵੇਂ ਪ੍ਰੋਵਿੰਸ਼ੀਅਲ ਅਤੇ ਮਿਊਨਸੀਪਲ ਮੈਟਰ ਹੈਗਾ ਆ, ਅਤੇ ਉਹਨਾਂ ਨੇ ਕਿਹਾ ਸਾਡੇ ਵੱਲੋਂ ਸਭ ਕੁਝ ਕਲੀਅਰ ਹੈਗਾ, ਇਹ ਜੇ ਹੋਸਪਿਟਲ ਲਿਆਉਣੇ ਆ ਆਪਣੀ ਸਿਟੀ ਦੇ ਵਿੱਚ, ਇਹ ਸਿਟੀ ਨੈਗੋਸ਼ੀਏਟ ਕਰੇ ਪ੍ਰੋਮਿਸ ਦੇ ਨਾਲ ਡੱਗ ਫੋਰ ਦੇ ਨਾਲ ਵੀ ਸਾਨੂੰ ਹੋਸਪਿਟਲ ਚਾਹੀਦਾ, ਅਤੇ ਦੋਨਾਂ ਨੇ ਰਿਕਾਵਟ ਖੜੀ ਕੀਤੀ ਹੋਈ ਆ। ਪਤਾ ਨਹੀਂ ਇਹ ਪੋਲੀਟੀਕਲ ਗੇਮਾਂ ਕਿਹੜੀਆਂ ਖੇਡਦੇ ਹਨ, ਉਹ ਕਹਿੰਦੇ ਵੀ ਹੋਸਪਿਟਲ ਚੌਥਾ। ਮੈਂ ਉਹਨੂੰ ਪੁੱਛਿਆ ਮੈਂ ਤੁਸੀਂ ਵੀ ਬਰੈਂਪਟਨ ਤੋਂ ਬਰੈਂਪਟਨ ਨੂੰ ਸਰਵ ਕਰਦੇ ਹੋ, ਕੈਲਡਨ ਬਰੈਂਪਟਨ ਅਤੇ ਕੈਲਡਨ ਨੂੰ ਸਰਵ ਕਰਦੇ ਹੋ, ਅਤੇ ਤੁਹਾਡੇ ਬਰੈਂਪਟੋਲੀਅਨ ਹੋਸਪਿਟਲ ਮੰਗਦੇ ਹਨ ਪਰ ਹੋਸਪਿਟਲ ਆਇਆ ਨਹੀਂ, ਬਣ ਨਹੀਂ ਰਿਹਾ। ਉਹ ਕਹਿੰਦੇ ਇਹ ਪ੍ਰੋਬਲਮ ਪ੍ਰੋਵਿੰਸ਼ੀਅਲ ਅਤੇ ਮਿਊਨਸੀਪਲ ਦੀ ਹੈਗੀ ਆ, ਅਤੇ ਹੋਸਪਿਟਲ ਕੱਲ੍ਹ ਨਹੀਂ ਬਣੇ, 8 ਸਾਲ ਤੋਂ ਵੱਧ ਹੋ ਗਏ ਹਨ, ਹਜੇ ਹੋਸਪਿਟਲ ਬਣੇ ਹੀ ਨਹੀਂ, ਅਨਾਊਂਸ ਕਰੀ ਜਾਂਦੇ ਹਨ ਹੋਸਪਿਟਲ ਨਹੀਂ ਬਣਿਆ। ਅਤੇ ਹੁਣ ਪਤਾ ਲੱਗ ਗਿਆ ਵੀ ਕਿਉਂਕਿ ਇਹ ਜਾਂ ਡੱਗ ਫੋਨ ਨਹੀਂ ਲਾਈ ਕਰਦਾ ਆਪਣੇ ਮੇਅਰ ਨੂੰ, ਜਾਂ ਮੇਅਰ ਕੁਛ ਕਰਨਾ ਨਹੀਂ ਚਾਹੁੰਦੇ ਕਿ ਹੋਸਪਿਟਲ ਬਣ ਜਾਣਾ ਚਾਹੀਦਾ ਸੀਗਾ।
1: ਬਿਲਕੁਲ ਬਣ ਜਾਣਾ ਚਾਹੀਦਾ ਸੀਗਾ ਜੀ। ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਡੱਗ ਫੋਰਡ ਤੇ ਜਿਹੜੇ ਪੈਟ੍ਰਿਕ ਬ੍ਰਾਊਨ ਸਾਹਿਬ ਹੈਗੇ ਆ ਉਹਨਾਂ ਨੇ ਆਪਸ ਵਿੱਚ ਜਿਹੜੀਆਂ ਸੀਗੀਆਂ ਲੀਡਰਸ਼ਿਪ ਦੀਆਂ ਇਲੈਕਸ਼ਨ ਲੜੀਆਂ ਹੈਗੀਆਂ ਸੀਗੀਆਂ। ਉਸ ਤੋਂ ਬਾਅਦ ਇਹ ਤੋਂ ਪਹਿਲਾਂ ਪੈਟ੍ਰਿਕ ਬ੍ਰਾਊਨ ਸਾਹਿਬ MP ਸੀਗੇ ਬੈਰੀ ਤੋਂ, ਠੀਕ ਹੈ ਜੀ। ਤਾਂ ਫਿਰ ਉਹ ਇਲੈਕਸ਼ਨਾਂ ਚ ਲੀਡਰਸ਼ਿਪ ਦੀ ਦੌੜ ਚ ਆ ਗਏ, ਪਰ ਹੋਇਆ ਕੀ ਜੀ, ਉਸ ਤੋਂ ਬਾਅਦ ਜਦੋਂ ਉੱਥੇ ਲੀਡਰਸ਼ਿਪ ਤੋਂ ਨਹੀਂ ਗੱਲ ਬਣੀ ਤਾਂ ਫਿਰ ਉਹ ਇੱਧਰ ਆ ਗਏ ਇਸ ਪਾਸੇ, ਉੱਥੇ ਦਿੱਕਤਾਂ ਖੜੀਆਂ ਹੋ ਗਈਆਂ ਉਹਦੇ ਸਾਹਮਣੇ
6: ਜੀ।
1: ਪਰ ਇਹ ਤਸਲਬਾਜ਼ੀ ਅੰਦਰ ਕਰਤੇ ਪ੍ਰੀਮੀਅਮ ਡੱਗ ਫੋਰਡ ਤੇ ਪੈਟ੍ਰਿਕ ਬ੍ਰਾਊਨ ਦੀ ਉਸ ਸਮੇਂ ਤੇ ਇੰਨੀ ਤੇਜ਼ੀ ਨਾਲ ਸੀ ਕਿ ਜਦੋਂ ਪੈਟ੍ਰਿਕ ਪ੍ਰੀਮੀਅਮ ਡੱਗ ਫੋਰਡ ਦੀ ਪਹਿਲੀ ਵਾਰ ਸਰਕਾਰ ਬਣੀ ਹੈ ਜੀ, ਠੀਕ ਹੈ, ਤਾਂ ਪਹਿਲਾਂ ਉਹਨਾਂ ਇਹ ਕੰਮ ਕੀਤਾ ਸੀ ਕਿ ਜਿਹੜੀ ਇੱਥੇ ਯੂਨੀਵਰਸਿਟੀ ਪ੍ਰੋਜੈਕਟ ਸੀਗਾ ਬਰੈਂਪਟਨ ਦੇ ਵਿੱਚ ਉਹ ਉਹਨਾਂ ਸਕ੍ਰੈਪ ਕਰ ਦਿੱਤਾ ਸੀਗਾ ਜੀ। ਇਹ ਇੱਕ ਪਹਿਲਾ ਕੰਮ ਸੀਗਾ, ਇਹਦਾ ਇੱਕੋ ਇੱਕ ਕਾਰਨ ਸੀਗਾ ਕਿ ਉਸ ਅੱਜ ਥੋੜੀ ਬਹੁਤੀ ਫਿਰ ਵੀ ਆਪਾਂ ਕਹਿ ਸਕਦੇ ਹੋ ਸਕਦਾ ਸੈਟਲਮੈਂਟ ਹੋ ਗਈ ਹੋਵੇ, ਲੇਕਿਨ ਉਸ ਸਮੇਂ ਤੇ ਇਹ ਜਿਹੜੀ ਅੰਦਰ ਖਾਤ ਤੇ ਟਸਲਬਾਜ਼ੀ ਇੰਨੀ ਤੇਜ਼ ਸੀਗੀ ਕਿ ਜਿਹੜੀ ਡੱਗ ਫੋਰਡ ਹੋਣੀ ਸੀਗੀ ਉਹ ਇਸ ਗੱਲ ਨੂੰ ਦੁਬਾਰਾ ਬਾਲਾ ਸਮਝਦੇ ਨਹੀਂ ਸੀਗੀ ਕਿ ਪੈਟ੍ਰਿਕ ਬ੍ਰਾਊਨ ਐਜ ਏ ਮੇਅਰ ਕਿੰਨੀ ਕਾਮਯਾਬੀ ਉੱਥੇ ਹਾਸਲ ਕਰਨ। ਇਹ ਸਮਾਂ ਪਾ ਕੇ ਜਿਹੜੀਆਂ ਤਸਲਬਾਜ਼ੀਆਂ ਉਹਦੀ ਸਜ਼ਾ ਜਿਹੜੀ ਆ ਬ੍ਰੈਂਪਟਨ ਗਵਰਨਮੈਂਟ ਦੇ ਜਿਹੜੇ ਬ੍ਰੈਂਪਟਨ ਦੇ ਬ੍ਰੈਂਪਟੋਰੀਅਨ ਹੈਗੇ ਆ ਉਹਨਾਂ ਭੁਗਤੀ ਹੈਗੀ ਆ ਜੀ।
6: ਦੇਖਿਆ ਜਾਵੇ ਸਾਡੇ ਵਾਸਤੇ ਦੋਨੇ ਹੀ ਫੇਲ ਹੈਗੇ, ਜਿਹੜਾ ਸਾਨੂੰ ਹੋਸਪਿਟਲ ਨਹੀਂ ਮਿਲਿਆ, ਆਪਸੀ ਲੜਾਈ ਲੜੀ ਆ, ਸਾਨੂੰ ਤਾਂ ਹਸਪਤਾਲ ਦੇ ਦੇਣ, ਪੈਸੇ ਇਕੱਠੇ ਕੀਤੇ ਆ, ਕਿੱਥੇ ਗਏ ਆ? ਤੋ ਲੋਕਾਂ ਨੂੰ ਮੈਂ ਤਾਂ ਦੱਸਣਾ ਚਾਹੁੰਦਾ ਇਸ ਪੈਟ੍ਰਿਕ ਬ੍ਰਾਊਨ ਐਂਡ ਇਸ ਡੱਗ ਫੋਰਡ ਦੇ ਸ਼ੁਡ ਬ੍ਰਿੰਗ ਦਾ ਹੋਸਪਿਟਲ ਫੋਰ ਦਾ ਪਾਸ 8 ਈਅਰਸ। ਅਤੇ ਮੈਂ ਇੱਕ ਕਾਲ ਲੈ ਲਵਾਂ, ਲੱਗਦਾ ਜਤਿੰਦਰ ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਤੰਬਰ ਸਾਹਿਬ, ਬਾਰੇ ਸਾਹਿਬ ਬਾਰੇ ਸਾਹਿਬ ਕੁਐਸਚਨ ਇਹ ਆ ਕਿ ਜਿਹੜਾ ਸਾਡੇ ਲੋਕਤੰਤਰ ਦੇ ਲੀਡਰ ਆ ਪੱਲਾ ਝਾੜ ਕੇ ਚੱਲ ਜਾਂਦੇ ਆ ਜੀ, ਫੈਡਰਲ ਦਾ ਮੁੱਦਾ ਜੀ, ਸਿਟੀ ਦਾ ਮੁੱਦਾ ਜੀ, ਪ੍ਰੋਵਿੰਸ ਦਾ ਮੁੱਦਾ ਵਾ
6: ਜੀ,
8: ਤੇ ਪਈ ਵੋਟਾਂ ਲੈਣ ਤੇ ਸਾਡੇ ਕੋਲ ਆਉਂਦੇ ਹੋ ਤੁਸੀਂ, ਮੁੜ ਕੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਧਰਨੇ ਲਾਓ, ਇਹ ਨੁਮਾਇੰਦੇ ਕੱਲ ਨੂੰ ਚੁਣ ਕੇ ਭੇਜੇ ਜੇ ਅਸੀਂ ਧਰਨੇ ਲਾਉਣੇ ਆ, ਟਰੱਕਰ ਲਾ ਰਹੇ ਆ, ਕੰਸਟਰਕਸ਼ਨ ਲਾ ਰਹੇ ਆ, ਸਿਟੀ ਕੀ ਕਰਦੀ ਪਈ ਆ? ਹੁਣ ਪੈਟ੍ਰਿਕ ਬ੍ਰਾਊਨ ਸਾਹਿਬ ਦੀ ਸੱਸ ਬਣ ਗਈ ਆਪਣੇ MPP, ਹੁਣ ਉਹਨਾਂ ਦੀ ਯਾਰੀ ਪੈ ਗਈ ਫੋਰ ਦੇ ਨਾਲ, ਇਹਦਾ ਮਤਲਬ ਕਿ ਸਾਨੂੰ ਇਹ ਲੋਕ ਮੂਰਖ ਬਣਾਉਂਦੇ ਆ। ਮੈਂ ਅੱਜ ਫਿਰ ਕਹੂੰਗਾ ਲੋਕਤੰਤਰ ਜੇ ਲੋਕੀ ਨਹੀਂ ਕੰਮ ਕਰਦੇ ਪਹਿਲੇ ਹੁਣ ਘਰ ਨੂੰ ਤੋਰੋ। ਔਰ ਮੈਨੂੰ ਲੱਗਦਾ ਨੀ ਕਈ ਚੈਨਲ ਸ਼ਰੇਆਮ ਸਿੱਧੀ ਉਹ ਐਡ ਮੰਗਦੇ ਆ, ਉਹਨਾਂ ਦੀ ਹਮਾਇਤ ਕਰਦੇ ਆ, ਪੋਲੀਆਂ ਪੋਲੀਆਂ ਟੰਬਰ ਸਭ ਗੱਲਾਂ ਨਾ ਕਰਿਆ ਕਰੋ, ਇਹਨਾਂ ਲੀਡਰਾਂ ਨੂੰ ਸਾਡੇ ਰੂਬਰੂ ਕਰਿਆ ਕਰੋ, ਦੋ ਚਾਰ ਸਿਲੇਕਟਿਡ ਸਰੋਤਾਂ ਦੀਆਂ ਕਾਲਾਂ ਜ਼ਰੂਰ ਲੈ ਲਿਆ ਕਰੋ। ਅਸੀਂ ਪੁੱਛ ਸਕਦੇ ਹਾਂ ਤੁਹਾਡੀਆਂ ਸੌ ਸ਼ਿਕਸ਼ਾ ਹੋਣੀਆਂ ਪਾਉਂਦੀਆਂ ਹਨ, ਪਰ ਸਾਡੇ ਤਾਂ ਕੋਈ ਪਾਉਂਦੀ ਜੀ, ਮੈਂ ਤੁਹਾਡੇ ਵਿਚਾਰ ਸੁਣਦਾ ਜ਼ਰੂਰ ਦੱਸਿਓ ਦੇ ਬਾਰੇ।
6: ਬਹੁਤ ਬਹੁਤ ਧੰਨਵਾਦ, ਤਾਂ ਹੀ ਮੈਂ ਰੂਬੀ ਸਰੋਤਾ ਜੀ ਨੂੰ ਪੁੱਛਿਆ ਸੀਗਾ ਬਈ ਤੁਸੀਂ ਬ੍ਰੈਂਪਟਨ ਵਿੱਚ ਹੋ, ਤੁਸੀਂ ਬ੍ਰੈਂਪਟਨ, ਤੁਹਾਨੂੰ ਬ੍ਰੈਂਪਟਨ ਤੋਂ ਵੀ ਵੋਟਾਂ ਪੈਂਦੀਆਂ ਤੇ ਬ੍ਰੈਂਪਟਨ ਲੋਕੀ ਕੀ ਚਾਹੁੰਦੇ? ਕਹਿੰਦੇ ਵੀ ਸਾਡੇ ਵੱਲੋਂ ਸਭ ਕੁਝ ਕਲੀਅਰ ਹੋ ਗਿਆ ਫੈਡਰਲ ਵੱਲੋਂ, ਤੇ ਮੈਂ ਉਹਨਾਂ ਨੂੰ ਕਿਹਾ ਨਾ ਦੋਨਾਂ ਨੂੰ ਬਿਠਾ ਲਓ ਖੂੰਜੇ ਤੇ ਬਿਠਾ ਲਓ, ਮੈਂ ਕਹਿ ਨਹੀਂ ਸਕਦਾ ਕੀ ਕਰੋ, ਪਰ ਇਹਨਾਂ ਨੂੰ ਸਮਝਾਵੋ ਵੀ ਸਾਡੇ ਲੋਕਾਂ ਨੂੰ ਹਸਪਤਾਲ ਦੀ ਲੋੜ ਹੈਗੀ ਆ, ਵੀ ਤੁਸੀਂ ਲੈ ਕੇ ਕਿਉਂ ਨਹੀਂ ਆ ਰਹੇ? ਸੋ ਇਹ ਮੁੱਦਾ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਸਰਕਾਰ ਦਾ ਹੈਗਾ ਆ, ਤੁਹਾਡੇ ਵਾਸਤੇ ਹਸਪਤਾਲ ਤਾਂ ਨਹੀਂ ਆ ਰਿਹਾ। ਜੇ ਮੈਂ ਗਲਤ ਹੈਗਾ, ਪੈਟ੍ਰਿਕ ਬਰਾਊਨ ਡੈਪਟੀ ਮੇਅਰ ਸਾਰੇ ਆ ਜਾਓ, ਚੇਅਰ ਵਿਹਲੀ ਆ, ਦੱਸ ਦੇਵੋ ਵੀ ਕੱਲ੍ਹ ਨਹੀਂ ਆ ਰਿਹਾ ਹੈਗਾ। ਇਹ ਤੁਹਾਡੀ ਮੈਂ ਨੇ, ਤੁਹਾਡੀ ਕੁਰਸੀ ਨੇ ਸਾਰੇ ਦੀ ਜਿਹੜੀ ਜ਼ਿੰਦਗੀ ਖਰਾਬ ਕੀਤੀ ਪਈ ਹੈਗੀ ਇਸ ਵੇਲੇ। ਜੇ ਤੁਸੀਂ ਕੰਮ ਕਰੋ ਤਾਂ ਕੁਝ ਨਾ ਕੁਝ ਹੋ ਸਕਦਾ ਹੈਗਾ। ਇੱਕ ਮੈਂ ਹੋਰ ਕਾਲ ਲੈ ਲਵਾਂ, 4146 ਏਅਰ ਤੇ ਹੋ ਜੀ।
9: ਹਾਂਜੀ ਤੱਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ।
9: ਉਹ ਜੋ ਮੈਡਮ ਜੀ ਜੋ ਕਹਾਣੀ ਸੁਣਾ ਰਹੀ ਥੀ, ਉਹ ਤੋਂ ਕਾਫੀ ਝੂਠ ਥਾ, ਚਾਹੇ ਕ੍ਰਾਈਮ ਹੋਵੇ ਚਾਹੇ ਹਸਪਤਾਲ ਹੋਵੇ। ਜਿਹੜੇ ਬੰਦੇ ਬਾਰਬੀਕਿਊ ਮੇ ਪਹੁੰਚੇ ਤੇ ਫੋਟੋ ਖਿਚਾਣੇ, ਉਨੀ ਕੋ ਲੈ ਕੇ ਚਲੇ ਆਤੇ ਦਸ ਫੋੜ ਕੇ ਦਫ਼ਤਰ ਕੇ ਆ ਗਏ।
6: ਸਾਹਿਬ ਜੀ
9: ਭਈ, ਵਹਾਂ ਜਾ ਕੇ
6: ਤੁਸੀਂ ਠਹਿਰੇ ਰਿਸਪੈਕਟਰ ਹੋ, ਬਾਰਬੀ ਤੋਂ ਬਾਰਬੀ ਦੇ ਫੋਟੋ ਵੀ ਖਿਚਾ ਸਕਦੇ ਆ, ਤੁਸੀਂ ਬਾਰਬੀ ਤੇ ਲੱਤਾਂ ਚੱਕ ਕੇ ਖਾ ਵੀ ਸਕਦੇ ਹੈਗੇ ਆ ਮੁਰਗੇ ਦੀਆਂ, ਤੇ ਨਾਲ ਦੀ ਨਾਲ ਉਹਨਾਂ ਨਾਲ ਮਿਲ ਵੀ ਸਕਦੇ, ਸਵਾਲ ਹੀ ਪੁੱਛ ਸਕਦੇ ਹੋ। ਮੈਂ ਸਵਾਲ ਇਹੀ ਪੁੱਛਿਆ ਸੀਗਾ ਵੀ ਜਿਹੜਾ ਹਸਪਤਾਲ ਨਹੀਂ ਆ ਰਹੇ ਆ, ਕਾਰਨ ਕੀ ਹੈਗਾ?
9: ਤੁਹਾਨੂੰ
6: ਵੀ ਬ੍ਰੈਂਟ ਤੋਂ ਵੋਟਾਂ ਪੈ ਰਹੀਆਂ, ਉਹ ਕਹਿੰਦੇ ਵੀ ਸਾਡੇ ਵੱਲੋਂ ਸਭ ਕੁਝ ਹੋ ਗਿਆ, ਇਹ ਮਿਊਨਿਸਪਲ ਤੇ ਇਹ ਜਿਹੜੀ ਆ ਤੁਹਾਡੀ
9: ਸਰਕਾਰ,
6: ਇਹਦੇ ਲਿਬਰਲ ਦਾ ਕੀ ਲੈਣਾ ਦੇਣਾ ਹੁਣ ਦੱਸੋ?
9: ਨਹੀਂ ਨਹੀਂ ਦੇਖੋ ਤੰਬਰ ਸਾਹਿਬ, ਬਾਤ ਕੋ ਕਲੀਅਰ ਕਰੋ। ਮਹੀਨੇ ਮੈਂ ਦੋ ਬਾਰ ਤੁਮ ਇਕੱਠੇ ਮਿਲ ਕੇ ਫੋਟੋ ਖਿਚਵਾਤੇ ਹੋ, ਤਬ ਤੁਮ ਇਹ ਮਾਮਲਾ ਡਿਸਕਸ ਕਿਉਂ ਨਹੀਂ ਕਰਤੇ ਹੋ? ਸਾਰੇ ਬੰਦੇ ਲੈ ਕੇ ਵਹਾਂ ਜਾਓ, ਡਕ ਫੋੜ ਉਸਕੇ ਸਾਹਮਣੇ, ਆਮੇ ਸਾਹਮਣੇ ਬਾਤ ਕਰਾਓ। ਉਹ ਤੁਮਸੇ ਹੋਤਾ ਨਹੀਂ ਹੈ, ਤੁਮ ਯਹਾਂ ਪੇ ਆਕੇ ਬਿਆਨਬਾਜ਼ੀ ਕਰਤੇ ਹੋ, ਬਲੇਮ ਗੇਮ, ਬਲੇਮ ਗੇਮ। ਯੇ ਉਸਕਾ ਬੈਟਰ ਹੈ, ਉਸਕਾ ਬੈਟਰ ਹੈ,
6: ਵਹੀ ਹਾਲ। ਮੈਂ ਤੁਹਾਡੀ ਗੱਲ ਸੁਣ ਰਿਹਾ, ਮੈਂ ਕਿਹੜਾ ਕੰਮ ਨਹੀਂ ਕੀਤਾ? ਮੈਂ ਜਿੰਨਾ ਕਰ ਸਕਦਾ ਮੈਂ ਕਰ ਰਿਹਾ, ਆਪਾਂ ਛੋੜੇ ਜਾਂ ਮੀਡੀਆ ਹੱਬ ਹੈਗੇ ਆ, ਅਸੀਂ
9: ਜੀ ਆਪ ਤੋਂ ਬਹੁਤ ਬੜੀਆ ਕੰਮ ਕਰ ਰਹੇ ਹੋ, ਆਪ ਤੋਂ ਕਮ ਸੇ ਕਮ ਮੁੱਦਾ ਉਠਾ ਤੋ ਰਹੇ ਹੋ
6: ਜੀ।
9: ਜਿਸਨੇ ਕਰਨਾ ਹੈ, ਜਿਸਕੇ ਪਾਸ ਪਾਵਰ ਹੈ, ਉਹ ਤੋ ਬੰਦਾ ਜਾਤਾ ਹੀ ਨਹੀਂ ਹੈ, ਉਹ ਜਾਤੀ ਨਹੀਂ ਹੈ
6: ਜੀ।
9: ਤੁਮ ਆਪਣੇ ਸਾਹਮਣੇ ਜਾਓ, ਜਰਾ ਡਕ ਫੋੜ ਕੇ ਦਫ਼ਤਰ ਚ ਆ ਗਏ, ਬੋਲ ਬਤਾ ਬਈ ਕਿਉਂ ਨਹੀਂ ਬਣਾ ਰਿਹਾ ਤੂੰ ਹਸਪਤਾਲ, ਬਾਹਰ ਨਿਕਲ ਦਫ਼ਤਰ ਸੇ
6: ਜੀ,
9: ਹੈਂਜੀ ਕਿਉਂ ਨਹੀਂ ਆਪਣੇ ਸਾਹਮਣੇ ਬਾਤ ਕੀਆ? ਵਹੀ ਹਾਲ ਕ੍ਰਾਈਮ ਕਾ ਵੀ ਹੈ, ਉਹ ਹਮਨੇ ਵੋ ਬਣਾ ਦਿਆ, ਹਮਾਰਾ ਕਾਮ ਹੋ ਗਿਆ। ਅਰੇ ਬਈ ਤੁਮ ਵਹਾਂ ਜਾ ਕੇ ਗਾੜੀ ਰੁਕੀ ਕਹਾਂ ਹੈ? ਵਹੀ ਆ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਪੇ ਹੈ, ਡੇਢ ਸਾਲ ਹੋ ਗਿਆ, ਵੋ ਹਮ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਖਤਮ ਕਰ ਦੇਂਗੇ, ਸਾਡਾ ਬੈਰੀਅਰ ਖਤਮ ਹੋ ਗਿਆ ਹੈ, ਵੋ ਦੂਸਰਾ ਪੇਟਕਾ ਹੈ। ਅਰੇ ਐਂਡ ਆਫ ਦੀ ਡੇ ਕਾਮ ਤੋ ਕੁਛ ਹੁਆ ਹੀ ਨਾ, ਪਾਵਰ ਤੋ ਸਾਰਾ, ਸਾਰੀ ਪਾਵਰ ਤੋ ਫੈਡਰਲ ਗਵਰਨਮੈਂਟ ਕੇ ਪਾਸ ਹੈ, ਕਾਮ ਤੁਮਸੇ ਕੱਖ ਨਹੀਂ ਹੁਆ,
6: ਤੁਸੀਂ ਜਿੱਥੇ ਸਹੀ ਹੈਗੇ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਜਿਹੜਾ ਹੈਗਾ ਉਹ ਹੋਣਾ ਚਾਹੀਦਾ, ਸਪੈਸ਼ਲੀ ਆਪਾਂ ਬਾਹਰ ਦੀਆਂ ਕੰਟਰੀਆਂ ਬੜਾ ਔਖਾ ਹੋ ਕੇ ਕਰਦੇ, ਆਪਾਂ ਆਪਸ ਵਿੱਚ ਨਹੀਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਕਰ ਸਕਦੇ, ਉਹਦੀ ਮੈਂ ਗੱਲ ਪੁੱਛੀ।
9: ਸਭ ਗੋਲਮੋਲ ਹੈ, ਤਮਾਸ਼ਾ ਹੈ, ਨੌਟੰਕੀ ਹੈ, ਨਾਟਕ ਹੈ। ਅੱਜ ਵੀ ਉਹ ਦੇਖੋ ਜੋ ਸਬਮਿਟ ਕਰਾ ਰਹੇ ਹੈ, ਕਿਆ ਮਾਰਕਰ ਨੇ ਜੋ ਪਾਸ ਬੜੇ ਬੜੇ ਇਨਵੈਸਟਰ ਫੋਨ ਨੰਬਰ ਨਹੀਂ ਹੈ, ਇਨਕੇ ਕੰਟੈਕਟ ਨੰਬਰ ਨਹੀਂ ਹੈ, ਇਨਸੇ ਸੀਧੇ ਨਹੀਂ ਗੱਲਬਾਤ ਕਰ ਸਕਤਾ ਹੈ ਜੀ। ਭਾਈ ਤੁਮ ਸੀਧੇ ਬਾਤ ਕਰ ਲੋ, ਤੁਮ ਤੋ ਬਹੁਤ ਬੜੇ ਬੈਂਕਰ, ਐਸ ਐਨ ਪੀ ਔਰ ਗੋਲਡਮੈਨ ਸੈਕਸ ਮੇ ਰਹੇ ਹੋ, ਤੁਮਸੇ ਸੀਧੇ ਬਾਤ ਕਰ ਲੋ। ਯੇ ਸਭ ਦਿਖਾਣਾ ਦਿਖਾਵਾ ਬਾਜੀ, ਜ਼ਿਆਦਾ ਸ਼ੋ ਬਾਜੀ, ਐਲਾਨ ਬਾਜੀ, ਜ਼ਿਆਦਾ ਕੰਮ ਕੁਛ ਨਹੀਂ। ਧੰਨਵਾਦ ਜੀ,
6: ਬਹੁਤ ਬਹੁਤ ਧੰਨਵਾਦ, ਤੁਹਾਡੀ ਆਵਾਜ਼ ਚੱਲ ਗਈ ਹੈਗੀ ਆ। ਹੁਣ ਜਿਹੜੀਆਂ ਫੋਨ ਤੇ ਕੱਲ ਹੋਣੀ, ਆਮੋ ਸਾਹਮਣੇ ਸਾਰੇ ਇਨਵੈਸਟਰ ਸੱਦੇ ਹੋਏ ਹਨ, ਇਹ ਇਨਵੈਸਟਮੈਂਟ ਲਿਆਉਣ ਦੀ ਕੋਸ਼ਿਸ਼ ਲੱਗੇ ਹੋਏ ਕਰਨ, ਜਿੱਥੇ ਗਲਤ ਹੈਗੇ ਆਪਾਂ ਉੱਥੇ ਆਵਾਜ਼ ਇਹਨਾਂ ਦੀ ਉਠਾ ਦੇ ਰਹੀ ਹੈਗੀ ਆ। ਬਾਰੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
1: ਬਿਲਕੁਲ, ਮੈਂ ਕਹਿਣਾ ਚਾਹੁੰਦਾ ਜੀ, ਦੋ ਤਿੰਨ ਗੱਲਾਂ ਮੈਂ ਐਡ ਕਰਨਾ ਚਾਹੁੰਦਾ ਹੈ। ਇੱਕ ਬੇਨਤੀ ਹੈਗੀ ਆ ਕਿ ਇਹ ਗੱਲ ਕਿ ਤੁਸੀਂ ਸਾਡੇ ਪਲੇਟਫਾਰਮ ਤੋਂ, ਵਿਰਾਸਤ ਮੀਡੀਆ ਤੋਂ ਸਵਾਲ ਉਠਾਉਣ ਦੀ, ਜਾਂ ਸਾਡੇ ਵੱਲੋਂ ਸਵਾਲ ਉਠਾਉਣ ਦੀ, ਜਾਂ ਮਸਲੇ ਉਠਾਉਣ ਦੀ, ਠੀਕ ਹੈ ਜੀ। ਫ੍ਰੀਕੁਐਂਸੀਆਂ ਐਵੇਂ ਨੀ ਚੇਂਜ ਹੁੰਦੀਆਂ, ਰੇਡੀਓ ਐਵੇਂ ਨੀ ਚੇਂਜ ਹੁੰਦੇ। ਉਹਦੀ ਤਮਰ ਸਾਹਿਬ, ਤੁਹਾਡਾ ਵੀ ਕਾਰੋਬਾਰ ਇਕੱਲਾ ਇਹ ਨੀ ਹੈਗਾ ਕਿ ਇੱਥੇ ਰੇਡੀਓ ਕਰਕੇ ਘੰਟਾ ਤੁਹਾਡਾ ਇਹਦੇ ਤੇ ਗੁਜ਼ਾਰਾ ਹੋ ਜਾਂਦਾ ਤਾਂ ਫਿਰ ਬੜਾ ਵਧੀਆ। ਸਾਰੇ ਬ੍ਰੈਂਟੋਰੀਅਨ ਨੂੰ ਤੇ ਸਾਰੇ ਜਿੰਨੇ ਵੀ ਸਾਡੀ ਪੰਜਾਬੀ ਡਾਇਸਪੋਰਾ ਪਤਾ ਹੈਗਾ ਕਿ ਤੁਹਾਡਾ ਕਾਰੋਬਾਰ ਇਹ ਜਿਹੜਾ ਹੈਗਾ ਆ ਪ੍ਰੋਫੈਸ਼ਨਲ ਐਜ ਏ, ਇਹਨੂੰ ਮੀਟ ਕਰਨ ਵਾਸਤੇ ਕਈ ਵਾਰ ਖਰਚੇ ਕੋਲੋਂ ਵੀ ਪਾਉਣੇ ਪੈਂਦੇ ਆ,
6: ਠੀਕ ਹੈ।
1: ਮੇਰੇ ਵਰਗੇ ਬੰਦੇ ਦੇ ਵੀ ਕਾਰੋਬਾਰ ਹੈਗੇ ਆ, ਅਸੀਂ ਇਸ ਕਾਰੋਬਾਰ ਤੇ ਜੇ ਬੈਠੇ ਹੁੰਦੇ ਇਕੱਲੇ ਐਸੇ ਰੇਡੀਓ ਦੇ ਵਿਹਾਵ ਦੇ ਉੱਪਰ ਹੀ ਰੋਟੀ ਪਾਣੀ ਖਾਣਾ ਹੁੰਦਾ, ਤਾਂ ਫਿਰ ਤੁਹਾਡਾ ਗੱਲਾਂ ਜਿਹੜੀਆਂ ਸੀ ਸਹੀ ਸੀਗੀਆਂ ਕਿ ਅਸੀਂ ਗੱਲ ਨੀ ਕਰ ਸਕਦੇ, ਸਵਾਲ ਨੀ ਕਰ ਸਕਦੇ, ਠੀਕ ਹੈ। ਜੇ ਹੁਣ ਰੇਡੀਓ ਦੀਆਂ ਫ੍ਰੀਕੁਐਂਸੀਆਂ ਚੇਂਜ ਹੋਈਆਂ ਨੇ, ਕਿਸੇ ਦੂਜੇ ਸਟੇਸ਼ਨ ਤੋਂ ਇੱਧਰ ਆਏ ਹੈਗੇ, ਉਹਦਾ ਕਾਰਨ ਤਾਂ ਹੈਗੇ ਆ, ਸਾਰਿਆਂ ਨੂੰ ਪਤਾ ਹੈਗੇ ਆ। ਦੋਸਤੋ ਕਿਉਂ ਏਦਾਂ ਦੀਆਂ ਗੱਲਾਂ ਪਲੀਜ਼ ਆਪਾਂ ਨਾ ਕਰੀਏ ਕਿ ਸਵਾਲ ਨੀ ਉਠਾਏ ਜਾਂਦੇ, ਸਵਾਲ ਵੱਡੇ ਧੱਲੇ ਨਾਲ ਉਠਾਏ ਜਾਂਦੇ। ਜਦੋਂ ਆਉਂਦੇ ਹੈਗੇ ਲਾਈਨ ਤੇ ਰਿਪਰੈਂਟ, ਤੁਸੀਂ ਸਵਾਲ ਕਰੋ, ਸਵਾਲ ਕਰਨੇ ਹੁੰਦੇ ਆ ਅਸਲ ਸਿੱਧੇ ਤੌਰ ਤੇ ਸਰੋਤਿਆਂ
6: ਦੀ। ਹੁਣ ਬਾਰੇ ਸਾਹਿਬ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ, ਮੈਂ ਸਹਿਰਾਜ ਸੰਧੂ ਦੀ ਕਾਲ ਦੀ ਵੇਟ ਕਰਦਾ। ਜਿੰਨੇ ਸਵਾਲ ਆਪਾਂ ਉਠਾਏ ਹੈਗੇ ਆ, ਉਨੇ ਸਵਾਲ ਲੱਗਦਾ ਕਿਸੇ ਹੋਰ ਨੇ ਉਠਾਏ, ਸ਼ਾਇਦ ਉਠਾਏ ਹੋ ਗਏ। ਬੈਸਟ ਆਫ ਲੱਕ, ਪਰ ਜਿਹੜੀ ਗੱਲ ਕੀਤੀ ਆ, ਜਿਹੜੀ ਹੈਗੀ ਆ, ਆਪਾਂ ਉਹੀ ਕਵਰ ਕੀਤੀ ਆ। ਰੂਬੀ ਸੋਹਤਾ ਜੀ ਨਾਲ ਇੰਟਰਵਿਊ ਕੀਤੀ, ਸਾਰੇ ਸਵਾਲ ਪੁੱਛੇ ਆ। ਹਾਂ, ਹੁਣ ਪ੍ਰੋਗਰਾਮ ਅਰਲੀ ਹੁੰਦਾ, ਮੇਰਾ ਜੀ ਕਰਦਾ ਕਿਸੇ ਦਿਨ ਅਰਲੀ ਉਹਨਾਂ ਨੂੰ ਰੇਡੀਓ 'ਤੇ ਲੈ ਕੇ ਆਵਾਂਗੇ, ਤੁਸੀਂ ਆਪਣੇ ਰਿਸਪੈਕਟ ਨਾਲ ਸਵਾਲ ਪੁੱਛ ਲਿਓ। ਪਰ ਉਹਨਾਂ ਨੇ ਇਹ ਦੱਸ ਦਿੱਤਾ, ਇਹ ਪ੍ਰੋਬਲਮ ਪ੍ਰੋਵਿੰਸ਼ੀਅਲ ਅਤੇ ਮਿਊਨਸੀਪਲ ਦੀ ਹੈਗੀ ਆ, ਹੋਸਪਿਟਲ ਦੀ। ਵਾਈ ਆਰ ਦੇ ਨਾਟ ਬ੍ਰਿੰਗਿੰਗ ਹੋਸਪਿਟਲ? ਹੁਣ ਆਪਾਂ ਕਹਿੰਦੇ ਕੋਸ਼ਿਸ਼ ਲੱਗੇ ਹੋ, ਇਹ ਤਾਂ ਲੋਕਾਂ ਦੇ ਕਹਿੰਦੇ ਤੁਹਾਡੇ ਕੋਲ ਵੱਡਾ ਰਾਈਟ ਹੈਗਾ, ਜਦੋਂ ਵੋਟਾਂ ਪੈਣੀਆਂ ਲਾ ਦੇ ਉਹਨਾਂ ਨੂੰ ਸੀਟ ਤੋਂ, ਜੇ ਤੁਹਾਡੇ ਵਾਸਤੇ ਕੰਮ ਨਹੀਂ ਹੋ ਰਿਹਾ। ਕਹਿੰਦੇ ਮੈਨੂੰ ਲਾ ਦਿਓ ਸੀਟ 'ਤੇ, ਮੈਂ ਨਹੀਂ ਕੰਮ ਕਰ ਰਹੀ। ਕਹਿੰਦੇ ਆਪਾਂ ਇਸ ਉੱਤੇ ਕੰਮ ਕਰ ਦਿੱਤਾ ਹੈਗਾ ਆ। ਅਤੇ ਉਸਦੇ ਨਾਲ ਨਾਲ ਹੁਣ ਦੇਖੋ ਜੀ, ਪ੍ਰੋਬਲਮ ਆਈ ਹੋਈ ਆ ਟਰੱਕਿੰਗ ਦੇ ਵਿੱਚ, ਵੇਜ ਥੈਫਟ, ਮੇਰੇ ਪੈਸੇ ਰੋਕ ਲਏ, ਮੈਨੂੰ ਪੈਸੇ ਨਹੀਂ ਦਿੱਤੇ, ਮੈਂ ਕਿੱਥੇ ਜਾਵਾਂ ਅਤੇ ਮੈਂ ਕੀ ਕਰਾਂ। ਬਹੁਤ ਸਾਰੀਆਂ ਔਰਗਨਾਈਜੇਸ਼ਨ ਕੋਸ਼ਿਸ਼ ਕਰਦੀਆਂ ਆਪਣੇ ਵੱਲੋਂ, ਆਪਣਾ ਪਰਿਵਾਰ ਕੋਲੋਂ ਟਾਈਮ ਕੱਢ ਕੇ ਇੰਨੀਆਂ ਕੋਸ਼ਿਸ਼ ਲੱਗੀਆਂ ਕਰਨ, ਤੁਹਾਡੀ ਆਵਾਜ਼ ਬਣ ਕੇ ਆਪਾਂ ਕੁਝ ਨਾ ਕੁਝ ਕਰੀਏ। ਮੀਡੀਆ 'ਤੇ ਟਾਈਮ ਲੈਣਾ ਬੜਾ ਔਖਾ ਹੋ ਜਾਂਦਾ ਕਈਆਂ ਵਾਸਤੇ, ਪਰ ਆਪਾਂ ਹਰ ਇੱਕ ਕਮਿਊਨਿਟੀ ਦੇ ਮੁੱਦੇ ਉੱਪਰ ਗੱਲ ਕਰਕੇ ਸਪੋਰਟ ਕਰਦੇ ਹਾਂ। ਉਹ ਤੁਹਾਨੂੰ ਸੱਦਾ ਦਿੱਤਾ ਗਿਆ ਸੀ, ਮੈਂ ਸੀਗਾ ਆਊਟ ਆਫ ਕੰਟਰੀ, ਤਾਂ ਮੈਂ 2 ਦਿਨ ਏਅਰ 'ਤੇ ਆ ਨਹੀਂ ਸਕਿਆ, ਤਾਂ ਮੈਂ ਵੀ ਉੱਥੇ ਪਹੁੰਚਣਾ ਸੀਗਾ। ਮੈਨੂੰ ਲੱਗਦਾ 25-30 ਬੰਦੇ ਮਸੀਂ ਪਹੁੰਚੇ ਜਿਹੜੀ ਟਰੱਕਾਂ ਦੀ ਮੀਟਿੰਗ ਕੀਤੀ ਗਈ ਸੀ। ਯਾਰ ਉਹ ਵੀ ਮੈਨੂੰ ਪਤਾ ਲੱਗਾ ਵੀ ਬਾਹਰੋਂ ਆਏ ਆ, ਲੰਡਨ ਤੋਂ ਆਏ ਸੀ, ਕੋਈ ਕਿਤੇ ਆਇਆ ਸਾ, ਸਾਡੇ ਇੱਥੇ ਲੋਕਲ ਕੋਈ ਪਹੁੰਚਿਆ ਹੀ ਨਹੀਂ। ਯਾਰ ਇਹਨਾਂ ਮੁੱਦਿਆਂ 'ਤੇ ਪਹੁੰਚਿਆ ਕਰੋ, ਜੇ ਤੁਹਾਡੇ ਵਾਸਤੇ ਕੋਈ ਪ੍ਰੋਗਰਾਮ ਰੱਖਿਆ ਗਿਆ, ਦੱਸੋ ਸਾਨੂੰ ਪ੍ਰੋਬਲਮ ਹੈਗੀ ਆ। ਹੁਣ ਸਰ, ਹੁਣ ਲੋਕ ਇਹਨਾਂ ਨੇ ਪਤਾ ਕੀ ਕਹਿਣਾ, ਯਾਰ ਉੱਥੇ ਤਾਂ ਬੰਦੇ 25 ਮਸੀਂ, ਪ੍ਰੋਬਲਮ ਤਾਂ ਹੈ ਨਹੀਂ, ਇਹ ਤਾਂ ਖੁਸ਼ ਹਨ ਜੋ ਕੁਛ ਹੋ ਰਿਹਾ। ਲਓ ਜੀ, ਸਿਖਰਾਜ ਸੰਧੂ ਦੀ ਲਾਈਨ ਆ ਗਈ, ਉਸ ਤੋਂ ਪਹਿਲਾਂ ਮੈਂ RSE ਲਾਈਨ ਲੈਣੀ ਆ, ਫਿਰ ਸਿਖਰਾਜ ਸੰਧੂ ਦੀ ਲਾਈਨ ਲੈਣੀ ਆ। RSE ਆ ਜਾਓ।
10: ਹਾਂ ਜੀ, ਤੰਬੜ ਸਾਹਿਬ, ਗੁੱਡ ਮਾਰਨਿੰਗ ਸਾਰਿਆਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ।
6: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
10: ਦੇਖੋ ਜੀ, ਗਰੀਸ਼ ਜੀ ਮੈਂ ਸਮਝਣ ਥੋੜਾ ਜਿਹਾ ਭਰੇਖਾ ਪੈ ਗਿਆ ਤੁਹਾਨੂੰ। ਗਰੀਸ਼ ਜੀ ਨੇ ਉਹ MP ਬਾਰੇ ਕਿਹਾ ਸੀਗਾ ਜਿਹੜਾ ਉਹਨਾਂ ਨੇ ਇੰਟਰਵਿਊ ਸੁਣਿਆ ਸੀ, ਉਹਨਾਂ ਬਾਰੇ ਗੱਲ ਕਰੀ, ਉਹਨਾਂ ਨੇ ਤੁਹਾਡੇ ਬਾਰੇ ਨਹੀਂ ਕਿਹਾ।
6: ਮੈਨੂੰ ਪਤਾ ਜੀ।
10: ਹਾਂ, ਬਾਕੀ ਮੈਂ ਵੀ ਇਹੀ ਕਹਿਣਾ ਚਾਹੁੰਦਾ ਕੀ ਗੱਲ, ਜਿਹੜਾ ਬ੍ਰੈਂਕਨ MP ਆ ਉਹ ਕੱਲਾ ਝਾੜੀ ਬੈਠਿਆ, ਤਮਾਸ਼ਾ ਵੇਖਦਾ ਸਾਈਡ ਤੇ, ਸਿਟੀ ਦਾ ਆਪਣੇ ਪ੍ਰੋਵਿੰਸ ਦਾ ਕੀ ਗੱਲ, ਉਹ ਸਾਤੋਂ ਨੀ ਵੋਟਾਂ ਲੈਂਦੇ ਬ੍ਰੈਂਕਨ ਨੇ ਤੂੰ? 4-5 ਜਿਹੜੇ 6 MP ਹੈਗੇ ਆ ਬ੍ਰੈਂਕਨ ਦੇ, ਕਦੇ ਉਹਨਾਂ ਨੇ ਇਕੱਠੇ ਬੈਠ ਕੇ ਮੁੱਦਾ ਉਠਾਇਆ, ਕਦੇ ਆਵਾਜ਼ ਉਠਾਈ ਆ ਵੀ ਸਾਨੂੰ ਉਹ ਵੀ ਤਾਂ ਉੱਥੇ ਪਛਿੰਦੇ, ਉਹਨਾਂ ਨੂੰ ਹੋਸਪਿਟਲ ਚਾਹੀਦਾ, ਵੀ ਸਾਨੂੰ ਹੋਸਪਿਟਲ ਕਿਉਂ ਨੀ ਮਿਲ ਰਹੇ? ਕੋਈ ਬੋਲਿਆ? ਤਮਾਸ਼ਾ ਵੇਖ ਰਹੇ ਆ ਯਾਰ ਉਹ ਵੀ? ਉਹ ਭਾਈ ਸਾਹਿਬ ਪ੍ਰੈਸ਼ਰ ਤਾਂ ਪਾ ਸਕਦੇ ਆ ਸਰਕਾਰ ਤੇ, ਅਟਾਰੀ ਹੋਵੇ ਸਿਟੀ ਦੇ, ਕੋਈ ਇਹੋ ਜਿਹੀ ਗੱਲ ਨੀ ਹੁੰਦੀ, ਉਹ ਤਮਾਸ਼ਾ ਵੇਖੀ ਜਾਂਦੇ ਆ। ਆ ਗੋਲ ਮੋਲ ਸਵਾਲ ਸੀ ਸਾਰੇ ਜਿਹੜੀ ਮੈਂ ਤੁਹਾਡੀ ਇੰਟਰਵਿਊ ਸੁਣੀ ਆ, ਕੋਈ ਉਹਦਾ ਜੋ ਲੈਂਡ ਤੇ ਆਏ ਨੇ, ਬਿਲਕੁਲ MP ਦਾ ਕੋਈ ਪ੍ਰੋਪਰ ਜਵਾਬ ਨਹੀਂ ਸੀ ਇਹਦੇ ਬਾਰੇ।
6: ਪਰ ਉਹਨਾਂ ਦੇਖੋ ਜੀ, ਹੋਸਪਿਟਲ ਬਾਰੇ ਪ੍ਰੋਪਰ ਜਵਾਬ ਦਿੱਤਾ, ਮੈਂ ਇੱਥੇ ਤੋਂ ਰੋਕਣਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਸਭ ਕੁਝ ਕਲੀਅਰ ਆ, ਇਹ ਤਾਂ ਹੁਣ ਪ੍ਰੋਵਿੰਸ਼ੀਅਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ ਤੇ ਮਿਊਨਿਸਪਲ ਦਾ ਮੁੱਦਾ ਹੈਗਾ ਆ।
10: ਤਾਂ ਉਹ ਬਾਈ ਜੀ ਇਹ ਕਹਿਣਾ, ਕਲੀਅਰ ਕਰਕੇ ਸ਼ਾਇਨ ਕਰਕੇ ਪੇਪਰਾਂ ਦੀ ਮਨਜ਼ੂਰੀ ਦੇ ਦਿੱਤੀ, ਖਤਮ ਹੋ ਗਿਆ ਕੰਮ, ਹੋਸਪਿਟਲ ਬਣ ਰਿਹਾ, ਉਹ ਤੋਂ ਬਾਅਦ ਡਿਊਟੀ ਬਣ ਗਿਆ, ਪ੍ਰੈਸ਼ਰ ਪਾਓ। ਪ੍ਰੈਸ਼ਰ ਨਹੀਂ ਪਾ ਰਹੇ, ਮੈਂ ਉਹੀ ਤਾਂ ਕਹਿੰਦਾ,
6: ਮੈਂ ਉਹ ਵੀ
10: ਦੇ 5 MP ਪ੍ਰੈਸ਼ਰ ਨਹੀਂ ਪਾ ਰਹੇ
6: ਜੀ। ਹੁਣ ਪ੍ਰੈਸ਼ਰ ਕੀ, ਪਰ ਬੰਦੂਕ ਰੱਖਦੇ ਡੱਗ ਫੋਰ ਦੇ ਸਿਰ ਉੱਤੇ? ਨਹੀਂ,
10: ਬਿਆਨ ਤਾਂ ਦੇਣ ਇਕੱਠੇ ਹੋ ਕੇ, ਬਿਆਨ ਦੇਣ ਬੰਦੂਕ ਦੀ ਗੱਲ ਨਹੀਂ ਹੁੰਦੀ, ਬਿਆਨ ਦੇਣ ਇਕੱਠੇ ਹੋ ਕੇ ਸਾਨੂੰ ਹੋਸਪਿਟਲ ਚਾਹੀਦਾ, ਸਾਡੇ ਨੁਮਿੰਦੇ ਆ, ਅਸੀਂ ਇੱਥੋਂ ਚੁਣੇ ਜਾਂਦੇ ਹਾਂ ਬ੍ਰਹਮਟਨ ਤੋਂ, ਸਾਡੇ ਨੁਮਿੰਦੇ ਬਹੁਤ ਔਖੇ ਆ, ਸਾਡੇ ਜਿਹੜੇ ਬ੍ਰਹਮਟਨ ਦੇ ਲੋਕ ਨੇ ਔਖੇ ਨੇ, ਇਹ ਬਿਆਨ ਲੋਕ ਕੇ ਇਕੱਠੇ ਹੋ ਕੇ ਸਾਨੂੰ ਜਾਣੇ,
6: ਵੈਰੀ ਗੁੱਡ। ਤੁਸੀਂ ਚਾਹੁੰਦੇ ਹੋ, ਸੋਰੀ ਮੈਂ ਲਾਈਨ ਹੋਰ ਤੇ ਪਾਣੀ ਕੱਟ ਹੋ ਗਈ, ਮਾਫ਼ ਕਰਨਾ, ਦੁਬਾਰਾ ਕਰ ਲੈ। ਤੁਸੀਂ ਚਾਹੁੰਦੇ ਆ ਵੀ ਇੱਕ ਆ ਕੇ ਕਹਿ ਦੇ ਡੱਗ ਫੋਰ ਤੇ ਵੀ ਆਪਣੇ ਕਿਆ ਕਹਿੰਦੇ ਆ ਪੈਟਰ ਨੂੰ ਵੋਟਾਂ ਨਾ ਪਾਓ, ਕਿ ਇਹਨੇ ਕੋਈ ਕੰਮ ਨਹੀਂ ਕੀਤਾ, ਇਹ ਕਹਿ ਦੇਣ। ਹੁਣ ਉਹਨਾਂ ਨੇ ਆਪਣਾ ਕੰਮ ਕਰਤਾ, ਇਹ ਤਾਂ ਲੋਕਾਂ ਨੇ ਕਰਨਾ ਜੋ ਕੁਛ ਕਰਨਾ, ਸੋ ਉਹਨਾਂ ਨੇ ਇਹੀ ਦੱਸਿਆ ਵੀ ਪ੍ਰੋਵਿੰਸ਼ੀਅਲ ਅਤੇ ਮਿਊਨਸੀਪਲ ਇਸ਼ੂ ਹੈਗਾ ਅਤੇ ਲੋਕ ਕੰਮ ਕਰ ਰਹੇ, ਹੋਸਪਿਟਲ ਤਾਂ ਨਹੀਂ ਆ ਰਿਹਾ। ਮਿਸਰਾਗਾ ਵਿੱਚ ਕੱਲ੍ਹ ਇਹਨੇ ਹੋਸਪਿਟਲ ਕਹਿੰਦੇ ਉਹਨਾਂ ਨੇ ਆਪਣਾ ਜ਼ੋਰ ਲਗਾਇਆ ਅਤੇ ਉੱਥੇ ਹੋਸਪਿਟਲ ਬਣਾਉਣੇ ਸ਼ੁਰੂ ਕਰ ਦਿੱਤੇ, ਬਹਿਮ ਵਿੱਚ ਬਣ ਨਹੀਂ ਰਿਹਾ। ਤੋ ਕਿਹੜੀ ਗਲਤੀ ਆ? ਤੋ ਜਿਹੜੀ ਹੈਗੀ ਆ, ਤੁਸੀਂ ਵੋਟ ਪਾਣੀ ਆ ਪਾ ਦਿਓ, ਜਿੱਦਾਂ ਪਾਣੀ ਆ ਉਹ ਤੁਹਾਡੇ 'ਤੇ ਮੈਂ ਛੱਡ ਦਿੰਦਾ। ਲਓ ਜੀ, ਸਿਖਰਾਜ ਸੰਧੂ ਦੀ ਲਾਈਨ ਆ ਗਈ ਹੈਗੀ, ਉਸ ਤੋਂ ਬਾਅਦ ਲਾਈਨਾਂ 2 ਮੇਰੀਆਂ ਹੋਰ ਹੋਲਡ 'ਤੇ ਹਨ। ਸਿਖਰਾਜ ਜੀ, ਤੁਸੀਂ ਆ ਜਾਓ ਏਅਰ 'ਤੇ। ਪਹਿਲਾਂ ਤਾਂ ਪ੍ਰੋਗਰਾਮ ਕੋਈ ਵੀ ਰੱਖਣੇ ਨੇ ਸੌਖੇ ਨਹੀਂ ਹੁੰਦੇ, ਤੁਸੀਂ ਪ੍ਰੋਗਰਾਮ ਉਲੀਕਿਆ ਅਤੇ ਤੇ ਉੱਥੇ ਸਾਰਿਆਂ ਨੂੰ ਸੱਦਾ ਦਿੱਤਾ ਪਰ ਪਹੁੰਚੇ ਬੜੇ ਘੱਟ ਆ। ਤੁਸੀਂ ਆਪਣੇ ਖੁਦ ਦੱਸ ਦੇਵੋ ਵੀ ਕੀ ਕੁਝ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਪਹੁੰਚੇ ਦੂਰੋਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਲੱਗਦਾ ਕੋਈ ਪ੍ਰੋਬਲਮ ਹੈ ਨਹੀਂ ਟਰੱਕਿੰਗ ਵਿੱਚ ਜਿਸ ਹਿਸਾਬ ਨਾਲ ਲੋਕੀ ਪਹੁੰਚੇ।
11: ਟੰਬਰ ਸਾਹਿਬ ਬਾਰੀਆ ਸਾਹਿਬ ਨੂੰ ਤੇ ਸਰੋਤਿਆਂ ਨੂੰ ਪਿਆਰ ਕਰਨਾ ਸਤਿ ਸ੍ਰੀ ਅਕਾਲ। ਹਾਂ ਬਿਲਕੁਲ, ਪਿਛਲੇ ਕੋਈ ਆਲਮੋਸਟ ਡੇਢ ਮਹੀਨੇ ਤੋਂ ਇਹਦਾ ਪ੍ਰਚਾਰ ਹੋ ਰਿਹਾ ਸੀਗਾ ਕਿ ਜਿਹੜੇ ਸੈਕਟਰੀ ਆਫ ਸਟੇਟ ਆ ਲੇਬਰ ਮਿਨਿਸਟਰੀ ਫੈਡਰਲੀ ਜੌਨ ਜੋਰੈਸਲੀ ਪੀਟੋਬੀਕੋ ਨੌਰਥ ਤੋਂ, ਤੇ ਉਹਨਾਂ ਨੂੰ ਬਹੁਤ ਸਾਰੀਆਂ ਪਹਿਲਾਂ ਈਮੇਲਸ ਵੀ ਕੀਤੀਆਂ ਗਈਆਂ ਪ੍ਰੋਪਰ ਚੈਨਲ ਤੇ ਉਹ ਰਿਸਪੋਂਡ, ਜਿੱਦਾਂ ਹੁਣ ਵੀ ਆਪਾਂ ਗੱਲ ਕਰ ਰਹੇ ਹਾਂ ਹੋਸਪਿਟਲ ਜਾਂ ਜਿਹੜੇ MP, MP ਸਾਹਿਬਾਨ, MPP, ਸਿਟੀ ਆਪਣੀ ਰਿਸਪੋਂਸੀਬਿਲਟੀ ਤੋਂ ਕੰਨੀ ਕਤਰਾਉਂਦੇ ਆ ਜੀ। ਉਹਨਾਂ ਵੱਲੋਂ ਲਾਸਟ ਚ ਕੋਈ ਮੇਲ ਆਈ ਸੀ ਕਿ ਅਸੀਂ ਬਿਜ਼ੀ ਆ, ਤੇ ਫਿਰ ਜਿਹੜੀਆਂ ਵੱਖ ਵੱਖ ਐਸੋਸੀਏਸ਼ਨ ਜਿਹੜੀਆਂ ਆਲ ਅਬਰੋਡ ਕੈਨੇਡਾ ਚ ਕੰਮ ਕਰਦੀਆਂ ਉਹਨਾਂ ਵੱਲੋਂ ਇੱਕ ਉੱਥੇ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਬਹੁਤ ਪ੍ਰੋਪਰ ਚੈਨਲ ਜਿਹੜਾ ਹੈਗਾ ਆ ਉੱਥੇ ਜਿਹੜੀਆਂ ਸਪੀਚਸ ਹੋਈਆਂ ਟਰਕਿੰਗ ਨੂੰ ਲੈ ਕੇ, ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਟਰੱਕਰਸ ਦਾ ਜਿਹੜੇ ਉੱਥੇ ਆਪਣਾ ਸਮਾਂ ਕੱਢ ਕੇ ਪਹੁੰਚੇ ਔਰ ਵਾਟਰਲੂ ਤੇ ਇੱਧਰ ਵੁੱਡਸਟਾਕ ਲੰਡਨ ਤੱਕ ਤੋਂ ਵੀ ਆਪਣੇ ਜਿਹੜੇ ਡਰਾਈਵਰ ਪਹੁੰਚੇ ਆ। ਪਰ ਕਿਤੇ ਨਾ ਕਿਤੇ ਗਾਹੇ ਵਗਾਹੇ ਜਦੋਂ ਵੀ ਮੀਡੀਆ ਦੇ ਉੱਤੇ ਆਪਾਂ ਗੱਲ ਸੁਣਦੇ ਹਾਂ ਤਾਂ ਲੱਗਦਾ ਕਿ ਟਰੱਕਿੰਗ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਆ, ਵੇਜ ਥੈਫਟ ਆ, ਸ਼ਾਰਟ ਆਫ ਵੇਜਿਸ ਆ, ਮਿਸ ਕਲਾਸੀਫਿਕੇਸ਼ਨ ਆ। ਪਰ ਕਈ ਵਾਰ ਬੜੀ ਨਮੋਸ਼ੀ ਹੁੰਦੀ ਆ ਕਿ ਇੱਥੋਂ GTA ਤੋਂ ਡਰਾਈਵਰ ਜਿਹੜੀ ਸੀ ਇਹਨਾਂ ਦੀ ਸ਼ਮੂਲੀਅਤ ਨਾਮ ਮਾਤਰ ਸੀਗੀ ਤੇ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਆ ਉਹ ਗਾਹੇ ਵਗਾਹੇ ਜਦੋਂ ਅਸੀਂ ਸੁਣਦੇ ਹਾਂ ਜੇ ਰੋਜ਼ਮਰਾ ਦੀ ਜ਼ਿੰਦਗੀ ਚ ਵਿਚਰਦੇ ਤਾਂ ਉਹ ਬਹੁਤ ਜ਼ਿਆਦੀਆਂ ਵੱਡੀਆਂ ਹੁੰਦੀਆਂ ਆ। ਪਰ ਇਹ ਕਿੱਥੇ ਖਲਾ ਹੈਗਾ ਆ, ਕਿੱਥੇ ਇਹਨਾਂ ਨੂੰ ਕਿਸ ਤਰ੍ਹਾਂ ਹੋਰ ਐਜੂਕੇਟ ਕੀਤਾ ਜਾ ਸਕਦਾ ਕਿ ਜਿੰਨੀ ਦੇਰ ਇਹ ਵੱਡੇ ਪੱਧਰ ਦੇ ਉੱਤੇ ਆਪਣੀ ਮੰਗ ਨੂੰ ਆਪਣੇ ਜੋ ਵੀ ਇਹਨਾਂ ਨੂੰ ਇਸ ਵੇਲੇ ਦੁਸ਼ਵਾਰੀਆਂ ਨਹੀਂ ਉਠਾਉਣਗੇ ਤਾਂ ਸ਼ਾਇਦ ਇਦੋਂ ਵੀ ਹੋਰ ਸਟ੍ਰੋਕਿੰਗ ਹੋਊਗੀ ਔਰ ਇਸ ਤੋਂ ਵੀ ਵੱਧ ਜਿਹੜਾ ਹੈਗਾ ਆ ਇਹਨਾਂ ਨੂੰ ਅੱਗੇ ਜਾ ਕੇ ਸਿਸਟਮ ਨੂੰ ਦੇਖਣਾ ਪਊਗਾ। ਪਰ ਸਾਡਾ ਕੰਮ ਹੈਗਾ ਆ ਚੱਲਦੇ ਰਹਿਣਾ ਸਾਰਿਆਂ ਦੇ ਨਾਲ, ਹਰ ਇੱਕ ਨੂੰ, ਚਾਹੇ ਕਿ ਇਸ ਕੰਪੇਨ ਦੇ ਦੌਰਾਨ ਇਸ ਰੈਲੀ ਦੌਰਾਨ ਬਹੁਤ ਸਾਰੇ ਹੋਰ ਵੀ ਮੁੱਦੇ ਉੱਠੇ ਕਿ ਸਾਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਾਂ ਕੋਈ ਕਹਿੰਦਾ ਸੀਗਾ ਕਿ ਇਹ ਡੋਰ ਨੌਕ ਗਲਤ ਹੋ ਰਹੀ ਆ। ਅਸੀਂ ਫਿਊਚਰ ਦੇ ਵਿੱਚ ਔਨ ਏਅਰ ਇਹ ਗੱਲ ਕਰਦੇ ਹਾਂ ਕਿ ਵੀ ਬੈਕ ਅਸੀਂ ਪਿੱਛੇ ਹੋਵਾਂਗੇ, ਜਿਹੜੇ ਸੱਜਣ ਇਹ ਸਵਾਲ ਉਠਾਉਂਦੇ ਕਿ ਇੱਥੇ ਆ ਉਹ ਅੱਗੇ ਫਿਊਚਰ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਕੋਈ ਪ੍ਰੋਟੈਸਟ ਰੈਲੀ ਜਾਂ ਕਿਸੇ ਵੀ ਧਿਰ ਨੂੰ ਮਿਲਣਾ ਆ ਪ੍ਰੋਵਿੰਸ਼ੀ ਫੈਡਰਲੀ ਲੋਕਲੀ ਉਹ ਆਰਗੇਨਾਈਜ਼ ਕਰਨ, ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਤਾਂ ਕਿ ਅਸੀਂ ਜਿਹੜੀ ਟਰੱਕਰਸ ਦੀ ਆਪਣੀ ਆਵਾਜ਼ ਆ ਉਹਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਆਪਣੇ ਜੋ ਵੀ ਮਿਨਿਸਟਰੀਜ਼ ਹੈਗੀਆਂ ਆ ਫੈਡਰਲੀ ਪ੍ਰੋਵਿੰਸ਼ਲੀ ਉਹਨਾਂ ਤੱਕ ਲੈ ਕੇ ਆਈਏ। ਤੇ ਵੈਸੇ ਈਵੈਂਟ ਬਹੁਤ ਜਿੰਨੇ ਵੀ ਸੱਜਣ ਉੱਥੇ ਪਹੁੰਚੇ ਬਹੁਤ ਸਕਸੈਸਫੁਲ ਜਿਹੜਾ ਈਵੈਂਟ ਜਿਹੜਾ ਹੈਗਾ ਆ ਔਰ ਮੀਡੀਆ ਨੇ ਕਵਰ ਕੀਤਾ, ਐਥਨਿਕ ਮੀਡੀਆ ਦਾ ਵੀ ਧੰਨਵਾਦ, ਉਹਨਾਂ ਨੇ ਸਾਡਾ ਮੈਸੇਜ ਪਹੁੰਚਾਉਣ ਤੱਕ ਮਦਦ ਕੀਤੀ। ਪਰ ਐਥਨਿਕ ਮੀਡੀਆ ਤੋਂ ਸਿਰਫ ਦੋ ਅਦਾਰੇ ਉੱਥੇ ਪਹੁੰਚੇ, ਰੈਡ FM ਤੋਂ ਤੇ ਸ਼ਮੀ ਪੱਟਲ ਹੋਣੀ ਸੱਜਰੀ ਸਵੇਰ ਤੋਂ, ਤੇ ਬਾਕੀਆਂ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਬਿਲਕੁਲ ਉੱਥੇ ਨਹੀਂ ਰਹੀ। ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਆਪਾਂ ਆਪਣੀ ਫਸਟ ਆਫ ਆਲ ਟਰੱਕਰਸ ਜਿਹੜੇ ਹੈਗੇ ਆ ਜਿਹੜੇ ਇਸ ਵਾਸਤਾ ਆ ਇਸ ਇੰਡਸਟਰੀ ਨਾਲ ਉਹ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਦੇ ਹੋਏ ਆਪਣੇ ਬਹੁਤ ਹੀ ਕੀਮਤੀ ਟਾਈਮ ਚੋਂ ਥੋੜਾ ਸਮਾਂ ਆਰਗੇਨਾਈਜ਼ ਕਰਕੇ ਇਹ ਜਿਹੜੇ ਫਿਊਚਰ ਚ ਵੀ ਈਵੈਂਟ ਆਉਣਗੇ ਉਹਨਾਂ ਨੂੰ ਸਕਸੈਸ ਕਰਨਗੇ ਹੋਰ ਵੀ ਜ਼ਿਆਦਾ। ਤੇ ਅਖੀਰ ਦੇ ਵਿੱਚ ਤੰਬੜ ਸਾਹਿਬ ਗੱਲ ਹੋਸਪਿਟਲ ਬ੍ਰੈਂਪਟਨ ਦੀ ਚੱਲ ਰਹੀ ਆ, ਇੱਕ ਬੋਡੀ ਮਿਸਿੰਗ ਹੋ ਰਹੀ ਆ ਉਹਦੇ ਵਿੱਚੋਂ। ਜੇ ਆਪਾਂ ਪ੍ਰੋਵਿੰਸ਼ਲੀ ਤੇ ਮਿਊਨਿਸਪੈਲਿਟੀ ਦੀ ਗੱਲ ਕਰਦੇ ਹਾਂ ਉਹਦੇ ਵਿੱਚੋਂ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਨਾਲ ਜਿਹੜੀ ਕੰਮ ਕਰਦੀ ਹੈਗੀ ਵਿਲੀਅਮ ਔਸਲਰ ਹੈਲਥ ਸਿਸਟਮ, ਉਹਦੀ ਵੀ ਬਹੁਤ ਵੱਡੀ ਰਿਸਪੋਂਸੀਬਿਲਟੀ ਆ ਇਸ ਹਸਪਤਾਲ ਨੂੰ ਡਿਲੇ ਕਰਨ ਦੇ ਵਿੱਚ। ਸੋ ਸਾਨੂੰ ਵਿਲੀਅਮ ਔਸਲਰ ਫਾਊਂਡੇਸ਼ਨ ਦੀ ਵੀ ਗੱਲ ਨਾਲ ਹੀ ਨਾਲ ਕਰਨੀ ਚਾਹੀਦੀ ਹੈ।
6: ਧੰਨਵਾਦ ਤੁਹਾਡਾ, ਕੀਪ ਅਪ ਦਾ ਗੁੱਡ ਵਰਕ। ਬਲਦੇਵ ਸਿੰਘ ਜੀ ਤੁਸੀਂ ਆ ਜਾਓ ਜੀ, ਆ ਜਾਓ ਬਲਦੇਵ ਸਿੰਘ।
12: ਪੰਜਾਹ ਹਜ਼ਾਰ ਤੋਂ ਉੱਤੇ ਡਰਾਈਵਰ ਹੋਣਗੇ, ਆਏਗਾ ਤਾਂ ਨੀ ਫਿਰ ਰੋਂਦੇਗਾ ਤਾਂ ਸਾਨੂੰ ਪੈਸੇ ਨੀ ਮਿਲਦੇ ਫਲਾਣੇ ਵਾਲੇ। ਸਗਰਾਜ ਬਾਈ ਨੇ ਕਿੰਨਾ ਰੋਲਾ ਪਾਇਆ ਇਕੱਠੇ
6: ਹੁਣ ਬਾਹਰ ਲੈ ਜਾ ਕੇ ਆਪ ਬਲਦੇਵ ਜੀ ਇੱਕ ਹੋਰ ਵਧੀਆ ਗੱਲ ਕਹਿ ਗਿਆ ਕਹਿੰਦੇ ਆਪਾਂ ਹਜੇ ਵੀ ਤੁਹਾਡੇ ਨਾਲ ਜੁੜੇ ਹੋਏ ਹਾਂ ਜੇ ਤੁਹਾਨੂੰ ਲੱਗਦਾ ਤੁਸੀਂ ਸਾਡੇ ਤੋਂ ਬੈਟਰ ਕਰ ਸਕਦੇ ਅਸੀਂ ਤੁਹਾਡੇ ਨਾਲ ਜੁੜ ਕੇ ਕੰਮ ਕਰਾਂਗੇ ਪਰ ਟਰੱਕਾਂ ਦੀ ਆਵਾਜ਼ ਬਣ ਕੇ ਰਹਾਂਗੇ।
12: ਨਹੀਂ ਮੇਰੀ ਗੱਲ ਪੂਰੀ ਸੁਣ ਲਾ
6: ਜੀ
12: ਉਹ ਜੇਕਰ ਕਿੰਨਾ ਜ਼ੋਰ ਲਾਇਆ ਬਾਈ ਨੇ ਸਾਰੇ ਰੇਡੀਓ ਜਾ ਕੇ ਬੋਲ ਫਿਰ ਟਰੱਕਾਂ ਨੇ ਸੁੱਤੇ ਪਏ ਮੁੜ ਕੇ ਰੋਂਦੇ ਕਾ ਤੁਹਾਡੀ ਪੈਸੇ ਮਾਰ ਲਏ ਸਾਨੂੰ ਉਹ ਕਿਹ ਨੀ ਮਿਲਦੀ ਉਹ ਨੀ ਮਿਲਦੀ ਮੈਂ ਤਾਂ ਹੈਰਾਨ ਹੈ ਤੇ ਇੱਕ ਪ੍ਰੋਵਿੰਸ ਦੇ ਕਾਹ ਤੋਂ ਮੁੱਦਾ ਉਠਾਉਂਦੇ ਆਪਣੇ ਟਰਾਂਸਪੋਰਟ ਮੰਤਰੀ ਆਪਣਾ ਦੇਸੀ ਆ
6: ਜੀ
12: ਇਹ ਗੱਲ ਪ੍ਰੋਵਿੰਸ ਦੀ ਵੀ ਹੋ ਸਕਦੀ ਆ ਨਾ ਫੈਡਰਲ ਦੀ ਜ਼ਰੂਰੀ ਨੀ ਗੀ
6: ਜੀ
12: ਤੇ ਪਰ ਗਏ ਕਾਹਤੋਂ ਡਰਾਪ ਇਹਦਾ ਇੰਨਾ ਗੁੱਸਾ ਚੜੀ ਜਾਏ ਮੈਂ ਦੇਖ ਜੇ ਮੈਂ ਬਾਹਰ ਗਿਆ ਸੀ 15-20-25 ਬੰਦੇ ਸਾਨੂੰ 75 ਹੋਣਗੇ ਵੱਧ ਤੋਂ ਵੱਧ
6: ਜੀ
12: ਤੇ 50,000 ਬੰਦਾ ਵੀ ਪੁੱਛਾਂ ਨੱਪ ਕੇ ਬਹਿ ਗਏ ਮੁੜ ਕੇ ਤੁਹਾਡੇ ਕੋਲ ਆਣੇ ਪਈਆਂ ਮਰ ਗਈ
6: ਜੀ
12: ਬਾਕੀ ਗਣੇਸ਼ ਤੇ ਬਾਈ ਨੂੰ ਇਹਨੂੰ ਕੱਟੀ ਡਿਬੇਟ ਕਰਾ ਦਿਆ ਕਰ ਇਹ ਇਕੱਲੇ ਕਰਨੀ ਮਗਰ ਪੈ ਰਹੇ ਨੇ ਐਮ ਪੀ ਵੀ ਨੂੰ ਕਹਿੰਦੇ ਨੇ ਆਪਣੇ ਧੀਏ ਨੂੰ ਕਹਿੰਦੇ ਭਾਈ ਮੁੱਦਾ ਚੱਕ ਹੱਥ ਤਾਂ ਤੁਹਾਡਾ ਹਲੇ ਕੋਈ ਨੀ ਬਣਨਾ ਪੈਸੇ ਇਕੱਠੇ ਕਰਕੇ ਦੇ ਜਾਓ ਤੇ ਤੁਸੀਂ ਬਸ ਧੰਨਵਾਦ ਰਿਪੋਰਟਾਂ ਧਿਆਨ ਨਾ ਪਾਇਓ
6: ਧੰਨਵਾਦ ਤੁਹਾਡਾ ਧੰਨਵਾਦ ਜਸਵੀਰ ਸਿੰਘ ਜੀ ਤੁਸੀਂ ਅੱਜ ਫਿਰ ਗੁਰਮੁਖ ਸਿੰਘ ਨਾਲ ਗੱਲ ਕਰਨੀ ਆ ਜਸਵੀਰ ਸਿੰਘ ਜੀ ਆ ਜਾਓ
13: ਤਮਰ ਸਾਹਿਬ ਸਤਿ ਸ੍ਰੀ ਅਕਾਲ ਜੀ
6: ਸਤਿ ਸ੍ਰੀ ਅਕਾਲ ਜੀ
13: ਤਮਰ ਸਾਹਿਬ ਦੇਖੋ ਕਿਸੇ ਪਾਰਟੀ ਨਾਲ ਕੋਈ ਨਾ ਜੁੜਿਆ ਹੋਵੇ ਜਾਂ ਜੁੜਿਆ ਹੋਵੇ ਵੱਖਰੀ ਗੱਲ ਆ ਦੇਖੋ ਭਾਈ ਸਗਰਾਜ ਨੇ ਉਹਨਾਂ ਦਾ ਸਾਥ ਸਾਰਿਆਂ ਦਾ ਦੇਣਾ ਚਾਹੀਦਾ ਸਾਨੂੰ ਤਾਂ ਬਾਕੀ ਆ ਨੀਲੀਆਂ ਟਾਈਆਂ ਵਾਲਿਆਂ ਨੇ ਸਾਡੇ ਬ੍ਰਹਮਟ ਨੇ ਕੀ ਕੀਤਾ ਟੈਕਸ ਪੇਅਰ ਤੇ ਇੰਨੀ ਮਨੀ ਖਾ ਬਾਈ ਜੀ ਰੌਲੀ ਤਾਂ ਪਾਉਂਦੇ ਆ ਪਰ ਸਤਿਕਾਰ ਕਰਦਾ ਮੈਂ ਇਹਨਾਂ ਦਾ ਕਹਿੰਦਾ ਮਤਲਬ ਟੈਕਸ ਪੇਅਰ ਦੀ ਮਨੀ ਜਿਹੜੀ ਹੋਟਲਾਂ ਚ ਇੰਨੀ ਵੇਸਟ ਕੀਤੀ ਆ ਉਹਦੇ ਬਾਰੇ ਕਦੀ ਇਹ ਬੋਲਦੇ ਨੀ ਉਹ ਕਹਿੰਦੇ ਫਰੀ ਦੇ ਸਮੋਸੇ ਖਾ ਕੇ ਹਨਾ ਚਿਕਨ ਦੀਆਂ ਲੱਤਾਂ ਖਾ ਕੇ ਗੱਲਾਂ ਨਾ ਕਰਿਆ ਕਰੋ ਗੱਲਾਂ ਕਰਿਆ ਕਰੋ ਮੁੱਦਿਆਂ ਦੇ
6: ਉਹ ਤਾਂ ਬੋਲਦੇ ਪਰ ਉਹਨਾਂ ਨੇ ਪੈਸੇ ਮੋੜ ਵੀ ਦਿੱਤੇ ਹੁਣ ਜਿਹੜੇ ਗਲਤੀ ਨਾਲ ਖਰਚ ਹੋ ਗਏ ਕਈ ਵਾਰੀ ਗਲਤੀ ਹੋ ਜਾਂਦੀ ਹੈਗੀ ਸਾਡੇ ਹੁਣ ਦੇਖਣ
13: ਅੰਮ੍ਰਿਤ ਸਾਹਿਬ ਗਲਤੀ ਕਰਦੀ ਅੰਮ੍ਰਿਤ ਸਾਹਿਬ ਗਲਤੀ ਕਰਦੀ ਟੈਕਸ ਪੇਅਰ ਦੇ ਮਨੀ ਦੇ ਨਾਲ ਤੁਹਾਨੂੰ ਕਿੰਨੇ ਫੰਡ ਮਿਲਦੇ ਆ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਕਹਿੰਦਾ ਮਤਲਬ ਆਪਣੀਆਂ ਇਲੈਕਸ਼ਨ ਜਿੱਤ ਕੇ ਤੁਸੀਂ ਸਦਾਈ ਬਣਾਉਂਦੇ ਆ ਲੋਕਾਂ ਨੂੰ
6: ਜੀ ਧੰਨਵਾਦ ਤੁਹਾਡਾ ਦਾਦਾ ਦੁੱਖ ਦਰਦ ਆਪਾਂ ਸਮਝਦੇ ਹੈਗੇ ਪੈਸੇ ਸਹੀ ਜਗ੍ਹਾ ਲੱਗਣੇ ਚਾਹੀਦੇ ਆ ਪਰ ਹੁਣ ਉਹਨੇ ਉਹ ਪੈਸੇ ਮੋੜਦੇ ਫਿਊਚਰ ਵਿੱਚ ਦੇਖੋ ਕੀ ਕੁਝ ਹੁੰਦਾ ਤੁਹਾਡੇ ਹੱਥ ਵਿੱਚ ਬਹੁਤ ਵੱਡੀ ਇੱਕ ਪੈਨਸਲ ਹੁੰਦੀ ਆ ਸੋਟੀ ਕਹਿ ਲਓ ਪੈਨਸਲ ਕਹਿ ਲਓ ਉੱਥੇ ਹੁਣ ਮਿਊਨਸੀਪਲ ਇਲੈਕਸ਼ਨ ਆ ਰਹੀ ਹੈਗੀਆਂ ਹੌਸਪੀਟਲ ਨਹੀਂ ਆ ਰਿਹਾ ਦੱਸ ਦਿੱਤਾ ਹੁਣ ਮੈਂ ਡੱਗ ਫੋੜਨਾ ਕੋਸ਼ਿਸ਼ ਕਰੂੰਗਾ ਜਾਂ ਇਹਨਾਂ ਪ੍ਰੋਵਿੰਸ਼ਲੀ ਜਿਹੜੇ ਲੀਡਰ ਇਹਨਾਂ ਕੋਸ਼ਿਸ਼ ਕਰੂੰਗਾ ਇੰਟਰਵਿਊ ਕਰਨ ਦੀ ਵੀ ਸਾਡੇ ਬ੍ਰਹਮਪੁਰ ਵਿੱਚ ਵੀ ਹੌਸਪੀਟਲ ਕਿ ਹੌਸਪੀਟਲ ਕਾਹਲੇ ਨਹੀਂ ਆ ਰਿਹਾ ਹੈਗਾ ਕਿਉਂਕਿ ਤੁਹਾਡੇ ਦੀ ਗੱਲ ਛੱਡੀ ਆ ਅਤੇ ਗਾਹਾਂ ਸਿਟੀ ਵਾਲਿਆਂ ਦੀ ਗੱਲ ਛੱਡੀ ਹੈਗੀ ਆ ਅਤੇ ਵਿਲੀਅਮ ਹੌਸਪੀਟਲ ਦਾ ਯੋਗਦਾਨ ਹੈਗਾ ਉਹ ਵੱਡਾ ਹੈਗਾ ਪਾਣਗੇ ਜ਼ਰੂਰ ਪਰ ਹੌਸਪੀਟਲ ਕਾਹਲੇ ਨਹੀਂ ਆ ਰਿਹਾ ਦੱਸ ਦਿੱਤਾ ਇਹਨਾਂ ਦੋ ਆਰਗਨਾਈਜੇਸ਼ਨ ਕਰਕੇ ਨਹੀਂ ਆ ਰਿਹਾ ਹੈਗਾ ਵੋਟਾਂ ਆ ਰਹੀਆਂ ਮੈਂ ਦੱਸ ਦੇਣਾ ਚਾਹੁੰਦਾ ਆਪਣੇ ਗੁਰਮੁਖ ਸਿੰਘ ਜੀ ਸੁਖਰਾਜ ਵੀ ਆ ਕੇ ਗਏ ਆ ਇੱਕ ਦੋ ਹੋਰ ਕਾਲਰ ਵੀ ਆ ਗਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ
14: ਜੀ ਸਮਾਂ ਵੀ ਆਪਾਂ ਕਰਨਾ 52 ਹੋ ਗਿਆ ਟਰੱਕਿੰਗ ਸੈਕਟਰ ਦੇ ਵਿੱਚ ਇੱਥੇ ਸਾਡੇ ਰੇਡੀਓ ਦੇ ਉੱਤੇ ਮੈਨੂੰ ਪਰਸਨਲ ਤੌਰ ਤੇ ਬਹੁਤ ਸਾਰੇ ਏਦਾਂ ਦੇ ਸੁਨੇਹੇ ਆਉਂਦੇ ਆ ਵੀ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਆ ਜਿਹੜੇ ਟਰੱਕਿੰਗ ਦੇ ਵਿੱਚ ਫਿਕਸ ਕਰਨ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ
6: ਜੀ
14: ਪਰ ਇੱਥੇ ਵੀ ਰਿਐਲਿਟੀ ਚ ਪ੍ਰੋਬਲਮ ਪਹਿਲਾਂ ਵੀ ਇਹ ਗੱਲ ਕਹਿੰਦਾ ਰਿਹਾ ਅਗਰ ਇਹ ਗੱਲ ਮੀਡੀਆ ਤੇ ਜਾਣ ਦੀ ਤੁਸੀਂ ਵੀ ਬਾਹਰ ਸੀ ਮੈਂ ਵੀ ਸਟੇਟ ਸੀਗਾ ਜੇ ਮੈਂ ਇੱਥੇ ਹੁੰਦਾ ਲੋਕਲ ਤਾਂ ਮੈਂ ਜ਼ਰੂਰ ਜਾਂਦਾ ਸੈਟਰਡੇ ਨੂੰ ਲਗਭਗ ਮੈਂ 4 ਵਜੇ ਆਇਆ ਸ਼ਾਮੀ ਠੀਕ ਹੈ ਇਸ ਤੋਂ ਪਹਿਲਾਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਅਟੈਂਡ ਕੀਤੀਆਂ ਹੈਗੀਆਂ ਪਰਸਨਲੀ ਗਿਆ ਹੈਗਾ ਰਿਪੋਰਟ ਵੀ ਕੀਤੀਆਂ ਨੇ ਸੋ ਕੁੱਲ ਮਿਲਾ ਕੇ ਜਿਹੜੀ ਨਾਨ ਪਾਰਟੀਸੀਪੇਸ਼ਨ ਹੈਗੀ ਹੈ ਆਪਣੇ ਲੋਕਾਂ ਦੀ ਜਾਂ ਰਿਐਲਿਟੀ ਜਿਹੜੀ ਆਵਾਜ਼ ਨੂੰ ਚੈਨਲਾਈਜ਼ ਨਾ ਕਰਨਾ ਚਾਹੇ ਉਹ ਈਮੇਲਾਂ ਹੋਣ ਚਾਹੇ ਉਹ ਅਫੀਸ਼ੀਅਲ ਕੰਪਲੇਂਟਸ ਹੋਣ ਉਹਦੇ ਵਿੱਚ ਨਾ ਲਿਆਉਣਾ ਤੇ ਕੇਵਲ ਦੀ ਕੇਵਲ ਰੇਡੀਓ ਤੇ ਜਾਂ ਫਿਰ ਉਦਾਂ ਗੱਲਬਾਤ ਕਰਨੀ ਇਹੀ ਇੱਕ ਕਾਰਨ ਵੀ ਹੈਗਾ ਜੀ ਤੇ ਆਪਣਾ ਜਿਹੜਾ ਸੈੱਟ ਬੈਕ ਤੇ ਤਨਖਾਹਾਂ ਮਰਨੀਆਂ ਤਾਂ ਹੁਣ ਤੱਕ ਰੇਟ ਸੈੱਟ ਨਾ ਹੋਣੇ ਇਹਦਾ ਕਾਰਨ ਇੱਕ ਵੱਡਾ ਹੈਗਾ ਕਿ ਆਵਾਜ਼ ਚੈਨਲਾਈਜ਼ ਨਹੀਂ ਹੁੰਦੀ ਤੇ ਦੂਜੀ ਗੱਲ ਹੈਗੀ ਅਫੀਸ਼ੀਅਲ ਤੌਰ ਤੇ ਜਿਹੜੀਆਂ ਕੰਪਲੇਂਟਸ ਹੈ ਉਹ ਮਿਨਿਸਟਰੀ ਨੂੰ ਨਹੀਂ ਜਾਂਦੀਆਂ ਜੀ ਤਾਂ ਮੈਂ ਹੁਣ 2 ਮਿੰਟ ਦੇ ਵਿੱਚ ਕਰਾਂ ਸਮਾਂ ਤੋਂ ਕਿੱਦਾਂ ਕਰਾਂ ਸੋ ਬਿਲਕੁਲ ਇੱਕ ਤਾਂ ਆਪਾਂ ਜਾਂਦੇ ਹਾਂ ਇਹ ਗੱਲ ਕਰ ਦਿੰਦੇ ਕਿ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਇੱਕ ਐਂਟੀਸਪੇਟਡ ਸੀਗਾ ਜੀ ਜਿਹੜਾ ਵਾਲ ਸਟ੍ਰੀਟ ਜਰਨਲ ਨੇ ਇੱਕ ਰਿਪੋਰਟ ਕੀਤਾ ਸੀ ਕੈਨੇਡਾ ਸ਼ਾਇਦ ਯੂਰਪ ਯੂਨੀਅਨ ਦਾ ਮੈਂਬਰ ਬਣ ਜਾ ਰਿਹਾ ਜੀ ਕੱਲ ਉਹਨਾਂ ਨੇ ਗੱਲ ਕਲੀਅਰ ਕਰ ਦਿੱਤੀ ਹੈ ਕਿ ਕੈਨੇਡਾ ਯੂਰਪ ਯੂਨੀਅਨ ਦਾ ਮੈਂਬਰ ਨਹੀਂ ਬਣੂਗਾ ਬਲਕਿ ਅਲਾਇੰਸ ਚਾਹੁੰਦਾ ਹੈਗਾ ਯੂਰਪ ਯੂਨੀਅਨ ਦੇ ਨਾਲ ਇੱਕ ਯੂਨੀਕ ਅਲਾਇੰਸ ਤਾਂ ਜੋ ਅਸੀਂ ਜਿਹੜੇ ਵੱਡੇ ਮਸਲੇ ਹੈਗੇ ਆ ਉਹਨਾਂ ਦੇ ਨਾਲ ਰਲ ਕੇ ਇਹ ਮਸਲੇ ਹੱਲ ਕਰ ਸਕੀਏ ਇੱਕ ਦੂਜੇ ਨੂੰ ਸਿਕਿਓਰ ਕਰ ਸਕੀਏ ਇਹਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਪੀਅਰ ਜਿਹੜੇ ਆਗੂ ਹੈਗੇ ਸਾਡੇ ਉਹਨਾਂ ਨੇ ਵੀ ਸਵਾਲ ਵੱਡਾ ਕੀਤਾ ਸੀ ਕਿ ਨਾ ਤਾਂ ਅਸੀਂ ਕੋਈ ਵੀ ਸਟੇਟ ਬਣਨਾ ਚਾਹੁੰਦੇ ਅਮੈਰੀਕਾ ਦੀ ਨਾ ਹੀ ਯੂਰਪ ਦੀ ਥਾਈਵੀਂ ਸਟੇਟ ਬਣਨਾ ਚਾਹੁੰਦੇ ਹਾਂ ਤੇ ਪ੍ਰਧਾਨ ਮੰਤਰੀ ਇਹਦੇ ਤੇ ਆਪਣਾ ਜਿਹੜਾ ਪੱਖ ਸਪਸ਼ਟ ਕਰਨ ਜੀ ਇਹਦੇ ਨਾਲ ਹੀ ਅਲਬਰਟਾ ਦੇ ਰੈਫਰੈਂਡਮ ਦੀ ਗੱਲ ਕਰੀਏ ਤਾਂ ਜਿਹੜਾ ਰੀਸੈਂਟ ਸਰਵੇ ਹੋਇਆ ਕੇਵਲ 34% ਲੋਕਾਂ ਨੇ ਕੋਈ ਮਾੜੀ ਮੋਟੀ ਹਾਮੀ ਭਰੀ ਨੇ ਤੇ 64% ਲੋਕ ਜਿਹੜੇ ਆ ਉਹ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ ਜੀ। ਤੇ ਬਰੈਂਪਟਨ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਜਿਹੜੀਆਂ ਹੁਣ ਸਿਟੀ ਇਲੈਕਸ਼ਨਾਂ ਦੇ ਵਿੱਚ 16-17 ਨੂੰ ਜਿਹੜੀਆਂ 9-10-11 16-17 ਨੂੰ ਐਡਵਾਂਸ ਵੋਟਿੰਗ ਹੋਣੀ ਆ, ਆਫਿਸ ਜਿਹੜੇ ਆ ਖੁੱਲ ਰਹੇ ਹੈਗੇ ਆ ਤੇ ਸਵਾਲ ਜਿਹੜੇ ਆ ਸਾਡੇ ਕਰਨੇ ਬਣਦੇ ਹੈਗੇ। ਅਸੀਂ ਤਾਂ ਵਾਰ ਵਾਰ ਇਹ ਦੁਹਾਈ ਦਿੰਦੇ ਹਾਂ, ਕਦੀ ਕਿਹਾ ਹੀ ਨੀ ਹੈਗਾ ਕਿ ਸਵਾਲ ਨਹੀਂ ਕਰਨੇ ਚਾਹੀਦੇ। ਜੇ ਸਾਡੇ ਪਲੇਟਫਾਰਮ ਤੇ ਕੋਈ ਆਉਂਦਾ ਹੈ ਅਸੀਂ ਉਹਨੂੰ ਆਪ ਵੀ ਸਵਾਲ ਕਰਾਂਗੇ, ਆਉਣਾ ਚਾਹੁੰਦਾ ਹੋਵੇ ਤੇ ਤੁਹਾਡੀ ਵੈਲਕਮ ਆ ਸਾਰਿਆਂ ਦਾ, ਸਰੋਤਿਆਂ ਦਾ ਵੀ ਤੇ ਸਾਰਿਆਂ ਦੇ। ਤੇ ਧੰਨਵਾਦ ਤੰਬੜ ਜੀ, ਆਪਾਂ ਕੱਲ ਮਿਲਦੇ ਫਿਰ, ਤੁਸੀਂ ਸਮਾਂ ਕਰੋ ਜੀ।
6: ਧੰਨਵਾਦ, ਹੈਵ ਅ ਗੁੱਡ ਡੇ। ਸਤਿ ਸ੍ਰੀ ਅਕਾਲ ਜੀ, ਗੁਰਮਤ ਸਿੰਘ ਬਾਰੇ ਸਾਹਿਬ ਖਬਰਾਂ ਲੈ ਕੇ ਪਹੁੰਚੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਪ੍ਰਭ ਗਿੱਲ ਨੂੰ ਮੈਨੂੰ ਮੌਕਾ ਮਿਲਿਆ ਤੇ ਫੋਨ ਤੇ ਵੀ ਗੱਲਬਾਤ ਹੋਈ ਸੀ, ਇਹਨਾਂ ਨੂੰ ਇੱਥੇ ਫੇਰ ਦੁਬਾਰਾ ਏਅਰ ਤੇ ਲੈ ਕੇ ਆਵਾਂਗੇ। ਇਹ ਮੇਅਰ ਦੀ ਸੀਟ ਲਈ ਖੜੇ ਹਨ ਤੇ ਪ੍ਰਭ ਗਿੱਲ ਜੀ ਪੜ੍ਹੇ ਲਿਖੇ ਇਨਸਾਨ ਹਨ, ਇਹੀ ਜੋ ਗ੍ਰੇਟ ਗਾਇਕ ਗ੍ਰੇਟ ਕਹਿੰਦੇ ਕੰਪਟੀਸ਼ਨ ਹੋ ਸਕਦੀ ਹੈਗੀ ਆ, ਤੁਹਾਡੇ ਦੇ ਛੱਡਦੇ ਆ ਵੋਟ ਕਿਹਨੂੰ ਪਾਣੀ ਆ। ਤੇ ਜੇ ਬਰੈਂਪਟਨ ਪਸੰਦ ਕਰਦੇ ਹੋ ਇਸੇ ਤਰ੍ਹਾਂ ਤਾਂ ਰਿਪੀਟ ਕਰ ਦੇਵੋ, ਨਹੀਂ ਤਾਂ ਵੋਟ ਪਾ ਕੇ ਕਿਸੇ ਹੋਰ ਨੂੰ ਲੈ ਕੇ ਆ ਜਾਓ, ਆਪਾਂ ਹੀ ਕਹਿ ਸਕਦੇ ਤੁਹਾਡੇ ਛੱਡ ਦਿੰਦੇ ਹੈਗੇ ਆ। ਇਹ ਤੁਹਾਡੀ ਆਪਣੀ ਡਿਸੀਜਨ ਹੋਵੇਗੀ, ਮੈਂ ਤੁਹਾਨੂੰ ਪੁੱਛ ਨਹੀਂ ਕਰਦਾ, ਸਿਰਫ ਇਨਫੋਰਮੇਸ਼ਨ ਹੀ ਦੇ ਸਕਦਾ। ਮੈਂ ਕਾਲਾਂ ਲੈਣ ਲੱਗਾ, 4397 ਤੁਸੀਂ ਨੈਕਸਟ ਹੋ। ਪਹਿਲਾਂ ਦੱਸ ਦੇਵਾਂ, ਮਨਜੀਤ ਚੀਮਾ ਜੀ ਹਨ, 18 ਸਾਲ ਦਾ ਐਕਸਪੀਰੀਅੰਸ ਰੀਅਲ ਸਟੇਟ ਦੇ ਵਿੱਚ, ਪਾਵਰ ਆਫ ਸੇਲ 'ਤੇ 1-2 ਘਰ ਲੱਗੇ ਹੋਏ ਹਨ, ਤੁਸੀਂ ਖਰੀਦਣੇ ਚਾਹੁੰਦੇ ਹੋ, ਦੇਖਣੇ ਚਾਹੁੰਦੇ ਹੋ ਤਾਂ ਕਮਰਸ਼ੀਅਲ ਪ੍ਰੋਪਰਟੀ ਰੈਜੀਡੈਂਸ਼ੀਅਲ ਪ੍ਰੋਪਰਟੀ। ਮਨਜੀਤ ਚੀਮਾ ਦਾ ਨੰਬਰ 416-357-9965 ਹੈਗਾ। ਐਲੀ ਟਰੱਕ ਤੋਂ ਰਾਜਾ ਬਾਈ ਜੀ, ਟਰੱਕਾਂ ਦਾ ਕਾਰਾਂ ਦਾ ਟਾਇਰ ਅਤੇ ਓਇਲ ਚੇਂਜ ਕਰਕੇ ਦਿੰਦੇ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। ਨੰਬਰ 416-953-9162 ਹੈਗਾ ਆ, ਇੰਡੀਅਨ ਪੰਜਾਬੀ ਬਾਜ਼ਾਰ, 115 ਫਾਜ਼ਲ ਟੋਮਰ ਰੋਡ 'ਤੇ ਹਨ। ਅਤੇ ਇਸ ਨਾਲ ਨਾਲ ਮੈਂ ਦੱਸ ਦੇਵਾਂ ਤੁਹਾਨੂੰ, ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਹਿੰਦਾ ਬਾਈ ਜੀ, 1170 ਫਿਊਸਟਰ ਡਰਾਈਵ 'ਤੇ ਹਨ, 905-219-0080। ਗੁਰਮਿੰਦਰ ਤਨੇਸਰ ਹਿੰਦਾ ਬਾਈ ਨਾਲ ਗੱਲਬਾਤ ਕਰ ਲਈ, ਤੁਹਾਨੂੰ ਫਲੈਟ ਬੈੱਡ ਚਾਹੀਦਾ, ਡਰੋਪ ਡੈੱਕ ਟ੍ਰੇਲਰ ਚਾਹੀਦਾ ਤਾਂ ਬਣਾ ਕੇ ਦਿੰਦੇ ਹਨ। 4397 ਤੁਸੀਂ ਏਅਰ 'ਤੇ ਹੋ ਜੀ।
15: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ?
6: ਠੀਕ ਠਾਕ ਵੀਰੇ।
15: ਹਾਂਜੀ ਬਾਈ, ਆ ਜਿਹੜਾ ਟਰੈਕਿੰਗ ਵਾਲਾ ਮਸਲਾ ਚੱਲਦਾ ਇਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ। ਆਪਣੇ ਵਾਲੇ ਬੰਦੇ ਨਾ ਮੋਸਟਲੀ ਇਹ ਚੀਜ਼ ਸੋਚਦੇ ਆ ਵੀ ਸਾਨੂੰ ਨਾ ਕੋਈ ਕਰਕੇ ਦੇ ਦੇਵੇ, ਸਾਨੂੰ ਨੀ ਐਫਰਟ ਕਰਨਾ ਚਾਹੀਦਾ ਜਾਂ ਸਾਨੂੰ ਨੀ ਲੋੜ ਹੈਗੀ ਐਫਰਟ ਕਰਨ ਦੀ। ਹੁਣ ਸਖਰਾਜ ਬਾਈ ਹੁਣਾਂ ਨੇ, ਮੈਂ ਬਾਈ ਲੰਡਨ ਤੋਂ ਬੋਲ ਰਿਹਾ, ਸਖਰਾਜ ਬਾਈ ਹੁਣਾਂ ਨੇ ਕਿੱਡਾ ਵਧੀਆ ਉਹ ਐਫਰਟ ਕੀਤਾ, ਅਸੀਂ ਇੱਥੇ ਫੁੱਲ ਪ੍ਰਚਾਰ ਕੀਤਾ ਬਾਈ ਲੰਡਨ ਦੇ ਵਿੱਚ ਵੀ ਪਹੁੰਚੀਏ ਸਾਰੇ ਜਾਣੇ ਜਾਈਏ, ਹੈਨਾ। ਪਰ ਆਪਣੇ ਬੰਦੇ ਕੀ ਸੋਚਦੇ, ਆਪਣੇ ਬੰਦੇ ਸੋਚਦੇ ਨਹੀਂ ਯਾਰ ਆਪਾਂ ਨੂੰ ਨੀ ਉੱਥੇ ਜਾਣ ਦੀ ਲੋੜ, ਕਿਸੇ ਨੇ ਆਪਾਂ ਨੂੰ ਕਰਕੇ ਦੇ ਦੇਣਾ, ਆਪ ਭਾਵੇਂ ਜਿੰਨੀ ਆਪਾਂ ਮਰਜ਼ੀ ਕੁੱਟ ਖਾਈ ਚੱਲੀਏ ਕੁਛ ਕਰੀ ਚੱਲੀਏ, ਆਪਾਂ ਨੂੰ ਐਂ ਹੁੰਦਾ ਆਪਾਂ ਨਾ ਮੂਹਰੇ ਆਈਏ। ਜਾਂ ਫਿਰ ਉਹ ਬੰਦੇ ਹੁੰਦੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਸਾਨੂੰ ਪ੍ਰਧਾਨਗੀ ਮਿਲਣੀ ਚਾਹੀਦੀ ਹੈ ਨਾ, ਇਹ ਦੋਨੇ ਚੀਜ਼ਾਂ ਜੀ ਆਪਾਂ ਮਾਰ ਖਾ ਜਾਂਦੇ ਹਾਂ ਬਾਈ।
6: ਮਿਊਨਿਸਪਲ ਇਲੈਕਸ਼ਨ ਆਣੀ ਆ, ਮਿਊਨਿਸਪਲ ਇਲੈਕਸ਼ਨ ਲੋਕੀ ਰੋ ਰਹੇ ਨੇ, ਪਿੱਟ ਰਹੇ ਸਾਡੇ ਸ਼ਹਿਰ ਵਿੱਚ ਆ ਹੈ ਨਹੀਂ, ਸਾਡੇ ਸ਼ਹਿਰ ਵਿੱਚ ਆ ਹੈ ਨਹੀਂ। ਜਦੋਂ ਵੋਟਾਂ ਪਾਉਣ ਦੀ ਵਾਰੀ ਆਣੀ, ਦੇਖੋ ਕਿੰਨੇ ਕਿੰਨੇ ਦਿਨ ਐਡਵਾਂਸ ਵੋਟਿੰਗ ਹੋਣੀ ਆ, ਫਿਰ ਸੇਮ ਡੇ ਵੋਟਿੰਗ ਹੋਣੀ ਆ। ਹੁਣ ਤਾਂ ਤੁਹਾਡੇ ਕੋਲ ਹੱਥ ਵਿੱਚ ਪੈਨਸਲ ਹੋਣੀ ਆ, ਜੇ ਨਹੀਂ ਪਸੰਦ ਕਰਦੇ ਇਹਨਾਂ ਆਪਣੇ ਸ਼ਹਿਰ ਵਿੱਚ ਹੋਏ ਕੰਮਾਂ ਨੂੰ, ਤੁਸੀਂ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ, ਪਰ ਲੋਕੀ ਪਹੁੰਚਦੇ ਨਹੀਂ।
15: ਹਾਂਜੀ ਤੰਬੜ ਸਾਹਿਬ, ਮੈਨੂੰ ਨਾ ਸਖਰਾਜ ਬਾਈ ਦਾ ਨੰਬਰ ਮਿਲ ਸਕਦਾ ਪਲੀਜ਼?
6: ਮੈਂ ਤੁਹਾਨੂੰ ਨੰਬਰ ਸਖਰਾਜ ਬਾਈ ਦਾ ਨਾ ਤੁਹਾਨੂੰ ਮੈਂ ਹੁਣੇ ਦੇ ਦਿੰਦਾ ਹੈਗਾ, 416-857-6828-28, 416-857-6828 'ਤੇ ਗੱਲਬਾਤ ਕਰ ਲੈਣੀ ਆ। ਧੰਨਵਾਦ ਜੀ, ਹੈਵ ਅ ਗੁੱਡ ਡੇ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ, ਹੋਲ ਤੇ ਰੱਖੋ ਪਲੀਜ਼। ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੈਸੋ ਜਸਵੀਰ ਸਿੰਘ ਹੁਣ ਨਾਲ ਸੰਪਰਕ ਕਰ ਲਿਓ, ਜੇ ਟਾਈਮ ਔਖਾ ਲੰਘ ਰਿਹਾ ਨਾ ਤਾਂ ਸੌਖਾ ਕਰ ਦੇਣਗੇ। ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੈਸੋ ਤੇ ਜਸਵੀਰ ਸਿੰਘ ਹੁੰਡਲ ਸਾਹਿਬ, 416-500-3100 ਇਹਨਾਂ ਨੰਬਰ ਹੈਗਾ, 70% ਕਰਜ਼ਾ ਮਾਫ਼ ਕਰਕੇ ਦਿੰਦੇ ਹਨ ਜਸਵੀਰ ਸਿੰਘ ਹੁੰਡਲ ਜੀ। ਅਤੇ ਮੋਰਗੇਜ ਚਾਹੀਦੀ ਆ, ਫਸਟ ਸੈਕਿੰਡ ਥਰਡ ਮੋਰਗੇਜ, ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਪਾਸੇ ਲੈ ਕੇ ਆਉਂਦੇ ਹਨ, 6479888731। ਇਹਨਾਂ ਨਾਲ ਮੈਂ ਇੱਥੇ ਟੀ ਵੀ ਰੇਟ 'ਤੇ ਗੱਲਬਾਤ ਕਰਾਂਗਾ ਜ਼ਰੂਰ। ਅਤੇ ਮੋਰਗੇਜ ਚਾਹੀਦੀ ਆ ਤਾਂ ਔਖਾ ਟਾਈਮ ਆ ਰਿਹਾ, ਇਹ ਵੀ ਸੌਖਾ ਕਰਦੇ, ਮੋਰਗੇਜ ਲੈ ਕੇ ਦਿੰਦੇ ਹਨ, ਵਧੀਆ ਰੇਟ 'ਤੇ ਲੈ ਕੇ ਦਿੰਦੇ ਹਨ। ਦਵਿੰਦਰ ਸਿੰਘ ਪਵਾਰ ਦਾ ਨੰਬਰ 6479888831 'ਤੇ ਗੱਲਬਾਤ ਤੁਸੀਂ ਕਰ ਲੈਣੀ ਆ। ਸਾਡੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ ਬਾਅਦ ਵਿੱਚ, 416-451-2222। ਇੱਕ ਵਾਰੀ ਮੈਂ ਫੇਰ ਇੱਥੇ ਤੁਹਾਨੂੰ ਦੱਸ ਦੇਵਾਂ, ਅਸੀਂ ਤੁਹਾਡੇ ਲਈ ਏਅਰ 'ਤੇ ਬੈਠੇ ਹਾਂ, ਜੋ ਕੁਛ ਹੋ ਰਿਹਾ ਸਾਡੇ ਸ਼ਹਿਰ, ਸਾਡੀ ਕੰਟਰੀ, ਸਾਡੀ ਪ੍ਰੋਬਲਮਸ ਵਿੱਚ, ਉਹ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ। ਸੋ ਸਾਡੇ ਕੋਲ ਵੀ ਕਈ ਵਾਰੀ ਗਲਤੀ ਹੋ ਜਾਂਦੀ, ਮੈਂ ਕਹਿੰਦਾ ਇੱਥੇ ਚੇਅਰ ਹੈਗੀ ਅਵੇਲੇਬਲ, ਜੇ ਲੱਗਦਾ ਸ੍ਰੀ ਬ੍ਰਹਮਟ ਵਾਲੇ ਕਹਿ ਰਹੇ ਹਨ ਜਿਹੜੇ ਪੁਰਾਣੇ ਬੈਠੇ ਜਾਂ ਨਵੇਂ ਆ ਰਹੇ ਆਪਾਂ ਕੋਈ ਗਲਤ ਬੋਲ ਰਹੇ ਹਾਂ, ਆ ਕੇ ਸਰੋਤੇ ਤੁਹਾਡੀ ਵੇਟ ਕਰਦੇ ਹਾਂ, ਦਰਸ਼ਕ ਆ ਜਾਓ ਬੈਠੋ ਗੱਲਬਾਤ ਸ਼ੇਅਰ ਕਰੋ, ਕਿਉਂ ਨਹੀਂ ਆਪਣੇ ਵਿਚਾਰ ਸਾਂਝੇ ਕਰਦੇ। ਹੋਸਪਿਟਲ ਕੱਲ੍ਹ ਹੀ ਨਹੀਂ ਆ ਰਿਹਾ, ਮੈਂ ਤਾਂ ਹੀ ਪਹਿਲਾਂ ਰੂਬੀ ਸੋਤਾ ਜੀ ਨਾਲ ਗੱਲਬਾਤ ਕੀਤੀ ਆ, ਅਤੇ ਹੁਣ ਮੈਂ ਇਹ ਜਿਹੜੇ ਪ੍ਰੋਵਿੰਸ਼ਲੀ ਪ੍ਰੋਵਿੰਸ ਦੇ ਬੰਦੇ ਹੈਗੇ ਉਹਨਾਂ ਨਾਲ ਗੱਲਬਾਤ ਕਰੂੰਗਾ, ਫਿਰ ਜਿਹੜੇ ਸਾਡੇ ਬੈਠੇ ਹੈਗੇ ਇੱਥੇ ਸਿਟੀ ਦੇ ਕੌਂਸਲਰ ਜਾਂ ਮੇਅਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ, ਸਭ ਕੁਛ ਕਲੀਅਰ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ ਵੀ ਆ ਕੱਲ੍ਹ ਹੀ ਨਹੀਂ ਰਿਹਾ, ਤੁਹਾਡੇ ਦਿੱਤੇ ਹੋਏ ਪੈਸੇ ਜਿਹੜੇ ਹੈਗੇ ਆ ਉਹ ਕਿੱਥੇ ਗਏ, ਲੱਗ ਕੱਲ੍ਹ ਹੀ ਨਹੀਂ ਰਹੇ।
16: ਮੇਰੀ ਬੇਟੀ ਕੀ ਕਲਾਸ ਮੇਂ 33 ਬੱਚੇ ਹੈ, ਵੋ ਬਤਾਤੀ ਹੈ ਕਿ ਕਿਸੀ ਵੀ ਚੀਜ਼ ਕੀ ਮਿਕਦਾਰ ਕਾਫੀ ਨਹੀਂ ਹੈ, ਤਲਬਾ ਸੇ ਭਰੀ ਹੋਈ ਕਲਾਸ, ਸ਼ੋਰ, ਇਹ ਸਭ ਬਹੁਤ ਜ਼ਿਆਦਾ ਭੋਜਲ ਮਹਿਸੂਸ ਹੋਤਾ ਹੈ। ਇਸਕੀ ਵਜ੍ਹਾ ਯੇ ਹੈ ਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇਂ 6.5 ਬਿਲੀਅਨ ਡਾਲਰ ਕੀ ਕਟੌਤੀ ਕੀ ਹੈ। ਹਮਾਰੇ ਬੱਚੇ ਬਿਹਤਰ ਸਲੂਕ ਕੇ ਮੁਸਤਹਿਕ ਹੈ, ਹਕੂਮਤ ਸੇ ਕਹੇ ਹਮਾਰੇ ਬੱਚੋਂ ਮੇਂ ਸਰਮਾਇਆਕਾਰੀ ਕਰੇ, ਕਲਾਸ ਸਾਈਜ਼ ਦਰੁਸਤ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਜਾਨਿਬ ਸੇ ਏਕ ਪੈਗਾਮ।
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਸਮਾਂ ਹੋ ਚੁੱਕਿਆ 7:02, ਮੰਡੇ ਦਾ ਦਿਨ ਆ, ਸਪਤੰਬਰ ਮਹੀਨੇ ਦੀ 14 ਤਰੀਕ। ਕੰਮਾਂ ਕਾਰਾਂ 'ਤੇ ਤੁਸੀਂ ਆ ਚੁੱਕੇ ਹੋਵੋਗੇ, ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਵੀਕਐਂਡ ਤੁਸੀਂ ਵਧੀਆ ਇੰਜੋਏ ਕੀਤਾ ਹੋਵੇਗਾ। ਸੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਮੰਡੇ ਟੂ ਫਰਾਈਡੇ 7 to 8 ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ। ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਕੋਈ ਸੁਝਾਅ ਨੇ ਤੁਹਾਡੇ ਲਈ ਤਾਂ 647-941-2032 ਪ੍ਰੋਗਰਾਮ ਦਾ ਆਗਾਜ਼ ਅਰਵਿੰਦ ਸਿੰਘ ਭੱਟੀ ਜੀ, ਉੱਗੇ ਨਿਊਜ਼ ਰੀਡਰ, ਦੂਰਦਰਸ਼ਨ 'ਤੇ ਤਕਰੀਬਨ 30 ਸਾਲ ਤੋਂ ਜਿਨ੍ਹਾਂ ਨੇ ਨਿਊਜ਼ ਪੜ੍ਹੀਆਂ, ਜਰਨਲਿਸਟ ਨੇ ਐਂਡ ਉਹ ਰੇਡੀਓ ਚੜ੍ਹਦੀ ਕਲਾ 'ਤੇ ਜੁੜਦੇ ਨੇ ਸਾਡੇ ਨਾਲ, ਨਿਊਜ਼ ਸੈਗਮੈਂਟ ਸਾਂਝਾ ਕਰਦੇ ਨੇ। ਇਸ ਤੋਂ ਬਾਅਦ ਤੁਹਾਡੇ ਸਵਾਲ ਅਤੇ ਭੱਟੀ ਸਾਹਿਬ ਦੇ ਜਵਾਬ ਦਾ ਸੈਗਮੈਂਟ ਹੁੰਦਾ। ਸਟੂਡੀਓ 'ਚ ਗੱਲਬਾਤ ਕਰ ਲਈ ਨੰਬਰ ਆ 416-233-7368, 416-233-7368, 416-233-7368। ਸਟੂਡੀਓ 'ਚ ਜਦੋਂ ਵੀ ਗੱਲਬਾਤ ਕਰਨੀ ਹੋ ਤਾਂ ਇਹ ਨੰਬਰ ਹਮੇਸ਼ਾ ਸੇਵ ਰੱਖੋ ਜੀ। ਆਓ ਫਿਰ ਚੱਲੀਏ ਨਿਊਜ਼ ਸੈਗਮੈਂਟ ਵੱਲ, ਅਤੇ ਅਰਵਿੰਦ ਸਿੰਘ ਭੱਟੀ ਜੀ ਸਾਡੇ ਨਾਲ ਜੁੜ ਰਹੇ ਨੇ।

0: ਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
0: ਜੀ।
1: ਖਬਰਾਂ ਦੇ ਸਮੇਂ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਤੇ 3 ਮਹੀਨਿਆਂ ਚ ਨਸ਼ਾ ਖਤਮ ਕਰਨ ਦਾ ਕੀਤਾ ਦਾਅਵਾ। ਯੂਥ ਰਨ ਪੰਜਾਬ 2026 ਵਿੱਚ 20,000 ਨੌਜਵਾਨਾਂ ਨੇ ਲਿਆ ਹਿੱਸਾ। ਸੁਖਬੀਰ ਬਾਦਲ ਅਨੁਸਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਵਾਰਿਸ ਪੰਜਾਬ ਜਥੇਬੰਦੀ ਨੂੰ ਫਾਈਨਾਂਸ। ਗਾਇਕ ਗੁਲਾਬ ਸਿੱਧੂ ਦੇ ਘਰ ਤੇ ਹੋਈ ਫਾਇਰਿੰਗ ਤੇ ਜਲਾਲਾਬਾਦ ਥਾਣੇ ਚ ਦੇਰ ਰਾਤ ਹੋਏ ਧਮਾਕੇ, ਕੋਈ ਜਾਨੀ ਨੁਕਸਾਨ ਨਹੀਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਾਸੀਆਂ ਨੂੰ ਭਾਜਪਾ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਚ ਭਾਜਪਾ ਦੀ ਸਰਕਾਰ ਬਣਨ ਤੇ ਹਰਿਆਣਾ ਵਰਗੀਆਂ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣਗੀਆਂ ਤੇ 3 ਮਹੀਨਿਆਂ ਦੇ ਅੰਦਰ ਅੰਦਰ ਨਸ਼ੇ ਦੀ ਲੱਤ ਨੂੰ ਜੜੋਂ ਖਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਕੰਮ ਕਰਨ ਚ ਵਿਸ਼ਵਾਸ ਰੱਖਦੀ ਹੈ, ਚੁਟਕਲਿਆਂ ਚ ਨਹੀਂ। ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਚ ਲੋਕਾਂ ਦਾ ਭਾਰੀ ਇਕੱਠ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਲੋਕ ਹੁਣ ਸੂਬੇ ਚ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਪੰਜਾਬ ਦੀ ਕਾਰਜਕਾਰਨੀ ਦੇ ਮੈਂਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ OSG ਰਾਜਵੀਰ ਸਿੰਘ ਘੁੰਮਣ ਨੇ ਕਿਹਾ ਕਿ ਹੁਣ ਪੰਜਾਬ ਰੁਕਦਾ ਨਹੀਂ, ਸਗੋਂ ਖੇਡਦਾ ਤੇ ਰੰਗਲਾ ਪੰਜਾਬ ਬਣ ਗਿਆ। ਉਹਨਾਂ ਕਿਹਾ ਕਿ ਯੂਥ ਰਨ ਪੰਜਾਬ 2026 ਚ ਅੱਜ ਤਕਰੀਬਨ 20,000 ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਪੰਜਾਬ ਦੇ ਨੌਜਵਾਨਾਂ ਚ ਖੇਡਾਂ ਤੇ ਫਿਟਨੈਸ ਪ੍ਰਤੀ ਵੱਧ ਰਹੇ ਰੁਝਾਨ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਫਿਲਮਾਂ ਚ ਬਦਨਾਮ ਕਰਨ ਵਾਲੇ ਲੋਕ ਨੌਜਵਾਨਾਂ ਦੀ ਇਸ ਵਿਸ਼ਾਲ ਸ਼ਮੂਲੀਅਤ ਨੂੰ ਦੇਖ ਕੇ ਇਹ ਸਮਝ ਲੈਣ ਕਿ ਇਹ ਖੇਡਦਾ ਤੇ ਰੰਗਲਾ ਪੰਜਾਬ ਹੈ। ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਪਿੰਡ ਫਰਾਹੀ ਦੇ ਘਰ ਤੇ ਸ਼ਨੀਵਾਰ ਦੇਰ ਰਾਤ ਨਕਾਬਪੋਸ਼ ਨੌਜਵਾਨਾਂ ਨੇ ਕਈ ਰਾਊਂਡ ਫਾਇਰਿੰਗ ਕੀਤੀ। ਗੋਲੀਬਾਰੀ ਵੇਲੇ ਘਰ ਵਿੱਚ ਪਰਿਵਾਰ ਦੇ ਮੈਂਬਰ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਘਟਨਾ ਤੋਂ ਬਾਅਦ ਆਸ ਪਾਸ ਦੇ ਇਲਾਕੇ ਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ। ਉਧਰ ਸੋਸ਼ਲ ਮੀਡੀਆ ਤੇ ਵਾਇਰਲ ਇੱਕ ਪੋਸਟ ਰਾਹੀਂ ਗੈਂਗਸਟਰ ਬਲਵਿੰਦਰ ਸਿੰਘ ਡੌਨੀ ਬਲ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। SSP ਨੇ ਦੱਸਿਆ ਕਿ ਗੁਲਾਬ ਸਿੱਧੂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਨੇ, ਇਸ ਕਰਕੇ ਉਹਨਾਂ ਨੂੰ 2 ਪੁਲਿਸ ਗਨਮੈਨ ਮੁਹੱਈਆ ਕਰਵਾਏ ਗਏ ਸਨ। ਹੁਣ ਪਰਿਵਾਰ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਹਲਕੇ ਚ ਹੋਈ ਪੰਜਾਬ ਬਚਾਓ ਰੈਲੀ ਦੌਰਾਨ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਲਗਾਇਆ ਕਿ ਪੰਥਕ ਵੋਟਾਂ ਵੰਡਣ ਲਈ ਆਮ ਆਦਮੀ ਪਾਰਟੀ ਤੇ ਏਜੰਸੀਆਂ ਨੇ ਇਹ ਜਥੇਬੰਦੀ ਖੜੀ ਕੀਤੀ ਹੈ। ਉਹਨਾਂ ਪੰਜਾਬੀਆਂ ਨੂੰ ਅਜਿਹੀਆਂ ਰਾਤੋ ਰਾਤ ਹੋਣ ਵਿੱਚ ਆਉਣ ਵਾਲੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਬਾਦਲ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਦਾ ਬੰਦੀ ਸਿੰਘਾਂ ਵਰਗੇ ਪੰਥਕ ਮੁੰਦਿਆਂ ਨਾਲ ਕੋਈ ਸਰੋਕਾਰ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨਾ ਸਾਧਦਿਆਂ ਬਾਦਲ ਨੇ ਉਹਨਾਂ ਦੇ ਪਰਿਵਾਰ ਤੇ ਕਾਂਗਰਸ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ। ਬਾਦਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਰਿਸ ਪੰਜਾਬ ਦੇ ਨੂੰ ਫਾਈਨਾਂਸ ਕਰ ਰਹੇ ਨੇ। ਜਲਾਲਾਬਾਦ ਥਾਣਾ ਸਿਟੀ ਚ ਸ਼ਨੀਵਾਰ ਦੇਰ ਰਾਤ ਕਰੀਬ 2 ਵਜੇ ਲਗਾਤਾਰ ਹੋਏ ਤੇਜ਼ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਸਮੇਤ ਆਸ ਪਾਸ ਦੇ ਇਲਾਕੇ ਚ ਹਫੜਾ ਦਫੜੀ ਮਚਾ ਦਿੱਤੀ। ਧਮਾਕਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਥਾਣੇ ਦੇ ਅੰਦਰ ਖੜੇ ਮਾਲ ਮੁਕੱਦਮਾ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਫੋਰੈਂਸਿਕ ਟੀਮ ਦੀ ਜਾਂਚ ਮਦਦ ਨਾਲ ਜਾਂਚ ਕਰ ਰਹੀ ਹੈ। ਸੰਭਾਵਨਾ ਹੈ ਕਿ ਇਹ ਧਮਾਕਾ ਵਾਹਨਾਂ ਚ ਲੱਗੀਆਂ ਬੈਟਰੀਆਂ ਦੇ ਫਟਣ ਕਾਰਨ ਹੋਇਆ। ਮਲੇਸ਼ੀਆ ਫੇਰੀ ਦੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕੁਆਲਾਲੰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਨੌਜਵਾਨ ਸਭਾ ਮਲੇਸ਼ੀਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖੇ ਗਏ ਵਾਰਤਾ ਸਮਾਗਮ ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮਲੇਸ਼ੀਅਨ ਗੁਰਦੁਆਰਾ ਕੌਂਸਲ, ਵੱਖ ਵੱਖ ਗੁਰਦੁਆਰਾ ਕਮੇਟੀਆਂ ਤੇ ਨੁਮਾਇੰਦਿਆਂ ਤੇ ਸਥਾਨਕ ਸੰਗਤਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ। ਸਮਾਗਮ ਦੌਰਾਨ ਜਥੇਦਾਰ ਗੜਗਾਜ ਨੇ ਸੰਗਤਾਂ ਤੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

0: ਇਸਦੇ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਲਈ ਹਰਬੀਰ ਭਾਜੀ
1: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਤੇ ਨਾਲ ਦੇ ਨਾਲ ਹੀ ਆਪਾਂ ਨਿਊਜ਼ ਸੈਗਮੈਂਟ ਤੇ ਵੀ ਓਪਨ ਕਰਦੇ ਹਾਂ, ਪਬਲਿਕ ਲਾਈਨਸ ਓਪਨ ਕਰ ਰਹੇ ਹਾਂ, ਅਤੇ ਸਟੂਡੀਓ ਦਾ ਨੰਬਰ ਆ 416-233-7368। ਸੋ ਆਓ ਭੱਟੀ ਤੁਹਾਡੇ ਸਵਾਲ ਅਤੇ ਭੱਟੀ ਸਾਹਿਬ ਦੇ ਜਵਾਬ 416-233-7368 'ਤੇ ਕਾਲ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ, ਭਾਜਪਾ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਜਿਹਦੇ ਚੱਲਦੀ ਹੈ, ਜਿਹਦੇ ਵਿੱਚ ਬਹੁਤ ਕਈ ਵਾਰ ਕਹਿ ਜਾਂਦਾ ਸੀ ਕਿ ਉਹਨਾਂ ਕੋਲ ਆਪਦੇ ਲੀਡਰ ਨਹੀਂ ਨੇ ਅਤੇ ਤੋੜ ਭੰਨ ਕਰਕੇ ਲੀਡਰ ਉਹਨਾਂ ਉਹ ਲੈ ਰਹੇ ਨੇ। ਇਸੇ ਕੜੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਕਜ਼ਨ ਭੁਪਿੰਦਰ ਸਿੰਘ ਢਿੱਲੋਂ ਦਾ ਨਾਮ ਆ ਰਿਹਾ ਜੀ, ਕੀ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ?
0: ਹਾਂਜੀ, ਖ਼ਬਰ ਤੇ ਇਹੀ ਆ ਰਹੀ ਹੈ ਜੀ, ਉਹਨਾਂ ਨੇ ਵੀ ਬੀਜੇਪੀ ਜੁਆਇਨ ਕਰਤੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਤੇ ਉਹ ਇਹ ਦੇਖ ਰਹੇ ਆ ਕਿ ਜਿੰਨਾ ਬੰਦਿਆਂ ਦਾ ਥੋੜਾ ਬਹੁਤਾ ਵੀ ਕੋਈ ਪਬਲਿਕ ਆਧਾਰ ਹੈ ਉਹਨਾਂ ਨੂੰ ਉਹ ਆਪਣੀ ਪਾਰਟੀ ਸ਼ਾਮਿਲ ਕਰ ਸਕਣ। ਉੱਪਰੀ ਨਜ਼ਰ ਵੇਖਿਆ ਜਾਵੇ ਕਿ ਪਾਰਟੀ ਦੀ ਅਸਲ ਜਿਹੜੀ ਟੌਪ ਲੀਡਰਸ਼ਿਪ ਹੈ ਉਹਨਾਂ ਦਾ ਪ੍ਰਧਾਨ ਤੋਂ ਲੈ ਕੇ, ਉਹਨਾਂ ਦਾ ਪ੍ਰਧਾਨ ਇਸ ਵੇਲੇ ਢਿੱਲੋਂ ਸਾਹਿਬ ਨੇ, ਕੇਵਲ ਸਿੰਘ ਢਿੱਲੋਂ ਉਹ ਵੀ ਕਾਂਗਰਸ ਤੋਂ ਨੇ, ਪਹਿਲੇ ਪ੍ਰਧਾਨ ਸੁਨੀਲ ਜਾਖੜ ਉਹ ਵੀ ਕਾਂਗਰਸ ਤੋਂ ਨੇ, ਤੁਹਾਡੇ ਕੈਪਟਨ ਅਮਰਿੰਦਰ ਸਿੰਘ, ਜਿੰਨੇ ਵੀ ਵੱਡੇ ਨੇਤਾ ਨੇ ਉਹਨਾਂ ਦੇ ਉਹ ਕਾਂਗਰਸ ਚੋਂ ਆ ਕੇ ਸ਼ਾਮਿਲ ਹੋਏ ਆ। ਸੋ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਕਿ ਕਿਸੇ ਤਰ੍ਹਾਂ ਇੱਧਰੋਂ ਉੱਧਰੋਂ ਬੰਦੇ ਬੰਦੇ ਫੜ ਕੇ ਸੱਤਾ ਤੇ ਕਬਜ਼ਾ ਕੀਤਾ ਜਾ ਸਕੇ, ਜਿਹੜੀ ਉਹਨਾਂ ਵਾਸਤੇ ਬੜੀ ਅਜੇ ਦੂਰ ਦੀ ਗੱਲ ਲੱਗਦੀ ਹੈ।
1: ਅਗਲੀ ਕਾਲ ਤੇ ਜਾਂਦੇ ਹਾਂ, 7765 ਨੰਬਰ ਆ, ਸਤਿ ਸ੍ਰੀ ਅਕਾਲ ਜੀ। 7765
2: ਹਾਂਜੀ, ਭੁੱਲਰ ਸਾਹਿਬ ਸਤਿ ਸ੍ਰੀ ਅਕਾਲ, ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੇਰਾ ਸਵਾਲ ਜੀ ਹੈਗਾ ਪੰਜਾਬ ਦੇ ਇੱਕ ਮੇਨ ਇਸ਼ੂ ਡਰੱਗ ਨੂੰ ਲੈ ਕੇ, ਵੀ ਡਰੱਗ ਦੀ ਹੀ ਗੌਰਮੈਂਟ ਤਾਂ ਟੋਟਲੀ ਫੇਲ ਹੋ ਗਈ ਜੀ, ਦੂਜੀਆਂ ਵੀ ਪਹਿਲਾਂ ਕੈਪਟਨ ਸਾਹਿਬ ਵੀ ਸੌਂਹਾਂ ਖਾਣਗੇ, ਮੈਨੂੰ ਲੱਗਦਾ ਨਹੀਂ ਜੀ ਕੁਛ ਕਰਨਗੇ, ਸਾਰੇ ਕੁੱਤੀ ਚੋਰਾਂ ਨਾਲ ਰਲੀ ਵਾਲਾ ਕੰਮ ਹੀ ਆ। ਹੁਣ ਮੇਰੇ ਹਿਸਾਬ ਨਾਲ ਜੀ ਇੱਕ ਵਾਰਸ ਪੰਜਾਬ ਦੀ ਲੱਗਦੀ, ਜਿਹੜੀ ਡਰੱਗ ਮੇਨ ਵੱਡਾ ਇਸ਼ੂ ਆ ਪੰਜਾਬ ਦਾ, ਵੀ ਉਹ ਹੱਥ ਪਾ ਸਕਦੀ। ਬਾਕੀ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਦੱਸਿਓ ਜੀ। ਧੰਨਵਾਦ ਜੀ।
0: ਸਰ, ਮੇਰਾ ਵੀ ਉਹੀ ਵਿਚਾਰ ਹੈ ਜਿਹੜਾ ਤੁਹਾਡਾ ਵਿਚਾਰ ਹੈ, ਕਿਉਂਕਿ ਡਰੱਗ ਦਾ ਇੱਕ ਐਸਾ ਮਸਲਾ ਹੈ ਕਿ ਜਿਹਨੂੰ ਇੱਕ ਵਾਰੀ ਇਹ ਲੱਗ ਜਾਂਦੀ ਹੈ ਲੱਤ, ਉਹ ਮਰਨ ਤੋਂ ਬਾਅਦ ਵੀ ਛੁੱਟਦੀ ਹੈ। ਖਾਸ ਤੌਰ ਤੇ ਜੇ ਆਪਾਂ ਚਿੱਟੇ ਦੀ ਗੱਲ ਕਰੀਏ, ਇਹ ਆਮ ਤੌਰ ਤੇ ਕਿਹਾ ਜਾਂਦਾ ਕਿ ਚਿੱਟਾ ਜਿਹਨੂੰ ਲੱਗ ਗਿਆ ਉਹ ਛੱਡ ਨਹੀਂ ਸਕਦਾ। ਹਾਲਾਂਕਿ ਦਾਅਵੇ ਕੀਤੇ ਜਾਂਦੇ ਕਿ ਬਹੁਤ ਸਾਰੇ ਨੌਜਵਾਨਾਂ ਨੇ ਨਸ਼ਾ ਛੱਡਿਆ, ਪਰ ਜਿਹੜੀਆਂ ਖ਼ਬਰਾਂ ਮਿਲਦੀਆਂ, ਹਲੇ ਪਿਛਲੇ ਹਫ਼ਤੇ ਇੱਕ ਖ਼ਬਰ ਆਈ ਸੀ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਜਿੰਨੇ ਵੀ ਕੈਦੀ ਨੇ ਉਹਨਾਂ 'ਚੋਂ ਬਹੁਤ ਸਾਰੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਚੁੱਕੇ ਆ, ਤੇ ਕਈਆਂ ਨੂੰ ਇਹ ਨਸ਼ਾ ਲੱਗਾ ਵੀ ਆਪਣਾ ਜੇਲ੍ਹ ਦੇ ਅੰਦਰੋਂ ਹੀ ਹੈ। ਸੋ ਨਸ਼ਾ ਜੇਲ੍ਹਾਂ ਤੱਕ ਵੀ ਫੈਲਿਆ ਹੋਇਆ, ਘਰ ਘਰ 'ਚ ਮੁਹੱਲੇ ਮੁਹੱਲੇ 'ਚ ਫੈਲਿਆ ਹੋਇਆ। ਨੋ ਡਾਊਟ ਕਿ ਸਰਕਾਰ ਆਪਣੀ ਪੂਰੀ ਵਾਹ ਲਾ ਰਹੀ ਹੈ, ਕਈ ਬਹੁਤ ਸਾਰੇ ਨਸ਼ਾ ਸਮਗਲਰਾਂ ਨੂੰ ਅੰਦਰ ਵੀ ਕਰ ਰਹੀ ਹੈ, ਪਰ ਮਸਲਾ ਇਹ ਹੈ ਕਿ ਜਿਹਨਾਂ ਨੂੰ ਇਹ ਨਸ਼ਾ ਲੱਗ ਚੁੱਕਿਆ ਉਹਨਾਂ ਕੋਲੋਂ ਛਡਾਉਣਾ ਬਹੁਤ ਔਖਾ ਲੱਗ ਰਿਹਾ। ਤੇ ਹੁਣ ਭਾਰਤੀ ਜਨਤਾ ਪਾਰਟੀ ਨੇ, ਮੈਂ ਖ਼ਬਰਾਂ 'ਚ ਵੀ ਦੱਸਿਆ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਦਾਅਵਾ ਕੀਤਾ ਕਿ ਜੇ ਅਸੀਂ ਪੰਜਾਬ 'ਚ ਸੱਤਾ 'ਚ ਆਏ ਤਾਂ 3 ਮਹੀਨਿਆਂ 'ਚ ਨਸ਼ਾ ਖਤਮ ਕਰ ਦਿਆਂਗੇ। ਇਹ ਉਹੀ ਗੱਲ ਹੈ ਜੀ ਜਿੱਦਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਚੁੱਕੇ ਸੀ ਵੀ ਨਸ਼ਾ ਖਤਮ ਕਰ ਦਿਆਂਗੇ। ਆਮ ਆਦਮੀ ਪਾਰਟੀ ਨੇ ਵੀ ਇਹ ਕਿਹਾ ਸੀ ਕਿ ਅਸੀਂ ਬਹੁਤ ਜਲਦੀ ਇਹ ਨਸ਼ਾ ਖਤਮ ਕਰ ਦਿਆਂਗੇ, ਪਰ ਹਾਲੇ ਤੱਕ ਇਸ ਅਲਾਮਤ ਤੋਂ ਛੁਟਕਾਰਾ ਨਹੀਂ ਮਿਲ ਸਕਿਆ, ਤੇ ਨਾ ਹੀ ਅਜੇ ਛੇਤੀ ਕਿਤੇ ਮਿਲਣ ਦੀ ਸੰਭਾਵਨਾ। ਹਾਂ, ਵਾਰਸ ਪੰਜਾਬ ਦੀ ਜਥੇਬੰਦੀ, ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਬਾਹਰ ਸੀਗੇ, ਉਹਨਾਂ ਨੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ, ਕਿਉਂਕਿ ਜਦੋਂ ਬੰਦਾ ਅੰਮ੍ਰਿਤ ਛਕ ਲੈਂਦਾ ਫਿਰ ਉਹ ਨਸ਼ਿਆਂ ਤੋਂ ਦੂਰ ਰਹਿਣਾ ਪੈਂਦਾ ਹੀ ਉਹਨੂੰ। ਸੋ ਇੱਕ ਉਮੀਦ ਉਹਨਾਂ ਕੋਲੋਂ ਇਹੀ ਬਚਦੀ ਹੈ। ਇਹ ਤੁਸੀਂ ਬਿਲਕੁਲ ਠੀਕ ਕਿਹਾ ਜੀ।
1: ਅਗਲੀ ਕਾਲ ਹਰਵਿੰਦਰ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ, ਭੱਟੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਨਸ਼ਾ ਤਾਂ ਜੀ ਚਾਹੇ ਅੰਮ੍ਰਿਤ ਛਕਦਾ ਹੀ ਨੀ ਜੀ, ਨਸ਼ੇ ਵਾਲਾ ਨਸ਼ੇ ਦਾ ਤੋੜ ਕੋ ਤਾਂ ਇੱਕੋ ਹੀ ਆ, ਜੇ ਇਹਨਾਂ ਨੂੰ ਫੀਮ ਖੋਲਣੀ ਪਊਗੀ, ਫੀਮ ਆਮ ਕਰਨਗੇ ਤਾਂ ਨਸ਼ਾ ਇਹ ਛੁੱਟੂਗਾ ਚਿੱਟਾ ਚੁੱਟੇ ਦਾ। ਅੱਛਾ, ਮੇਰਾ ਸਵਾਲ ਤਾਂ ਤੁਹਾਡੇ ਲਈ ਇਹ ਸੀਗਾ ਜੀ, ਵੀ ਨਾ ਹਾਂ ਰਾਜਸਥਾਨ ਚ ਹੁਣੇ ਪਈਆਂ ਨੇ ਹਨਾ, ਉਹਦੀਆਂ ਮੇਅਰ ਮੂਹਰਾਂ ਦੀਆਂ ਵੋਟਾਂ ਜਿਹੜੀਆਂ ਸ਼ਹਿਰ ਚ ਪੈਂਦੀਆਂ ਨੇ, ਉਹਨਾਂ ਚ ਦੱਸਿਓ, ਕਹਿੰਦੇ ਭਾਜਪਾ ਦਾ ਬੁਰਾ ਹਾਲ ਆ ਜੀ, 5 ਸ਼ਹਿਰਾਂ ਚ ਤਾਂ ਕਾਂਗਰਸ ਉੱਪਰ ਚੱਲਦੀ ਨੀ, ਬਣ ਗਈਆਂ ਉਹਦੀਆਂ, ਪਲੀਜ਼ ਦੱਸੋਗੇ ਸਰ ਕੀ ਹਾਲ ਆ ਉਹਦਾ? ਥੈਂਕ ਯੂ ਸਰ, ਮੈਂ ਉਹ ਪੀਅਰ ਹੁੰਦਾ।
0: ਸਰ, ਰਾਜਸਥਾਨ ਚ ਵਾਕਈ ਜਿਹੜੀ ਕਾਂਗਰਸ ਹੈ ਉਹਨੇ ਆਪਣੇ ਚੰਗੇ ਰਿਜ਼ਲਟ ਦਿਖਾਏ ਆ। ਸਚਿਨ ਪਾਇਲਟ ਕਿਉਂਕਿ ਰਾਜਸਥਾਨ ਤੋਂ ਨੇ, ਉਹਨਾਂ ਨੂੰ ਸ਼ਾਇਦ ਇਸੇ ਗੱਲ ਦਾ ਇਨਾਮ ਦਿੱਤਾ ਗਿਆ ਕਿ ਉਹਨਾਂ ਨੇ ਉੱਥੇ ਕਾਂਗਰਸ ਨੂੰ ਜਿਤਾਇਆ ਕਈ ਥਾਵਾਂ ਤੇ, ਤੇ ਇਸੇ ਕਰਕੇ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਗਿਆ। ਕਾਂਗਰਸ ਹਾਈਕਮਾਨ ਨੂੰ ਲੱਗਦਾ ਹੈ ਕਿ ਜਿਹਨਾਂ ਉਹਨਾਂ ਨੇ ਰਾਜਸਥਾਨ 'ਚ ਆਪਣੀ ਕਾਰਗੁਜ਼ਾਰੀ ਦਿਖਾਈ ਹੈ, ਪੰਜਾਬ 'ਚ ਵੀ ਉਹ ਕਾਂਗਰਸ ਪਾਰਟੀ ਨੂੰ ਸੱਤਾ 'ਚ ਲਿਆਉਣ ਜਾਂ ਵੱਧ ਤੋਂ ਵੱਧ ਸੀਟਾਂ ਜਿੱਤਣ 'ਚ ਕਾਮਯਾਬੀ ਦਿਵਾਉਣਗੇ।

0: ਸਟੂਡੀਓ ਨੰਬਰ ਇੱਕ ਵਾਰ ਫਿਰ ਅਨਾਊਂਸ ਕਰਦੇ ਦੋਸਤੋ 416-233-7378 ਅਗਲੇ 10 ਮਿੰਟ ਪੱਟੀ ਸਾਹਿਬ ਆਪਣੇ ਨਾਲ ਨੇ। ਤੁਸੀਂ ਪੰਜਾਬ ਭਰ ਤੋਂ ਕੋਈ ਵੀ ਖਬਰਾਂ 'ਤੇ ਝਾਤ ਮਾਰਨਾ ਚਾਹੁੰਦੇ ਹੋ ਤਾਂ ਪੱਟੀ ਸਾਹਿਬ ਨੂੰ ਕਾਲ ਕਰ ਸਕਦੇ ਹੋ 416-233-7378। ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅਲੀ ਕਾਲ ਨਵ ਏਅਰ। ਸਤਿ ਸ਼੍ਰੀ ਅਕਾਲ ਜੀ।
1: ਮੇਰਾ ਕੁਐਸਚਨ ਇਹ ਆ ਜੀ, ਜਿਹੜੀ ਮੌਜੂਦਾ ਸਰਕਾਰ ਆ ਆਲਮੋਸਟ 4.5 ਸਾਲ ਹੋ ਗਏ, ਪੱਟੀ ਸਾਹਿਬ ਜ਼ਰੂਰ ਜਵਾਬ ਦੇਣਗੇ ਕਿ ਪਬਲਿਕ ਸੈਕਟਰ, ਐਜੂਕੇਸ਼ਨ, ਮੈਡੀਕਲ, ਕੀ ਜਿਹੜਾ ਲੋਨ ਆ ਉਹ ਕਿੰਨਾ ਕੁ ਲੈ ਗਿਆ ਵਾ, ਕਿੰਨੀ ਕੁ ਡਿਵੈਲਪਮੈਂਟ ਹੋ ਗਈ ਆ, ਜੇ ਨਹੀਂ ਆ ਤੇ ਕੀ ਲੱਗਦਾ ਨੀ ਕਿ ਇਹ ਸਰਕਾਰ ਨੂੰ ਘਰ ਨੂੰ ਤੋਰਿਆ ਜਾਵੇ, ਜ਼ਰੂਰ ਆਪਣੇ ਵਿਚਾਰ ਦਿਓ ਜੀ, ਮੈਂ ਸੁਣਦਾ ਹਾਂ। ਥੈਂਕ ਯੂ
0: ਜੀ।
2: ਭਾਜੀ ਐਗਜੈਕਟ ਫਿਗਰ ਤੇ ਮੈਨੂੰ ਨਹੀਂ ਪਤਾ, ਪਰ ਲੋਨ ਜਿਹੜਾ ਉਹ ਜ਼ਰੂਰ ਵੱਧਦਾ ਜਾ ਰਿਹਾ। ਸਰਕਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਜਿਹੜਾ ਲੋਨ ਲਿਆ ਇਹ ਲੋਕਾਂ ਦੀ ਆਪਣਾ ਲੋਕਾਂ ਦੀ ਸਰਕਾਰ ਹੈ, ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਲੋਨ ਲੈ ਰਿਹਾ। ਸੋ ਬੋਥ ਵੇਜ਼ ਹੈ ਜੀ, ਸਰਕਾਰ ਇਹ ਕਹਿ ਰਹੀ ਹੈ, ਪਰ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਜਿਹੜਾ ਲੋਨ ਸੀਗਾ 1000 ਕਰੋੜ ਰੁਪਏ ਦਾ ਉਹ ਵੱਧਦਾ ਜਾ ਰਿਹਾ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੀ ਵੈਲਫੇਅਰ ਵਾਸਤੇ ਇਹ ਲੋਨ ਲੈ ਰਹੇ ਹਾਂ, ਬਾਕੀ ਜਿਹੜਾ ਅਸਲੀ ਨਿਤਾਰਾ ਉਹ ਚੋਣਾਂ 'ਚ ਹੋ ਜਾਏਗਾ ਜੀ। ਲੋਕਾਂ ਨੂੰ ਜੇ ਲੱਗਦਾ ਕਿ ਉਹ ਲੋਨ ਵੱਧਦਾ ਲੋਕਾਂ ਵਾਸਤੇ ਗਲਤ ਹੈ, ਤੇ ਉਹ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਵੋਟਾਂ ਨਹੀਂ ਪਾਉਣਗੇ, ਤੇ ਜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਹੂਲਤਾਂ ਚਾਹੀਦੀਆਂ, ਸਾਨੂੰ ਲੋਨ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਫਿਰ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ।
0: ਅਗਲੀ ਕਾਲ ਸਤਨਾਮ ਜੀ ਦੀ ਆਪਾਂ ਔਨ ਏਅਰ ਕਰਦੇ ਹਾਂ ਜੀ, ਤੇ ਇਸ ਤੋਂ ਬਾਅਦ ਮੇਰਾ ਵੀ ਇੱਕ ਸਵਾਲ ਆ। ਸਤਨਾਮ ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਭੱਟੀ ਸਾਹਿਬ, ਹਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਮਾਈ ਪੰਜਾਬ ਦੇ ਵਿੱਚ 10-10 ਘੰਟੇ ਬਿਜਲੀ ਦੇ ਲੱਗ ਰਹੇ ਕੱਟ, ਤੇ ਕੀਅਰ ਕੋਰੀਅਰ ਦੀ ਟ੍ਰੇਨ ਆ ਰਹੀ ਸੀ ਭਗਵੰਤ ਮਾਨ ਦੀ, ਰੁਕ ਗਈ ਹੈ ਟ੍ਰੇਨ ਉਹ।
2: ਜਿਹੜੇ ਪ੍ਰਾਈਵੇਟ ਹੈਗੇ 2-3 ਜਿਹੜੇ ਥਰਮਲ ਪਲਾਂਟ, ਉਹਨਾਂ ਚ ਕੁਛ ਤਕਨੀਕੀ ਨੁਕਸ ਸੀ। ਅੱਜ ਹੀ ਸਵੇਰੇ ਮੈਂ ਇੱਕ ਬਾਈਟ ਸੁਣ ਰਿਹਾ ਸੀ, ਸਾਡੇ ਜਿਹੜੇ ਬਿਜਲੀ ਮੰਤਰੀ ਨੇ ਸੋਹਣ ਸਾਹਿਬ, ਉਹ ਇਹ ਦੱਸ ਰਹੇ ਸੀ ਕਿ ਉਹਨਾਂ ਚ ਕੁਛ ਤਕਨੀਕੀ ਖਰਾਬੀ ਆਈ ਹੋਈ ਹੈ। ਉਹਦੇ ਚ ਸਾਡੇ ਜਿਹੜੇ PSPCL ਦੇ ਸਰਕਾਰ ਦੇ ਨੁਮਾਇੰਦੇ ਨੇ, ਜਿਹੜੇ ਇੰਜੀਨੀਅਰ ਨੇ, ਉਹ ਪੂਰੀ ਸਿਰ ਤੋੜ ਯਤਨ ਕਰ ਰਹੇ ਕਿ ਉਹਨਾਂ ਦਾ ਇਹ ਫਾਲਟ ਦੂਰ ਕੀਤਾ ਜਾਵੇ। ਉਹਨਾਂ ਦੇ ਫਾਲਟ ਕਰਕੇ ਉਹ ਜਿਹੜੇ ਥਰਮਲ ਪਲਾਂਟ ਬੰਦ ਹੋਏ ਆ, ਉਹਦੇ ਕਰਕੇ ਇਹ ਸੰਕਟ ਆ ਰਿਹਾ। ਅਦਰਵਾਈਜ਼ ਲੋਕੀ ਬੜੇ ਤੰਗ ਨੇ, ਖਾਸ ਤੌਰ ਤੇ ਜਿਹੜਾ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ। ਕਈ ਸ਼ਹਿਰਾਂ 'ਚ 10-10 ਘੰਟੇ ਦੇ ਅਣਅਨਾਲੇ ਕੱਟ ਲੱਗ ਰਹੇ ਆ, ਜਿਹਦੇ ਕਰਕੇ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ। ਤੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਸਾਡੇ ਥਰਮਲ ਪਲਾਂਟ ਨੇ ਪਰਸਨਲ, ਉਹਨਾਂ 'ਚ ਉਹ ਠੀਕ ਠਾਕ ਚੱਲ ਰਹੇ ਆ, ਪਰ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਸੀ ਉਹਨਾਂ ਤਕਨੀਕੀ ਨੁਕਸ ਕਰਕੇ ਇਹ ਸਾਰਾ ਸੰਕਟ ਆਇਆ।
0: ਲਓ ਜੀ ਅਗਲੀ ਕਾਲ ਤੇ ਜਾਂਦੇ ਆ। 6919 ਸਤਿ ਸ਼੍ਰੀ ਅਕਾਲ ਜੀ।
4: ਹਾਂ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ।
4: ਹਾਂ ਫਸਟ ਟਾਈਮ ਕਾਲਰ ਹਾਂ ਜੀ।
0: ਵੈਰੀ ਗੁੱਡ ਜੀ, ਧੰਨਵਾਦ।
4: ਹਾਂਜੀ ਥੈਂਕ ਯੂ ਭਾਜੀ। ਮੈਂ ਪੁੱਛਣਾ ਜਿੱਦਾਂ ਆਪਣੇ ਪਿਛਲੇ ਲਾਸਟ ਕੱਲ ਦੀ ਗੱਲ ਹੈ, ਏਸ਼ੀਆ ਕੱਪ ਹੋਇਆ ਕ੍ਰਿਕਟ ਦਾ ਹੈ, ਤੇ ਉਹਦੇ ਵਿੱਚ ਕੁੜੀਆਂ ਨੇ ਮੈਚ ਜਿੱਤ ਲਿਆ ਤੇ ਕੱਪ ਨਹੀਂ ਲਿਆ, ਕਿ ਆਖੀ ਉਹ ਮੁਸਲਮ ਜਿਹੜਾ ਪਾਕਿਸਤਾਨ ਦਾ ਸੀਗਾ ਜਿਹੜਾ ਪ੍ਰੈਜ਼ੀਡੈਂਟ ਜਿਹਨੇ ਲਿਆ ਸੀਗਾ, ਰਾਈਟ, ਕੁੜੀਆਂ ਦਾ ਮੈਚ ਹੋਇਆ ਉਦੋਂ ਵੀ ਇੱਦਾਂ। ਇਹ ਪਹਿਲਾਂ ਤੁਸੀਂ ਭੱਟੀ ਸਾਹਿਬ ਨੂੰ ਯਾਦ ਹੋਏਗਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਜਾਂ ਹੋਰ ਸਰਕਾਰਾਂ ਰਹੀਆਂ, ਕਦੀ ਇੱਦਾਂ ਨਹੀਂ ਹੋਇਆ, ਜਦੋਂ ਦੀ BJP ਆਈ ਆ ਉਦੋਂ ਦਾ ਹੀ ਇਹ ਸਭ ਕੁਛ ਹੋ ਰਿਹਾ ਹੈਗਾ। ਤੇ ਇੱਕ ਮੇਰਾ ਸਵਾਲ ਹੋਰ ਸੀਗਾ ਸਾਰੇ ਲੋਕਾਂ ਲਈ ਜਿਹੜੇ ਹੈਗੇ, ਜਾਣ ਕੇ ਹਿੰਦੂ ਧਰਮ ਨੂੰ ਜ਼ਿਆਦਾ ਮੰਨਦੇ ਆ, ਬਈ ਤੁਸੀਂ ਸਾਡੇ ਕਿੰਨੀ ਗਲਤ ਹੈ ਨੀ ਕਿ ਉਹ BJP ਵਾਲੀ ਰੈਲੀ ਕੱਢ ਰਹੇ ਆ ਤੇ ਹਨੂੰਮਾਨ ਮਹਾਰਾਜ ਨੂੰ ਤੁਸੀਂ ਮੂਹਰੇ BJP ਦਾ ਝੰਡਾ ਦੇ ਕੇ ਨਚਵਾ ਰਹੇ ਆ, ਕੋਈ ਇਹੋ ਜਿਹੀ ਵੀ ਇੰਨੀ ਗਲਤ ਨੀ ਵੀ ਕਿਸੇ ਉਹਨਾਂ ਨੂੰ ਪੁੱਛ ਸਕੇ ਭਾਈ ਤੁਸੀਂ ਕੀ ਕਰ ਰਹੇ ਆ ਸਾਡੇ ਦੇਵੀ ਦੇਵਤਿਆਂ ਨੂੰ ਇੱਦਾਂ ਕਰ ਰਹੇ ਆ।
0: ਸੋ ਜਿਹੜਾ ਤਾਂ ਜੀ ਉਹ ਏਸ਼ੀਆ ਕੱਪ ਵਾਲਾ ਸਵਾਲ ਆ, ਉਹ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਇਕੱਲਾ ਪਾਰਟੀ ਦਾ ਕੋਈ ਰੋਲ ਆ। ਉਹ ਤਾਂ ਜਦੋਂ ਪੂਰੀ ਜਿਹੜੀ ਜੀਓ ਪੋਲੀਟੀਕਲ ਜਦੋਂ ਹਾਲਾਤ ਬਦਲਦੇ ਨੇ, ਉਹ ਤਾਂ ਜੰਗਾਂ ਵੀ ਲੱਗਦੀਆਂ ਨੇ, ਉਹ ਵਾਜਪਾਈ ਵੇਲੇ ਵੀ ਲੱਗੀਆਂ ਸੀ, ਉਹ ਜਿਹੜੀ ਵੀ ਸਰਕਾਰ ਹੁੰਦੀ ਆ ਉਹ ਤਾਂ ਜਦੋਂ ਕੋਈ ਇੱਦਾਂ ਦੇ ਪੋਲੀਟੀਕਲ ਚੀਜ਼ ਬਣਦੀ ਆ। ਹਾਂ, ਇਹ ਜਿਹੜਾ ਸਪੋਰਟਸਮੈਨਸ਼ਿਪ ਆ, ਮੇਰਾ ਇਹਦੇ ਵਿੱਚ ਤਾਂ ਮਤ ਇਹ ਆ ਕਿ ਜਾਂ ਤਾਂ ਤੁਸੀਂ ਮੈਚ ਖੇਡੋ ਹੀ ਨਾ ਪਾਕਿਸਤਾਨ ਨਾਲ, ਜਾਂ ਜੇ ਤੁਹਾਨੂੰ ਇੱਦਾਂ ਇਸ਼ੂ ਆ, ਇਹ ਦੋਨੇ ਕੰਟਰੀ ਕੋਈ ਵੀ ਕੰਟਰੀ ਦਾ ਇਸ਼ੂ ਆ, ਕੋਈ ਬੰਗਲਾਦੇਸ਼ ਦਾ, ਕਿਸੇ ਹੋਰ ਗੁਆਂਢੀ ਮੁਲਕ ਨਾਲ, ਭਾਰਤ ਆ ਪਾਕਿਸਤਾਨ ਨਾਲ, ਜਾਂ ਤਾਂ ਮੈਚ ਖੇਡੋ ਹੀ ਨਾ। ਜੇ ਮੈਚ ਖੇਡ ਰਹੇ ਹੋ ਤਾਂ ਸਪੋਰਟਸਮੈਨਸ਼ਿਪ ਦਿਖਾਉਣੀ ਚਾਹੀਦੀ ਆ, ਹੱਥ ਵੀ ਮਿਲਾਉਣੇ ਚਾਹੀਦੇ ਨੇ ਅਤੇ ਟਰੋਫੀ ਵੀ ਲੈਣੀ ਚਾਹੀਦੀ ਆ। ਬਾਕੀ ਹਰੇਕ ਦੇ ਮਤ ਵੱਖਰੇ ਹੋ ਸਕਦੇ ਨੇ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਸਟੂਡੀਓ ਨੰਬਰ ਆ 416-233-7378। ਪੱਟੀ ਸਾਹਿਬ ਕੁਛ ਐਡ ਕਰਨਾ ਚਾਹੁੰਦੇ ਜੀ?
2: ਪੁੱਲਰ ਸਾਹਿਬ, ਮੈਂ ਇਸ ਮਾਮਲੇ 'ਚ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਮੈਂ ਹਮੇਸ਼ਾ ਇਸੇ ਗੱਲ 'ਤੇ ਕਾਇਮ ਹਾਂ ਕਿ ਖੇਡਾਂ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿੰਨੀ ਵੀ ਮਰਜ਼ੀ ਆਪਸ 'ਚ ਕੁੜੱਤਣ ਹੋਵੇ, ਜਦੋਂ ਖੇਡ ਆ ਗਈ, ਖੇਡ ਭਾਵਨਾ ਆ ਗਈ, ਉਹਨੂੰ ਖੇਡ ਭਾਵਨਾ ਨਾਲ ਹੀ ਖੇਡਣਾ ਚਾਹੀਦਾ। ਤੁਹਾਡੀ ਗੱਲ ਠੀਕ ਹੈ ਕਿ ਜੇ ਤੁਸੀਂ ਨਹੀਂ ਖੇਡਣਾ ਚਾਹੁੰਦੇ ਤਾਂ ਜਾਂ ਟੀਮਾਂ ਹੀ ਨਾ ਭੇਜੋ, ਤੇ ਜੇ ਤੁਸੀਂ ਟੀਮਾਂ ਭੇਜੀਆਂ ਤੁਸੀਂ ਜਿੱਤ ਗਏ ਉਸ ਤੋਂ ਬਾਅਦ ਤੁਸੀਂ ਉਹਦੇ ਕੋਲੋਂ ਟਰੋਫੀ ਨਹੀਂ ਲੈਣੀ, ਉਹਦੇ ਚ ਨਾ ਬਹੁਤ ਨੈਗੇਟਿਵਿਟੀ ਜਾਂਦੀ ਹੈ, ਉਹਦੇ ਚ ਸਾਡੇ ਵਾਸਤੇ ਸਗੋਂ ਸ਼ਰਮਨਾਕ ਹਾਲ ਦਾ ਸਾਹਮਣਾ ਕਰਨਾ ਪੈਂਦਾ। ਸੋ ਖੇਡਾਂ ਚ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ, ਇਹ ਮੇਰਾ ਪਰਸਨਲ ਰਾਏ ਜੀ ਮੇਰੀ।
0: ਅਗਲੇ ਕਾਲ 3831 ਸਤਿ ਸ੍ਰੀ ਅਕਾਲ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਆਪਣੇ ਜਿੱਦਾਂ ਰਿਪੋਰਟਰ ਸਾਹਿਬ ਨੇ ਕਿਹਾ ਨਾ ਵੀ ਖੇਡਾਂ ਚ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ, ਐਕਚੁਅਲੀ ਸਾਡੀ ਪਾਰਟੀ ਦਾ ਏਜੰਡਾ ਹੀ ਇਹ ਆ, ਅਸੀਂ ਤਾਂ ਵੋਟਾਂ ਲੈਣੀਆਂ ਵੀ ਕਿਸੇ ਵੀ ਤਰੀਕੇ ਨਾਲ ਲੈਣੀਆਂ, ਨਾਲੇ ਪੰਜਾਬ ਚ ਸਾਨੂੰ ਹੁਣ ਨਾ ਏਡਾ ਈਜ਼ੀ ਨਾ ਲਾਓ ਬੀਜੇਪੀ ਨੂੰ, ਈਵੀਐਮ ਦਾ ਸਾਰਾ ਕੰਟਰੋਲ ਸਾਡੇ ਕੋਲ ਆ, ਅਸੀਂ ਵੋਟਾਂ ਜਿੱਦਾਂ ਬੰਗਾਲ ਚ ਦਿੱਤੀਆਂ ਉਹ ਹਾਂ ਮੁਸਲਮਾਨਾਂ ਦੂਜੇ
2: ਕਬਜ਼ਾ ਕਰਨਾ ਹੈ ਤੇ ਫੇਰ ਤੇ ਕੋਈ ਹੱਲ ਹੀ ਨਹੀਂ ਨਾ ਜੀ, ਇਹ ਤੇ ਹੁਣ ਆਮ ਜਨਤਾ ਨੂੰ ਚਾਹੀਦਾ ਹੈ ਕਿ ਇਹ ਕਲੀਅਰ ਕਰਨ।
0: ਰਾਜਸਥਾਨ ਦੇ ਵਿੱਚ ਕਾਂਗਰਸ ਜਿੱਤੇ ਕਿਵੇਂ, ਜਾਂ ਜਿਹੜੇ ਹੋਰ ਹੁਣ ਪ੍ਰੋਵਿੰਸ ਦੇ ਵਿੱਚ ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿੱਤ ਹੋ ਰਹੀ ਹੈ ਜਾਂ ਦੂਜੀਆਂ ਪਾਰਟੀਆਂ ਜਿੱਤ ਹੋ ਰਹੀਆਂ ਨੇ, ਦਿੱਲੀ ਦੇ ਵਿੱਚ ਜੇ ਕਿੰਨੇ ਸਾਲ ਆਮ ਆਦਮੀ ਪਾਰਟੀ ਜਿੱਤੀ ਰਹੀ ਹੈ, ਪੰਜਾਬ ਚ ਆਪ ਜਿੱਤੀ ਰਹੀ ਹੈ, ਫਿਰ ਉਹ ਚੀਜ਼ ਤਾਂ ਪੋਸੀਬਲ ਹੀ ਨਾ ਹੋਵੇ।
2: ਨਹੀਂ ਪਰ ਸਰ ਇਹ ਐਲੀਗੇਸ਼ਨ ਹੀ ਲਾ ਰਹੇ, ਇਹ ਬੀਜੇਪੀ ਵੱਲੋਂ ਹੀ ਬੋਲ ਰਹੇ ਕਿ ਅਸੀਂ ਤਾਂ ਇੱਦਾਂ ਹੀ ਕਰਾਂਗੇ, ਅਸੀਂ ਪੰਜਾਬ ਬੰਗਾਲ ਚ ਵੀ ਕੀਤਾ ਤੇ ਇੱਥੇ ਵੀ ਕਰਾਂਗੇ।
0: ਨਹੀਂ ਉਹ ਸਾਰਕਾਸਟਿਕ ਤਰੀਕੇ ਨਾਲ ਕਹਿ ਰਹੇ ਨੇ ਮੰਦਾ ਜੀ ਜੀ ਜੀ
2: ਹਾਂਜੀ,
0: ਨਹੀਂ ਸਾਰਕਾਸਟਿਕ ਤਰੀਕੇ ਦੇ ਨਾਲ ਕਹਿ ਰਹੇ ਨੇ, ਟਿੱਪਣੀ ਕਰ ਰਹੇ ਨੇ,
2: ਇਸ ਕਰਕੇ ਇਹ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ।
0: ਸਟੂਡੀਓ ਦਾ ਨੰਬਰ ਹੈ 416-233-7368। ਅਗਲੇ 3 ਤੋਂ 4 ਮਿੰਟ ਭੱਟੀ ਸਾਹਿਬ ਸਾਡੇ ਨਾਲ ਨੇ, ਤੁਹਾਡਾ ਕੋਈ ਵੀ ਸਵਾਲ ਆ ਤਾਂ ਭੱਟੀ ਸਾਹਿਬ ਜਵਾਬ ਦੇਣ ਦੇ ਰੈਡੀ ਨੇ, ਨੰਬਰ ਆ 416-233-7368। ਅੱਛਾ ਭੱਟੀ ਸਾਹਿਬ, ਇਹ ਵੀਕਐਂਡ ਤੇ 3 ਕ੍ਰਾਈਮ ਰਿਲੇਟਡ ਵਾਰਦਾਤਾਂ ਹੁੰਦੀਆਂ ਨੇ ਤੇ ਇੱਕ ਵਾਰਦਾਤ ਨੂੰ ਤਾਂ ਸਾਡੀ AGTF ਦੀ ਟੀਮ ਜਿਹੜੀ ਟਾਸਕ ਫੋਰਸ ਆ ਉਹ ਕ੍ਰਾਈਮ ਨੂੰ ਰੋਕਣ ਦੇ ਵਿੱਚ ਵੀ ਕਾਮਯਾਬ ਹੁੰਦੀ ਆ। ਗੁਲਾਬ ਸਿੱਧੂ ਦੇ ਘਰ 'ਤੇ ਫਾਇਰਿੰਗ ਹੁੰਦੀ ਆ, ਇਸ ਤੋਂ ਬਾਅਦ ਇੱਕ ਨਸ਼ਹਿਰਾ ਪੰਨੂਆਂ ਦੇ ਵਿੱਚ ਮਰਡਰ ਹੁੰਦਾ ਜੀ, ਅਤੇ ਇੱਕ ਲੁਧਿਆਣੇ ਦੇ ਵਿੱਚ ਇੱਕ ਬਲੱਡ ਕੈਂਪ ਸੀਗਾ ਜਿਸ ਨੂੰ ਰੋਕਣ ਦੇ ਲਈ ਕੋਈ ਜਿਹੜੇ ਅਨਸਰ ਆਏ ਸੀ ਪਰ AGTF ਨੇ ਉਹਨਾਂ ਦਾ ਮੁਕਾਬਲਾ ਕਰਕੇ ਉਹ ਵਾਰਦਾਤ ਹੋਣ ਤੋਂ ਪਹਿਲੇ ਉਹਨੂੰ ਰੋਕ ਦਿੱਤਾ ਗਿਆ, ਇਹ 'ਤੇ ਕੀ ਕਹਿਣਾ ਚਾਹੋਗੇ?
2: ਦੇਖੋ ਜੀ, ਜਿੰਨੀਆਂ ਵੀ ਵਾਰਦਾਤਾਂ ਹਿੰਸਕ ਵਾਰਦਾਤਾਂ ਹੋ ਰਹੀਆਂ ਇਹ ਖਤਰੇ ਦੀ ਘੰਟੀ ਨੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਵਾਸਤੇ, ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਸਖ਼ਤੀ ਨਾਲ ਕਾਬੂ ਪਾਵੇ। ਇਹ 'ਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਢਿੱਲ ਲਾ ਰਹੀ ਹੈ, ਕਿਉਂਕਿ ਹਰ ਇਲਾਕਿਆਂ 'ਚ ਅਸੀਂ ਦੇਖ ਰਹੇ ਹਾਂ, ਜਿਸ ਤਰ੍ਹਾਂ ਹੁਣ ਅੰਮ੍ਰਿਤਸਰ 'ਚ ਪੁਲਿਸ ਕਮਿਸ਼ਨਰ ਨੂੰ ਬਦਲ ਕੇ ਹਰਮਨਵੀਰ ਸਿੰਘ ਗਿੱਲ ਨੂੰ ਲਿਆਉਂਦਾ ਗਿਆ, ਜਿਹੜੇ ਬੜੇ ਸਖ਼ਤ ਅਫਸਰ ਮੰਨੇ ਜਾਂਦੇ ਆ। ਸੋ ਕਾਫੀ ਉਹਨਾਂ ਨੇ ਸ਼ਹਿਰ 'ਚ ਵੀ ਸਖ਼ਤੀ ਕੀਤੀ ਹੈ, ਲੋਕਾਂ 'ਤੇ ਵੀ ਸਖ਼ਤੀ ਕੀਤੀ ਹੈ ਤਾਂ ਕਿ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਰੋਕਿਆ ਜਾ ਸਕੇ। ਸੋ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਪਰ ਹਾਲਾਤ ਨੇ ਜਿਹੜੇ ਕ੍ਰਿਮੀਨਲ ਮਾਈਂਡਡ ਨੇ, ਕਿਉਂਕਿ ਖਾਸ ਤੌਰ 'ਤੇ ਜਿਹੜਾ ਨਸ਼ੇ ਕਰਕੇ ਜਿਹੜਾ ਕ੍ਰਾਈਮ ਕੀਤਾ ਜਾਣਾ ਉਹਨੂੰ ਨਹੀਂ ਰੋਕਿਆ ਜਾ ਸਕਿਆ ਇਹਦੇ ਕਰਕੇ, ਕਿਉਂਕਿ ਜਿਹੜੀਆਂ ਸਨੈਚਿੰਗ ਦੀਆਂ ਵਾਰਦਾਤਾਂ ਨੇ, ਹੋਰ ਜਿਹੜੀ ਫਿਰੌਤੀਆਂ ਮੰਗੀਆਂ ਜਾ ਰਹੀਆਂ, ਇਹ ਇੱਕ ਸਾਜਿਸ਼ ਦਾ ਹਿੱਸਾ ਮੈਨੂੰ ਲੱਗਦੀਆਂ ਕਿ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ, ਤੇ ਆਉਣ ਵਾਲੇ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ 'ਚ ਇੱਕ ਖਾਸ ਜਿਹੜਾ ਵਰਗ ਹੈ ਉਹਨੂੰ ਆਪਣੇ ਵੱਲ ਕੀਤਾ ਜਾ ਸਕੇ।
0: ਅਲੀ ਕੋਲ ਅਮਰਜੀਤ ਜੀ ਸਤਿ ਸ੍ਰੀ ਅਕਾਲ ਜੀ।
6: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
6: ਹਾਂਜੀ ਵੀਰ ਜੀ, ਜਿਹੜੇ ਪੱਤਰਕਾਰ ਨੂੰ ਭਾਜੀ ਹੋਰਾਂ ਨੂੰ ਪੁੱਛਣਾ ਚਾਹੁੰਦਾ ਸਵਾਲ, ਜਦੋਂ ਬੀਜੇਪੀ ਦੀ ਕੋਈ ਗੱਲਬਾਤ ਕਰੀਏ ਨਾ ਦਬਾਜ ਆ ਜਾਂਦਾ ਜੀ ਇਹਨਾਂ ਤੇ, ਪਤਾ ਨੀ ਕਿਹੜੀ ਗੱਲ ਨੂੰ ਆ ਜਾਂਦਾ ਜੀ, ਜਿਹੜੀ ਮਤਲਬ ਹੁਣ ਦੇਖੋ ਕਿ ਬੀਜੇਪੀ ਕੀ ਚੰਗਾ ਕੰਮ ਕਿਹੜਾ ਕਰ ਰਹੀ ਜੀ ਇੰਡੀਆ ਦੇ ਵਿੱਚ, ਜੇ ਜਿਹੜੀ ਕੋਈ ਸਵਾਲ ਪੁੱਛੀ ਇਹਨਾਂ ਦਬਾ ਦਿੰਦੇ ਨੇ ਗੱਲ, ਪਤਾ ਨੀ ਕਹਿੰਦੇ ਕਿਹੜੀ ਜਿਹੜੀ ਸੱਚਾਈ ਉਹ ਸੱਚਾਈ ਤੇ ਸੱਚਾਈ ਹੈ ਭਾਜੀ। ਹੁਣ ਪੋਲੀਟਿਕਸ ਕ੍ਰਿਕਟ ਦੇ ਵਿੱਚ ਪਾਈ ਪੀ ਜੇ ਨੇ ਅਮਿਤ ਸ਼ਾਹ ਨੇ ਜੀ।
0: ਸ਼ੁਕਰੀਆ ਜੀ ਅਮਰਜੀਤ ਜੀ। ਅਗਲੀ ਕਾਲ ਵੀ ਨਾਲ ਹੀ ਲੈਣੇ, ਜਤਿੰਦਰ ਜੀ ਸਤਿ ਸ੍ਰੀ ਅਕਾਲ।
7: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
7: ਭਾਜੀ ਮੇਰਾ ਵੀ ਕੁਸਚਨ ਜੀ ਭੱਟੀ ਸਾਹਿਬ ਜੀ ਨੂੰ ਹੈਗਾ ਕਿ ਵੀ ਜਿਹੜੀ 2027 ਚ ਇਲੈਕਸ਼ਨ ਹੋਣੀ ਭਾਜੀ ਜਿਹੜੀ ਪਰਸੈਪਸ਼ਨ ਬਣ ਜਾਂਦੀ ਹੈ ਨਾ ਜੀ ਜਿਹੜੀ ਹਵਾ ਬਣ ਜਾਂਦੀ ਹੈ ਨਾ ਉਹ ਵੀ ਸਭ ਕੁਛ ਚਾਹੇ ਐਂਡ ਤੇ ਬਣ ਜਾਵੇ ਚਾਹੇ ਐਂਡ ਲੇ ਵੀਕ ਤੇ ਬਣ ਜਾਵੇ ਨਾ ਉਹਦੇ ਤੇ ਵੋਟਾਂ ਜ਼ਿਆਦਾ ਪੈਂਦੀਆਂ ਹੈਗੀਆਂ ਪੰਜਾਬੀਆਂ ਖਾਸ ਕਰ ਪੰਜਾਬੀ ਜਿਹੜੇ ਪਾਉਂਦੇ ਆ ਐਕਚੁਅਲ ਚ ਜਿਹੜੀ 2027 ਦੀ ਜਿਹੜੀ ਪਰਸੈਪਸ਼ਨ ਭਾਜੀ ਬਣ ਜਾਵੇ ਨਾ ਕਿ ਵੀ ਇੱਕ ਲੋਨ ਆਰਡਰ ਆਪਣਾ ਗੈਂਗਸਟਰ ਵਾ ਇੱਕ ਆਪਣਾ ਨਸ਼ਿਆਂ ਤੇ ਜੇ ਬਣ ਗਏ ਭਾਜੀ ਇਹ ਤਾਂ ਨੇਰੀ ਵਾਂਗੂ ਇਹ ਤਾਂ ਰੁੜ ਜਾਣਗੇ ਸਾਰੇ ਆਮ ਆਦਮੀ ਪਾਰਟੀ ਵਰਗੇ ਹੈ ਨਾ ਜੀ ਸਾਰੇ ਜਿਹੜੇ ਵੀ ਹੁਣ ਫੇਵਰ ਕਰਦੇ ਝੰਡੇ ਚੱਕ ਕੇ ਉਹ ਸਾਰੇ ਨਿਕਲ ਜਾਣਗੇ ਸਿਰਫ ਮੈਨੂੰ ਲੱਗਦਾ ਵੀ ਅੰਮ੍ਰਿਤਪਾਲ ਜਿਹੜੇ ਹੈਗੇ ਨਾ ਉਹ ਲੱਗਦਾ ਐਜ ਉਹਨਾਂ ਨੂੰ ਮਿਲ ਜਾਣਾ ਜੇ ਪਰਸੈਪਸ਼ਨ ਬਣ ਗਈ ਪਰਸੈਪਸ਼ਨ ਬਣਾਉਣੀ ਇਹਨਾਂ ਨੇ ਬੀਜੇਪੀ ਨੇ ਆ ਬਟ ਮੈਨੂੰ ਲੱਗਦਾ ਫਾਇਦਾ ਅੰਮ੍ਰਿਤਪਾਲ ਨੂੰ ਜਾਂ ਕਾਂਗਰਸ ਨੂੰ ਹੋਊਗਾ ਕਿਉਂਕਿ ਦੋ ਪਾਰਟੀਆਂ ਹੈਗੀਆਂ ਜਿਹੜੀਆਂ ਨਿਊਟਰਲ ਹੈਗੀਆਂ ਜੇ ਅੰਮ੍ਰਿਤਪਾਲ ਭਾਈ ਸਾਹਿਬ ਜਿਹੜੇ ਹੈਗੇ ਉਹ ਐਜ ਜ਼ਿਆਦਾ ਹੈਗਾ ਜੇ ਪਰਸੈਪਸ਼ਨ ਬਣ ਗਈ ਭਾਜੀ ਆਹ ਦੋ ਮੁੱਦੇ ਦੇ ਮੁੱਦੇ ਦੋ ਹੈਗੇ ਆ ਲਾ ਐਂਡ ਆਰਡਰ ਤੇ ਗੈਂਗਸਟਰਵਾਦ
0: ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਭੱਟੀ ਸਾਹਿਬ ਇੱਕ ਤਾਂ ਕਦੇ ਤੁਹਾਨੂੰ ਕਹਿੰਦੇ ਕਿ ਆਮ ਆਦਮੀ ਲਈ ਤੁਹਾਡਾ ਝੁਕਾਅ ਹੈਗਾ ਅੱਜ ਕਹਿ ਰਹੇ ਨੇ ਬੀਜੇਪੀ ਲਈ ਝੁਕਾਅ ਹੈਗਾ ਕੀ ਕਹਿਣਾ ਚਾਹੋਗੇ ਪਹਿਲਾਂ ਇਹਦੇ ਤੇ
2: ਭਾਜੀ ਨੂੰ ਇਹ ਬੇਨਤੀ ਕਰਾਂਗਾ ਮੇਰਾ ਝੁਕਾਅ ਕਿਸੇ ਵੱਲ ਨਹੀਂ ਮੈਂ ਤੇ ਬਿਲਕੁਲ ਨਿਰਪੱਖ ਤੌਰ ਤੇ ਖਬਰ ਜਿਹੜੀ ਹੁੰਦੀ ਹੈ ਉਹ ਦੱਸਦਾ ਤੁਸੀਂ ਅੱਜ ਵੀ ਦੇਖਿਆ ਹੋਏਗਾ ਕਿ ਮੈਂ ਹਰ ਪਾਰਟੀ ਦੀ ਕੋਈ ਨਾ ਕੋਈ ਖਬਰ ਜ਼ਰੂਰ ਬੋਲਦਾ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਸੁਖਬੀਰ ਬਾਦਲ ਹੋਣ ਭਾਰਤੀ ਜਨਤਾ ਪਾਰਟੀ ਹੋਣ ਹਰ ਇੱਕ ਦਾ ਪੱਖ ਰੱਖੀਦਾ ਪਰ ਜੇ ਇਹਨਾਂ ਦਾ ਇਹ ਕਹਿਣਾ ਕਿ ਮੈਂ ਭਾਜਪਾ ਵੇਲੇ ਚੁੱਪ ਕਰ ਜਾਂਦਾ ਇਹ ਬਿਲਕੁਲ ਗਲਤ ਹੈ ਮੈਂ ਦੱਸ ਚੁੱਕਿਆ ਸਾਡੇ ਸਰੋਤਿਆਂ ਨੂੰ ਕਿ ਜਿਹੜੇ 750 ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਪੰਜਾਬੀ ਨਹੀਂ ਭੁੱਲਦੇ ਉਹਨਾਂ ਨੂੰ ਕਿਸਾਨ ਨਹੀਂ ਭੁੱਲਦੇ ਤੇ ਉਹ ਪਿੰਡਾਂ 'ਚ ਇਸੇ ਕਰਕੇ ਇਹਨਾਂ ਦਾ ਆਧਾਰ ਨਹੀਂ ਬਣ ਰਿਹਾ ਜਿੰਨਾ ਮਰਜ਼ੀ ਭਾਜਪਾ ਜ਼ੋਰ ਲਾਉਂਦੀ ਹੈ ਵੱਡੇ ਤੋਂ ਵੱਡੇ ਲੀਡਰਾਂ ਨੂੰ ਆਪਣੇ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਪੰਜਾਬੀ ਨੇ ਉਹ ਆਪਣੇ ਨਾਲ ਇਹ ਹੋਏ ਵੱਡੇ ਧੱਕੇ ਨੂੰ ਭੁੱਲ ਸਕਣਗੇ ਦੂਜੀ ਗੱਲ ਜਿਹੜੀ ਦੂਜੇ ਭਾਜੀ ਨੇ ਮੈਨੂੰ
0: ਉਹਦੇ ਵਿੱਚ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਭੱਟੀ ਸਾਹਿਬ ਜੇ ਲਾਅ ਐਂਡ ਆਰਡਰ ਇੱਕ ਪਰਸੈਪਸ਼ਨ ਬਣਾ ਉਹ ਕਹਿੰਦੇ ਨੇ ਜੇ ਬੀਜੇਪੀ ਨੂੰ ਬਣਾ ਦੇ ਤੇ ਉਹਦਾ ਇਹ ਅੰਮ੍ਰਿਤਪਾਲ ਨੂੰ ਮਿਲਜੂ ਪਰ ਜਿਹੜੇ ਬਾਦਲ ਸਾਹਿਬ ਵੀ ਇੱਕ ਪਰਸੈਪਸ਼ਨ ਬਣਾ ਰਹੇ ਨੇ ਕਿ ਇਹ ਤਾਂ ਧਿਰ ਖੜੀ ਹੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਆ ਉਹ ਵੀ ਕਾਮਯਾਬ ਹੋਊ ਜਾਂ ਨਹੀਂ
2: ਭਾਜੀ ਦੇਖੋ ਜੇ ਆਪਾਂ ਇਹ ਸੋਚੀਏ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸੱਤਾ ਤੇ ਕਬਜ਼ਾ ਕਰ ਲਏਗੀ ਤੁਹਾਨੂੰ ਯਾਦ ਹੋਏਗਾ ਕਿ ਥੋੜੇ ਦਿਨ ਪਹਿਲਾਂ ਬਾਬਾ ਬਕਾਲਾ ਸਾਹਿਬ ਜਿਹੜੀ ਰੁੱਖੜ ਪੁੰਨਿਆ ਤੇ ਕਾਨਫਰੰਸ ਹੋਈ ਸੀ ਉਹਦੇ ਚ ਇਹਨਾਂ ਦੇ ਆਪਣੇ ਨੇਤਾਵਾਂ ਨੇ ਇਹੀ ਕਿਹਾ ਸੀਗਾ ਸਟੇਜ ਤੋਂ ਕਿਹਾ ਸੀ ਕਿ ਅਸੀਂ ਸਰਕਾਰ ਬਣਾਉਣ ਦੇ ਕਾਬਿਲ ਨਹੀਂ ਇੰਨੀਆਂ ਸੀਟਾਂ ਨਹੀਂ ਸਾਡੇ ਕੋਲ ਦਿੱਤੀਆਂ ਜਾਣੀਆਂ ਪਰ ਅਸੀਂ ਅਕਾਲੀ ਦਲ ਨੂੰ ਨਹੀਂ ਸੀਟ ਜਿੱਤਣ ਦੇਣੀ ਇਹ ਉਹਨਾਂ ਨੇ ਸ਼ਰੇਆਮ ਕਿਹਾ ਸੀਗਾ ਸਟੇਜ ਤੋਂ ਸੋ ਅਸੀਂ ਨੀ ਕਹਿੰਦੇ ਕਿ ਪਰਸੈਪਸ਼ਨ ਜਿਹੜੀ ਬਣੀ ਹੈ ਉਹ ਵਾਕਈ ਇਹਨਾਂ ਦੀ ਗੱਲ ਠੀਕ ਹੈ ਅਖੀਰਲੇ ਦਿਨਾਂ 'ਚ ਜਿੱਦਣ ਦੀ ਹਵਾ ਬਣ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਬੜੀ ਤਗੜੀ ਹਵਾ ਬਣੀ ਸੀ ਤੇ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਇਹ ਮੈਂ ਫਿਰ ਇਹੀ ਬੇਨਤੀ ਕਰਦਾ ਕਿ ਲੋਕਾਂ ਨੇ ਇਹ ਫੈਸਲਾ ਕਰਨਾ ਲੋਕਾਂ ਨੇ ਹਵਾ ਬਣਾਉਣੀ ਹੈ ਜਦੋਂ ਜਿੱਦਣ ਦੀ ਹਨੇਰੀ ਚੱਲਣੀ ਹੈ ਜੇ ਤੇ ਉਹਨਾਂ ਨੂੰ ਲੱਗੇਗਾ ਕਿ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤਾ ਤੇ ਉਹਨਾਂ ਨੂੰ ਵੋਟਾਂ ਪਾ ਦੇਣਗੇ ਜੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਰਾਜ 'ਚ ਗੈਂਗਸਟਰਵਾਦ ਵਧਿਆ ਨਸ਼ਾਖੋਰੀ ਵਧਿਆ ਤੇ ਫਿਰ ਉਹ ਜਿਹਨਾਂ ਨੂੰ ਜਿਹੜੀ ਉਹਨੂੰ ਪਾਰਟੀ ਪਸੰਦ ਆਏਗੀ ਉਹਨਾਂ ਵੋਟਾਂ ਪਾ ਦੇਣਗੇ
0: ਅੱਜ ਦੇ ਇਸ ਸੈਗਮੈਂਟ ਦੀ ਆਖਰੀ ਕਾਲ ਇਸ ਤੋਂ ਬਾਅਦ ਰੇਡੀਓ ਚੜ੍ਹਦੀ ਕਲਾ ਦੇ ਵਿੱਚ ਖੁੰਡ ਚਰਚਾ ਸੈਗਮੈਂਟ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਦੇ ਸੈਗਮੈਂਟ ਦੀ ਭੱਟੀ ਸਾਹਿਬ ਤੋਂ ਇਜਾਜ਼ਤ ਲੈਂਦੇ ਹਾਂ ਆਖਰੀ ਕਾਲ ਭੱਟੀ ਸਾਹਿਬ ਲਈ ਦਲਵੀਰ ਜੀ ਨੇ ਸਤਿ ਸ਼੍ਰੀ ਅਕਾਲ ਜੀ
8: ਅੱਜ ਵੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
8: ਮੇਰਾ ਇਹੀ ਕੁਐਸਚਨ ਸੀ ਵੈਸੇ ਤਾਂ ਕਲੀਅਰ ਕਰਤਾ ਵੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੇ ਅਕਾਲੀ ਦਲ ਦੇ ਵਿੱਚੋਂ ਕਿਹਦਾ ਹੈਂਡ ਅਪਰ ਰਹੂਗਾ ਤੁਹਾਨੂੰ ਲੱਗਦਾ ਵਾ ਥੈਂਕ ਯੂ ਵੀਰ ਜੀ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਭੱਟੀ ਸਾਹਿਬ
2: ਗੱਲ ਹੋ ਹੀ ਚੁੱਕੀ ਜੀ ਕਲੀਅਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਮਰਜ਼ੀ ਵੱਡੀਆਂ ਰੈਲੀਆਂ ਕਰ ਲਵੇ ਪਰ ਅਕਾਲ ਤਖ਼ਤ ਸਾਹਿਬ ਤੇ ਜਦੋਂ ਸੁਖਬੀਰ ਬਾਦਲ ਨੇ ਜਾ ਕੇ ਕਹਿਤਾ ਸੀਗਾ ਇੱਕ ਇੱਕ ਗੱਲ ਜਦੋਂ ਸਿੰਘ ਸਾਹਿਬ ਨੇ ਪੁੱਛਿਆ ਸੀ ਕਿ ਹਾਂ ਜਾਂ ਨਾ ਜਵਾਬ ਦਿਓ ਤੇ ਕਾਫੀ ਸਾਰੀਆਂ ਗੱਲਾਂ ਤੇ ਉਹਨਾਂ ਨੇ ਹਾਂ ਕਹੀ ਸੀ ਉਹ ਲੋਕਾਂ ਨੂੰ ਯਾਦ ਨੇ ਉਹ ਲੋਕੀ ਭੁੱਲਦੇ ਨਹੀਂ ਕਿਉਂਕਿ ਬੇਅਦਬੀਆਂ ਉਹਨਾਂ ਦੇ ਰਾਜ 'ਚ ਹੋਈਆਂ ਸੀ ਤੇ ਉਹਦੇ 'ਚ ਅਕਾਲੀ ਸਰਕਾਰ ਦਾ ਹੱਥ ਸਾਹਮਣੇ ਆਇਆ ਸੀ
0: ਸੋ ਇਸ ਇੱਕ ਚੀਜ਼ ਨਾਲ ਇਹ ਵੀ ਦੱਸਿਓ ਜਦੋਂ ਭਗਵੰਤ ਮਾਨ ਦੇ ਘਰੇਲੂ ਜਾਂ ਨਜ਼ਦੀਕੀ ਫੈਮਿਲੀ ਮੈਂਬਰ ਦੂਜੀ ਪਾਰਟੀ ਜੁਆਇਨ ਕਰ ਜਾਣ ਬਾਦਲ ਫੈਮਿਲੀ ਦੇ ਨਜ਼ਦੀਕੀ ਜਿਹੜੇ ਉਹ ਨੇ ਚਾਹੇ ਉਹ ਮਨਪ੍ਰੀਤ ਬਾਦਲ ਜੀ ਨੇ ਜਾਂ ਹੁਣ ਭੁਪਿੰਦਰ ਸਿੰਘ ਢਿੱਲੋਂ ਜੀ ਨੇ ਉਹ ਦੂਜੀ ਪਾਰਟੀ ਜੁਆਇਨ ਕਰਦੇ ਇਹਦਾ ਕੀ ਫਰਕ ਪੈਂਦਾ ਜੀ ਉਸ ਪਾਰਟੀ ਦੀ ਉਹਦੇ ਦਿਸ਼ਾ ਤੇ
2: ਮੈਨੂੰ ਲੱਗਦਾ ਕਿ ਜ਼ਿਆਦਾ ਫਰਕ ਨਹੀਂ ਪੈਂਦਾ ਹਾਲਾਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਹੁਣ ਦਲ ਬਦਲੀਆਂ ਦਾ ਸਮਾਂ ਹੋਏਗਾ ਖਾਸ ਤੌਰ ਤੇ 15 ਤਰੀਕ ਤੋਂ ਬਾਅਦ ਕਿਉਂਕਿ 15 ਤਰੀਕ ਨੂੰ ਜਿਹੜੀ 15 ਸਤੰਬਰ ਹੈ 4.5 ਸਾਲ ਪੂਰੇ ਹੋ ਜਾਣੇ ਸਾਰੇ ਵਿਧਾਇਕਾਂ ਦੇ ਤੇ 4.5 ਸਾਲ ਤੋਂ ਬਾਅਦ ਜਿਹੜੇ ਵਿਧਾਇਕ ਨੇ ਉਹਨਾਂ ਦੇ ਜਿਹੜੇ ਤਨਖਾਹਾਂ ਤੋਂ ਬਾਅਦ ਜਿਹੜੀ ਪੈਨਸ਼ਨ ਹੈ, ਪੈਨਸ਼ਨ ਤੇ ਭੱਤੇ ਉਹ ਲੈਣ ਦੇ ਕਾਬਲ ਹੋ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਡਰ ਨਹੀਂ ਪੈਂਦਾ ਤੇ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਕਰ ਸਕਦੇ ਹੁੰਦੇ ਆ। ਸੋ ਜਿਹੜਾ ਆਉਣ ਵਾਲੇ ਕੁਛ 10-12 ਦਿਨ ਨੇ ਇਹਦੇ ਚ ਕਾਫੀ ਤੁਹਾਨੂੰ ਹਿਲਜੁਲ ਵੇਖਣ ਨੂੰ ਮਿਲੇਗੀ, ਇਧਰੋਂ ਉਧਰ ਤੇ ਉਧਰੋਂ ਇਧਰ। ਜੇ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਦੂਜੇ ਪਾਰਟੀਆਂ ਜਾਂਦੇ ਤੇ ਦੂਜੀਆਂ ਪਾਰਟੀਆਂ ਦੇ ਵਿਧਾਇਕ ਵੀ, ਕਿਉਂਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਬਹੁਤ ਸਾਰੇ ਵਿਧਾਇਕ ਉਹਨਾਂ ਦੇ ਸਾਡੇ ਚ ਆਉਣ ਨੂੰ ਬਿਲਕੁਲ ਤਿਆਰ ਨੇ। ਸੋ ਇੱਕ ਦੂਜੇ ਵੱਲ ਜਾਣਾ, ਅਲਟੀਮੇਟਲੀ ਜਿਹੜੀ ਸਥਿਤੀ ਬਣਨੀ ਹੈ, ਸਾਹਮਣੇ ਆਉਣੀ ਹੈ, ਉਹ ਇਲੈਕਸ਼ਨ ਦੇ ਬਿਲਕੁਲ ਕੋਲ ਜਾ ਕੇ ਆਉਣੀ ਹੈ ਕਿ ਕਿਹੜੀ ਪਾਰਟੀ ਦੇ ਕਿਹੜੇ ਮੈਂਬਰ ਨੂੰ ਕਿਹੜੀ ਪਾਰਟੀ ਨੇ ਟਿਕਟ ਦੇ ਦਿੱਤੀ ਹੈ। ਕਿਉਂਕਿ ਹੁਣ ਜਿਹੜੇ ਸੌਦੇਬਾਜ਼ੀ ਹੋਣੀ ਹੈ ਉਹ ਟਿਕਟਾਂ ਤੇ ਹੋਣੀ ਹੈ, ਕਿਸੇ ਦੂਜੀ ਪਾਰਟੀ ਦੇ ਵੱਡੇ ਨੇਤਾ ਨੂੰ ਜੇ ਇਹਨਾਂ ਨੇ ਆਪਣੀ ਪਾਰਟੀ ਚ ਕਿਸੇ ਲਿਆਉਣਾ ਤੇ ਉਹ ਇਹੀ ਦੇਖਣਾ ਕਿ ਜੇ ਉਹ ਜਿੱਤਣ ਦੇ ਕਾਬਿਲ ਹੈ। ਸੋ ਆਮ ਆਦਮੀ ਪਾਰਟੀ ਨੇ ਜਿਹੜੇ ਕੁਛ ਵਿਧਾਇਕਾਂ ਦੀਆਂ ਟਿਕਟਾਂ ਕੱਟਣੀਆਂ, ਉਹ ਕੁਦਰਤੀ ਗੱਲ ਹੈ ਕਿ ਉਹ ਉਹਨਾਂ ਦਾ ਝੁਕਾਅ ਕਿਸੇ ਨਾ ਕਿਸੇ ਪਾਰਟੀ ਵੱਲ ਜ਼ਰੂਰ ਜਾਏਗਾ, ਘਰ ਤੇ ਬਹਿਣ ਵਾਲੇ ਨਹੀਂ ਉਹ।
0: ਬਹੁਤ ਸ਼ੁਕਰੀਆ ਪੱਟੀ ਸਾਹਿਬ, ਇੱਥੇ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ ਤੇ ਕੱਲ ਨੂੰ ਫਿਰ ਹੁੰਦੀਆਂ ਨੇ ਮੁਲਾਕਾਤਾਂ। ਬਹੁਤ ਸ਼ੁਕਰੀਆ ਜੀ, ਧੰਨਵਾਦ।
2: ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ। ਇਹ ਸੀ ਅਰਵਿੰਦਰ ਸਿੰਘ ਪੱਟੀ ਜੀ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੋਏ ਸੀ। ਕਾਲਾਂ ਕੁਝ ਹੋਰ ਆ ਰਹੀਆਂ ਨੇ ਤੇ ਪੱਟੀ ਸਾਹਿਬ ਸਾਡੇ ਤੋਂ ਇਜਾਜ਼ਤ ਲੈ ਚੁੱਕੇ ਨੇ, ਪਰ ਹੁਣ ਆਪਾਂ ਬੜਾ ਜਲਦੀ ਸਟਾਰਟ ਕਰ ਰਹੇ ਹਾਂ ਖੁੰਡ ਚਰਚਾ, ਜਿਸ ਸੈਗਮੈਂਟ ਦੇ ਵਿੱਚ ਵੀ ਪਬਲਿਕ ਲਾਈਨਸ ਓਪਨ ਰਹਿਣਗੀਆਂ। ਇਸ ਸੈਗਮੈਂਟ ਦੇ ਵਿੱਚ ਹੁੰਦਾ ਕੀ ਹੈ ਕਿ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਜੋ ਵੀ ਕੋਈ ਮਸਲਾ ਗਾ ਉਹਦਾ ਸਿੱਟਾ ਖੁੰਡ ਦੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਗੱਲ ਕਰਕੇ ਕੱਢਿਆ ਜਾਂਦਾ। ਸੋ ਸਟੂਡੀਓ ਨੰਬਰ ਹੋਊਗਾ 416-233-7368, 416-233-7368।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
1: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
0: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
1: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
1: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
2: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
1: 416-509-1509
2: ਔਰ ਵਿਜ਼ਿਟ insuranceforyou.ca
3: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
1: ਬਸ ਇੰਨੀ ਗੱਲ ਹੋ ਕਾ

0: ਦੋਸਤੋ ਜੁੜ ਚੁੱਕੇ ਹਾਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਵੀ ਸਵਾਗਤ ਹੈ ਤੁਹਾਡਾ ਅਤੇ ਇਹ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਦਾ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ। ਸੋ ਢੀਂਡਸਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਵੀਕਐਂਡ 'ਤੇ ਬੜਾ ਬਿਜ਼ੀ ਸੀਗੇ ਦਾ ਮੈਪਲ ਕਲੀਨਿਕ ਦੀ ਪੂਰੀ ਟੀਮ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ।
0: ਸੋ ਇਹ ਵੀਕਐਂਡ ਜਦੋਂ ਨੇੜੇ 15 ਤਰੀਕ ਨੇੜੇ ਹੁੰਦੀ ਹੈ, ਕਿਉਂਕਿ 15 ਨੂੰ ਵੀ ਬਹੁਤ ਲੋਕ ਮੂਵ ਇਨ ਮੂਵ ਆਊਟ ਹੁੰਦੇ ਨੇ, ਫਿਰ ਮੰਥ ਐਂਡ ਦੇ ਉੱਤੇ ਤੁਹਾਡੇ ਟੀਮਾਂ ਲਗਾਤਾਰ ਬੜੀਆ ਬਿਜ਼ੀ ਹੁੰਦੀਆਂ ਨੇ, ਉਹਦਾ ਰੀਜ਼ਨ ਕੀ ਹੈ ਜੀ?
1: ਉਹਦਾ ਰੀਜ਼ਨ ਹੈ ਜੀ ਕੰਮ ਦੀ ਕੁਆਲਿਟੀ, ਕਿਉਂਕਿ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਆਪਾਂ ਕਰਦੇ। ਕੁਆਲਿਟੀ ਜਦੋਂ ਦੇਈਦੀ ਹੈ ਤਾਂ ਕਸਟਮਰ ਸਾਨੂੰ ਰੈਫਰੈਂਸ ਬੇਸਡ ਕੰਮ ਬਹੁਤ ਜ਼ਿਆਦਾ ਆਉਂਦਾ ਹੈ ਜੀ। ਜਦੋਂ ਇੱਕ ਜਣਾ ਕਰਾਉਂਦਾ ਤਾਂ ਅੱਗੇ ਚਾਰ ਨੂੰ ਹੋਰ ਦੱਸਦਾ।
0: ਇਹਦੇ ਵਿੱਚ ਜੀ ਡੀਪ ਕਲੀਨਿੰਗ ਕੀ ਤੁਹਾਨੂੰ ਲੱਗਦਾ ਕਰਦਾ ਕਿਹੜਾ ਖੂੰਜਾ, ਜੋ ਤੁਸੀਂ ਦੇਖਦੇ ਹੋ ਕਿ ਯਾਰ ਆਹ ਚੀਜ਼ ਤਾਂ ਬੜਾ ਮੈਸੀ ਆ, ਆਹ ਚੀਜ਼ ਦੇ ਨਾਲ ਤਾਂ ਘਰ ਦੇ ਵਿੱਚ ਪੈਸਟ ਆ ਗਏ, ਇਹਦੇ ਨਾਲ ਤਾਂ ਬੱਗ ਪੈ ਜਾਣਗੇ, ਕਿਹੜੇ ਅਜਿਹੇ ਖੂੰਜੇ ਨੇ ਜਦੋਂ ਆਪਾਂ ਨੋਰਮਲ ਸਫਾਈ ਕਰਦੇ ਹਾਂ ਆਮ ਤੌਰ 'ਤੇ ਬੰਦੇ ਮਿਸ ਕਰ ਜਾਂਦੇ ਨੇ?
1: ਸਰ ਨੋਰਮਲੀ ਥੋੜ੍ਹਾ ਜਿਹਾ ਰੈਂਟਲ ਪ੍ਰੋਪਰਟੀਆਂ 'ਚ ਆ ਜਾਂਦੀ ਹੈ ਪ੍ਰੋਬਲਮ, ਜਿੱਦਾਂ ਕਈ ਵਾਰ ਆਪਣੇ ਬੈਸਬੋਰਡ ਬੈੱਡ ਹੁੰਦੇ ਨੇ ਜਿਹੜੇ ਮੈਟਰਸ ਬੇਸਬੋਰਡ 'ਤੇ ਲਾਏ ਹੋਏ, ਉੱਥੇ ਉਹ ਮੂਵ ਨਹੀਂ ਹੁੰਦੇ, ਜਾਂ ਕਈ ਵਾਰ ਹੈਵੀ ਫਰਨੀਚਰ ਹੁੰਦਾ ਮੂਵ ਨਹੀਂ ਹੁੰਦਾ। ਨੋਰਮਲੀ ਵਾਸ਼ਰੂਮ ਦੀ ਕੰਡੀਸ਼ਨ ਵੀ ਕਾਫ਼ੀ ਖਰਾਬ ਹੁੰਦੀ ਹੈ ਜੀ, ਜਾਂ ਕਿਚਨ ਦੇ ਵਿੱਚ ਡੀਗਰੀਸਿੰਗ ਦੀ ਪ੍ਰੋਬਲਮ, ਮਤਲਬ ਗਰੀਸ ਬਹੁਤ ਜ਼ਿਆਦਾ ਚੜ੍ਹ ਜਾਂਦਾ ਓਇਲ ਦੇ ਨਾਲ। ਸੋ ਕਾਫੀ ਚੀਜ਼ਾਂ ਨੇ ਇਹ ਅੱਗੇ ਚੱਲ ਕੇ ਮਤਲਬ ਕਿ ਆਪਣੀ ਹੈਲਥ ਨੂੰ ਵੀ ਪ੍ਰੋਬਲਮ ਦਿੰਦੀਆਂ ਨੇ, ਤੇ ਜਿਵੇਂ ਬੇਸਬੋਰਡ ਮੋਲਡ ਦੇ ਨਾਲ ਡੈਮੇਜ ਹੋਣੇ ਸਟਾਰਟ ਹੋ ਜਾਂਦੇ ਨੇ।
0: ਤੁਸੀਂ ਕੀ ਰੈਕਮੈਂਡ ਕਰਦੇ ਹੋ ਜੇ ਕੋਈ ਵੀ ਪ੍ਰੋਪਰਟੀ ਆ, ਚਾਹੇ ਖੁਦ ਰਹਿ ਰਹੇ ਆ ਚਾਹੇ ਆਪਣੀਆਂ ਇਨਵੈਸਟਮੈਂਟ ਪ੍ਰੋਪਰਟੀਆਂ ਨੇ, ਡੀਪ ਕਲੀਨਿੰਗ ਸਾਲ 'ਚ ਇੱਕ ਵਾਰ ਕਰਾਉਣੀ ਚਾਹੀਦੀ ਹੈ, ਦੋ ਵਾਰ ਕਰਾਉਣੀ ਚਾਹੀਦੀ ਹੈ?
1: ਸਰ ਜੇ ਦੋ ਵਾਰ ਹੋ ਜੇ ਫਿਰ ਤਾਂ ਬਾਹਲਾ ਚੰਗਾ ਨਹੀਂ ਹੈ, ਐਟਲੀਸਟ ਸਾਲ ਦੇ ਵਿੱਚ ਇੱਕ ਵਾਰ ਕਰਾਉਣੀ ਬਹੁਤ ਮਸਤ ਹੀ ਹੁੰਦੀ ਹੈ ਜੀ। ਕਿਉਂਕਿ ਇਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਵੀ ਆਪਣਾ ਘਰ ਸਾਫ਼ ਸੁਥਰਾ ਦਿਸਦਾ, ਇਹਦੇ ਨਾਲ ਪ੍ਰੋਪਰਟੀ ਦੀ ਲਾਈਫ ਵੀ ਵੱਧਦੀ ਹੈਗੀ, ਕਿਉਂਕਿ ਜਿਹੜੀ ਮੋਲਡ ਹੈ ਉਹ ਸਰੋਤੇ ਜਾਣਦੇ ਹੋਣੇ ਚੰਗੇ ਭਲੇ ਭਾਂਤ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਹੈ, ਜੇ ਮੋਲਡ ਇੱਕ ਵਾਰ ਮਤਲਬ ਆ ਜਾਵੇ ਜੀ ਤਾਂ ਉਹਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਮੋਲਡ ਦੇ ਉਹ ਤੋਂ ਬਾਅਦ ਫਿਰ ਆਪਣੀਆਂ ਟਾਈਲਾਂ ਵੀ ਚੇਂਜ ਕਰਨੀਆਂ ਪੈ ਜਾਂਦੀਆਂ, ਬੇਸਬੋਰਡ ਵੀ। ਉਹਦਾ ਹੱਲ ਇਹੀ ਹੈ ਵੀ ਜੇ ਰੈਗੂਲਰ ਮੇਨਟੇਨੈਂਸ ਹੁੰਦੀ ਰਹੇ, ਹਾਂ ਥੋੜੀ ਬਹੁਤ ਉਹਦਾ ਟ੍ਰੀਟਮੈਂਟ ਹੋ ਜਾਂਦਾ ਹੈ ਜੀ, ਉਹਦੇ ਹੱਲ ਹੋ ਜਾਂਦੇ ਆ। ਜੇ ਇੱਕ ਵਾਰ ਮਤਲਬ ਪ੍ਰੋਪਰ ਪੈ ਗਈ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ, ਉਹਦਾ ਮੇਨ ਹੱਲ ਇਹੀ ਹੈ ਵੀ ਡੀਪ ਕਲੀਨ ਕਰਵਾਉਂਦੇ ਰਹੋ ਤੇ ਬਹੁਤ ਵਧੀਆ ਫਰਕ ਪੈ ਜਾਂਦਾ ਜੀ ਉਹਦੇ ਨਾਲ।
0: ਸੋ ਦੋਸਤੋ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ ਇਹ ਬਹੁਤ ਸਾਰੇ ਬਿਜ਼ਨਸ ਜਿਹੜੇ ਕਮਰਸ਼ੀਅਲ ਯੂਨਿਟਾਂ ਨੇ, ਆਫਿਸ ਨੇ, ਅਪਾਰਟਮੈਂਟ ਨੇ, ਡੀਲਰਸ਼ਿਪਾਂ ਨੇ, ਉਹਨਾਂ ਦੇ ਵੀਕਲੀ ਬੇਸਿਸ, ਬਾਏ ਵੀਕਲੀ, ਮੰਥਲੀ, ਡੇਲੀ ਬੇਸਿਸ 'ਤੇ ਕਲੀਨਿੰਗ ਕਰਦੇ ਨੇ, ਅਤੇ ਸੇਮ ਰੈਜੀਡੈਂਸ਼ੀਅਲ ਦੇ ਵਿੱਚ ਵੀ ਬਹੁਤ ਘਰਾਂ ਨੇ ਆਪਣੇ ਰੈਗੂਲਰ ਕਲੀਨਿੰਗ ਲਈ ਇਹਨਾਂ ਨੂੰ ਹਾਇਰ ਕੀਤਾ ਹੋਇਆ, ਜਾਂ ਡੀਪ ਕਲੀਨਿੰਗ ਲਈ ਤਾਂ ਇੱਕ ਵਾਰ ਜ਼ਰੂਰ ਤੁਸੀਂ ਟਰਾਈ ਕਰੋ। ਅਸੀਂ ਲੰਬੇ ਟਾਈਮ ਤੋਂ ਜੁੜੇ ਹੋਏ ਹਾਂ, ਦਾ ਮੈਪਲ ਕਲੀਨਿਕ ਦਾ ਅੱਜ ਤੱਕ ਕੋਈ ਲਾਂਭਾ ਨਹੀਂ ਆਇਆ, ਜੀਰੋ। ਹਾਲਾਂਕਿ ਸਾਨੂੰ ਧੰਨਵਾਦ ਦੇ ਕਾਲ ਆਏ ਨੇ ਕਿ ਧੰਨਵਾਦ ਜੀ ਇਹ ਰੈਫਰੈਂਸ ਦੇਣ ਲਈ, ਬਹੁਤ ਵਰਕਿੰਗ ਕਲਾਸ ਆ, ਤੁਹਾਡੇ ਤੋਂ ਟਾਈਮ ਨਹੀਂ ਲੱਗਦਾ, ਘਰ ਦੇ ਵਿੱਚ ਬੱਚੇ ਨੇ, ਬਜ਼ੁਰਗ ਨੇ, ਕਲੀਨਿੰਗ ਆ, ਤਾਂ ਦਾ ਮੈਪਲ ਕਲੀਨਿਕ ਕਾਲ ਕਰੋ 647-286-0077 647-286-0077 647-286-0077 ਇਹਨਾਂ ਦਾ ਨੰਬਰ ਆ, 647-286-0077 647-286-0077 ਬਹੁਤ ਸ਼ੁਕਰੀਆ ਜੀ, ਧੰਨਵਾਦ, ਸਤਿ
1: ਸ਼੍ਰੀ ਅਕਾਲ ਜੀ।
0: ਥੈਂਕ ਯੂ ਜੀ। ਸਟੂਡੀਓ ਨੰਬਰ ਹੈ ਦੋਸਤੋ 416-233-7368। ਅੱਛਾ, ਮੈਂ ਗੱਲ ਕੋਈ ਹੋਰ ਟੋਪਿਕ 'ਤੇ ਕਰਨੀ ਸੀ, ਪਰ ਢੀਂਡਸਾ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਆ ਇਹਦੇ 'ਤੇ ਹੀ ਅੱਜ ਥੋੜ੍ਹੀ ਗੱਲਬਾਤ ਜ਼ਰੂਰ ਕਰਦੇ ਹਾਂ, ਕਿਉਂਕਿ ਨਾ ਜਦੋਂ ਪਿਛਲੇ ਕੁਝ ਸਮੇਂ ਦੇ ਵਿੱਚ ਲੈਂਡਲੋਰਡ ਅਤੇ ਟੈਨੈਂਟ ਦੇ ਬਹੁਤ ਸਾਰੇ ਡਿਸਪਿਊਟ ਕਮਿਊਨਿਟੀ ਨੇ ਦੇਖੇ, ਉਹ ਅਲੱਗ ਅਲੱਗ ਸੰਗਠਨ ਬਣੇ, ਸਿਟੀ ਹਾਲ ਤੱਕ ਗੱਲਾਂ ਗਈਆਂ, ਬਹੁਤ ਕਹਿੰਦੇ ਸੀ ਕਿ ਜੀ ਇਹ ਟੈਨੈਂਟ ਪੱਖੀ ਰੂਲ ਜ਼ਿਆਦਾ ਨੇ, ਜੇ ਉਹ ਰੈਂਟ ਨਹੀਂ ਦੇ ਰਹੇ ਤਾਂ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢਣ 'ਤੇ ਸਮਾਂ ਬਹੁਤ ਲੱਗ ਜਾਂਦਾ, ਸਾਲ ਤੱਕ ਦਾ ਸਮਾਂ ਲੱਗ ਜਾਂਦਾ, ਅਤੇ ਵੱਖ ਵੱਖ ਇਸ਼ੂ ਸੀ। ਐਂਡ ਉਹਨਾਂ ਦੇ ਵਿੱਚ ਇੱਕ ਇਸ਼ੂ ਕਲੀਨਿੰਗ ਦਾ ਵੀ ਆਉਂਦਾ ਗਾ, ਜਦੋਂ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਵੀਡੀਓ ਘੁੰਮਦੀਆਂ ਨੇ ਜਦੋਂ ਕੋਈ ਟੈਨੈਂਟ ਪ੍ਰੋਪਰਟੀ ਛੱਡ ਕੇ ਜਾਂਦੇ ਨੇ, ਉਹ ਕਹਿੰਦੇ ਨੇ ਦੇਖੋ ਕਿੰਨਾ ਮੈਸ ਕਰਕੇ ਗਏ ਨੇ। ਹੁਣ ਜੇ ਤੁਸੀਂ ਕੋਈ ਮਿਲੀਅਨ ਡਾਲਰ, ਡੇਢ ਮਿਲੀਅਨ ਡਾਲਰ ਦੀ ਪ੍ਰੋਪਰਟੀ ਦੇ ਵਿੱਚ ਰਹਿ ਰਹੇ ਹੋ ਅਤੇ ਆਪਣੀ ਬੇਸਮੈਂਟ ਨੂੰ ਤੁਸੀਂ ਰੈਂਟ ਆਊਟ ਕੀਤਾ ਹੋਇਆ, ਕੀ ਤੁਹਾਨੂੰ ਕੀ ਤੁਸੀਂ ਬੇਸਮੈਂਟ ਨੂੰ ਚੈੱਕ ਕਰਨਾ ਚਾਹੀਦਾ ਕਿ ਉੱਥੇ ਕਿੰਨੀ ਕੁ ਕਲੀਨ ਆ ਜਾਂ ਉਹਦੇ ਵਿੱਚ ਕੋਈ ਮੈਸ ਤਾਂ ਨਹੀਂ ਹੋ ਰਿਹਾ, ਜਾਂ ਫਿਰ ਇਹ ਟੈਨੈਂਟ ਦੀ ਪ੍ਰਾਈਵੇਸੀ ਦਾ ਇਸ਼ੂ ਆ, ਟੈਨੈਂਟ ਰਹਿ ਰਹੇ ਨੇ ਉਹ ਸਮਝਦਾਰ ਨੇ, ਅਤੇ ਭਾਈ ਉਹ ਕਿਉਂ ਕੋਈ ਇੰਟਰਫੇਅਰ ਕਰੇ, ਕਿਉਂ ਤੁਸੀਂ ਉਹ ਕਹਿੰਦੇ ਸਾਨੂੰ ਕਿਹੜਾ ਸਿਵਿਕ ਸੈਂਸ ਨਹੀਂ, ਅਸੀਂ ਰਹਿ ਰਹੇ ਹਾਂ ਅਤੇ ਸਾਨੂੰ ਪਤਾ ਫਾਇਰ ਅਲਾਰਮ ਲਾ ਕੇ ਰੱਖਣਾ ਗਾ, ਅਸੀਂ ਉਹ ਲਾ ਕੇ ਰੱਖਦੇ ਹਾਂ, ਇਹ ਤਾਂ ਨਹੀਂ ਹੈਗਾ ਕਿ ਪਰੌਂਠੇ ਖਾਣ ਦੇ ਲਈ ਆਪਾਂ ਫਾਇਰ ਅਲਾਰਮ ਘਰ ਦੀ ਸੇਫਟੀ ਨਾਲ ਕੋਈ ਖਿਲਵਾੜ ਕਰ ਰਹੇ ਹਾਂ, ਇਹ ਤਾਂ ਸਿਵਿਕ ਸੈਂਸ, ਇਹ ਤਾਂ ਹਰ ਨੂੰ ਪਤਾ ਹੀ ਆ, ਗਾਰਬੇਜ ਟਾਈਮ 'ਤੇ ਚੇਂਜ ਕਰਨਾ, ਗਾਰਬੇਜ ਨੂੰ ਬਾਹਰ ਕੱਢਣਾ, ਘਰ ਦੀ ਕਲੀਨਿੰਗ, ਬਹੁਤ ਸਾਰੀਆਂ ਇਸ਼ੂ ਨੇ ਜੋ ਕਿ ਸਿਵਿਕ ਸੈਂਸ ਦੇ ਵਿੱਚ ਆਉਂਦੀਆਂ ਨੇ। ਅਤੇ ਕਈ ਪ੍ਰੋਪਰਟੀ ਅਜਿਹੀਆਂ ਦੇਖੀਆਂ ਨੇ ਜਿਹੜੀਆਂ ਪ੍ਰੋਪਰਟੀਆਂ ਦੀ ਵੈਲਿਊ ਡਾਊਨ ਹੋਈ ਹੈ। ਢੀਂਡਸਾ ਸਾਹਿਬ ਨੇ ਇੱਕ ਵਾਰ ਆਫ ਦਾ ਰੈਕਡ ਹੀ ਦੱਸਿਆ ਸੀ, ਇੱਕ ਪ੍ਰੋਪਰਟੀ ਸੀ ਤਕਰੀਬਨ 5 ਸਾਲ ਨਵੀਂ ਪ੍ਰੋਪਰਟੀ ਸੀ, 7-8 ਸਾਲ ਪੁਰਾਣਾ ਘਰ ਹੋਊ, 3-4 ਸਾਲ ਇੱਕ ਬੰਦਿਆਂ ਨੇ ਹੀ ਘਰ ਉਹ ਰੈਂਟ ਉਹਨਾਂ ਨੇ ਰੱਖਿਆ, ਐਂਡ ਉਹ 7-8 ਸਾਲਾਂ ਦੇ ਵਿੱਚ ਜੀ ਬੱਗ ਪੈ ਗਏ, ਇਸ ਤੋਂ ਬਾਅਦ ਪੈਸਟ ਕੰਟਰੋਲ ਆਇਆ ਹੈ ਅਤੇ ਪ੍ਰੋਪਰਟੀ ਦੀ ਵੈਲਿਊ ਹੀ ਖਤਮ ਹੋ ਗਈ, ਡਾਊਨ ਹੋ ਗਈ, ਜਾਂ ਉਹਦੇ 'ਤੇ ਬਹੁਤ ਸਾਰਾ ਰੈਨੋਵੇਸ਼ਨ ਦਾ ਖਰਚਾ ਖੜਾ ਹੋ ਗਿਆ, ਬਾਥਰੂਮ ਦਾ ਐਗਜ਼ੌਸਟ ਫੈਨ ਚੱਲਦਾ ਨਹੀਂ ਸੀ, ਉਦੋਂ ਕਿਸੇ ਨੇ ਇਨਫੋਰਮ ਵੀ ਨਹੀਂ ਕੀਤਾ ਕਿ ਜੀ ਇਹ ਠੀਕ ਕਰਾ ਦਿਉ, ਉਹ ਅੰਦਰੋਂ ਸਲਾਬਾ ਜਿਹਾ ਹੋ ਕੇ ਉਹ ਸਾਰੀਆਂ ਟਾਈਲਾਂ ਆਪਣੀਆਂ ਡਰਾਈ ਵਾਲ ਬੇਸਬੋਰਡ ਉਹ ਖਰਾਬ ਹੋ ਗਏ। ਸੋ ਇਹਦੇ ਵਿੱਚ ਨੈਤਿਕ ਜ਼ਿੰਮੇਵਾਰੀ ਕਿਹਦੀ ਆ, ਕਿ ਲੈਂਡਲੋਰਡ ਨੂੰ ਚੈੱਕ ਕਰਨਾ ਚਾਹੀਦਾ ਜਾਂ ਫਿਰ ਇਹ ਨਿਰੀ ਪੂਰੀ ਟੈਨੈਂਟ ਦੀ ਹੀ ਜ਼ਿੰਮੇਵਾਰੀ ਆ, ਤੁਹਾਡੇ ਕੀ ਵਿਚਾਰ ਨੇ, ਕੀ ਇਹ ਡਿਸਪਿਊਟ ਹੁੰਦਾ ਗਾ, ਬਹੁਤ ਸਾਰੇ ਡਿਸਪਿਊਟ ਨੇ, ਉਹਨਾਂ 'ਤੇ ਨਹੀਂ ਗੱਲਬਾਤ ਕਰਾਂਗੇ ਅੱਜ, ਕਿ ਰੈਂਟ ਦਾ ਇਸ਼ੂ ਆ ਜੀ, ਇਹਦਾ ਇਸ਼ੂ ਆ, ਪਰ ਜਿਹੜਾ ਕਲੀਨਿੰਗ ਦਾ ਇਸ਼ੂ ਆ, ਕੀ ਇਹ ਇੱਕ ਇਸ਼ੂ ਹੁੰਦਾ ਗਾ ਡਿਸਪਿਊਟ ਦਾ, ਸਟੂਡੀਓ ਕਾਲ ਕਰਕੇ ਦੱਸਿਓ, 416-233-7368 ਸਟੂਡੀਓ ਦਾ ਨੰਬਰ ਆ, 416-233-7368 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਆ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬ੍ਰਿੰਪਟਨ ਟੀਵੀ ਐਂਡ ਅਪਲਾਇੰਸਿਸ, ਤੁਸੀਂ ਘਰ ਦੇ ਵਿੱਚ ਨਵੇਂ ਅਪਲਾਇੰਸਿਸ ਜਾਂ ਫਿਰ ਟੈਲੀਵਿਜ਼ਨ ਬਾਏ ਕਰਨੇ ਆ ਤਾਂ ਬ੍ਰਿੰਪਟਨ ਟੀਵੀ ਐਂਡ ਅਪਲਾਇੰਸ ਨੂੰ ਯਾਦ ਰੱਖੋ ਜੀ, 905-450-2828-11-7 ਟਾਈਮਿੰਗ ਆ। ਮੋਨਾ ਮਹਿੰਗੀ ਜੀ ਨੂੰ ਵੀ ਮੈਂ ਟਰਾਈ ਕਰਦਾ ਕਾਲ ਕਰਨ ਦੀ, ਇੰਸ਼ੋਰੈਂਸ ਬਾਬਤ ਮੋਨਾ ਜੀ ਨੂੰ ਕਾਲ ਕਰਨੀ ਆ, 416-509-1509, ਅਤੇ ਸਸਤੀਆਂ ਟਿਕਟਾਂ ਲੈਣੀਆਂ ਨੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ, 405-678-1200, ਇਕੱਲੀਆਂ ਟਿਕਟਾਂ ਨਹੀਂ, ਟਿਕਟਾਂ ਦੇ ਨਾਲ ਟਰੈਵਲ ਪੈਕੇਜ ਤੁਹਾਨੂੰ ਚਾਹੀਦੇ ਨੇ, ਜਾਂ ਫਿਰ ਏਅਰ ਸੁਵਿਧਾ ਦਾ ਫਾਰਮ ਚਾਹੀਦਾ, ਕੋਈ ਡਾਕੂਮੈਂਟੇਸ਼ਨ ਚਾਹੀਦੀ ਆ ਤਾਂ ਕਟਾਰੀਆ ਟੂਰਸ ਐਂਡ ਟਰੈਵਲ, 905-678-1200। ਗੌਰਵ ਨੀਜ਼ਰ ਏਅਰਪੋਰਟ ਡੈਰੀ ਦੋ ਲੋਕੇਸ਼ਨਾਂ ਤੋਂ ਸਰਵ ਕਰ ਰਹੇ ਨੇ, ਅਤੇ ਢਿੱਲੋਂ ਵੀਡੀਓ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਢਿੱਲੋਂ ਵੀਡੀਓ IPTV ਤੁਹਾਨੂੰ ਚਾਹੀਦਾ, ਗੁਰਬਾਣੀ ਰੇਡੀਓ ਚਾਹੀਦਾ, ਤਾਂ 905-204-1313 'ਤੇ ਕਾਲ ਕਰ ਲਿਓ, 905-204-1313। ਅਗਲੀ ਕਾਲ, ਪਹਿਲੀ ਕਾਲ 'ਤੇ 7479, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
2: ਬਹੁਤ ਵਧੀਆ ਪ੍ਰੋਗਰਾਮ ਆ ਜੀ, ਟੌਪਿਕ ਵੀ ਵਧੀਆ ਤੇ ਛੇੜਿਆ ਹੋਣਾ,
0: ਸ਼ੁਕਰੀਆ
2: ਭਾਅ ਜੀ। ਮੈਂ ਕਹੂੰਗਾ ਜੀ, ਦੇਖੋ ਇੱਕ ਤਾਂ ਜੇ ਤੈਨੂੰ ਪ੍ਰੋਪਰਟੀ ਰੈਂਟ ਤੇ ਦਿੱਤੀ ਨਾ ਪੂਰੇ ਦਾ ਪੂਰਾ ਘਰ, ਉਹ ਇੱਕ ਮੇਨਟੇਨੈਂਸ ਬੰਦਾ ਰੱਖ ਲੈਣ, ਇੱਕ ਕਲੀਨਰ ਰੱਖਣ, ਫਿਰ ਐਗਰੀਮੈਂਟ 'ਚ ਲਿਖਿਆ ਜਾ ਫਿਰ ਸਾਡਾ ਬੰਦਾ ਮਹੀਨੇ ਬਾਅਦ ਆਊਗਾ ਜਿਹੜੀ ਕਲੀਨਿੰਗ ਉਹਦੇ ਬਸ ਦੀ ਉਹ ਕਰਕੇ ਜਾਓ, ਬਾਕੀ ਉਹ ਰੱਖਣ ਇੰਸਪੈਕਸ਼ਨ ਕਰਕੇ ਆਵੇ ਜੇ ਤਾਂ ਨਾ ਪ੍ਰੋਪਰਟੀ ਦੀ,
0: ਉਹਦਾ ਖਰਚਾ ਕੌਣ ਪੇ ਕਰੂਗਾ?
2: ਨਹੀਂ ਫਿਰ ਕਰਨਾ ਚਾਹੀਦਾ ਨਾ, ਫਿਰ ਜੇ ਹੁਣ 50-60-70 ਹਜ਼ਾਰ ਰਿਪੇਅਰ ਤੇ ਲਾਉਣਾ ਬਾਅਦ ਚੋਂ ਕਿੰਨੇ ਕੁ ਲੈਣੂ, ਉਹ ਤੂੰ ਪੱਕਾ ਰੱਖਿਆ ਫਿਰ ਤੂੰ 2 ਮਹੀਨੇ ਬਾਅਦ ਜਾ ਕੇ ਚੈੱਕ ਕਰਕੇ ਆਉਣਾ ਇੱਕ ਵਾਰੀ ਨਾ, ਤੇ ਆਪਣੀ ਇੰਸਪੈਕਸ਼ਨ ਕਰਕੇ ਆਉਣੀ, ਇੰਸਪੈਕਸ਼ਨ ਕਰ ਲਓ ਤੁਸੀਂ ਇੱਕ ਤਰ੍ਹਾਂ ਨਾਲ ਪਤਾ ਕੋਈ ਹੋਵੇ, ਉਹਨੂੰ ਕੋਈ ਨੀ ਰੋਕਾ, ਜਿੱਦਾਂ ਹੁਣ ਕਈਆਂ ਨੇ ਪ੍ਰੋਪਰਟੀਆਂ ਰੈਂਟ ਤੇ ਦਿੱਤੀਆਂ ਲੈ ਕੇ ਉਹ ਦੂਜੇ ਕੰਪਨੀਆਂ ਦਿੰਦੀਆਂ ਉਹ ਪਿੱਛੋਂ ਕਮਿਸ਼ਨ ਲੈਂਦੀਆਂ ਰੈਂਟ ਚੋਂ ਜਾਂ ਵਾਟ ਐਵਰ ਜਿੱਦਾਂ ਤੁਸੀਂ ਕਹਿ ਲਓ,
0: ਪ੍ਰੋਪਰਟੀ ਮੈਨੇਜਮੈਂਟ ਵਾਲੀਆਂ,
2: ਹਾਂ ਪ੍ਰੋਪਰਟੀ ਮੈਨੇਜਮੈਂਟ ਹੋਵੇ ਤਾਂ ਵਧੇਰੇ ਪ੍ਰਾਈਵੇਟ ਮਿਲਦੇ ਆ, ਕਲੀਨਰ ਮਿਲਦੇ, ਸਾਰਾ ਕੁਛ ਹੈਗਾ ਭਾਜੀ। ਦੂਜਾ ਹੈਗਾ ਭਾਜੀ, ਮੈਂ ਦੇਖਿਆ ਗਾਰਬੇਜ ਬਿਨ ਨਹੀਂ ਚੱਕਦੇ ਲੋਕੀ ਰੋਡ ਤੋਂ, ਹਫ਼ਤਾ ਪਏ ਰਹਿੰਦੇ ਆ, ਗਾਰਬੇਜ ਲੈ ਜਾਂਦੇ ਆ ਇੱਧਰ ਉੱਧਰ ਉੱਡਦੇ, ਉਹ ਲੋਕੀ ਚੱਕ ਕੇ ਰੈਂਟ ਤੇ ਦਿੱਤੇ ਆ, ਉਹ ਰੈਂਟ ਵਾਲੇ ਨਹੀਂ ਚੱਕਦੇ, ਉਹ ਪਏ ਰਹਿੰਦੇ ਕਿੱਡੇ ਤੋਂ ਫੇਰ, ਫਿਰ ਗਾਰਬੇਜ ਇੰਨਾ ਭਰਿਆ ਹੁੰਦਾ ਸੜਕਾਂ ਤੇ ਉੜਿਆ ਫਿਰਦਾ, ਉੱਪਰ ਤੱਕ ਭਰਿਆ ਹੁੰਦਾ ਬਿਨ, ਜਿਹੜਾ
0: ਇਹਨਾਂ ਹਰੇਕ ਸਟਰੀਟ ਤੇ ਬਾਈ ਜੀ ਇੱਕ ਅਜਿਹਾ ਘਰ ਹੁੰਦਾ ਜਿਹਨੇ ਕਦੇ ਘਾਹ ਨੀ ਕੱਟਣਾ ਹੁੰਦਾ, ਸਨੋਹ ਚ ਕਦੇ ਸਨੋਹ ਨੀ ਚੱਕਣੀ ਹੁੰਦੀ, ਇੱਕ ਘਰ ਤਾਂ ਅਜਿਹਾ ਹੁੰਦਾ ਹੀ ਆ ਕੋਈ ਨਾ ਕੋਈ ਸਟਰੀਟ ਤੇ ਜਿਹੜਾ ਬਿਲਕੁਲ ਮੈਂਟੇਨ ਨਹੀਂ ਹੁੰਦਾ।
2: ਹਾਂਜੀ, ਇੱਕ ਮੈਂ ਹੋਰ ਚੀਜ਼ ਦੇਖੀ ਸੀ, ਆ ਵਿੰਟਰ ਜਦੋਂ ਖਤਮ ਹੋ ਗਿਆ ਸਨੋਹ ਭਾਜੀ, ਜਦੋਂ ਮੈਲਟ ਹੋਈ ਨਾ ਲੋਕਾਂ ਦੇ ਫਰੰਟ ਯਾਰਡ ਤੇ ਡਰਾਈਵੇ ਦੇ ਸਾਈਡ ਤੇ, ਇੰਨੇ ਭਾਜੀ ਮੈਟਰਸ, ਇੰਨੇ ਫਰਨੀਚਰ ਸਨੋਹ ਦੇ ਵਿੱਚੋਂ ਦੱਬੇ ਨਿਕਲੇ, ਉਹ ਹਰੇਕ ਮੈਂ ਕਿਹਾ ਜੇ ਕਿਤੇ ਇੱਕ ਸਟਰੀਟ ਚੋ ਦੋ ਤਿੰਨ ਟਰੱਕ ਭਰ ਜਾਓਗੇ ਮੈਟਰਸਾਂ ਦੇ ਫਰਨੀਚਰ ਦੇ, ਉਹ ਇਹਨਾਂ ਨੂੰ ਇੱਕ ਸਰਟਨ ਡੇ ਰੱਖਣਾ ਚਾਹੀਦਾ ਭਾਈ, ਇਸ ਤੋਂ ਪਹਿਲਾਂ ਤੁਸੀਂ ਬਾਹਰ ਨੀ ਰੱਖਣਾ, ਫਲਾਣੇ ਤੈਨੂੰ ਇਹ ਫਰਾਈਡੇ ਫਰਨੀਚਰ ਚੱਕਣਾ ਹੋਵੇ ਉਸ ਤੋਂ ਪਹਿਲਾਂ ਬਾਹਰ ਕਿਹਦਾ ਫਰਨੀਚਰ ਨੀ ਪਿਆ ਹੋਣਾ ਚਾਹੀਦਾ ਭਾਜੀ, ਮੈਟਰਸ ਪੂਰੇ ਵੱਡੇ ਵੱਡੇ ਚਿੰਗ ਸਾਈਜ਼ ਦੇ ਉਹ ਚੱਕਣੇ ਕਹਿੰਦੇ, ਇੰਨੇ ਸਨੋਹ ਪਾਣੀ ਵਿੱਚ ਰਚਿਆ ਹੋਇਆ ਤੇ ਉਹ ਭਾਰੇ ਕਹਿੰਦੇ ਹੋਣੇ ਆ, ਇਹ ਜੇ ਸਿਟੀ ਵਾਲਿਆਂ ਨੂੰ ਚਾਹੀਦਾ ਸਾਰਾ ਏਦਾਂ ਦਾ ਬੰਦੋਬਸਤ, ਇੱਕ ਦਿਨ ਰੱਖਣ ਜਦੋਂ ਰੀਸਾਈਕਲਿੰਗ ਵਾਲਾ
0: ਪੋਪੂਲੇਸ਼ਨ ਹੋ ਚੁੱਕੀ ਆ ਹੁਣ, ਉਹ ਏਦਾਂ ਨੀ ਸਰ ਉਹ ਤਾਂ ਮੈਨੂੰ ਲੱਗਦਾ ਹਰ ਹਫ਼ਤੇ ਤੇ ਚਾਹੀਦਾ,
2: ਸ਼ੁਕਰੀਆ ਜੇ ਕੋਈ ਚੀਜ਼ ਸਿੱਟਣੀ ਹੁੰਦੀ ਸਿਟੀ ਉੱਥੇ ਸਿੱਟ ਜਾਏਗੀ ਜਾ ਕੇ,
0: ਪੈਸੇ ਲੱਗ ਉਹ ਤਾਂ ਡੰਪ ਕਰ ਦੋ ਬਣੇ ਹੋਏ ਨੇ, ਬਹੁਤ ਸ਼ੁਕਰੀਆ ਜੀ ਧੰਨਵਾਦ। ਸਟੂਡੀਓ ਦਾ ਨੰਬਰ ਆ 416-233-7368 416-233-7368। ਕਲੀਨਿੰਗ ਕੈਨੇਡਾ ਦੇ ਵਿੱਚ ਜਦੋਂ ਆ ਕੇ ਨਾ ਪਹਿਲੀ ਚੀਜ਼ ਬੰਦਾ ਜਦੋਂ ਨਵਾਂ ਆਉਂਦਾ ਅਬਜ਼ਰਵ ਕਰਦਾ ਉਹ ਸਾਫ਼ ਸਫਾਈ ਅਤੇ ਕਲੀਨਿੰਗ ਕਰਦਾ, ਪਰ ਅੱਜ ਕੱਲ੍ਹ ਉਲਟ ਹੋ ਚੁੱਕਿਆ ਜੀ। ਇੱਥੇ ਸਾਡੇ ਵਾਰਡ 10 ਦੇ ਵਿੱਚ ਹੀ ਇੱਕ ਨਾ ਕੰਸਟਰਕਸ਼ਨ ਜੀ ਹੋ ਰਹੀ ਹੈ, ਖਾਲੀ ਪਲਾਟ ਜੇ ਪਏ ਨੇ, ਉਹਦੇ ਉੱਤੇ ਲਿਖਿਆ ਹੋਇਆ ਕਿ ਪਲੀਜ਼ ਡੂ ਨੋਟ ਡੰਪ ਹੇਅਰ, ਇੱਥੇ ਕੂੜਾ ਸੁੱਟਣਾ ਮਨਾ ਹੈ। ਜਿਹੜਾ ਚੀਜ਼ ਕੋਮਨ ਸੈਂਸ ਹੋਣੀ ਚਾਹੀਦੀ ਆ ਉਹ ਹੁਣ ਆਪਾਂ ਨੂੰ ਜਿਵੇਂ ਲਿਖ ਕੇ ਦੱਸਣਾ ਪੈ ਰਿਹਾ ਕਿਉਂਕਿ ਇੱਥੇ ਕੂੜਾ ਨਾ ਸੁੱਟੋ, ਹਰ ਸਾਈਡ ਵਾਕਾਂ ਦੇ ਉੱਤੇ ਕੂੜਾ ਸੁੱਟਿਆ ਜਾ ਰਿਹਾ। ਉਹ ਆਮ ਤੌਰ 'ਤੇ ਆਪਾਂ ਕੋਈ ਇੰਟਰਸੈਕਸ਼ਨ ਦੇਖ ਲਓ ਉੱਥੇ ਕੂੜਾ, ਇੱਕ ਤਾਂ ਆਹ ਕੀ ਹੁੰਦੀਆਂ ਨੇ ਦਿਮਾਗ 'ਚੋਂ ਨਿਕਲ ਗਿਆ ਕੂਲਿੱਪਾਂ, ਉਹ ਕੋਈ ਮਰਜ਼ੀ ਰੈਸਟੋਰੈਂਟ 'ਤੇ ਪਾ ਜਾਓ, ਕੋਈ ਮਰਜ਼ੀ ਤੁਸੀਂ ਟਿਮ ਹੋਟਨ 'ਤੇ ਪਾ ਜਾਓ, ਕੋਈ ਮਰਜ਼ੀ ਤੁਸੀਂ ਸਾਈਡ ਵਾਕਾਂ 'ਤੇ ਦੇਖ ਲਓ, ਇਹਨਾਂ ਦੇ ਖਾਲੀ ਰੈਪਰ ਸਿਰਹਾਣੇ ਜੇ ਹਰੇਕ ਕਿਤੇ ਸਿੱਟੇ ਦੇਖੋਗੇ। ਹੁਣ ਇਹ ਸਾਫ਼ ਸਫਾਈ ਦੇ ਵਿੱਚ ਨਹੀਂ ਆਉਂਦਾ, ਬਹੁਤ ਘਰਾਂ ਦੀਆਂ ਰੈਂਟਲ ਦੀ ਗੱਲ ਹੀ ਕਰੀਏ, ਕਈ ਵਾਰ ਤਾਂ ਅਜਿਹੀਆਂ ਕਾਲਾਂ ਆਉਂਦੀਆਂ ਨੇ ਕਿ ਜੀ ਸਾਡੀ ਆਹ ਸੀਟ ਕਲੋਗ ਹੋ ਗਈ, ਹੁਣ ਇਹਦੇ ਵਿੱਚ ਕੋਈ ਬੰਦਾ ਪਿਆ, ਉਹਦਾ ਰੀਜ਼ਨ ਕਿ ਆਹ ਇਹੋ ਜਿਹੇ ਚੀਜ਼ਾਂ ਉਹਦੇ ਵਿੱਚ ਸਿੱਟੇ ਆਉਂਦੇ ਨੇ। ਸੋ ਇਹ ਸਾਫ਼ ਸਫਾਈ ਕਿੱਥੇ ਆ, ਇਹ ਕੈਨੇਡਾ ਕਿੱਥੇ ਆ, 416-233-7368। ਇਹ ਬੇਸਿਕ ਜਿਹੜੀ ਚੀਜ਼ ਆ ਇਹ ਤੁਸੀਂ ਸ਼ਾਇਦ ਐਗਰੀ ਕਰੋ ਨਾ ਕਰੋ, ਪਰ ਸਾਈਡ ਵਾਕਾਂ ਖਰਾਬ ਗੰਦੀਆਂ ਗਾਰਬੇਜ ਆਪਾਂ ਬਾਹਰ ਦੇਖ ਰਹੇ ਹਾਂ, ਇਸ ਦੇ ਨਾਲ ਨਾਲ ਰੈਸਟ ਚਾਹੇ ਕੋਈ ਵੀ ਪਬਲਿਕ ਵਾਸ਼ਰੂਮ ਆ ਉੱਥੇ ਅਜਿਹੀਆਂ ਚੀਜ਼ਾਂ ਦੇਖ ਰਹੇ ਹਾਂ, ਅਤੇ ਪ੍ਰੋਪਰਟੀਆਂ ਦੇ ਹਾਲਾਤ ਵੀ ਦੇਖ ਰਹੇ ਹਾਂ। ਨੰਬਰ ਆ ਸਟੂਡੀਓ ਦਾ 416-233-7368। ਅਗਲੀ ਕਾਲ ਕੁਲਵੀਰ ਜੀ, ਸਤਿ ਸ਼੍ਰੀ ਅਕਾਲ।
3: ਸਤਿ
0: ਸ਼੍ਰੀ ਅਕਾਲ ਵੀਰ
3: ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ। ਜਦੋਂ ਆਪਾਂ ਪ੍ਰੋਪਰਟੀ ਰੈਂਟ ਤੇ ਦਿੰਨੇ ਆ ਤਾਂ ਆਪਣੇ ਜਿਹੜਾ ਮਾਲਕ ਆ ਨਾ ਉਹਨੂੰ ਵੀ ਦੇਖਣਾ ਚਾਹੀਦਾ ਵਾ, ਮੈਂ ਵੀ ਘਰ ਹੋਰ ਰੈਂਟ ਤੇ ਲਿਆ ਆਪਣਾ ਹੀ ਵੇਚਿਆ ਸੀ, ਮੈਂ ਖੁਦ ਸਟਾਕ ਲੈਣਾ ਸੀ ਤੇ ਅਸੀਂ ਆਪਣੀ ਵੋਟੀ ਦਾ ਇੰਤਜ਼ਾਰ ਕਰਦੇ ਜਦੋਂ ਆਏਗੀ ਤੇ ਫਿਰ ਲੈਣਾ, ਅਸੀਂ ਤੇ ਰੈਂਟ ਤੇ ਲੈ ਲਿਆ, ਇੰਨਾ ਗੰਦਾ ਘਰ ਸੀ ਵੀਰ ਜੀ ਜਦੋਂ ਅਸੀਂ, ਮੈਂ ਕਿਹਾ ਪਤਾ ਨੀ ਕਿੱਦਾਂ ਸਾਫ਼ ਹੋਊ।
0: ਭੈਣ ਜੀ ਤੁਹਾਡੀ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰਿਓ 416-233-7368। ਹਾਂ ਇਹ ਗੱਲ ਬਿਲਕੁਲ ਸਹੀ ਆ, ਘਰ ਕਈ ਪ੍ਰੋਪਰਟੀਆਂ ਬਹੁਤ ਜ਼ਿਆਦਾ ਇੱਦਾਂ ਹੁੰਦੀਆਂ ਨੇ ਜਿਵੇਂ ਭੈਣ ਨੇ ਕਿਹਾ ਕਿ ਇੰਨਾ ਗੰਦਾ ਘਰ, ਬੰਦੇ ਦਾ ਹੌਂਸਲਾ ਹੀ ਨਹੀਂ ਪੈਂਦਾ ਕਿ ਹੁਣ ਕਿਵੇਂ ਕਲੀਨ ਹੋਊ। ਕਲੀਨਿੰਗ ਕੰਪਨੀ ਦਾ ਨੰਬਰ ਅਸੀਂ ਸਾਂਝਾ ਕਰਦੇ ਆ ਰਹੇ ਹਾਂ, 647-286-0077 647-286-0077। ਕੀ ਤੁਹਾਨੂੰ ਇੱਦਾਂ ਦੀ ਟਰੈਵਲ ਆਈ ਆ, ਕੀ ਤੁਸੀਂ ਦੇਖਿਆ ਕਿ ਤੁਹਾਡਾ ਆਲਾ ਦੁਆਲਾ ਓਨਾ ਸਾਫ਼ ਨਹੀਂ ਰਿਹਾ, ਤਾਂ ਕਾਲ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 416-233-7368। ਅਤੇ ਇੱਕ ਕਲੀਨਿੰਗ ਦੇ ਵਿੱਚ ਨਾਲ ਹੀ ਇਹਦਾ ਪਾਰਟ ਆ ਡਕਟ ਕਲੀਨਿੰਗ, ਜਿਹਨੂੰ ਬਹੁਤ ਲੋਕ ਕਲੀਨਿੰਗ ਸਮਝਦੇ ਨਹੀਂ ਕਿ ਡਕਟਾਂ ਕੌਣ ਕਲੀਨ ਕਰਾਉਂਦਾ ਹੁੰਦਾ, ਕੀ ਡਕਟ ਕਲੀਨਿੰਗ ਵੀ ਕਲੀਨਿੰਗ ਦਾ ਇੱਕ ਪਾਰਟ ਆ, ਇਹਦੇ ਲਈ ਵੀ ਅਸੀਂ ਗੱਲਬਾਤ ਕਰਾਂਗੇ। ਸਾਡਾ ਭੈਣ ਜੀ ਸਤਿ ਸ਼੍ਰੀ ਅਕਾਲ, ਵੈਲਕਮ ਅਗੇਨ ਕੁਲਵੀਰ ਜੀ।
3: ਹਾਂਜੀ ਵੀਰੇ, ਇੰਨਾ ਜ਼ਿਆਦਾ ਘਰ ਗੰਦਾ ਸੀ, ਅਸੀਂ ਮਾਲਕ ਨੂੰ ਸੱਦਿਆ ਸੀ, ਕਿਹਾ ਕਿ ਤੂੰ ਆਣ ਕੇ ਘਰ ਦੇਖ, ਜੇ ਤੂੰ ਘਰ ਰੈਂਟ ਤੇ ਦਿੱਤਾ ਸੀ ਤੂੰ ਦੇਖਦਾ ਸਹੀ ਕਿ ਵੀ ਹਾਂ ਘਰ ਵੀ ਕਿਸ ਤਰ੍ਹਾਂ ਹੋਣਾ, ਕਹਿੰਦਾ ਜਿਨ੍ਹਾਂ ਨੇ ਗੰਦੇ ਥਾਂ ਤੇ ਰਹਿਣਾ ਉਹਨਾਂ ਨੇ ਉੱਦਾਂ ਹੀ ਰਹਿਣਾ ਭੈਣ ਜੀ, ਤੁਸੀਂ ਮੈਨੂੰ ਪਤਾ ਕਿ ਤੁਸੀਂ ਸਾਫ਼ ਰੱਖੋ, ਹੁਣ ਘਰ ਏਦਾਂ ਚਮਕਾ ਕੇ ਰੱਖਿਆ ਸੀ, ਉਹਨੂੰ ਕਈ ਵਾਰੀ ਕਿਹਾ ਕਿ ਘਰ ਆ ਕੇ ਦੇਖ ਸਹੀ, ਉਹ ਘਰ ਤੇ ਇਹ ਘਰ ਚ ਫਰਕ ਤਾਂ ਦੇਖ, ਆਣ ਕੇ ਘਰ ਨੂੰ ਦੇਖੋ ਤਾਂ ਸਹੀ, ਹੁਣ ਕੋਈ ਵੀ ਚੀਜ਼ ਟੁੱਟਦੀ ਅਸੀਂ ਪਹਿਲਾਂ ਉਹਨੂੰ ਫੋਨ ਕਰੀਦਾ ਹੈ ਭਾਈ ਤੁਹਾਡੀ ਆਹ ਚੀਜ਼ ਟੁੱਟੀ ਆ, ਵੀਡੀਓ ਸਾਰੀਆਂ ਬਣਾ ਕੇ ਅਸੀਂ ਪਾਤੀਆਂ ਨੂੰ ਕਿ ਦੇਖੋ ਤੁਹਾਡੇ ਘਰ ਦੀ ਹਾਲਤ, ਦੇਖੋ ਤੁਸੀਂ ਕੀ ਕੀਤਾ ਹੋਇਆ, ਸਾਨੂੰ ਦੇਖਣਾ ਤੇ ਚਾਹੀਦਾ ਨਾ ਆਪਣੇ ਘਰ ਆਣ ਕੇ ਵੀ ਕਦੇ ਗੇੜਾ ਤਾਂ ਮਾਰੋ।
0: ਇਹ ਇਗਨੋਰੈਂਸ ਹੀ ਹੈ ਜੀ, ਉਹ ਇਗਨੋਰੈਂਸ ਟੈਨੈਂਟ ਦੀ ਹੋ ਸਕਦੀ ਆ, ਉਹ ਲੈਂਡਲੋਰਡ ਦੀ ਹੋ ਸਕਦੀ ਆ, ਉਹ ਥੋੜ੍ਹੇ ਜਿਹੇ ਚੰਦ ਪੈਸੇ ਬਚਾਉਣ ਦੀ ਹੋ ਸਕਦੀ, ਕੋਈ ਵੀ ਇਗਨੋਰੈਂਸ ਹੋ ਸਕਦੀ ਆ, ਪਰ ਉਹਦੇ ਨਾਲ ਹੀ ਪ੍ਰੋਪਰਟੀਆਂ ਦੀ ਵੈਲਿਊ ਖਤਮ ਹੋ ਰਹੀ ਹੈ,
3: ਖਤਮ ਹੋ ਜਾਂਦੀ ਆ ਵੈਲਿਊ, ਬਹੁਤ ਜ਼ਿਆਦਾ ਗੰਦਾ ਸੀ, ਟੁੱਟ ਭੱਜ ਡੋਰਾ ਜ਼ੋਰ ਜ਼ੋਰ ਨਾਲ ਮਾਰੀਆਂ, ਹੈਂਡਲ ਲੱਗ ਲੱਗ ਕੇ ਐਡੇ ਟੋਏ ਪੈ ਗਏ। ਅਸੀਂ ਤਾਂ ਪਹਿਲਾਂ ਹੀ ਮੂਵ ਹੋਏ ਆ ਜਦੋਂ ਅਸੀਂ ਪਹਿਲਾਂ ਵੀਡੀਓ ਬਣਾ ਕੇ ਪਾਈ ਆ ਕਿ ਦੇਖੋ, ਕਹਿੰਦੇ ਕਿ ਪ੍ਰੋਪਰਟੀ ਹੁਣ ਜਿਹਨੇ ਸਾਨੂੰ ਦਵਾਇਆ ਸੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਤੁਸੀਂ ਭਾਵੇਂ ਅੱਖ ਬੰਦ ਕਰਕੇ ਇੱਥੇ ਰਹੋਗੇ ਨਾ, ਦੇਖੋਗੇ ਨਾ ਕਿ ਬੰਦੇ ਕਿੱਦਾਂ ਦੇ ਆ। ਉਹ ਬੰਦਾ ਆਇਆ, ਮੈਂ ਕਿਹਾ ਭਾਜੀ ਤੁਹਾਨੂੰ ਖੁਦ ਦੇਖਣਾ ਚਾਹੀਦਾ ਵੀ ਘਰੇ ਦੇਖੋ ਤਾਂ ਸਹੀ ਕਿ ਤੁਸੀਂ ਇੰਨਾ।
0: ਸ਼ੁਕਰੀਆ ਭੈਣ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਆ ਜੀ। ਆਉਣ ਚਲੇ ਗਈ ਆ, ਸਟੂਡੀਓ ਨੰਬਰ ਆ 416-233-7368। ਸੋ ਥੋੜ੍ਹੇ ਜਿਹੇ ਪੈਸੇ ਬਚਾਉਣ ਦੇ ਲਈ ਕਈ ਵਾਰ ਪ੍ਰੋਪਰਟੀ ਖਰਾਬ ਕਰ ਲੈਂਦੇ। ਹਾਂ, ਇਹਦੇ ਇੱਕ ਐਡੀਸ਼ਨ ਆਉਂਦਾ ਡਕਟ ਕਲੀਨਿੰਗ, ਜਿਹਦੇ ਵਿੱਚ ਆਪਾਂ ਨੂੰ ਲੱਗਦਾ ਕਿ ਬਈ ਡਕਟ ਕਲੀਨਿੰਗ ਦਾ ਪਰਪਜ਼ ਕੀ ਆ, ਡਕਟ ਕਲੀਨਿੰਗ ਨਾਲ ਹੋ ਕੀ ਜਾਊ। ਇਹਦੇ ਲਈ ਬਾਈ ਸਿਮਰਨ ਜੀ ਸਾਡੇ ਨਾਲ ਦੱਸਣਗੇ, ਪ੍ਰਿਤਪਾਲ ਜੀ ਦੀ ਕਾਲ, ਇਸ ਤੋਂ ਬਾਅਦ ਬਾਈ ਸਿਮਰਨ ਜੀ, ਫਿਰ ਮੁੰਡਾ ਇੰਨਾ ਗੱਲਬਾਤ ਕਰਾਂਗੇ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਮੇਰਾ ਇਹ ਵਿਚਾਰ ਹੈ ਕਿ ਜਦੋਂ ਕੋਈ ਲੈਂਡ ਲਾਰਡ ਰਿਟੇਨਰ ਨੂੰ ਕਿਰਾਏ ਤੇ ਦਿੰਦਾ ਆਪਣਾ ਪੋਰਸ਼ਨ, ਤੇ ਉਹਦਾ ਇਹ ਰਾਈਟ ਬਣ ਜਾਂਦਾ ਕਿ ਉਹਦੀ ਪੀਰੀਓਡੀਕਲ ਇੰਸਪੈਕਸ਼ਨ ਕਰੇ, ਕਿਉਂਕਿ ਬਹੁਤ ਸਾਰੇ ਟੈਨੈਂਟ ਜਿਹੜੇ ਇੰਡੀਆ ਤੋਂ ਆਉਂਦੇ ਨੇ ਉਹ ਬਹੁਤ ਲਾਪਰਵਾਹ ਕਿਸਮ ਦੇ ਹੁੰਦੇ ਨੇ, ਤੇ ਉਹ ਜਿਹੜੀ ਗਾਈਡਲਾਈਨ ਹੁੰਦੀਆਂ ਨੇ ਕਿਰਾਏ।
0: ਸਰ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪ੍ਰੋਪਰਟੀ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ, ਇਹਦੇ ਪੱਖ ਦੇ ਵਿੱਚ ਤੁਸੀਂ? ਓਕੇ, ਠੀਕ ਆ, ਕਿਉਂਕਿ ਬਹੁਤ ਟੈਨੈਂਟ ਇਹ ਕਹਿੰਦੇ ਨੇ ਕਿ ਜੀ ਉਹ ਸਾਡੀ ਪ੍ਰਾਈਵੇਸੀ ਬ੍ਰੀਚ ਹੁੰਦੀ ਆ, ਅਸੀਂ ਨਹੀਂ ਚਾਹੁੰਦੇ ਕੋਈ ਬੰਦਾ।
4: ਇਹਨੂੰ ਪ੍ਰਾਈਵੇਸੀ ਨਹੀਂ ਕਿਹਾ ਜਾ ਸਕਦਾ, ਇਹ ਰਾਈਟ ਆ ਚਲ ਡਾਂਟਦਾ ਬਣਦਾ, ਬਾਕੀ ਮਾਮਲੇ ਤੋਂ ਨਹੀਂ ਵੀ ਕਰਨਗੇ, ਲੇਕਿਨ ਸਫਾਈ ਰੱਖਣ ਦੇ ਮਾਮਲੇ ਦੇ ਵਿੱਚ ਜਿਹੜੀ ਉਹ ਵੀ ਜਿਹੜੀਆਂ ਗੱਲ ਜਾਂਦੀ ਗਾਰਬੇਜ ਦੇ ਮਾਮਲੇ ਦੇ ਵਿੱਚ ਜਾਂ ਘਾਹ ਕੱਟਣ ਦੇ ਮਾਮਲੇ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਉਹ ਹੱਕ ਹਾਸਲ ਹੈ ਔਰ ਹੋਣਾ ਚਾਹੀਦਾ।
0: ਥੈਂਕ ਯੂ ਪ੍ਰਿਤਪਾਲ ਜੀ। ਗੱਲ ਇਹ ਨਾ, ਕਈ ਵਾਰ ਆਪਾਂ ਕੰਟਰੈਕਟ ਤਾਂ ਬਹੁਤੇ ਜਗ੍ਹਾ ਤੇ ਸਾਈਨ ਹੀ ਹੁੰਦਾ, ਕੈਸ਼ 'ਚ ਗੱਲਬਾਤ ਹੁੰਦੀ ਆ, ਕੋਈ ਪ੍ਰੋਪਰ ਲੀਜ਼ ਡਾਕੂਮੈਂਟ ਐਗਰੀਮੈਂਟ ਸਾਈਨ ਹੋਵੇ ਤਾਂ ਗੱਲ ਹੋਵੇ ਨਾ। 1333 ਨੰਬਰ ਆ, ਸਤਿ ਸ਼੍ਰੀ ਅਕਾਲ ਜੀ। 1333, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
2: ਭਾਜੀ, ਜਿਹੜੇ ਭੈਣ ਜੀ ਕਹਿ ਕੇ ਗਏ ਆ ਜੀ, ਉਹਨਾਂ ਨੂੰ ਲੈਂਡਲੋਰਡ ਨੂੰ ਫੋਨ ਕੀਤਾ ਤੁਹਾਡੇ ਘਰ ਕਿੰਨਾ ਖਾਂਦਾ, ਤੁਸੀਂ ਪਹਿਲਾਂ ਦੇ ਕੇ ਨੀ ਘਰ ਰੈਂਟ ਕੀ, ਯਾਨੀ ਕਿਹਨੂੰ ਬੇਵਕੂਫ ਨੂੰ ਦੀ ਦੁਨੀਆ ਇੱਥੇ ਆ ਕੇ
0: ਚਲੋ ਉਹਨਾਂ ਤੋਂ ਟਿੱਪਣੀ ਨਾ ਕਰੋ, ਸਾਡੇ ਰਿਸ਼ਤੇਦਾਰ ਜੋ ਕਾਲਰ ਨੇ, ਪਰ ਹਾਂ ਤੁਸੀਂ ਕਹਿੰਦੇ ਹੋ ਕਿ ਜਦੋਂ ਰੈਂਟ ਆਊਟ ਕਰਨਾ ਘਰ ਉਦੋਂ ਹੀ ਚੈੱਕ ਕੀਤਾ ਜਾਵੇ, ਇਹ ਕਹਿ ਰਹੇ ਹੋ ਤੁਸੀਂ? ਤੁਹਾਡੀ ਆਵਾਜ਼ ਆਉਣ ਹਟ ਗਈ ਜੀ। ਜਿਹੜੇ ਰੇਡੀਓ ਪ
5: ਕਾਰਨ ਇਹ ਹੁੰਦਾ ਕਿ ਜਿਹੜੀ ਚੀਜ਼ ਆਪਾਂ ਨੂੰ ਦਿਖਦੀ ਆ, ਮੰਨ ਲਓ ਆਪਾਂ ਡਸਟ ਆਪਾਂ ਨੂੰ ਟੇਬਲ ਤੇ ਦਿਖੀ, ਆਪਾਂ ਉਹਦੀ ਕਲੀਨਿੰਗ ਕਰ ਲੈਂਦੇ ਹਾਂ, ਪਰ ਜਦੋਂ ਆਪਾਂ ਨੂੰ ਡਕਟ ਸਿਸਟਮ ਦੇ ਬਾਰੇ ਪਤਾ ਹੀ ਨਹੀਂ, ਜਾਂ ਫਿਰ ਆਪਾਂ ਡਕਟ ਸਿਸਟਮ ਦੇ ਵਿੱਚ ਨਹੀਂ ਦੇਖ ਸਕਦੇ, ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਜੀ ਕਿ ਉਹਦੇ ਅੰਦਰ ਕਿੰਨੀ ਡਸਟ ਆ। ਪਰ ਆਪਾਂ ਤੁਹਾਨੂੰ ਜੀ ਕੈਮਰੇ ਦੇ ਨਾਲ ਵੀਡੀਓ ਇੰਸਪੈਕਸ਼ਨ ਜਿਹੜੀ ਹੈ ਕਰਾ ਕੇ ਦੇਵਾਂਗੇ, ਬਿਫੋਰ ਐਂਡ ਆਫਟਰ ਦੇ ਰਿਜ਼ਲਟ ਦੇਵਾਂਗੇ, ਤੇ ਨਾਲ ਹੀ ਤੁਹਾਨੂੰ ਜਿੰਨੇ ਘਰ ਦੇ ਡਕਟ ਨੇ ਤੇ ਰਿਟਰਨਾਂ ਨੇ, ਫਰਨਸ ਆ, ਵਾਸ਼ਰੂਮ ਦੇ ਐਗਜ਼ੌਸਟ ਨੇ, ਤੇ ਇਸ ਤੋਂ ਇਲਾਵਾ ਤੁਹਾਡਾ ਡਰਾਇਰ ਆ, ਉਹ ਸਾਰਾ ਕੁਛ ਤੁਹਾਨੂੰ ਜਿਹੜਾ ਕਲੀਨ ਕਰਕੇ ਦੇਵਾਂਗੇ। ਤੇ ਵਿੰਟਰ ਤੋਂ ਪਹਿਲਾਂ ਜੀ ਹੀਟ ਚੱਲਣ ਤੋਂ ਪਹਿਲਾਂ ਜਿਹੜੀ ਆ ਆਪਣੀ ਘਰ ਦੀ ਡਕਟ ਕਲੀਨਿੰਗ ਹੋਣੀ ਜ਼ਰੂਰੀ ਆ, ਤਾਂ ਕਿ ਆਪਣੇ ਘਰ ਦੇ ਵਿੱਚ ਹੀਟ ਪ੍ਰੋਪਰ ਚੱਲ ਸਕੇ, ਤੇ ਆਪਣੇ ਜਿਹੜੇ ਹਾਈਡਰੋ ਦੇ ਬਿੱਲ ਨੇ ਨਾ, ਉਹ ਵੀ ਜਿਹੜੇ ਨੇ ਬਹੁਤ, ਤੁਹਾਨੂੰ ਤੁਸੀਂ ਦੇਖੋ
0: ਜੀ, ਬਹੁਤ ਪਰਿਵਾਰ ਸਮਝ ਕਹਿੰਦੇ ਨੇ ਕਿ ਅਸੀਂ ਤਾਂ ਕਲੀਨ ਕਰਵਾ ਲਈਏ, ਅਸੀਂ ਤਾਂ ਹਰ 6 ਮਹੀਨੇ ਬਾਅਦ ਕਰਵਾਉਣਾ ਚਾਹੁੰਦੇ ਹਾਂ, ਪਰ ਮਹਿੰਗਾਈ ਕਰਕੇ ਅਸੀਂ ਰੁਕ ਜਾਂਦੇ ਹਾਂ। ਕੀ ਇਹ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਕੀ $400-500 ਦਾ ਖਰਚਾ ਜੀ ਡਾਕਟਰ ਕਲੀਨ?
5: ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ, ਤੁਸੀਂ ਇੱਥੇ ਇਹੀ ਆ, ਤੁਸੀਂ ਸਿਰਫ $150 ਜਿਹੜਾ ਦੇਣਾ, $150 ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰੀਆਂ ਸਰਵਿਸਿਜ਼ ਕਰਕੇ ਦੇਵਾਂਗੇ ਜੀ।
0: $150 ਚ ਸਾਰੀਆਂ ਸਰਵਿਸਿਜ਼?
5: ਬਿਲਕੁਲ, $150।
0: ਕੋਈ ਇਹ ਤਾਂ ਨਹੀਂ ਜੀ ਕਿ 1500 ਸਕੁਅਰ ਫੀਟ ਦੇ ਘਰ ਦਾ ਪ੍ਰਾਈਸ ਦੱਸਤਾ, ਬਾਅਦ ਵਿੱਚ ਆਪਾਂ ਕਾਲ ਕਰੀਏ ਉਹ ਪ੍ਰਾਈਸ ਵੱਧ ਜਾਏ, ਇਹਦੇ ਵਿੱਚ ਵੀ ਕਲੈਰਿਟੀ ਦੇ ਦਿਓ।
5: ਆਪਾਂ ਕਲੈਰਿਟੀ ਕਰ ਦਿੰਦੇ ਜੀ, ਬ੍ਰੈਂਪਟਨ ਮਿਸੀਸਾਗਾ ਦਾ ਇਹ ਰੇਟ ਹੈ, ਜੇ ਤੁਸੀਂ ਸਾਨੂੰ ਕਾਲ ਕਰੋਗੇ ਤਾਂ 3000 ਸਕੁਅਰ ਫੀਟ ਤੱਕ ਤੁਹਾਨੂੰ $150 ਪੇ ਕਰਨਾ ਪੈਣਾ। ਪਰ ਜੇ ਤੁਸੀਂ ਕਿਤੇ ਵੀ ਹੋਰ ਰਹਿੰਦੇ ਹੋ ਤਾਂ ਕੋਈ ਬਾਹਲਾ ਤੁਹਾਨੂੰ ਮਹਿੰਗਾ ਨਹੀਂ ਪੈਣਾ ਜੀ, $30-40 ਦਾ ਸਿਰਫ ਡਿਫਰੈਂਸ ਹੋਊਗਾ, ਪਰ ਆਪਾਂ ਤੁਹਾਨੂੰ ਐਕਸਪਲੇਨ ਕਰ ਦਾਂਗੇ, ਤੁਸੀਂ ਕਾਲ ਕਰ ਸਕਦੇ ਹੋ।
0: ਨੰਬਰ ਬੋਲ,
5: ਨੰਬਰ ਹੈਗਾ ਜੀ 905-330-9900, 905-330-9900, 905-330-8900, 905-330-8900, ਬ੍ਰੀਜ ਏਅਰ ਡਕਟ ਕਲੀਨਿੰਗ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਬ੍ਰੈਂਪਟਨ ਮੇਸਾਗਾ ਚ $150 ਚ ਡਕਟ ਕਲੀਨਿੰਗ, 905-330-9900, 905-330-9900 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸਟੂਡੀਓ ਨੰਬਰ 416-233-7368 ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ एवरेस्ट ट्रेडर्स जे तुहाडे कोल कोई भी प्रोडक्ट ने तुसीं डिस्ट्रीब्यूट करवाना चाहुंदे हो हर ग्रोसरी स्टोर ते रखवाना चाहुंदे हो तां 647-521-5758 647-521-5758 ते गल कीती जा सकदी है 7479 ਸਤਿ ਸ੍ਰੀ ਅਕਾਲ ਜੀ 7479 ਨੰਬਰ ਤੁਸੀਂ ਆਉਣੇ ਰਹੋ ਤੁਹਾਡੀ ਆਵਾਜ਼ ਨਹੀਂ ਆ ਰਹੀ ਬਾਈ ਜੀ ਤੁਸੀਂ ਦੁਬਾਰਾ ਟਰਾਈ ਕਰੋ ਮੋਨਾ ਜੀ ਨਾਲ ਸਾਡੇ ਲਾਈਨ ਜੁੜ ਚੁੱਕੇ ਮੋਨਾ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ
6: ਥੈਂਕ ਯੂ ਸੋ ਮਚ ਹਰਵੀਰ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪੇ ਸਤਿ
0: ਸ੍ਰੀ ਅਕਾਲ ਕਲੀਨਿੰਗ ਤੇ ਟੌਪਿਕ ਸੀ ਕਈ ਵਾਰ ਨਾ ਪ੍ਰੋਪਰ ਕਲੀਨਿੰਗ ਨਹੀਂ ਹੋਵੇ ਡਸਟ ਅਲਰਜੀ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਆਪਣੇ ਬੱਚਿਆਂ ਨੂੰ ਜਾਂ ਫਿਰ ਬਜ਼ੁਰਗਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੀ ਆ ਸੋ ਅਜਿਹੀਆਂ ਬਿਮਾਰੀਆਂ ਨਿਕਲ ਕੇ ਆਉਂਦੀਆਂ ਨੇ ਜਿਹੜੀਆਂ ਬਾਅਦ 'ਚ ਕ੍ਰਿਟੀਕਲ ਇਲਨੈਸ 'ਚ ਵੀ ਚਲੇ ਜਾਂਦੀਆਂ ਨੇ ਸੋ ਇਹਦੀ ਕਵਰੇਜ ਦੇ ਲਈ ਕੋਈ ਪਲਾਨ ਦੇ ਦਿਓ ਜੀ ਸਾਨੂੰ
6: ਬਿਲਕੁਲ ਹਰਵੀਰ ਜੀ ਜਦੋਂ ਵੀ ਆਪਾਂ ਇਸ ਡਿਜ਼ੀਜ਼ ਦੀ ਗੱਲ ਕਰਦੇ ਹੈਗੇ ਆ ਕਾਫੀ ਵਾਰ ਆਪਾਂ ਦੇਖਦੇ ਹੈਗੇ ਆ ਕਈ ਵਾਰ ਐਸਮਾ ਦੀ ਜਾਂ ਕੋਈ ਹੋਰ ਇਦਾਂ ਦੀ ਕੰਡੀਸ਼ਨ ਜ਼ਰੂਰ ਆ ਜਾਂਦੀਆਂ ਨੇ ਪਰ ਇਹ ਚੀਜ਼ ਆ ਜਾਂਦੀ ਹੈਗੀ ਕਿ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ ਉਹ ਲਾਈਫ ਥਰੈਟਨਿੰਗ ਡਿਜ਼ੀਜ਼ ਨੂੰ ਕਵਰ ਕਰਦੀ ਹੁੰਦੀ ਹੈਗੀ ਆ ਜਿਹਦੇ ਵਿੱਚ ਕਿ ਕਹਿ ਲਓ ਕਿ ਕੋਈ ਹਾਰਟ ਅਟੈਕ ਸਟ੍ਰੋਕ ਕੈਂਸਰ ਬਾਈਪਾਸ ਸਰਜਰੀ ਡੈਫੀਨੇਟਲੀ ਇਹ ਚੀਜ਼ ਜ਼ਰੂਰ ਹੈਗੀ ਹੈ ਕਿ ਜਿੰਨਾ ਜ਼ਿਆਦਾ ਅਸੀਂ ਆਪਣੀ ਬੋਡੀ ਦਾ ਧਿਆਨ ਰੱਖਦੇ ਹਾਂ ਉਹ ਚੀਜ਼ਾਂ ਤੋਂ ਪ੍ਰੀਕੋਸ਼ਨ ਜ਼ਰੂਰ ਹੋ ਜਾਂਦੀ ਹੈ ਪਰ ਫਿਰ ਵੀ ਜੇ ਅਸੀਂ ਦੇਖੀਏ ਕਿ ਲਾਈਫ ਥਰੈਟਨਿੰਗ ਡਿਜ਼ੀਜ਼ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਤੇ ਬਹੁਤ ਛੋਟੀ ਏਜਸ ਦੇ ਵਿੱਚ ਵੀ ਇਹ ਕੰਡੀਸ਼ਨਸ ਦੇਖਣ ਨੂੰ ਮਿਲ ਰਹੀਆਂ ਨੇ ਜਿੱਦਾਂ ਕਿ ਅੱਜ ਮੈਂ ਮੋਰਨਿੰਗ ਵਿੱਚ ਵੀ ਗੱਲ ਕਰ ਰਹੀ ਸੀਗੀ ਕਿ ਲਾਸਟ ਵੀਕ ਹੀ ਇੱਕ ਪਰਸਨ ਹੈ ਜਿਹੜੇ ਕਿ ਜਸਟ 23 ਈਅਰ ਓਲਡ ਹੈ ਬ੍ਰੇਨ ਕੈਂਸਰ ਦੀ ਪ੍ਰੋਬਲਮ ਆਈ ਹੈਗੀ ਹੈ ਆਸਟ੍ਰੇਲੀਆ ਦੇ ਵਿੱਚ ਨੇ ਹੁਣ ਉਹ ਗੋ ਫੰਡ ਮੀ ਦਾ ਸਹਾਰਾ ਲੈ ਰਹੇ ਨੇ ਸੋ ਮਤਲਬ ਇਹ ਹੈਗਾ ਕਿ ਓਬਵੀਅਸਲੀ ਹੈ ਹਰ ਇੱਕ ਪਰਸਨ ਨੂੰ ਸਰਵਾਈਵ ਕਰਨ ਲਈ ਟ੍ਰੀਟਮੈਂਟ ਦੇ ਲਈ ਮਨੀ ਜ਼ਰੂਰ ਚਾਹੀਦੀ ਹੁੰਦੀ ਹੈਗੀ ਆ ਬਟ ਇਨਸਟੈਡ ਕਿ ਆਪਾਂ ਗੋ ਫੰਡ ਮੀ ਤੇ ਜਾਈਏ ਰਿਕੁਐਸਟ ਕਰੀਏ ਉਹਦੀ ਬਜਾਏ ਜੇ ਸਾਡੇ ਕੋਲ ਆਪਣੀਆਂ ਪੋਲਿਸੀਜ਼ ਹੋਣ ਤੇ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਬੇਸਿਕਲੀ ਤਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਤੇ ਰੋਲ ਅਦਾ ਕਰਦੀ ਹੈਗੀ ਹੈ ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇਸ ਟਾਈਮ ਤੇ ਜੇ ਅਸੀਂ ਕੋਸਟ ਦੀ ਗੱਲ ਕਰੀਏ ਜੇ ਕੋਈ ਵੀ ਪਰਸਨ ਸਪੈਸ਼ਲੀ ਚਾਹੇ ਕੋਈ ਨਵਾਂ ਪਰਸਨ ਵੀ ਇੱਥੇ ਕੈਨੇਡਾ ਦੇ ਵਿੱਚ ਆਇਆ ਕੋਈ 18-19 ਸਾਲ ਦੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਲਈਏ ਕੋਈ ਵਰਕ ਪਰਮਿਟ ਤੇ ਹੈਗੇ ਆ ਰਿਫਿਊਜੀ ਸਟੇਟਸ ਤੇ ਆ 18-19 ਸਾਲ ਤੋਂ ਲੈ ਕੇ 28-29 ਸਾਲ ਦੀ ਉਮਰ ਤੋਂ ਇਹ ਵਿੱਚ ਜੇ ਪਰਸਨ ਨੋਨ ਸਮੋਕਰ ਹੈਗੇ ਆ 5 lakh ਦੀ ਲਾਈਫ ਇੰਸ਼ੋਰੈਂਸ ਨਾਲ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਸਟ $34 ਪਰ ਮੰਥ $34 ਪਰ ਮੰਥ ਪੇ ਕਰਕੇ ਇਹ ਦੋਨੋਂ ਕਵਰੇਜਿਸ ਲਾ ਸਕਦੇ ਨੇ ਇਸ ਏਜ ਗਰੁੱਪ ਦੇ ਪਰਸਨ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਸਾਡੇ ਲਿਸਨਰਸ ਨੂੰ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509
0: ਬਹੁਤ ਸ਼ੁਕਰੀਆ ਜੀ ਧੰਨਵਾਦ 7479 ਆਪਣੇ ਕੋਲ 20 ਸੈਕਿੰਡ ਨੇ ਬਾਈ ਜੀ
2: ਹਾਂਜੀ ਹਾਂਜੀ ਭਾਜੀ ਦੇਖੋ 1.5-2 million ਪ੍ਰੋਪਰਟੀ ਦਾ ਸਤਿਆਨਾਸ਼ ਕਰਾ ਲੈਂਦੇ ਆ ਜਿਹੜਾ ਪ੍ਰਾਈਵੇਸੀ ਦਾ ਇਸ਼ੂ ਇਹ ਵੀ ਆਪਣਿਆਂ 'ਚ ਹੀ ਆਉਂਦਾ ਜੇ ਗੋਰਿਆਂ ਤੋਂ ਲਈ ਹੋਵੇ ਪ੍ਰੋਪਰਟੀ ਅਪਾਰਟਮੈਂਟ ਉੱਥੇ ਨਹੀਂ ਆਉਂਦਾ ਲਿਖਿਆ ਹੋਵੇ ਪ੍ਰੋਪਰਲੀ ਬੰਦਾ ਮੇਨਟੇਨ ਆ ਕੇ
0: ਸੋ ਲਿਖਤ ਪੜ੍ਹਤ ਹੋਣੀ ਚਾਹੀਦੀ ਹੈ ਤੁਸੀਂ ਇਹਦੇ ਹੱਕ ਦੇ ਵਿੱਚ
2: ਜ਼ਰੂਰ ਉਹਦੇ ਵਿੱਚ
0: ਕੰਟਰੈਕਟ ਉਹ ਲੀਜ਼ ਐਗਰੀਮੈਂਟ 'ਚ ਪਹਿਲੀ ਚੀਜ਼ ਇਹ ਹੋਵੇ ਕਿ ਸਾਡਾ ਇੱਕ ਪ੍ਰੋਪਰਟੀ ਮੈਨੇਜਮੈਂਟ ਜਾਂ ਇੱਕ ਕਲੀਨਿੰਗ ਸਰਵਿਸ ਆ ਉਹਦੇ ਪੈਸੇ ਸ਼ੇਅਰਡ ਵੀ ਹੋ ਸਕਦੇ ਨੇ ਤੇ ਵੀ ਇਹ ਨਹੀਂ ਮੰਥਲੀ ਆਉਣਾ ਪਈ ਕਲੀਨਿੰਗ ਕਰਨੀ ਹੈ
2: ਨਹੀਂ ਭਾਜੀ ਸਾਲ 'ਚ ਇੱਕ ਮਹੀਨੇ ਦਾ ਰੈਂਟ ਲੈ ਜੂਗੇ ਹੋਰ ਕੀ ਹੋਜੂਗਾ ਇਸ ਤੋਂ ਜ਼ਿਆਦਾ ਕੀ ਕਰ ਲਊਗਾ
0: ਹਨਾ ਪਰ ਪ੍ਰੋਪਰਟੀ ਦੀ ਵੈਲਿਊ ਬਚੀ ਰਹੂਗੀ ਬਹੁਤ ਸ਼ੁਕਰੀਆ ਜੀ ਕਿਉਂਕਿ ਨਾ ਬਹੁਤ ਅਜਿਹੇ ਏਰੀਆ ਹੁੰਦੇ ਨੇ ਜਿਹਦੇ ਚ ਪ੍ਰੋਬਲਮ ਆਉਂਦੀ ਆ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਆਪਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੇਰਾ ਨੰਬਰ ਆ 647-921-2032
7: Everyone knows you don't let a kid swim unsupervised. You don't touch a baking tray straight out of the oven.
8: Ouch!
7: You're careful when using a sharp knife.
8: Ah!
7: And you don't drive without a seatbelt.
8: Buckle up!
7: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
9: This is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymore.com
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਵਾਹ, ਪ੍ਰੋਗਰਾਮ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਆ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਬਈ, ਮੈਂ ਖੁਦ ਆਪ ਤੁਹਾਡੇ ਲਈ ਹਾਜ਼ਰ ਹਾਂ ਅਤੇ ਗੱਲਾਂ ਬਾਤਾਂ, ਰੌਣਕ ਮੇਲਾ ਅਤੇ ਗੀਤ ਸੰਗੀਤ ਬਾਹਲਾ ਨਹੀਂ, ਜਿੰਨਾ ਕੁ ਸ਼ੁਰੂਆਤ ਦੇ ਵਿੱਚ ਤੁਸੀਂ ਸੁਣ ਲੈਂਦੇ ਹੋ, ਇੱਕ ਤੁਹਾਨੂੰ ਪੋਜ਼ਿਟਿਵ ਮੈਸੇਜ ਸਵੇਰੇ ਸਵੇਰੇ ਮਿਲ ਜਾਂਦਾ, ਆਈ ਥਿੰਕ ਉਹੀ ਬਹੁਤ ਹੈ ਕਿ ਨਹੀਂ? ਕੋਸ਼ਿਸ਼ ਰਹਿੰਦੀ, ਪਤਾ ਨਹੀਂ ਕਦੋਂ ਕਿ ਯਾਰ ਇਹ ਚੀਜ਼ ਦੀ ਸ਼ੁਰੂਆਤ ਕੀਤੀ। ਆਮ ਤੌਰ 'ਤੇ ਨਾ ਮੈਨੂੰ ਇਹ ਸੀ, ਮੈਂ ਕਿਹਾ ਯਾਰ ਵੀ ਬਸ ਉਹੀ ਇੱਕੋ ਹੀ ਚੀਜ਼ ਰੋਜ਼ ਲਾਉਂਦੇ ਰਹੀਏ ਨਾ, ਉਹ ਗੱਲ ਜੀ ਨਹੀਂ ਬਣਦੀ। ਫਿਰ ਮੈਂ ਕੋਸ਼ਿਸ਼ ਕੀਤਾ, ਬਹੁਤ ਸਾਰਾ ਅਸੀਂ ਯੂਨੋ ਰੀਸਰਚ ਕਰ ਕਰ ਕਰ ਕਰ ਕਰਕੇ ਫਿਰ ਅਸੀਂ ਬੜੀਆਂ ਕਮਾਲ ਦੀਆਂ ਇੱਦਾਂ ਦੀਆਂ ਤੁਹਾਡੇ ਲਈ ਚੀਜ਼ਾਂ ਲੱਭੀਆਂ ਅਤੇ ਉਹਦੀ ਇੱਕ ਪਲੇਲਿਸਟ ਬਣਾਈ ਜਿਸ ਵਿੱਚ 100-150 ਇੱਦਾਂ ਦਾ ਗੀਤ ਹੈ ਕਿ ਤੁਸੀਂ ਸਵੇਰੇ ਸਵੇਰੇ ਸੁਣੋ ਅਤੇ ਸਵੇਰੇ ਸਵੇਰੇ ਤੁਸੀਂ ਸੁਣ ਕੇ ਕਹੋ ਕਿ ਯਾਰ ਬੱਲੇ ਬੱਲੇ ਨਵੀਂ, ਬੜੀ ਮੋਟੀਵੇਸ਼ਨ ਮਿਲੀ, ਬਹੁਤ ਪੋਜ਼ਿਟਿਵਿਟੀ ਮਿਲੀ ਅਤੇ ਸੁਣ ਕੇ ਲੱਗਿਆ ਯਾਰ ਕਿ ਹਾਂ ਵਾਕਈ ਅੱਜ ਦਾ ਦਿਨ ਬੜਾ ਪਿਆਰਾ ਰਹੇਗਾ। ਸੋ ਤੁਸੀਂ ਮੈਸੇਜ ਵੀ ਬਹੁਤ ਕਰਦੇ ਹੋ ਕਿ ਨਵੀਂ, ਯਾਰ ਮੈਨੂੰ ਨਾ ਬਹੁਤ ਸਾਰੀਆਂ ਖਾਸ ਤੌਰ 'ਤੇ ਸਾਰੀਆਂ ਲੇਡੀਜ਼ ਮਿਲਦੀਆਂ ਨੇ ਕਿਤੇ ਕੋਈ ਫੰਕਸ਼ਨ 'ਤੇ, ਪਾਰਟੀ 'ਤੇ, ਕਿਤੇ ਵੀ, ਅਤੇ ਕਹਿੰਦੇ ਨਵੀਂ ਜਿਹੜਾ ਤੁਸੀਂ ਸਵੇਰੇ ਸਵੇਰੇ ਕੋਈ ਗੀਤ ਲਾਉਂਦੇ ਹੋ ਨਾ, ਬਸ ਉਹਦੇ ਨਾਲ ਕਮਾਲ ਹੀ ਹੋ ਜਾਂਦੀ ਹੈ। ਮੈਂ ਕਿਹਾ ਫਿਰ ਥੈਂਕ ਯੂ ਸੋ ਮਚ ਤੁਹਾਡਾ ਪਹਿਲੀ ਗੱਲ ਤਾਂ, ਅਤੇ ਟਰਾਈ ਕਰੀਦਾ ਕਿ ਦੇਖੋ ਕੁਛ ਵਧੀਆ ਪੋਜ਼ਿਟਿਵ ਸੁਣਦੇ ਆ ਨਾ ਤਾਂ ਆਪਣੇ 'ਚ ਵੀ ਇੱਕ ਪੋਜ਼ਿਟਿਵਿਟੀ ਜੀ ਜਾਗਦੀ ਹੈ। ਬੰਦਾ ਕਹਿੰਦਾ ਯਾਰ ਐਵੇਂ ਬਿਨਾਂ ਕਿਸੇ ਗੱਲੋਂ ਅਸੀਂ ਮਰੂ ਮਰੂ ਕਰੀ ਜਾ ਰਹੇ ਹਾਂ, ਬਿਨਾਂ ਕਿਸੇ ਗੱਲੋਂ ਟੈਨਸ਼ਨ ਲਈ ਜਾ ਰਹੇ ਹਾਂ, ਬਿਨਾਂ ਕਿਸੇ ਗੱਲੋਂ ਅਸੀਂ ਉਦਾਸ ਬੈਠੇ ਹਾਂ। ਸੋ ਜ਼ਰੂਰ ਸ਼ੁਕਰਾਨਾ ਕਰੋ, ਜ਼ਰੂਰ ਤੁਸੀਂ ਇੱਕ ਦੂਜੇ ਨੂੰ ਮੋਟੀਵੇਟ ਕਰੋ ਅਤੇ ਇਹੀ ਗੱਲਾਂ ਨੇ। ਸੋ ਹੈਪੀ ਮੰਡੇ, ਹੈਪੀ ਮੰਡੇ ਵੀਕਐਂਡ ਤੋਂ ਬਾਅਦ ਦਾ ਦਿਨ, ਅਤੇ ਬੱਚੇ ਬੱਚੇ ਜਾ ਰਹੇ ਆ ਸਕੂਲਾਂ ਨੂੰ, ਐਕਸਾਈਟਿਡ ਕਰੇਜ਼ ਹੈ ਜਾਂ ਅੱਜ ਥੋੜ੍ਹੇ ਜਿਹੇ ਬੱਚੇ ਡਾਊਨ ਨੇ, ਟਾਇਰਡ ਨੇ, ਥਕਾਵਟ ਮਹਿਸੂਸ ਕਰ ਰਹੇ ਨੇ? ਆਈ ਹੋਪ ਨਾਟ।

0: ਸਕੂਲ ਹੈ, ਸਕੂਲ ਵਧੀਆ, ਜਾਓ ਫਰੈਂਡਸ ਨੂੰ ਮਿਲੋ ਅਤੇ ਦੇਖੋ ਖੇਡਣ ਦਾ ਮੌਕਾ ਮਿਲਦਾ ਆਪਣੇ ਹਾਣ ਦੇ ਬੱਚਿਆਂ ਦੇ ਨਾਲ, ਅਤੇ ਨਾਲੇ ਟੀਚਰਸ ਦਾ ਜਿਹੜਾ ਸਟਰਕਚਰ ਹੈ ਉਹ ਬੜਾ ਵਧੀਆ, ਤੁਹਾਨੂੰ ਬੜਾ ਬੱਚਿਆਂ ਨੂੰ ਖਾਸ ਤੌਰ 'ਤੇ ਬੈਨੀਫਿਟ ਮਿਲਦਾ। ਸੋ ਖੈਰ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 6474988486। ਠੀਕ ਹੈ, ਤੁਸੀਂ ਗੱਲਬਾਤ ਕੋਈ ਕਰਨੀ ਹੈ ਤਾਂ 6474988486 'ਤੇ ਕਾਲ ਕਰਨਾ ਮੈਨੂੰ, 647-498-8486, 6474988486 ਆਪਣਾ ਨੰਬਰ ਹੈ, ਇਸ ਨੰਬਰ 'ਤੇ ਮੇਰੇ ਨਾਲ ਥੋੜ੍ਹੀ ਸਾਡੀ ਗੱਲਬਾਤ ਹੋ ਰਹੀ ਹੈ। ਅੱਜ ਮਹਿਸੂਸ ਹੋਵੇਗਾ ਕਿ ਯਾਰ ਫਾਲ ਦਾ ਮੌਸਮ ਆ ਗਿਆ ਹੈ, ਸੋ ਅੱਜ ਹਲਕੀ ਫੁਲਕੀਆਂ ਹਵਾਵਾਂ ਠੰਡੀਆਂ ਅਤੇ ਕੂਲ ਟੈਂਪਰੇਚਰਸ, ਕਿਉਂਕਿ ਵੀਕਐਂਡ ਬੜਾ ਵਧੀਆ ਸੀ, ਵੀਕਐਂਡ 'ਤੇ ਤਾਂ ਆਏ ਸੀ ਵੀ ਬਸ ਸਮਰ ਦੁਆਰ ਤੋਂ ਆ ਗਈ, ਬਟ ਅੱਜ ਹਲਕਾ ਜਿਹਾ ਹੋਊਗਾ ਜ਼ਰੂਰ, ਤੁਹਾਨੂੰ ਫਾਲ ਟਾਈਪ ਦਾ ਯੂ ਨੋ ਮੌਸਮ ਮਹਿਸੂਸ, ਕੱਲ੍ਹ ਨੂੰ ਥੋੜ੍ਹੀਆਂ ਥੋੜ੍ਹੀਆਂ ਕਣੀਆਂ, ਅਤੇ ਫਿਰ ਵੈਨਸਡੇ ਨੂੰ ਬੜਾ ਸੋਹਣਾ ਦਿਨ ਹੈ ਅਤੇ ਥਰਸਡੇ ਨੂੰ ਵੀ ਮੌਸਮ ਠੀਕ ਹੈ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਸੈਟਰਡੇ ਔਨਵਰਡਸ ਤੁਹਾਨੂੰ ਜ਼ਰੂਰ ਬੱਦਲਵਾਈ ਕਣੀਆਂ ਦਾ ਮੌਸਮ ਮਹਿਸੂਸ ਕਰਨ ਨੂੰ ਮਿਲੇਗਾ। ਸੋ ਚਲੋ ਯਾਰ ਫਿਰ ਕੀ ਹੋ ਗਿਆ, ਕਣੀਆਂ ਵੀ ਪਿਆਰੀਆਂ ਨੇ, ਕਣੀਆਂ ਦੇ ਵਿੱਚ ਵੀ ਤੁਸੀਂ ਚਾਹ ਦਾ ਪਿਆਲਾ ਪੀਓ, ਦੀ ਰੀਸ ਹੈ ਕਿਤੇ। ਸਾਡੇ ਨਾਲ ਵਕਾਰ ਖਾਨ ਜੀ ਜੁੜ ਚੁੱਕੇ ਆ, ਸੋ ਖਾਨ ਸਾਹਿਬ ਕੋਲ ਚੱਲਦੇ ਹਾਂ ਅਤੇ ਕੁਝ ਕਿ ਤੁਹਾਨੂੰ ਵਧੀਆ ਦੀਆਂ ਰੋਡਰਸ ਦੀਆਂ ਡੀਲਾਂ ਦਵਾਉਂਦੇ ਹਾਂ। ਸੋ ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮੱਚ ਰਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000, 6478648000, 6478648000
0: ਤੇ ਵਕਾਰ ਖਾਨ ਜੀ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। ਕਿਵੇਂ ਯਾਰ ਲੋਕਾਂ ਦੀਆਂ ਗਲਤੀਆਂ ਕਰਕੇ ਯੂਨੋ ਤੁਸੀਂ ਬਹੁਤ ਸਾਰੀਆਂ ਜਾਨਾਂ ਦਾ ਨੁਕਸਾਨ ਕਰਦੇ ਹੋ। ਕੱਲ੍ਹ ਰਾਤ ਡਾਊਨਟਾਊਨ ਦੇ ਵਿੱਚ ਇੱਕ ਹਿੱਟ ਐਂਡ ਰਨ ਹੋਇਆ। ਪਹਿਲੀ ਗੱਲ ਤਾਂ ਜੇ ਕਿਤੇ ਗੱਡੀ ਗੁੱਡੀ ਤੁਹਾਡੇ ਤੋਂ ਵੱਜੀ ਆ ਨਾ, ਚੁੱਪ ਕਰਕੇ ਸੀਨ 'ਤੇ ਖੜੋ, ਫੜੇ ਜਾਓਗੇ ਅਤੇ ਹੋਰ ਬਹੁਤ ਵੱਡਾ ਪੰਗਾ ਪਊਗਾ। ਚਾਰ ਲੋਕ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਇੱਕ 21 ਸਾਲ ਦੇ ਮੁੰਡੇ ਨੂੰ ਅਰੈਸਟ ਕੀਤਾ ਗਿਆ। ਡਫਰਨ ਅਤੇ ਰੋਜਰਸ ਦੀ ਏਰੀਆ ਦੀ ਇਹ ਗੱਲਬਾਤ ਹੈ ਅਤੇ ਤੁਸੀਂ ਦੇਖੋ ਕਿਵੇਂ ਯਾਰ ਕਿਸੇ 'ਚ ਗੱਡੀ ਮਾਰੀ, ਇੱਕ ਬੰਦੇ 'ਚ ਨਹੀਂ ਚਾਰਾਂ 'ਚ ਗੱਡੀ ਮਾਰ ਕੇ ਭੱਜ ਰਿਹਾ ਤੂੰ, ਹੈ ਸਾਰਿਆਂ ਨੂੰ ਹੋਸਪਿਟਲ ਲੈ ਕੇ ਗਏ, ਚਲੋ ਲੱਕੀਲੀ ਮਾਈਨਰ ਇੰਜਰੀਸ, ਬਟ ਹੁਣ ਇਸ ਬਹੁਤ ਸਾਰੇ ਚਾਰਜਿਸ ਫੇਸ ਕਰ ਰਿਹਾ। ਯੰਗ ਮੁੰਡਿਆਂ ਮੁੰਡੇ ਨੂੰ ਕਹੋ ਯਾਰ ਕਿ ਇਹਨਾਂ ਚੀਜ਼ਾਂ 'ਚ ਕੱਖ ਨਹੀਂ ਰੱਖਿਆ, ਤੁਸੀਂ ਪਲੀਜ਼ ਡਰਾਈਵ ਕਰਨਾ ਤਾਂ ਬੜੇ ਧਿਆਨ ਨਾਲ, ਬੜੇ ਸੇਫ ਤਰੀਕੇ ਨਾਲ, ਇੱਕ ਨਾ ਬੱਚਿਆਂ ਨੂੰ ਜਦੋਂ ਗੱਡੀਆਂ ਮਿਲ ਜਾਂਦੀਆਂ ਨੇ, ਚਲੋ ਸੁੱਖ ਨਾਲ ਪੇਰੈਂਟਸ ਬੜੇ ਚੰਗੇ ਨੇ ਸਾਰੇ, ਦੇ ਵੀ ਦਿੰਦੇ ਵੱਡੀਆਂ ਵੱਡੀਆਂ ਗੱਡੀਆਂ, ਕਿਸੇ ਨੂੰ ਕੋਈ BMW ਦੇਤੀ, ਕਿਸੇ ਨੂੰ ਕੋਈ ਮਰਸੇਡੀ ਦੇਤੀ, ਚਲੋ ਜੋ ਵੀ ਹੈ ਬੱਚੇ ਨੂੰ ਗੱਡੀ ਦੇਤੀ, ਬੱਚੇ ਦੇ ਹੱਥ ਵਿੱਚ ਚਾਬੀ ਫੜਾਤੀ ਨਾ, ਤਾਂ ਅਗਲੇ ਨੇ ਤਾਂ ਲੱਗਣਾ ਕਿ ਯਾਰ ਸਾਰੀ ਸੜਕ ਹੀ ਮੇਰੀ ਹੈ, ਹੁਣ ਮੇਰੇ ਅੱਗੇ ਕਿਹੜਾ ਖੰਘ ਜੂ, ਮੇਰੇ ਅੱਗੇ ਕਿਹੜਾ ਖੜ ਜੂ। ਸੋ ਫਿਰ ਚਲਾਉਂਦੇ ਵੀ ਬਸ ਰੇਸ ਕਾਰ ਡਰਾਈਵਰਾਂ ਵਾਂਗ ਨੇ। ਸੋ ਥੋੜ੍ਹੇ ਬੱਚੇ ਨੂੰ ਸਮਝਾਇਆ ਕਰੋ ਯਾਰ ਕਿ ਇਹਨਾਂ ਚੀਜ਼ਾਂ 'ਚ ਕੱਖ ਨਹੀਂ ਰੱਖਿਆ, ਡਰਾਈਵ ਸਲੋ, ਡਰਾਈਵ ਸੇਫ, ਬੀ ਕੇਅਰਫੁਲ, ਅਤੇ ਸੇਫਟੀ ਸੇਵਸ, ਸੇਫਟੀ ਹੈ ਸਭ ਕੁਝ ਹੈ, ਜੇ ਕੋਈ ਪੰਗਾ ਪੈ ਗਿਆ ਤਾਂ ਤੁਹਾਡਾ ਵੀ ਨੁਕਸਾਨ ਹੈ ਅਤੇ ਹੋਰ ਵੀ ਕਿਹੜੇ ਲੋਕਾਂ ਦਾ ਨੁਕਸਾਨ ਹੈ। ਸੋ ਜਸਟ ਬੀ ਕੇਅਰਫੁਲ। ਸੋ ਸਟੂਡੀਓ ਦਾ ਨੰਬਰ ਹੈ ਇੱਕ ਵਾਰ ਫਿਰ ਆਪਣਾ 6474988486। ਇਹ ਬੜਾ ਸਪੋਰਟਸ ਲਈ ਖਾਸ ਵੀਕਐਂਡ ਸੀਗਾ। ਸੋ NFL ਦੀ ਸ਼ੁਰੂਆਤ ਹੋਈ ਕੱਲ੍ਹ, ਸਾਰਾ ਦਿਨ NFL ਦੀਆਂ ਗੇਮਾਂ ਚੱਲੀਆਂ ਅਤੇ ਉਸ ਤੋਂ ਬਾਅਦ US ਓਪਨ, ਸਭ ਤੋਂ ਵੱਡਾ US ਦਾ ਟੈਨਿਸ ਦਾ ਟੂਰਨਾਮੈਂਟ ਕੱਲ੍ਹ ਸਮਾਪਤ ਹੋਇਆ। ਤੇ ਜਰਮਨੀ ਦਾ ਰਹਿਣ ਵਾਲਾ, ਸੋਰੀ ਜੀ ਮੈਂ ਨਾਮ ਗਲਤ ਲੈ ਰਿਹਾ, ਜ਼ਵੇਰੇਵ, ਇਸ ਨੇ ਯੂ ਐਸ ਏ ਦੇ ਰਹਿਣ ਵਾਲੇ ਸ਼ੈਲਟਨ ਨੂੰ ਹਰਾਇਆ। ਤੇ ਬਹੁਤ ਸਾਰੇ ਲੋਕਾਂ ਨੂੰ ਸੀਗਾ ਯਾਰ ਕਿ ਸ਼ੈਲਟਨ ਜਿੱਤੇ, ਯੂ ਐਸ ਦਾ ਹੈਗਾ ਮੁੰਡਾ, ਉਹਦਾ ਪਰਿਵਾਰ ਥੋੜ੍ਹਾ ਬਹੁਤ ਨੋਨ ਆ, ਉਹਦੀ ਗਰਲਫ੍ਰੈਂਡ ਥੋੜ੍ਹੀ ਬਹੁਤੀ ਨੋਨ, ਥੋੜ੍ਹੀ ਬਹੁਤ ਨਹੀਂ ਕਾਫੀ ਨੋਨ ਹੈ। ਸੋ ਬਟ ਅਲੈਗਜ਼ੈਂਡਰ ਜ਼ਵੇਰੇਵ ਨੰਬਰ ਵਨ ਪਲੇਅਰ ਹੈ ਦੁਨੀਆ ਭਰ ਦਾ, ਤੇ ਫਿਰ ਜਦੋਂ ਨੰਬਰ ਵਨ ਆ ਫਿਰ ਉਹਨੇ ਸਾਬਤ ਵੀ ਕਰ ਦਿੱਤਾ। ਸੋ ਯੂ ਐਸ ਓਪਨ ਤੁਸੀਂ ਦੇਖੋ, ਕਹਿੰਦੇ ਹੁੰਦੇ ਨਾ ਵੀ ਬੱਚਿਆਂ ਨੂੰ ਵੀ ਪੜ੍ਹਾਈ ਕਰਾਓ, ਚਲੋ ਮੈਂ ਨਹੀਂ ਕਹਿੰਦਾ ਨਾ ਕਰਾਓ, ਬੱਚੇ ਨੂੰ ਪੜ੍ਹਾਓ ਲਿਖਾਓ ਜ਼ਰੂਰ, ਬਟ ਇਹਨਾਂ ਚੀਜ਼ਾਂ ਦੇ ਵਿੱਚ ਵੀ ਬੱਚਿਆਂ ਨੂੰ ਪਾਉਣਾ ਕੋਈ ਮਾੜੀ ਗੱਲ ਨਹੀਂ ਹੈ। ਮੁੰਡਾ ਜਿਹੜਾ ਜਿੱਤਿਆ $5.5 million ਜਿੱਤਿਆ ਸਿਰਫ ਕੱਲ੍ਹ ਇਹ ਕੱਲ੍ਹ ਸਾਰੀ ਪੂਰੀ ਟੂਰਨਾਮੈਂਟ ਦੇ ਦੌਰਾਨ, ਅਤੇ ਜਿਹੜਾ ਮੁੰਡਾ ਇਹਦਾ ਨੈਟਵਰਥ ਹੈ $40 million। ਜਰਮਨੀ ਦਾ ਰਹਿਣ ਵਾਲਾ, ਇਹਦੀ ਉਮਰ ਹੈ 29 ਸਾਲ, ਅਤੇ ਹੀ ਇਜ਼ ਦ ਵਰਲਡਸ ਬੈਸਟ ਟੈਨਿਸ ਪਲੇਅਰ। ਸੋ ਬੱਚੇ ਕਿਸੇ ਖੇਡ 'ਚ, ਬੱਚੇ ਕਿਸੇ ਐਕਟੀਵਿਟੀ ਚੰਗੇ ਨੇ ਨਾ, ਉਹਨਾਂ ਨੂੰ ਲਾਈ ਰੱਖੋ, ਉਹਨਾਂ ਨੂੰ ਮੌਕਾ ਦਿਓ, ਉਹਨਾਂ ਨੂੰ ਐਕਸੈਲ ਕਰਨ ਦਿਓ, ਪ੍ਰੈਕਟਿਸਿਸ 'ਤੇ ਲੈ ਕੇ ਜਾਓ, ਘਰੇ ਪ੍ਰੈਕਟਿਸ ਕਰਵਾਓ। ਯੂਨੋ ਜੇ ਕੋਈ ਪ੍ਰਾਈਵੇਟ ਇੰਸਟਰਕਟਰ ਹਾਇਰ ਕਰਨਾ ਪੈਂਦਾ ਉਹ ਕਰੋ, ਆਪਾਂ ਕਈ ਵਾਰ ਕਿੰਨੇ ਐਵੇਂ ਇੰਨਾ ਪੈਸਾ ਲਾਵਾਂਗੇ ਉਹਦਾ ਕੀ ਫਾਇਦਾ, ਇਹ ਵੋ ਫਾਇਦਾ, ਫਾਇਦਾ ਬਹੁਤ ਹੈ। ਹੁਣ ਇਹ ਜਿਹੜੇ ਮੁੰਡੇ ਕੁੜੀਆਂ ਲੱਗੇ ਹੋਏ ਨੇ ਜਿਹੜੇ ਵਧੀਆ ਕੰਮ ਕਰ ਰਹੇ, ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਨੇ ਐਂ ਸੋਚਿਆ ਸੀ ਕਿ ਕੀ ਫਾਇਦਾ ਸਪੋਰਟਸ ਦੇ ਵਿੱਚ ਕੀ ਕਰਨਗੇ? ਸੋ ਜਿਹੜੇ ਡੈਡੀਕੇਟਿਡ ਰਹਿੰਦੇ ਨੇ ਤਾਂ ਫਾਇਦਾ ਉਹਨਾਂ ਨੂੰ ਹੀ ਦੱਸਦਾ, ਸਿੱਧੀ ਜੀ ਗੱਲ ਹੈ। ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਨੰਬਰ ਵਨ ਆਪਣੀ ਮਕੈਨਿਕ ਸ਼ਾਪ ਕੁਆਲਿਟੀ ਕਾਰ ਰਿਪੇਅਰ, ਕੁਲਵੰਤ ਭਾਅ ਜੀ ਨੂੰ ਯਾਦ ਰੱਖੋ, 905-460-1111 ਕੁਆਲਿਟੀ ਕਾਰ ਰਿਪੇਅਰ, 905-460-1111 ਕੁਆਲਿਟੀ ਕਾਰ ਰਿਪੇਅਰ। ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪਿਆ, ਗੱਲ ਕੀ ਕਾਰ ਵੈਂਟ ਟਰੱਕ ਦਾ ਕੋਈ ਵੀ ਇਸ਼ੂ ਹੈ, ਨੰਬਰ ਵਨ ਐਂਡ ਓਨਲੀ 905-460-1111। ਅਤੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ ਪੈਂਦਾ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਅਤੇ ਨੰਬਰ ਹੈ ਫਰੈਸ਼ ਫੂਡ ਸੈਂਟਰ ਦਾ ਐਡਰੈਸ, ਸੋਰੀ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾ ਕੇ ਆਓ। ਸੋ ਗੱਲਬਾਤ ਕਰਦੇ ਹਾਂ, ਇੱਕ ਲੇਡੀ ਉਹਨੂੰ ਚਾਰਜ ਕੀਤਾ ਗਿਆ, ਕਿਉਂ ਕੀਤਾ ਗਿਆ, ਬੜੀ ਇੱਕ ਡਿਫਰੈਂਟ ਜੀ ਗੱਲ ਹੈ ਜਿਸ ਲਈ ਉਹ ਚਾਰਜ ਕੀਤੀ ਗਈ ਹੈ, ਵਿਲ ਬੀ ਰਾਈਟ ਬੈਕ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ, ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ। ਬਹੁਤ ਹੀ ਕਮਾਲ ਦੇ ਘਰ ਆ ਰਹੇ ਹੈ ਡੇਰੀ ਤੇ ਹਰਨ ਡੇਰੀ ਤੋਂ, ਇੱਕ ਵਾਰ ਫਿਰ ਉਹਨਾਂ ਦੀ ਜਾਣਕਾਰੀ ਲਓ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ, ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵੈਰੀ ਗੁੱਡ, ਓਕੇ, ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਮੈਨੂੰ ਸੀਗਾ ਕਿ ਹਰਪ੍ਰੀਤ ਆਪਣੇ ਜੁੜ ਜਾਂਦੇ ਤੇ ਫਿਰ ਲਗਾਤਾਰ ਤੁਹਾਡੀਆਂ ਕਾਲਾਂ ਲੈਂਦੇ, ਤੁਹਾਡੇ ਨਾਲ ਗੱਲਬਾਤ ਕਰਦੇ। ਲੰਮੀ ਸੀ ਜੇ ਹਰਪ੍ਰੀਤ ਅਵੇਲੇਬਲ ਨੇ ਤੇ ਫਿਰ ਲਗਾਤਾਰ ਤੁਹਾਡੀਆਂ ਕਾਲਾਂ ਲਵਾਂਗੇ। ਵਧੀਆ ਫਿਰ ਹੁੰਦਾ ਨਾ, ਇੱਕ ਫਲੋ ਦੇ ਵਿੱਚ ਆਪਾਂ ਡਿਸਕਸ਼ਨ ਹੈ ਜਿਹੜੀ ਉਹ ਕਰ ਸਕਾਂਗੇ। ਸੋ ਵੈਰੀ ਗੁੱਡ, ਹਰਪ੍ਰੀਤ ਸੈਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਸੋ ਹਰਪ੍ਰੀਤ ਨਾਲ ਗੱਲਬਾਤ ਕਰਦੇ ਹਾਂ ਐਂਡ ਫਿਰ ਅੱਜ ਦੀ ਡਿਸਕਸ਼ਨ ਸ਼ੁਰੂ ਕਰਦੇ ਹਾਂ। ਸੋ ਹਰਪ੍ਰੀਤ, ਵੈਲਕਮ, ਕੀ ਹਾਲ ਆ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ, ਗੁੱਡ ਮਾਰਨਿੰਗ। ਸੋ ਹਰਪ੍ਰੀਤ, ਅੱਜ ਆਪਾਂ ਸਭ ਨੂੰ ਕੀ ਮੈਸੇਜ ਦੇ ਰਹੇ ਹਾਂ?
2: ਬਿਲਕੁਲ ਨਵੀ, ਸੋ ਮੰਡੇ ਮਾਰਨਿੰਗ ਆ, ਸੋ ਆਲਵੇਜ਼ ਆਪਾਂ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਹੁੰਦੇ ਆ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਤੁਹਾਡਾ ਕੋਈ ਵੀ ਕੁਐਸਚਨ ਹੁੰਦਾ ਹੈ, ਚਾਹੇ ਤੁਹਾਡੀਆਂ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ, ਤੁਸੀਂ ਹਜੇ ਤੱਕ ਉਹਨਾਂ ਨੂੰ ਰਿਵਿਊ ਨਹੀਂ ਕਰਵਾਇਆ, ਸੋ ਇੱਕ ਵਾਰ ਜ਼ਰੂਰ ਕਹੂੰਗੀ, ਕਿਉਂਕਿ ਰਿਵਿਊ ਵਾਲਾ ਜਿਹੜਾ ਸਟੈਪ ਹੈਗਾ, ਕਈ ਵਾਰ ਅਸੀਂ ਸੋਚਦੇ ਹੁੰਦੇ ਹਾਂ ਕਿ ਅਸੀਂ ਇੱਕ ਵਾਰੀ ਕਵਰੇਜ ਕਰਵਾ ਲਈ, ਹੁਣ ਕੋਈ ਜ਼ਰੂਰਤ ਨਹੀਂ ਹੈਗੀ ਸਾਨੂੰ ਕਦੇ ਵੀ ਰਿਵਿਊ ਕਰਵਾਉਣ ਦੀ। ਬਹੁਤ ਸਾਰੇ ਕੇਸਿਸ ਮੈਂ ਇੱਦਾਂ ਦੇ ਦੇਖੇ ਹੈਗੇ ਆ ਕਿ ਜੇ ਆਪਾਂ ਪਾਲਿਸੀਜ਼ ਨੂੰ ਰਿਵਿਊ ਨਹੀਂ ਕਰਵਾਉਂਦੇ, ਜਾਂ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਾਲਿਸੀਜ਼ ਦੇ ਵਿੱਚ ਪੁਰਾਣੇ ਬੈਨੀਫਿਸ਼ਰੀਜ਼ ਐਡ ਆਨ ਕੀਤੇ ਹੁੰਦੇ ਆ, ਉਹਨਾਂ ਦੀ ਇਸ ਵੇਲੇ ਐਗਜ਼ਿਸਟਿੰਗ ਐਗਜ਼ਿਸਟੈਂਸ ਨਹੀਂ ਹੁੰਦੀ, ਤੇ ਅਸੀਂ ਉਹਨਾਂ ਨੂੰ ਚੇਂਜ ਨਹੀਂ ਕਰਾਉਂਦੇ। ਅਗਰ ਆਪਾਂ ਪਾਲਿਸੀਜ਼ ਨੂੰ ਰਿਵਿਊ ਕਰਾਉਂਦੇ ਹਾਂ, ਤੇ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਾਨੂੰ ਚੇਂਜ ਦੀ ਜ਼ਰੂਰਤ ਹੈਗੀ ਆ, ਸਾਡੀ ਕਿਹੜੀ ਅਮਾਊਂਟ ਦੀ ਕਵਰੇਜ ਹੈਗੀ ਆ, ਕਿੰਨੇ ਕੁ ਟਾਈਮ ਦੇ ਲਈ ਆਪਾਂ ਕਵਰ ਆ, ਸਾਡੀ ਟਰਮ ਨੇ ਕਦੋਂ ਐਕਸਪਾਇਰ ਹੋਣਾ ਆ, ਜਾਂ ਆਪਾਂ ਇਹਦੇ ਵਿੱਚ ਕੋਈ ਅਪਗ੍ਰੇਡ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਟਾਈਮ ਰਹਿੰਦੇ ਅਗਰ ਆਪਾਂ ਪਾਲਿਸੀਜ਼ ਨੂੰ ਰਿਵਿਊ ਕਰਵਾਈਏ ਤਾਂ ਜ਼ਰੂਰ ਫਾਈਂਡ ਆਊਟ ਹੋ ਸਕਦੀਆਂ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਲਈ ਹੁੰਦੀ ਆ, ਤੇ ਜਦੋਂ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾਲ ਰਿਲੇਟਡ ਕਲੇਮ ਆਉਂਦਾ ਆ, ਤਾਂ ਸਾਨੂੰ ਕਾਲ ਆਉਂਦੀ ਆ ਕਲਾਇੰਟ ਦੀ ਕਿ ਹਾਂਜੀ ਸਾਡਾ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਗਿਆ, ਪਰ ਪਾਲਿਸੀ ਦੇ ਵਿੱਚ ਕ੍ਰਿਟੀਕਲ ਇਲਨੈਸ ਤਾਂ ਹੁੰਦੀ ਹੀ ਨਹੀਂ ਆ। ਐਂਡ ਮੋਸਟ ਆਫ ਟਾਈਮ ਜਦੋਂ ਡਿਸੇਬਿਲਿਟੀ ਦੇ ਕੇਸ ਦੇ ਵਿੱਚ ਮੈਂ ਬਹੁਤ ਵਾਰ ਦੇਖਿਆ ਹੈ ਕਿ ਸਾਡੇ ਕੋਲ ਇੰਜਰੀ ਦੀ ਕਵਰੇਜ ਹੁੰਦੀ ਆ ਤੇ ਕਲੇਮ ਸਿਕਨੈਸ ਨਾਲ ਰਿਲੇਟਡ ਹੁੰਦਾ ਹੈ, ਤੇ ਬੰਦੇ ਨੂੰ ਹੁੰਦਾ ਹੈ ਕਿ ਹਾਂ ਮੇਰੇ ਕੋਲ ਡਿਸੇਬਿਲਿਟੀ ਦੀ ਪਾਲਿਸੀ ਤਾਂ ਹੈਗੀ ਆ ਤਾਂ ਮੈਂ ਕਵਰ ਹੋ ਜਾਊਂਗਾ, ਬਟ ਜਦੋਂ ਉਹ ਆਪਣੀ ਪਾਲਿਸੀਜ਼ ਦੇ ਵਿੱਚ ਕਲੇਮ ਅਪਲਾਈ ਕਰਦੇ ਆ ਤਾਂ ਕਲੇਮ ਡਿਨਾਈ ਹੋ ਜਾਂਦਾ ਕਿਉਂਕਿ ਸਿਕਨੈਸ ਦੀ ਕਵਰੇਜ ਤਾਂ ਐਡ ਆਨ ਹੀ ਨਹੀਂ ਕਰਵਾਈ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਤੁਹਾਡੇ ਕੋਲ ਕੀ ਕਵਰੇਜ ਹੈਗੀ ਆ, ਕਦੋਂ ਤੱਕ ਕਵਰ ਹੈਗੀ ਆ, ਕਿਹੜੀਆਂ ਸਿਚੁਏਸ਼ਨ ਚ ਕਵਰ ਆ। ਸੋ ਇਸ ਕਰਕੇ ਜ਼ਰੂਰ ਕਹੂੰਗੇ ਕਿ ਆਪਣੀਆਂ ਪਾਲਿਸੀਜ਼ ਨੂੰ ਜ਼ਰੂਰ ਰਿਵਿਊ ਕਰਵਾਓ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਜਾਂ ਕੋਈ ਤੁਹਾਡੀਆਂ ਇਨਵੈਸਟਮੈਂਟ ਆਪਸ਼ਨ ਹੈਗੀਆਂ। ਅਗਰ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਟੀ ਐਫ ਐਸ ਦਾ ਅਕਾਊਂਟ ਖੋਲਿਆ ਸੀ, ਉਹਦੇ ਉੱਪਰ ਪ੍ਰੋਪਰ ਗਰੋਥ ਹੀ ਨਹੀਂ ਆ ਰਹੀ, ਕਿਉਂਕਿ ਟੀ ਐਫ ਐਸ ਦਾ ਫਾਇਦਾ ਤਾਂ ਹੈਗਾ ਆ ਜੇ ਆਪਾਂ ਨੂੰ ਪ੍ਰੋਪਰ ਇੰਟਰਸਟ ਮਿਲਦਾ ਪਿਆ ਆ, ਕਿਉਂਕਿ ਉਹੀ ਇੰਟਰਸਟ ਜਿਹੜਾ ਹੈਗਾ ਆ ਉਹਦੇ ਉੱਪਰ ਆਪਾਂ ਨੂੰ ਟੈਕਸ ਨਹੀਂ ਪੇ ਕਰਨਾ ਪੈਣਾ। ਤੇ ਪਰ ਜੇ ਆਪਾਂ ਟੀ ਐਫ ਐਸ ਅਕਾਊਂਟ ਖੋਲਿਆ ਹੋਇਆ ਬਟ ਉਹ ਇੱਕ ਚੈਕਿੰਗ ਅਕਾਊਂਟ ਵਾਂਗੂ ਆ, ਜਦੋਂ ਮਰਜ਼ੀ ਦਿਲ ਕੀਤਾ ਪਾ ਲਏ, ਜਦੋਂ ਮਰਜ਼ੀ ਦਿਲ ਕੀਤਾ ਕਢਾ ਲਏ, ਔਰ ਉਹਦੇ ਉੱਪਰ ਇੰਟਰਸਟ ਕੋਈ ਮਿਲ ਹੀ ਨਹੀਂ ਰਿਹਾ, ਤਾਂ ਫਿਰ ਉਸ ਟੀ ਐਫ ਐਸ ਅਕਾਊਂਟ ਦਾ ਕੋਈ ਫਾਇਦਾ ਨਹੀਂ ਆ, ਉਹ ਸਿੰਪਲ ਚੈਕਿੰਗ ਅਕਾਊਂਟ ਵਾਂਗੂ ਵੀ ਤੁਸੀਂ ਪੈਸੇ ਰੱਖ ਸਕਦੇ ਆ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਜਿਨ੍ਹਾਂ ਦੇ ਵਿੱਚ ਇਹ ਜ਼ਰੂਰੀ ਆ ਕਿ ਅਗਰ ਤੁਸੀਂ ਐਗਜ਼ਿਸਟਿੰਗ ਥਿੰਗਸ ਨੂੰ ਟਾਈਮ ਰਹਿੰਦੇ ਈਅਰਲੀ ਬੇਸਿਸ ਦੇ ਉੱਪਰ ਰਿਵਿਊ ਕਰਵਾਓ। ਜਦੋਂ ਵੀ ਸਾਡੇ ਕੋਲ ਕੋਈ ਕਲਾਇੰਟ ਆਉਂਦੇ ਆ ਰਿਵਿਊ ਕਰਾਉਣ ਦੇ ਲਈ, ਅਸੀਂ ਉਹਨਾਂ ਨੂੰ ਇੱਕ ਸਮਰੀ ਬਣਾ ਕੇ ਦਿੰਦੇ ਹਾਂ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਜਸਟ ਇੱਕ ਸਮਰੀ ਪੜ੍ਹ ਕੇ ਹੀ ਮੈਮੋਰਾਈਜ਼ ਹੋ ਜਾਵੇ ਕਿ ਹਾਂ ਸਾਡੇ ਕੋਲ ਕੀ ਹੈਗਾ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਨੰਬਰ ਹੈਗਾ ਜੀ ਮੇਰਾ 416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500-416-817-6500
0: 5 ਸਾਲ ਦਾ ਬੱਚਾ ਕੀ ਤੁਸੀਂ ਉਸ ਬੱਚੇ ਨੂੰ ਇਕੱਲੇ ਨੂੰ ਆਪਣੇ ਨੇਬਰਹੁੱਡ ਦੇ ਵਿੱਚ ਬਾਹਰ ਤੁਰਨ ਫਿਰਨ ਦਿਓਗੇ? ਤੁਹਾਡਾ 5 ਸਾਲ ਦਾ ਬੱਚਾ ਬਾਹਰ ਖੇਡ ਰਿਹਾ, ਤੁਹਾਡੀ ਸਟਰੀਟ ਤੇ ਤੁਰ ਫਿਰ ਰਿਹਾ, ਬਾਈਕ ਰਾਈਡ ਕਰ ਰਿਹਾ, ਕੀ ਤੁਸੀਂ ਉਸਨੂੰ ਇਕੱਲੇ ਨੂੰ ਇਹ ਅਲਾਉ ਕਰੋਗੇ? ਅਮੈਰੀਕਾ ਦੇ ਵਿੱਚ ਇੱਕ ਮਾਂ ਹੈ, ਉਹਨੂੰ ਚਾਰਜ ਤੇ ਕਨਵਿਕਟ ਕੀਤਾ ਗਿਆ ਕਿਉਂਕਿ ਉਹਨੇ ਆਪਣੇ 5 ਸਾਲ ਦੇ ਮੁੰਡੇ ਨੂੰ ਤਕਰੀਬਨ ਅੱਧਾ ਮਾਈਲ, ਹਾਫ ਅ ਮਾਈਲ ਆਪਣੇ ਏਰੀਏ ਦੇ ਵਿੱਚ, ਆਪਣੇ ਨੇਬਰਹੁੱਡ ਦੇ ਵਿੱਚ ਅਲਾਓ ਕਰ ਦਿੱਤਾ ਵੀ ਜਾ ਤੂੰ ਵਾਕ ਵੂਕ ਕਰਿਆ, ਖੇਡ ਲਾ। ਉਹ ਕਹਿੰਦੇ ਆ ਕਿ ਉੱਥੇ ਕੋਈ ਫੈਦਰ ਫੁਦਰ ਨੇ, ਉਹ ਕਲੈਕਟ ਕਰਨ ਚਲੇ ਗਿਆ, ਖੇਡ ਰਿਹਾ। ਬਾਅਦ ਵਿੱਚ ਕੁਝ ਲੋਕਾਂ ਨੂੰ ਪਤਾ ਲੱਗਿਆ, ਫਿਰ ਪੁਲਿਸ ਇਨਵੋਲਵ ਹੋਈ ਤੇ ਫਿਰ ਉਸ ਮਦਰ ਨੂੰ ਕਨਵਿਕਟ ਕੀਤਾ ਗਿਆ ਵੀ ਉਹਨੇ ਕੁਝ ਗਲਤ ਕੀਤਾ ਤੇ ਉਹਨੂੰ ਇੱਕ 6 ਮਹੀਨੇ ਦੀ ਸਸਪੈਂਡਡ ਸੈਂਟੈਂਸ ਮਿਲੀ ਤੇ ਫਿਰ ਵਰਜੀਨੀਆ ਦੇ ਕਿਸੇ ਚਾਈਲਡ ਨਿਗਲੈਕਟ ਰਜਿਸਟਰੀ ਤੇ ਉਹਨੂੰ ਪਾਇਆ ਗਿਆ। ਹੁਣ ਅਪੀਲ ਕਰ ਰਹੇ, ਖੁਦ ਆਪ ਵਕੀਲ ਹੈ। ਉਹ ਕਹਿੰਦੇ ਕਿ ਏਡੀ ਕਿਹੜੀ ਗੱਲ ਹੋ ਗਈ ਯਾਰ, ਵੀ ਬੜਾ ਸੇਫ ਨੇਬਰਹੁੱਡ ਹੈ, ਫਿਰ ਕੀ ਹੋ ਗਿਆ ਜੇ ਉਹ ਬਾਹਰ ਖੇਡ ਰਿਹਾ? ਔਨਲਾਈਨ ਬੜੀ ਡਿਬੇਟ ਹੋਈ, ਬਹੁਤ ਸਾਰੇ ਲੋਕ ਕਹਿ ਰਹੇ ਯਾਰ ਅਸੀਂ ਜਦੋਂ ਛੋਟੇ ਸੀਗੇ ਅਸੀਂ ਵੀ ਬਥੇਰਾ ਖੇਡਦੇ ਰਹੇ ਹਾਂ, ਤੇ ਬਹੁਤ ਸਾਰੇ ਲੋਕ ਅਪਸੈਟ ਸੀਗੇ ਕਿ ਨਹੀਂ ਯਾਰ ਇਟਸ ਵੈਰੀ ਰੋਂਗ, ਬੜੀ ਗਲਤ ਗੱਲ ਹੈ ਵੀ ਤੂੰ ਇੱਕ ਇੰਨੇ ਯੰਗ ਬੱਚੇ ਨੂੰ ਕਿਵੇਂ ਇਕੱਲੇ ਨੂੰ ਬਾਹਰ ਭੇਜ ਦਿੱਤਾ। ਅੱਜ ਤੱਕ ਜੇ ਸਾਡਾ ਕੋਈ 10 ਸਾਲ ਦਾ ਬੱਚਾ ਸੀ ਉਹਨੂੰ ਨਹੀਂ ਭੇਜਣ ਦਿੰਦੇ, ਭੇਜਦੇ ਬਾਹਰ ਇਕੱਲੇ ਨੂੰ? ਸੋ ਤੁਹਾਨੂੰ ਕੀ ਲੱਗਦਾ, ਹੁਣ ਜਦੋਂ ਆਪਾਂ ਛੋਟੇ ਸੀ, ਇਹ ਤੁਸੀਂ ਮੈਨੂੰ ਦੱਸ ਦਿਓ ਵੀ ਕਿੰਨੇ ਕੁ ਜਾਣੇ 6, 7, 8 ਸਾਲ ਦੀ ਉਮਰ ਦੇ ਵਿੱਚ ਬਾਹਰ ਇਕੱਲੇ ਖੇਡਦੇ ਸੀ, ਸਕੂਲ ਨੂੰ ਤੁਰ ਕੇ ਜਾਂਦੇ ਸੀ, ਪਾਰਕ ਜਾਂਦੇ ਸੀਗੇ? ਕੀ ਤੁਹਾਡੇ ਪੇਰੈਂਟਸ ਨੂੰ ਹਰ ਸੈਕਿੰਡ ਪਤਾ ਹੁੰਦਾ ਸੀ ਕਿੱਥੇ ਹੋ? ਅੱਜ ਆਪਾਂ ਬੱਚਿਆਂ ਨੂੰ ਡਰਾਈਵਰੀ ਦੇ ਵਿੱਚ ਵੀ ਇਕੱਲਿਆਂ ਨੂੰ ਛੱਡਣ ਤੋਂ ਡਰਦੇ ਹਾਂ। ਸੋ ਕੀ ਏਜ ਲਿਮਿਟ ਹੈ ਵੀ ਬੱਚੇ ਨੂੰ ਤੁਸੀਂ ਇਕੱਲੇ ਨੂੰ ਕਹੋਗੇ ਕਿ ਜਾ ਬਾਹਰ ਖੇਡ ਲਾ ਇਕੱਲਾ? 5 ਸਾਲ, 7 ਸਾਲ, 10 ਸਾਲ, 12 ਸਾਲ? ਕੀ ਆਪਾਂ ਆਪਣੇ ਬੱਚੇ ਨੂੰ ਜ਼ਿਆਦਾ ਪ੍ਰੋਟੈਕਟ ਕਰ ਰਹੇ ਹਾਂ ਜਾਂ ਉਹਨਾਂ ਨੂੰ ਇੰਡੀਪੈਂਡੈਂਸ ਹੀ ਨਹੀਂ ਦੇ ਰਹੇ? ਨੰਬਰ ਹੈ ਆਪਣਾ 6474988486, 6474988486 ਆਪਣਾ ਨੰਬਰ ਹੈ, 6474988486, 647-498-8486 ਆਪਣਾ ਨੰਬਰ ਹੈ, 6474988486 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ। ਤੁਹਾਨੂੰ ਕੀ ਲੱਗਦਾ ਇਸ ਮਦਰ ਨੂੰ ਨਾਲ ਦੀ ਨਾਲ ਚਾਰਜ ਬਣਨਾ ਚਾਹੀਦਾ ਸੀ, ਕਨਵਿਕਟ ਕੀਤਾ ਜਾਣਾ ਚਾਹੀਦਾ ਸੀ? ਕਰਦੇ ਹਾਂ ਕੁਝ ਗੱਲਾਂ ਬਾਤਾਂ ਤੇ ਦੇਖਦੇ ਹਾਂ ਹੁਣ ਤੁਸੀਂ ਆਪਣੇ ਬੱਚੇ ਨੂੰ ਵੀ ਕੀ 5-7 ਸਾਲ ਦੀ ਉਮਰ ਦੇ ਵਿੱਚ ਅਲਾਓ ਕਰੋਗੇ ਕਿ ਜਾਓ ਬਾਹਰ ਖੇਡੋ, ਭੱਜੋ ਫਿਰੋ, ਇੰਜੋਏ ਕਰੋ, ਜਾਂ ਤੁਸੀਂ ਵੀ ਇਸ ਚੀਜ਼ ਨੂੰ ਗਲਤ ਸਮਝਦੇ ਹੋ? ਸੋ ਦੇਖਦੇ ਹਾਂ ਤੇ ਗੱਲਾਂ ਬਾਤਾਂ ਕੁਝ ਕਰਦੇ ਹਾਂ। ਨੰਬਰ ਇੱਕ ਵਾਰ ਫਿਰ ਤੋਂ ਮੈਂ ਦੱਸ ਦੇਵਾਂ ਕਿ ਅੱਜ ਤੁਸੀਂ 3337 ਨੰਬਰ 'ਤੇ ਨਹੀਂ ਕਾਲ ਕਰਨੀ। ਅੱਜ ਜੇ ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਸਿਰਫ ਤੇ ਸਿਰਫ ਨੰਬਰ ਹੈ ਆਪਣਾ 6474988486, ਠੀਕ ਹੈ? 647-498-8486 ਨੰਬਰ ਹੈ, 6474988486 ਤੇ ਸਾਡੀਆਂ ਮਦਰਸ ਵੀ ਤੁਸੀਂ ਵੀ ਸ਼ੇਅਰ ਕਰੋ ਵੀ ਤੁਹਾਡਾ ਇਸ ਖਬਰ ਨੂੰ ਸੁਣ ਕੇ ਕੀ ਓਪੀਨੀਅਨ ਹੈ। ਸਾਡੇ ਜਿਹੜੇ ਵੀਰ ਨੇ ਤੁਸੀਂ ਵੀ ਸ਼ੇਅਰ ਕਰੋ ਕਿ ਤੁਸੀਂ ਇਹ ਚੀਜ਼ ਸੁਣੀ, ਤੁਹਾਨੂੰ ਕਿੰਨਾ ਗਲਤ ਲੱਗਿਆ ਵੀ ਇਹ ਮਾਂ ਨੇ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਕਹਿ ਦਿੱਤਾ ਕਿ ਤੂੰ ਕੋਈ ਗੱਲ ਨਹੀਂ ਜਾ ਖੇਡ, ਇੰਜੋਏ ਕਰ। ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਾਂ ਬਾਤ ਕਰਦੇ ਹਾਂ ਅਤੇ ਨਾਲੇ ਤੁਹਾਡਾ ਓਪੀਨੀਅਨ ਲੈਂਦੇ ਹਾਂ। ਦੇਖੋ ਆਪਾਂ ਨੂੰ ਕਿਤੇ ਨਾ ਕਿਤੇ ਨਾਲ ਦੀ ਨਾਲ ਸਿੱਖਣ ਨੂੰ ਵੀ ਮਿਲਦਾ ਤੁਹਾਡੇ ਸਾਰਿਆਂ ਦੇ ਨਾ ਓਪੀਨੀਅਨਸ ਤੋਂ ਕਿ ਹਾਂ ਯਾਰ ਕੀ ਸਹੀ ਹੈ, ਕੀ ਗਲਤ ਹੈ, ਕੀ ਹੋਣਾ ਚਾਹੀਦਾ ਸੀ, ਕੀ ਨਹੀਂ। ਸੋ ਕਾਲ ਕਰੋ, ਸ਼ੇਅਰ ਕਰੋ ਅਤੇ ਅਗੇਨ ਜਿਹੜਾ ਮੈਂ ਨੰਬਰ ਅਨਾਊਂਸ ਕੀਤਾ ਸਿਰਫ ਅਤੇ ਸਿਰਫ ਉਸੇ 'ਤੇ ਹੀ ਮੈਂ ਤੁਹਾਡੀ ਕਾਲ ਆਵੇਗੀ। ਜਿਹੜਾ ਦੂਜਾ ਨੰਬਰ ਹੈ ਉਹਦੇ 'ਤੇ ਬਿਲਕੁਲ ਕੋਈ ਅੱਜ ਕਾਲ ਨਹੀਂ ਆਉਣੀ। ਸੋ 6474988486 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਪਣਾ ਓਪੀਨੀਅਨ ਸਾਡੇ ਤੱਕ ਪਹੁੰਚਦਾ ਕਰੋ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਆਪਣੀ ਕਮਿਊਨਿਟੀ ਦੀ ਨੰਬਰ 1 ਟੌਪ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ ਪਿਛਲੇ 30 ਸਾਲਾਂ ਤੋਂ ਮੂਵਿੰਗ ਦੇ ਫੀਲਡ ਦੇ ਵਿੱਚ ਨੇ। ਸੋ ਨਵਾਂ ਘਰ ਬਾਰ ਲਿਆ ਤੁਹਾਨੂੰ ਮੁਬਾਰਕਾਂ, ਮੂਵ ਹੋ ਰਹੇ ਹੋ ਐਚ ਕੇ ਮੂਵਰਸ, ਚਾਹੇ ਦੂਰ ਜਾ ਰਹੇ ਹੋ ਟੋਰਾਂਟੋ ਛੱਡ ਕੇ ਵੈਨਕੂਵਰ ਕੈਲਗਰੀ ਜਾ ਰਹੇ ਹੋ ਤਾਂ ਵੀ ਐਚ ਕੇ ਮੂਵਰਸ 416-524-6704 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਐਚ ਕੇ ਮੂਵਰਸ ਵਾਲੇ ਬਿਲਕੁਲ ਹਾਜ਼ਰ ਨੇ। 416-524-6704 ਕਿਸੇ ਨੇ ਵੀ ਅਗਰ ਐਨਕਾਂ ਲੈਣੀ ਨੇ, ਹਜੇ ਵੀ ਬੈਕ ਟੂ ਸਕੂਲ ਐਨਕਾਂ ਦੀ ਬੜੀ ਟੌਪ ਦੀ ਡੀਲ ਲੱਗੀ ਹੋਈ ਹੈ ਐਟ ਬਿਯੋਂਡ ਆਈਵਰ, ਰੋਮੀ ਬਾਈ ਹੁਣਾਂ ਨਾਲ ਤੁਸੀਂ ਜ਼ਰੂਰ ਮਿਲੋ, ਰੋਮੀ ਨਾਲ ਗੱਲਬਾਤ ਕਰੋ। ਮੈਨੂੰ ਆਈ ਐਗਜ਼ਾਮ ਦੇ ਬੜੇ ਕਾਲ ਆ ਰਹੇ, ਨਵੀਂ ਯਾਰ ਆਈ ਐਗਜ਼ਾਮ ਕਰਾਉਣਾ, ਕਿੱਥੋਂ ਕਰਾਈਏ? ਉਹ ਵੀ ਬਿਯੋਂਡ ਆਈਵਰ ਦੇ ਰੋਮੀ, ਨੰਬਰ ਹੈ 9057933937। ਬਾਏ 1 ਗਿੱਟ 1 ਫਰੀ ਡੀਲ ਵੀ ਇਹਨਾਂ ਨੇ ਲਾਈ ਹੋਈ ਹੈ ਐਨਕਾਂ ਦੇ ਉੱਤੇ, ਇੱਕ ਲਓ ਅਤੇ ਦੂਜੀ ਤੁਹਾਨੂੰ ਫਰੀ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲਓ, ਚਾਹੇ ਤੁਸੀਂ ਸਨਗਲਾਸਿਸ ਲਓ। ਬਿਯੋਂਡ ਆਈਵਰ 9057933937, ਰੋਮੀ ਜੀ ਦੇ ਨਾਲ ਗੱਲਬਾਤ ਤੁਹਾਡੀ ਹੋਵੇਗੀ, 9057933937, ਰੋਮੀ ਦਾ ਨੰਬਰ ਹੈ। ਹੰਬਰ ਵੈਸਟ ਐਂਡ ਗੋਰਵੇ ਦੇ ਬਿਲਕੁਲ ਕੋਰਨਰ ਦੇ ਉੱਤੇ ਇਹਨਾਂ ਦੀ ਟੀਮ ਲੋਕੇਟਡ ਹੈ। ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਸੋ ਇੱਕ ਵਾਰ ਫਿਰ ਅੱਜ ਅਸੀਂ ਡਿਸਕਸ਼ਨ ਕਰ ਰਹੇ ਇੱਕ ਮਦਰ ਬਾਰੇ ਜਿਹਨੂੰ ਚਾਰਜ ਕੀਤਾ ਗਿਆ, ਅਰੈਸਟ ਕੀਤਾ ਗਿਆ, ਕਿਉਂਕਿ ਉਸਨੇ ਆਪਣੇ 5 ਸਾਲ ਦੇ ਬੇਟੇ ਨੂੰ ਬਾਹਰ ਖੇਡਣ, ਬਾਹਰ ਤਕਰੀਬਨ ਅੱਧਾ ਮਾਈਲ ਤੁਰਨ ਫਿਰਨ ਦਿੱਤਾ। ਪੁਲਿਸ ਆਈ, ਪੁਲਿਸ ਨੇ ਫੜਿਆ, ਪੁਲਿਸ ਇਨਵੋਲਵ ਹੋਈ ਅਤੇ ਫਿਰ ਜਾ ਕੇ ਪੁਲਿਸ ਨੇ ਉਸ ਮਾਂ ਨੂੰ ਚਾਰਜ ਕੀਤਾ ਵੀ ਬੱਚੇ ਨੂੰ ਉਹਨੇ ਨੈਗਲੈਕਟ ਕੀਤਾ। ਬੜੀ ਵੱਡੀ ਗੱਲ ਹੈ ਯਾਰ ਕਿ ਸਿਰਫ ਇਸ ਗੱਲ ਕਰਕੇ ਚਾਰਜ ਕੀਤਾ ਜਾਣਾ ਤੇ ਫਿਰ ਉਹਨੂੰ ਇੱਕ ਜਿਹੜੀ ਬੱਚਿਆਂ ਦੀ ਯੂਨੋ ਵੀ ਬੱਚਿਆਂ ਦਾ ਪ੍ਰੋਪਰ ਤੁਸੀਂ ਟੇਕ ਕੇਅਰ ਨਹੀਂ ਕਰਦੇ, ਉਹ ਰਜਿਸਟਰੀ ਹੈ ਉਹਦੇ 'ਤੇ ਵੀ ਉਹਦਾ ਨਾਮ ਪਾਇਆ ਗਿਆ ਹੈ, ਆਪ ਖੁਦ ਵਕੀਲ ਹੈ। ਬੜੇ ਲੋਕ ਕਹਿ ਰਹੇ ਯਾਰ ਫਿਰ ਕੀ ਹੋ ਗਿਆ, ਅਸੀਂ ਛੋਟੇ ਸੀਗੇ, ਇਸ ਤਾਂ ਬੜਾ ਬਾਹਰ ਭੱਜਦੇ ਫਿਰਦੇ ਖੇਡਦੇ ਰਹੇ ਹਾਂ, ਇੱਡੀ ਕਿਹੜੀ ਗੱਲ ਹੈ। ਕੁਝ ਕੁ ਲੋਕ ਕਹਿੰਦੇ ਆ ਨਹੀਂ ਯਾਰ ਇਟਸ ਵੈਰੀ ਰੋਂਗ, ਇੱਦਾਂ ਦੀ ਲੇਡੀ ਨੂੰ ਮਾਂ ਹੀ ਨਹੀਂ ਬਣਨਾ ਚਾਹੀਦਾ ਵੀ ਤੂੰ 5 ਸਾਲ ਦੇ ਬੱਚੇ ਨੂੰ ਬਾਹਰ ਖੇਡਣ ਦੇ ਲਈ ਭੇਜ ਰਹੀ ਹੈ ਇਕੱਲੇ ਨੂੰ। ਹੁਣ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੀ ਓਪੀਨੀਅਨ ਹੈ, ਕੀ ਇਸ ਮਾਂ ਨੇ ਕੁਛ ਗਲਤ ਕੀਤਾ, ਕੀ ਇਸ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਸੀ, ਜਾਂ ਤੁਹਾਨੂੰ ਲੱਗਦਾ ਯਾਰ ਇਹ ਤਾਂ ਆਮ ਹੀ ਗੱਲ ਹੈ, ਫਿਰ ਕੀ ਹੋ ਗਿਆ, ਬੱਚੇ 5 ਸਾਲ ਦੇ ਹੁਣ ਬੜੇ ਸਮਝਦਾਰ ਨੇ, ਬਾਹਰ ਖੇਡ ਖੁੱਡ ਸਕਦੇ ਆ, ਇਟਸ ਓਕੇ। ਹੁਣ ਤੁਸੀਂ ਆਪਣੇ ਬੱਚੇ ਨੂੰ 5-6 ਸਾਲ ਦੀ ਉਮਰ ਦੇ ਵਿੱਚ ਬਾਹਰ ਬਾਈਕ ਰਾਈਡ, ਖੇਡਣ, ਵਾਕ ਕਰਨ, ਵੀ ਇਕੱਲੇ ਪਾਰਕ ਪੂਰਕ ਚੱਲ ਜਾਣ ਅਲਾਓ ਕਰੋਗੇ ਜਾਂ ਨਹੀਂ। ਨੰਬਰ ਹੈ ਆਪਣਾ 6474988486 ਸਟੂਡੀਓ ਦਾ, 6474988486 ਆਪਣਾ ਨੰਬਰ ਹੈ, 6474988486 ਸਟੂਡੀਓ ਦਾ ਨੰਬਰ ਹੈ, 6474988486 6474988486 6474988486 ਤੇ ਕਾਲ ਤੇ ਆਪਣਾ ਵਿਊ ਦਿਓ। ਜਿਹੜੀਆਂ ਸਾਡੀਆਂ ਮਦਰਸ ਨੇ ਤੁਸੀਂ ਜ਼ਰੂਰ ਸ਼ੇਅਰ ਕਰੋ ਯਾਰ, ਸਾਡੀਆਂ ਜੋ ਮਾਵਾਂ ਨੇ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ ਕਿ ਤੁਹਾਡਾ ਕੀ ਓਪੀਨੀਅਨ ਹੈ। ਹੁਣ ਜ਼ਿਆਦਾਤਰ ਦੇਖੋ ਮਦਰਸ ਨੂੰ ਪਤਾ ਹੁੰਦਾ। 5002 ਹੈਲੋ, 5002 ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
3: ਹਾਂਜੀ ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ, ਮੈਂ ਤੁਹਾਡਾ ਟਾਪਿਕ ਹੀ ਸੁਣ ਰਿਹਾ ਸੀ ਕੰਮ ਤੋਂ ਆਉਂਦੇ ਆਉਂਦੇ
0: ਜੀ,
3: ਤੇ ਡਿਪੈਂਡ ਕਰਦਾ ਵੀ ਜੇ ਤਾਂ ਉਹਦੇ ਨਾਲ ਹੋਰ ਬੱਚੇ ਵੀ ਹੈਗੇ ਸੀ ਤੇ ਨੇਬਰਹੁੱਡ ਦੇ ਵਿੱਚ ਹੀ ਉਹ ਉਸੇ ਸਟਰੀਟ ਦੇ ਵਿੱਚ ਹੀ ਖੇਡਦਾ ਸੀ ਫੇਰ ਤਾਂ ਠੀਕ ਆ, ਤੇ ਜੇ ਆਪਣੀ ਸਟਰੀਟ ਤੋਂ ਬਾਹਰ ਆ ਫੇਰ ਜੇ ਹੈ ਵੀ ਇਕੱਲਾ ਫੇਰ ਤਾਂ ਨਹੀਂ ਚਾਹੀਦਾ ਸੀ।
0: ਸੀਗਾ ਇਕੱਲਾ, ਉਹ ਲੇਡੀ ਕਹਿ ਰਹੀ ਹੈ ਕਿ ਉਹਨਾਂ ਦਾ ਬੜਾ ਇੱਕ ਸੇਫ ਨੇਬਰਹੁੱਡ ਹੈ, ਇੱਕ ਗੇਟਿਡ ਕਮਿਊਨਿਟੀ ਟਾਈਪ ਹੈ।
3: ਯਾ ਸੋ ਜੇ ਗੇਟਿਡ ਕਮਿਊਨਿਟੀ ਆ ਫੇਰ ਤਾਂ ਕੋਈ ਪ੍ਰੋਬਲਮ ਨਹੀਂ, ਮੇਰੇ ਤਾਂ ਆਪ ਬੱਚੇ ਇੱਥੇ ਆਪਣੇ ਖੇਡਦੇ ਰਹੇ 5-5, 6-6 ਸਾਲ ਦੇ, ਸਾਰੀ ਸਟਰੀਟ ਦੇ ਵਿੱਚ ਸਾਈਕਲ ਭਜਾਈ ਫਿਰਦੇ ਰਹੇ, ਅਸੀਂ ਤਾਂ ਕਦੀ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ।
0: ਸੋ ਸਟਰੀਟ ਦੇ ਵਿੱਚ ਬੱਚੇ ਇਕੱਲੇ ਹੀ ਤੁਹਾਡੇ 5-5 ਸਾਲ ਦੇ ਸਾਈਕਲ ਭਜਾਉਂਦੇ ਫਿਰਦੇ ਰਹੇ?
3: ਯਾ ਇੱਥੇ ਮੇਰੇ 2 ਗੁਆਂਢੀ ਸੀ ਬੱਚੇ, ਉਹਨਾਂ ਦੇ ਵੀ ਨਾਲ, ਤੇ ਜਿੱਦਾਂ ਹੁਣ ਅਸੀਂ ਬਾਹਰ ਇੱਥੇ ਘਾਹ ਕੱਟਦੇ ਆ ਜਾਂ ਬਾਹਰ ਬੈਠੇ ਆ ਤੇ ਬੱਚੇ ਸਟਰੀਟ ਵੱਲ ਖੇਡਦੇ ਆ, ਤੇ ਉਦੋਂ ਤਾਂ ਮੇਰੇ ਤਾਂ ਬੱਚੇ ਹੁਣ ਵੱਡੇ ਹੋ ਗਏ 20-21 ਸਾਲ ਦੇ, 22 ਦੇ, ਉਦੋਂ ਤਾਂ ਕੈਮਰੇ ਵੀ ਨੀ ਸੀ ਇੰਨੇ ਹੁੰਦੇ ਵੀ,
0: ਹੁਣ ਤਾਂ ਬਿਲਕੁਲ ਵੀ ਨੀ ਸੀ।
3: ਯਾ ਉਦੋਂ ਤਾਂ ਕੈਮਰੇ ਨੀ ਸੀ ਹੁੰਦੇ ਘਰਾਂ ਦੇ ਸਾਹਮਣੇ, ਹੁਣ ਤਾਂ ਬੈਲ ਲੱਗੀ ਹੋਈ ਉਹਦੇ ਚ ਕੈਮਰਾ ਜਾਂ
0: ਪਰ ਭਾਜੀ ਦੇਖੋ ਬੈਲ ਲੱਗੀ ਉਹਦੇ ਚ ਕੈਮਰੇ ਲੱਗੇ, ਬਟ ਫਿਰ ਵੀ ਅੱਜ ਕੱਲ ਦੇ ਪੇਰੈਂਟਸ ਬਹੁਤ ਪ੍ਰੋਟੈਕਟਿਵ ਨੇ ਕੰਪੇਅਰ ਟੂ ਜਦੋਂ ਅਸੀਂ ਛੋਟੇ ਹੁੰਦੇ ਸੀ।
3: ਯਾ ਕਿਉਂਕਿ ਜੇ ਅਸੀਂ ਹੁਣ ਆਪਣੀ ਗੱਲ ਕਰੀਏ ਜਿੱਦਾਂ ਹੁਣ ਅਸੀਂ ਇੰਡੀਆ ਤੋਂ ਖੇਡਦੇ ਹਾਂ, ਅਸੀਂ ਤਾਂ 5-7 ਸਾਲਾਂ ਦੇ ਅਸੀਂ ਤਾਂ ਇੱਕ ਪਿੰਡ ਜਾਂ ਦੂਜੇ ਪਿੰਡ ਚਲੇ ਜਾਂਦੇ ਸੀ ਕਦੀ ਘਰ ਦੇ ਘਰ, ਇੱਥੇ ਦਾ ਡਿਫਰੈਂਟ ਵਾ ਕਿਉਂਕਿ ਆਪਣੇ ਜੋ ਵੀ ਅੱਜ ਕੱਲ ਚੱਲ ਰਿਹਾ ਜਾਂ ਹਰ ਕੋਈ ਬੰਦਾ ਆਪਣੇ ਆਪ ਨੂੰ ਲੈ ਕੇ ਪ੍ਰੋਟੈਕਟ ਵਾ, ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਆ ਜਾਂ ਬੱਚੇ ਦਾ ਪਤਾ ਨੀ, ਗੱਡੀਆਂ ਚੱਲਦੀਆਂ ਕੋਈ ਰੋਕਦਾ ਨੀ ਸਟਾਪ ਸਾਈਨ ਤੇ, ਐਵਰੀਬਾਡੀ ਇਜ਼ ਜਸਟ ਰਸ਼ਿੰਗ ਐਂਡ ਨੋਬਡੀ ਪੇਇੰਗ ਅਟੈਂਸ਼ਨ ਐਂਡ ਦੈਨ ਦ ਕਿਡਸ ਕਮ ਫਰੰਟ ਯੂ ਨੋ ਬਾਈਕ
0: ਜੀ,
3: ਐਂਡ ਸਮਟਾਈਮਸ ਵੈਨ ਦ ਕਿਡ ਇਜ਼ ਓਨਲੀ 5 ਇਅਰਸ ਓਲਡ ਐਂਡ ਦੈਨ ਹੀ ਨਾ ਗਨਾ ਲੁੱਕ ਅਰਾਊਂਡ ਸਮਟਾਈਮਸ ਟ੍ਰਾਈ ਟੂ ਕ੍ਰਾਸ ਦ ਸਟਰੀਟ ਵਿਦ ਅ ਬਾਈਕ ਔਰ ਵਾਕਿੰਗ, ਇਟਸ ਡੇਂਜਰਸ, ਸੋ ਇਟਸ 50-50 ਯੂ ਨੋ। ਸੋ
0: ਠੀਕ ਹੈ, ਨਹੀਂ ਠੀਕ ਹੈ ਸਰ, ਥੈਂਕ ਯੂ, ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਹੁਣ ਅਸੀਂ ਵੀ ਇੱਥੇ ਛੋਟੇ ਹੁੰਦੇ ਹਾਂ ਬਾਹਰ ਬੂਰ ਖੇਡਦੇ ਰਹੇ, 5-7 ਸਾਲ ਦੀ ਉਮਰ ਦੇ ਵਿੱਚ ਤਾਂ ਆਮ ਹੀ ਬੱਚੇ ਇਕੱਲੇ ਪਾਰਕ ਨੂੰ ਤੁਰ ਕੇ ਚੱਲ ਜਾਂਦੇ ਸੀ, ਇੱਥੇ ਆਪਾਂ ਕਹਿ ਰਹੇ ਹਾਂ ਕਿ ਬੱਚਾ ਇਕੱਲਾ ਵਾਕ ਅਰਾਊਂਡ ਨਹੀਂ ਕਰ ਸਕਦਾ। ਮੈਨੀ ਜੀ ਕਿਵੇਂ ਹੋ?
4: ਮਾਰਨਿੰਗ ਨਵੀ,
0: ਗੁੱਡ ਮਾਰਨਿੰਗ ਸਰ,
4: ਰਿਸਪੈਕਟਫੁਲੀ ਡਿਸਐਗਰੀ ਕਿਉਂਕਿ ਗ੍ਰੋਸ ਨੈਗਲੀਜੈਂਸ ਆ, 5 ਸਾਲ ਦਾ ਬੱਚਾ ਬਹੁਤ ਛੋਟਾ ਬੱਚਾ ਹੈ, ਤੁਸੀਂ ਭਾਵੇਂ ਨੇਬਰਹੁੱਡ ਵਿੱਚ ਹੋਵੇ ਭਾਵੇਂ ਜਿੱਥੇ ਮਰਜ਼ੀ ਹੋਵੇ, ਯੂ ਨੀਡ ਟੂ ਕੀਪ ਇਟ ਅੰਡਰ ਯੋਰ ਸਰਵਲੈਂਸ। ਉਹਦਾ ਰੀਜ਼ਨ ਤੁਹਾਨੂੰ ਮੈਂ ਦੱਸ ਦਿੰਦਾ, ਕਿਉਂਕਿ ਜੇ ਕੋਈ ਇੰਸੀਡੈਂਟ ਹੁੰਦਾ ਨਾ, ਉਹ ਪੂਰੀ ਕਮਿਊਨਿਟੀ ਨੂੰ ਇਫੈਕਟ ਕਰਦਾ, ਪੂਰੇ ਨੇਬਰ ਨੂੰ ਇਫੈਕਟ ਕਰਦਾ। ਤੁਸੀਂ ਬੱਚੇ ਨੂੰ ਕਹੋਗੇ ਵੀ ਇੰਡੀਪੈਂਡੈਂਟ ਬਣਾਉਣਾ, ਇੰਡੀਪੈਂਡੈਂਟ ਬਣਾਉਣਾ, ਐਟਲੀਸਟ ਦੂਰੋਂ ਵਾਚ ਕਰੋ ਪਹਿਲਾਂ। ਬਹੁਤ ਛੋਟੀ ਏਜ ਆ, 5 ਸਾਲ ਦੇ ਬੱਚੇ ਨੂੰ ਕੁਛ ਨੀ ਪਤਾ ਹੁੰਦਾ ਕਦੋਂ ਸੜਕ ਕਿੱਥੋਂ ਕ੍ਰੋਸ ਕਰਨੀ ਹੈ। ਸਾਡੇ ਬੱਚੇ ਵੀ 16-17 ਸਾਲਾਂ ਦੇ ਹੋ ਗਏ ਨੇ, ਪਰ ਅਸੀਂ ਉਹਨਾਂ ਨੂੰ ਬਾਹਰ ਖੇਡਣ ਛੱਡਿਆ, ਪਰ ਬਾਹਰ ਬੈਠਦੇ ਸੀਗੇ। ਇੱਕ ਪੇਰੈਂਟ ਦੀ ਡਿਊਟੀ ਹੁੰਦੀ ਸੀਗੀ ਵੀ ਵਾਚ ਕਰਦਾ ਸੀ। ਹਾਂ, ਕਈ ਵਾਰੀ ਹੁੰਦਾ ਸੀਗਾ ਵੀ ਨੇਬਰਹੁੱਡ ਦੇ ਵਿੱਚ ਪੇਰੈਂਟ ਸਾਹਮਣੇ ਉਹਨਾਂ ਦੇ ਬੱਚੇ ਵੀ ਖੇਡ ਰਹੇ ਹੁੰਦੇ, ਸਾਡੇ ਬੱਚੇ 2 ਮਿੰਟ ਉਹਨਾਂ ਨੂੰ ਕਹਿ ਕੇ ਜਾਂਦੇ ਹੁੰਦੇ ਸੀਗੇ ਵੀ ਅਸੀਂ ਅੰਦਰ ਚੱਲਿਆ, 1 ਮਿੰਟ ਬੱਚੇ ਤੇ ਵਾਚ ਕਰਿਓ, ਕਿਉਂਕਿ ਉਹ ਵੀ ਚਲੇ ਜਾਂਦੇ ਸੀ। ਬਟ ਜੇ ਕਹੋ ਵੀ ਇੰਡੀਪੈਂਡੈਂਟਲੀ 5 ਸਾਲ ਦੇ ਬੱਚੇ ਨੂੰ ਛੱਡ ਦੋ ਕਿਉਂਕਿ ਕੈਨੇਡਾ ਹੈਗਾ, ਨੋ, ਆਈ ਡੋਂਟ ਅਗਰੀ। ਇਟਸ ਅ ਗ੍ਰੋਸ ਨੈਗਲੀਜੈਂਸ, ਛੋਟੀ ਨੈਗਲੀਜੈਂਸ ਨਹੀਂ।
0: ਪਰ ਜੇ ਹੁਣ ਤੁਸੀਂ ਆਪਣੀ ਗੱਲ ਕਰੋ, ਭਾਜੀ ਕਹਿ ਕੇ ਟੇਕੇ ਰਵੀ, ਇਸ ਤਾਂ 5-7 ਸਾਲ ਦੀ ਉਮਰ ਦੇ ਵਿੱਚ ਇੱਕ ਪਿੰਡ ਤੋਂ ਦੂਜੇ ਪਿੰਡ ਚਲ ਜਾਂਦੇ ਸੀ।
4: ਨਵੀਂ ਉਦੋਂ ਆਪਣੇ ਸਟੋਪ ਸਾਈਨ ਤੇ ਗੱਡੀਆਂ ਰੁਕਦੀਆਂ ਵੀ ਹੁੰਦੀਆਂ ਸੀ। ਉਦੋਂ ਆਪਣੀ ਕਾਰਾਂ ਦੇ ਉੱਤੇ ਉਹ ਜ਼ੂਮੀਜ਼ ਨਹੀਂ ਕੱਢਦੇ ਹੁੰਦੇ ਸੀਗੇ, ਉਦੋਂ ਆਪਣੇ ਇੰਨਾ ਪਾਪੂਲੇਸ਼ਨ ਨਹੀਂ ਹੁੰਦੀ ਹੁੰਦੀ ਸੀਗੀ। ਆਪਾਂ ਘਰ ਦੇ ਦਰਵਾਜ਼ੇ ਵੀ ਖੁੱਲੇ ਰੱਖਦੇ ਸੀ, ਸੋ ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਜਾਂਦਾ। ਘਰ ਦੇ ਡਰਾਈਵੇ ਦੇ ਉੱਤੇ ਗੱਡੀ ਖੁੱਲੀ ਹੁੰਦੀ ਸੀ, ਚੱਕੀ ਨਹੀਂ ਜਾਂਦੀ ਹੁੰਦੀ ਸੀਗੀ, ਤੁਹਾਡੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਨਹੀਂ ਵੜ ਜਾਂਦੇ ਹੁੰਦੇ ਸੀਗੇ। ਸੋ ਇਟਸ ਨੋਟ ਅਬਾਊਟ ਵੀ ਉਹ 15 ਸਾਲ 20 ਸਾਲ 25 ਸਾਲ ਪਹਿਲਾਂ ਕੀ ਸੀਗਾ, ਵਾਟ ਇਜ਼ ਕਰੰਟ ਸਿਚੁਏਸ਼ਨ। ਆਈ ਥਿੰਕ ਸਿਚੁਏਸ਼ਨ ਤਾਂ ਡਿਮਾਂਡ ਕਰਦੀ ਹੈ ਵੀ ਬੱਚੇ ਨੂੰ ਸਰਵੇਲੈਂਸ ਵਿੱਚ ਰੱਖੋ, ਕਿਉਂਕਿ ਬੱਚੇ ਕੋਲ ਮੀਨਸ ਵੀ ਬਹੁਤ ਹੋ ਗਏ ਨੇ। ਜਿਹੜੇ ਅੱਜ ਕੱਲ੍ਹ 17-17 16-16 15-15 ਸਾਲ ਦੇ ਬੱਚੇ ਫੜੇ ਜਾਂਦੇ ਨੇ, ਜਿਨ੍ਹਾਂ ਦਾ ਨਾਮ ਵੀ ਨਹੀਂ ਡਿਸਕਲੋਜ਼ ਕਰਦੇ, ਕਿਉਂਕਿ ਜੂਨੀਅਰ ਦੇ ਅੰਦਰ ਆ ਜਾਂਦੇ ਨੇ, ਤੇ ਉਹਨਾਂ ਦਾ ਕੀ ਰੀਜ਼ਨ ਹੋ ਸਕਦਾ 15-16 ਸਾਲ ਦੇ ਬੱਚੇ ਆ ਕ੍ਰਾਈਮ ਕਰਦੇ ਨੇ, ਗਨਸ ਕਿੱਥੋਂ ਆਉਂਦੀਆਂ ਉਹਨਾਂ ਕੋਲੋਂ। ਆਈ ਥਿੰਕ ਥੋੜੀ ਜਿਹੀ ਵਾਚ ਰੱਖਣੀ ਬੱਚਿਆਂ ਦੇ ਉੱਤੇ ਇੰਪੋਰਟੈਂਟ ਹੈਗੀ ਹੈ, ਤੇ ਆਪਣੇ ਬੱਚੇ ਨੇ, ਜੇ ਥੋੜਾ ਜਿਹਾ ਸਰਵੇਲੈਂਸ ਕਰ ਲਉਂਗੇ ਤਾਂ ਇਹਦੇ ਕੋਈ ਪ੍ਰੋਬਲਮ ਨਹੀਂ ਹੈਗੀ।
0: ਠੀਕ ਹੈ, ਓਕੇ, ਥੈਂਕ ਯੂ ਸਰ। ਸੋ ਮੈਨੀ ਹੁਣੇ ਵੀ ਕਹਿੰਦੇ ਵੀ ਬਹੁਤ ਘਟੀਆ ਗੱਲ ਹੈ ਕਿ ਉਸ ਮਦਰ ਨੇ ਇੱਕ ਤਾਂ ਬੱਚੇ ਨੂੰ ਭੇਜ ਦਿੱਤਾ ਇਕੱਲੇ ਨੂੰ, ਤੇ ਨਾਲ ਹੀ ਉਹ ਦੇਖ ਲਓ ਤੁਸੀਂ ਕਿ ਹਜੇ ਵੀ ਆਰਗਿਊ ਕਰ ਰਹੀ ਹੈ ਕਿ ਯਾਰ ਨਹੀਂ ਮੈਂ ਕੁਝ ਗਲਤ ਨਹੀਂ ਕੀਤਾ, ਤੇ ਅਪੀਲ ਕਰ ਰਹੀ ਹੈ ਆਪਣੀ ਡਿਸੀਜਨ ਨੂੰ। ਸੋ ਓਕੇ, ਫੈਸ਼ਨ ਆਈਕਿਊ ਨੂੰ ਸਾਰੇ ਯਾਦ ਰੱਖੋ, ਲੇਡੀਜ਼ ਤੁਹਾਡੇ ਲਈ ਸਪੈਸ਼ਲ ਹੈ ਰੱਖੜੀ ਸਪੈਸ਼ਲ। ਫੈਸ਼ਨ ਆਈਕਿਊ ਹਜੇ ਵੀ ਚੱਲ ਰਿਹਾ, ਦੇਖ ਲਓ ਰੱਖੜੀ ਐਕਸਟੈਂਡ ਕਰਤੀ। ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ, ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈਕਿਊ ਇੰਡੀਆ ਜਾ ਰਹੇ ਹੋ, 3 ਪੀਸ ਲਗੇਜ ਅਟੈਚੀਆਂ ਦਾ ਸੈੱਟ ਵੀ 149 ਦਾ ਲੱਗਿਆ ਹੋਇਆ। ਨੰਬਰ ਹੈ 9054532225 9054532225, ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਓ, 9054532225। ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਵਾਂ, ਸੋਰੀ ਮੈਂ ਵਾਰ ਵਾਰ ਰਿਮਾਇੰਡ ਕਰ ਰਿਹਾ ਕਿਉਂਕਿ ਬਹੁਤ ਸਾਰੇ ਲਿਸਨਰਸ ਜੁੜ ਰਹੇ ਆ ਤੇ ਤੁਸੀਂ ਮੇ ਬੀ ਤੁਹਾਨੂੰ ਯਾਦ ਨਹੀਂ ਰਹਿਣਾ। ਸੋ ਅੱਜ ਜੇ ਤੁਸੀਂ ਸਟੂਡੀਓ 'ਚ ਕਾਲ ਕਰ ਰਹੇ ਹੋ ਤਾਂ ਤੁਹਾਡਾ ਸਟੂਡੀਓ ਦਾ ਨੰਬਰ ਇੱਕੋ ਇੱਕ ਹੈ, ਤੇ ਉਹ ਹੈ ਅੱਜ ਦੇ ਲਈ 6474988486। ਠੀਕ ਹੈ, ਦੂਜੇ ਨੰਬਰ 'ਤੇ ਤੁਹਾਡੇ ਨਾਲ ਗੱਲਬਾਤ ਨਹੀਂ ਹੋਣੀ, ਜਿਹੜਾ ਇਹ ਮੈਂ ਨੰਬਰ ਦੇ ਰਿਹਾ ਇਹਤੇ ਕਾਲ ਕਰੋ, ਇਹਦੇ 'ਤੇ ਹੀ ਤੁਹਾਡੇ ਨਾਲ ਗੱਲਬਾਤ ਹੋਵੇਗੀ। 6474988486 6474988486, 647-498-8486, 6474988486, 8500, ਹੈਲੋ।
5: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਵੀਰੇ, ਗੁੱਡ ਮਾਰਨਿੰਗ, ਕਿਹੜਾ?
5: ਵਧੀਆ ਜੀ, ਵਧੀਆ। ਨਹੀਂ ਭਾਜੀ, ਗੱਲ ਬਿਲਕੁਲ ਗਲਤ ਆ ਭਾਜੀ। 5 ਸਾਲ ਦਾ ਤਾਂ ਬੱਚਾ ਕੋਈ ਹੁੰਦਾ ਨੀ, ਉਹਨੂੰ ਸਿਰਫ ਖੇਡਣ ਦਾ ਹੁੰਦਾ, ਰਾਈਟ? ਵੀ ਤੁਰਾ ਫਿਰਾ ਮੈਂ, ਬਟ ਉਹਨੂੰ ਵੀ ਜ਼ਿਆਦਾ ਕੋਈ ਇੰਨੀ ਤਾਂ ਸਮਝ ਨਹੀਂ ਹੁੰਦੀ ਨਾ, ਰਾਈਟ? ਮੇਰੇ ਹੁਣ ਕਜ਼ਨ ਦੇ ਵੀ ਖੇਡਦੇ ਨੇ ਭਾਜੀ, ਉਹ ਹੁਣ ਇਸ ਸਮੇਂ ਜਨਵਰੀ 'ਚ 5 ਸਾਲ ਦਾ ਹੋਣਾ, ਤੇ ਉਹ ਰੀਸੈਂਟਲੀ ਸਕੂਲ ਜਾਣ ਲੱਗਾ, ਤੇ ਉਹ ਖੇਡਦੇ ਆ, ਉਹ ਆਲਾ ਦੁਆਲਾ ਨੀ ਦੇਖਦੇ ਵੀ ਸੜਕ ਤੇ ਚਲੇ ਜਾਂਦੇ ਆ, ਕਿਤੇ ਹੋਰ ਚਲੇ ਜਾਂਦੇ ਆ, ਵੀ ਟੈਨਸ਼ਨ ਤਾਂ ਰਹਿੰਦੀ ਆ ਬੰਦੇ ਨੂੰ। ਸੋ ਐਜ਼ ਲੌਂਗ ਐਜ਼ ਵੀ ਤੁਹਾਡੇ ਅੱਖਾਂ ਦੇ ਸਾਹਮਣੇ ਖੇਡ ਰਹੇ ਆ, ਉਹ ਵੀ ਤੁਸੀਂ ਵੀ ਤੁਹਾਨੂੰ ਪਤਾ ਹੋਇਆ ਵੀ ਤੁਹਾਡੇ ਨਿਆਣੇ ਕਿੱਥੇ ਖੇਡ ਰਹੇ ਆ, ਉੱਥੇ ਤੱਕ ਠੀਕ ਆ। ਵੀ ਜੇ ਤੁਹਾਨੂੰ ਪਤਾ ਹੀ ਨੀ ਵੀ ਅੱਧੇ ਮਾਈਲ ਤੇ ਚਲੇ ਗਏ ਜਾਂ ਕਿਤੇ ਹੋਰ ਚਲੇ ਗਏ, ਉਹਦਾ ਤਾਂ ਕੀ ਫਾਇਦਾ ਨਾ।
0: ਪਰ 5-7 ਸਾਲ ਦੇ ਬੱਚੇ ਨੂੰ ਪਤਾ ਨੀ ਵੀ ਗੱਡੀ ਆ ਰਹੀ ਹੈ, ਗੱਡੀ ਵੀ ਕ੍ਰੋਸ ਕਰਨਾ ਨਹੀਂ ਕਰਨਾ?
5: ਨਹੀਂ ਭਾਜੀ, ਕਹਿਣ ਦੀ ਗੱਲ ਨਾ ਵੀ ਪਤਾ ਹੁੰਦਾ, ਪਰ ਨਹੀਂ ਇੰਨੀ ਸਮਝ ਨਹੀਂ ਹੁੰਦੀ ਬੱਚੇ, ਕਿਉਂਕਿ ਸਾਡੇ ਹੁਣ ਪਤਾ ਨਾ ਵੀ ਮੈਂ ਖੇਡਦੇ ਆ ਬੱਚੇ, ਉਹ ਜਦੋਂ ਖੇਡਦੇ ਇੱਕ ਦੂਜੇ ਨੂੰ ਭੱਜਦੇ ਆ, ਉਹ ਸਾਹਮਣੇ ਵੀ ਨੀ ਦੇਖਦੇ ਜੀ ਕੀ ਪਿਆ ਕੀ ਨਹੀਂ, ਉਹ ਖੇਡਾਂ ਖਾ ਕੇ ਡਿੱਗ ਜਾਂਦੇ ਆ ਜਾਂ ਕਿਸੇ ਦੇ ਵਿੱਚ ਜਾ ਕੇ ਵੱਜਦੇ ਆ, ਗੱਡੀ ਦਾ ਕਿੱਥੇ ਪਤਾ ਲੱਗਣਾ ਉਹਨਾਂ ਨੂੰ।
0: ਠੀਕ ਹੈ, ਚਲੋ, ਲੈਟਸ ਸੀ। ਥੈਂਕ ਯੂ ਵੀਰੇ, ਬਹੁਤ ਤੁਹਾਡਾ ਵੀ ਸ਼ੁਕਰੀਆ। ਤੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਸਬਜ਼ੀ ਮਾਰਕੀਟ ਦਾ ਦੱਸ ਦਵਾਂ, ਸਬਜ਼ੀ ਮਾਰਕੀਟ ਰੈਸਟੋਰੈਂਟ 3 ਲੋਕੇਸ਼ਨ ਖੁੱਲੀ ਹੈ, ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਕੋਰਨਰ ਤੇ, 1650 ਵਿਲੀਅਮਸ ਪਾਰਕਵੇ। ਤੁਸੀਂ ਆਓ, ਗੰਨੇ ਦਾ ਰਸ 1 ਕਿਲੋ ਦੂਜਾ ਫ੍ਰੀ, ਪਾਓ ਭਾਜੀ 1 ਕਿਲੋ ਦੂਜੀ ਫ੍ਰੀ, ਜਲੇਬੀ 1 ਪਾਉਣ ਨਾਲ 1 ਪਾਉਣ ਫ੍ਰੀ, ਨਾੜਾ ਕਿੱਥੇ ਹੈ? 1650 ਸਭ ਆਪਣੇ ਵਿਲੀਅਮਸ ਪਾਰਕਵੇ, ਵਿਲੀਅਮਸ ਟੋਡਰਮ ਸਬਜ਼ੀ ਮਾਰਕੀਟ, 8690। ਹੈਲੋ ਜੀ।
6: ਹਾਂਜੀ ਭਾਈ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
6: ਵਧੀਆ ਵਧੀਆ ਭਾਈ, ਮੈਨੂੰ ਨਾ ਇੱਕ ਨੰਬਰ ਚਾਹੀਦਾ ਹੈ ਕਾਰ ਇੰਸ਼ੋਰੈਂਸ ਵਾਸਤੇ, ਹੈ ਭਾਈ?
0: ਹਾਂਜੀ, ਨੰਬਰ ਸਾਰੇ ਆਪਣੇ ਕੋਲ, ਨੰਬਰ ਲਿਖ ਲਓ ਤੁਸੀਂ,
6: 6476 47
0: ਐਂਡ 674 674 4735
7: ਬੱਚੇ
0: ਨੂੰ ਕਹੋ ਵੀ ਚੱਲ ਪਾਰਕ ਜਾਣਾ, ਕੱਲੇ ਚੱਲ ਜਾਓ, ਬਾਹਰ ਖੇਡਣਾ, ਕੱਲੇ ਖੇਡ ਲੋ। ਹੁਣ ਕਿਉਂ ਫਿਰ ਆਪਾਂ ਕਹਿੰਦੇ ਆ ਵੀ 10-12 ਸਾਲ, ਉਦੋਂ ਤੁਸੀਂ 4-5 ਸਾਲ ਚ ਵਧੀਆ ਸਾਰਾ ਕੁਛ ਕਰ ਲੈਂਦੇ ਸੀ। ਦੇਖੋ, ਡਿਫਰੈਂਟ ਆਪਾਂ ਇੱਕ ਜਨਰੇਸ਼ਨ ਚ ਰਹਿ ਰਹੇ ਆ, ਡਿਫਰੈਂਟ ਤੁਸੀਂ ਕਹਿ ਲਓ ਕਿ ਸਿਚੁਏਸ਼ਨ ਹੈ ਆਪਣਾ। ਹੁਣ ਜੇ ਹੁਣ ਕੰਪੇਅਰ ਕਰੀਏ, ਹੁਣ ਦੀ ਜਿਹੜੀ ਅਪਬ੍ਰਿੰਗਿੰਗ ਹੈ ਕੰਪੇਅਰ ਟੂ ਅੱਜ ਤੋਂ ਤੁਸੀਂ ਲਾ ਲਓ ਕਿ 15-20 ਸਾਲ ਪਹਿਲਾਂ, ਹੁਣ ਅਸੀਂ ਵੀ, ਹੁਣ ਮੈਂ ਇੱਥੇ ਜੰਮਿਆ, ਇੱਥੇ ਪਲਿਆ, ਅਸੀਂ ਬਾਹਰ ਖੇਡਦੇ ਰਹੇ ਹਾਂ, ਪੇਰੈਂਟਸ ਨੂੰ ਪਤਾ ਹੀ ਨਹੀਂ ਵੀ ਬੱਚਾ ਕਿੱਥੇ ਹੈ। ਯੂਨੋ, ਮੈਂ ਨਹੀਂ ਕਹਿੰਦਾ ਵੀ ਟੇਕ ਕੇਅਰ ਨਹੀਂ ਹੋਈ, ਬਟ ਮੈਂ ਇਹ ਕਹਿੰਦਾ ਕਿ ਉਦੋਂ ਇੰਨਾ ਡਰ ਨਹੀਂ ਸੀ। ਹੁਣ ਅਸੀਂ ਕਿਸੇ ਫਰੈਂਡ ਦੇ ਘਰੇ ਚਲੇ ਗਏ ਬਿਨਾਂ ਦੱਸਿਆਂ, ਬਾਈਕ ਚੱਕ ਕੇ, ਯੰਗ ਏਜ ਲਾਈਕ 8-10 ਸਾਲ ਦੀ ਉਮਰ ਦੇ ਵਿੱਚ, ਦੈਟਸ ਸਟਿਲ ਪ੍ਰੀਟੀ ਯੰਗ, ਵੀ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਨੇ, ਪਾਰਕ ਚਲੇ ਗਏ ਇਕੱਲੇ। ਬਟ ਹੁਣ ਆਈ ਥਿੰਕ ਇਹ ਚੀਜ਼ਾਂ ਬਿਲਕੁਲ ਕੋਈ ਵੀ ਪੇਰੈਂਟ ਅਲਾਓ ਨਹੀਂ ਕਰੇਗਾ। ਸਾਡੇ ਨਾਲ ਹਰਮਨ ਜੁੜਿਆ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸ ਦੀ ਟੀਮ। ਚਾਹੀਦਾ ਤੁਹਾਨੂੰ ਪੈਸਾ ਬਈ ਤਾਂ ਹਰਮਨ ਨੂੰ ਯਾਦ ਰੱਖੋ, ਅਤੇ ਸਟ੍ਰੈਸ ਫਰੀ ਤੁਹਾਡਾ ਐਕਸਪੀਰੀਅੰਸ ਹੋਵੇਗਾ। ਟੀਮ ਹਰਮਨ ਬੱਤਾ, 6476859000 ਹਰਮਨ, ਵੈਲਕਮ।
8: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਕੁਇਕਲੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਿਹਨੂੰ ਹੀਲੌਕ ਵੀ ਕਹਿ ਦਿੰਦੇ ਨੇ, ਉਹਦੇ ਬਾਰੇ ਆਪਾਂ ਲਿਸਨਰਸ ਨੂੰ ਅਪਡੇਟ ਕਰਦੇ ਹਾਂ। ਜਦੋਂ ਤੁਸੀਂ ਘਰ ਬਾਏ ਕਰਦੇ ਹੋ ਐਂਡ ਤੁਸੀਂ 20% ਡਾਊਨ ਕਰਦੇ ਹੋ, ਤੁਸੀਂ ਆਪਣੇ ਮੋਰਗੇਜ ਐਪਲੀਕੇਸ਼ਨ ਦੇ ਨਾਲ ਹੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਵੀ ਰਿਕੁਐਸਟ ਕਰ ਸਕਦੇ ਹੋ। ਮੋਸਟ ਆਫ ਦਾ ਬੈਂਕਸ ਇਹਨੂੰ ਸਟੈਪ ਪ੍ਰੋਡਕਟ ਕਹਿੰਦੇ ਨੇ। ਜਿੱਦਾਂ ਜਿੱਦਾਂ ਤੁਸੀਂ ਮੋਰਗੇਜ ਪੇ ਆਫ ਕਰੀ ਜਾਂਦੇ ਹੋ, ਜਦੋਂ ਜਦੋਂ ਪ੍ਰਿੰਸੀਪਲ ਪੇ ਹੋਈ ਜਾਂਦਾ, ਉਨੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੀ ਲਿਮਿਟ ਵੱਧਦੀ ਰਹਿੰਦੀ ਆ। ਇਹ ਇੱਕ ਤਰ੍ਹਾਂ ਦਾ ਐਸੈਟ ਆ, ਬਿਕਾਜ਼ ਇਹਦਾ ਇੰਟਰਸਟ ਰੇਟ ਘੱਟ ਹੁੰਦਾ ਐਸ ਕੰਪੇਅਰ ਟੂ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੰਸਟੈਡ ਆਫ ਆਪਾਂ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਜਾਂ ਕ੍ਰੈਡਿਟ ਕਾਰਡ ਯੂਜ ਕਰੀਏ, ਉਹਦੇ ਨਾਲੋਂ ਜੇ ਤੁਹਾਡੇ ਕੋਲ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣੀ ਹੋਈ ਹੈ ਘਰ ਦੇ ਵਿੱਚ, ਤੁਸੀਂ ਉਹ ਘੱਟ ਇੰਟਰਸਟ ਰੇਟ ਤੇ ਯੂਜ ਕਰ ਸਕਦੇ ਹੋ। ਜੇ ਤੁਹਾਡੀ ਨਹੀਂ ਬਣੀ ਹੋਈ, ਘਰ ਆਲਰੇਡੀ ਬਾਏ ਕੀਤਾ ਹੋਇਆ ਐਂਡ ਉਹ ਚ ਐਕੁਇਟੀ ਬਿਲਡ ਅਪ ਹੈਗੀ ਆ, ਦੈਨ ਆਪਾਂ ਨਿਊ ਐਪਲੀਕੇਸ਼ਨ ਕਰਕੇ ਤੁਹਾਡੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ। ਜੇ ਤੁਹਾਡਾ ਮਿਲੀਅਨ ਦਾ ਘਰ ਆ ਤੇ 5 ਲੱਖ ਦੀ ਮੋਰਗੇਜ ਆ, ਦੈਨ ਉਹ ਤੇ 3 ਲੱਖ ਦੀ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ 80% ਟੋਟਲ ਲੋਨ ਟੂ ਵੈਲਿਊ ਹੋਣੀ ਚਾਹੀਦੀ ਹੈ ਤੁਹਾਡੇ ਘਰ ਦੇ ਮੋਰਗੇਜ ਪਲੱਸ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਦੀ। ਕੋਈ ਹੋਰ ਤੁਹਾਡੇ ਕੁਐਸਚਨ ਨੇ ਮੋਰਗੇਜ ਦੇ ਰਿਲੇਟਡ, ਬੈਂਕ ਤੋਂ ਘੱਟ ਮੋਰਗੇਜ ਅਮਾਊਂਟ ਲਈ ਪ੍ਰੂਵ ਹੋ ਰਹੇ ਜਾਂ ਇੰਟਰਸਟ ਰੇਟ ਨਹੀਂ ਵਧੀਆ ਮਿਲ ਰਿਹਾ, ਸਪੈਸ਼ਲੀ ਬੀ ਲੈਂਡਰਸ ਦੇ ਜਿਹੜੇ ਕਲਾਇੰਟ ਨੇ, ਜੇ ਰਿਨੋਲ ਤੇ ਨਹੀਂ ਵਧੀਆ ਰੇਟ ਮਿਲ ਰਿਹਾ, ਸਾਡੀ ਟੀਮ ਇੱਕ ਵਾਰ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 6476859000
0: ਜਸਪਾਲ ਰਾਏ ਭਾਜੀ ਨੇ ਤੇ ਮੈਂ ਕਹਿੰਦਾ ਐਸੀ ਕਿਚਨ ਰੈਡੀ ਕਰਨਗੇ ਵੀ ਜਿਹੜਾ ਵੀ ਬੰਦਾ ਤੁਹਾਡੇ ਘਰ ਆਵੇਗਾ ਤੁਹਾਨੂੰ ਉਹ ਬੰਦਾ 5-7 ਵਾਰ ਪੁੱਛੇਗਾ ਜ਼ਰੂਰ ਕਿ ਇੰਨੀ ਸੋਹਣੀ ਕਿਚਨ ਕਿਵੇਂ ਤੁਸੀਂ ਤਿਆਰ ਕੀਤੀ ਹੈ। ਫਿਰ ਜਦੋਂ ਤੁਸੀਂ ਦੱਸੋਗੇ ਵੀ ਆਹ ਨੇ ਸਾਡੇ ਜਸਪਾਲ ਭਾਜੀ ਜਿਹੜੇ ਕਿਚਨ ਦੇ ਮਾਹਰ ਨੇ। ਸੋ ਕਿਚਨ ਕੈਬਨਿਟਸ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਆਦਿ ਹੋ ਗਿਆ ਤਾਂ 6476859 1920 4168591920। ਸੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਇੱਕ ਮਾਂ ਹੈ ਵਰਜੀਨੀਆ ਦੀ ਰਹਿਣ ਵਾਲੀ ਤੇ ਉਹਦਾ 5 ਸਾਲ ਦਾ ਮੁੰਡਾ, ਉਹਨੇ ਆਪਣੇ 5 ਸਾਲ ਦੇ ਮੁੰਡੇ ਨੂੰ ਕਹਿ ਦਿੱਤਾ ਕਿ ਕੋਈ ਨਾ ਤੂੰ ਬਾਹਰ ਖੇਡਣਾ, ਇਕੱਲਾ ਖੇਡ ਲਾ। ਤੇ ਅੱਧਾ ਮਾਇਲ, ਹਾਫ ਅ ਮਾਇਲ ਉਹਨੇ ਅਲਾਓ ਕੀਤਾ ਆਪਣੇ ਬੇਟੇ ਨੂੰ ਵੀ ਉਹ ਇਕੱਲਾ ਜਾ ਕੇ ਵਾਕ ਵੂਕ ਕਰੇ ਆਵੇ ਤੇ ਖੇਡ ਲਵੇ ਆਪ ਬਾਹਰ। ਤੇ ਫਿਰ ਪੁਲਿਸ ਇਨਵੋਲਵ ਹੋਈ, ਪੁਲਿਸ ਨੂੰ ਪਤਾ ਲੱਗਿਆ, ਪੁਲਿਸ ਨੇ ਉਹਨੂੰ ਚਾਰਜ ਕਰ ਦਿੱਤਾ ਕਿ ਤੇ ਤੂੰ ਇੱਕ 5 ਸਾਲ ਦੇ ਬੱਚੇ ਨੂੰ ਕਿਵੇਂ ਇਕੱਲੇ ਨੂੰ ਬਾਹਰ ਤੁਰਨ ਫਿਰਨ ਦੇ ਦਿੱਤਾ ਹੈ। ਉਹ ਕਹਿੰਦੀ ਫਿਰ ਕੀ ਹੋ ਗਿਆ, ਬੜੀ ਸੇਫ ਕਮਿਊਨਿਟੀ ਹੈ, ਬੜਾ ਸੇਫ ਨੇਬਰਹੁੱਡ ਹੈ, ਐਡੀ ਕਿਹੜੀ ਗੱਲ ਹੈ। ਤੇ ਫਿਰ ਬੜੇ ਲੋਕਾਂ ਨੇ ਵੀ ਗਲਤ ਸਮਝਿਆ ਵੀ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ, ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਕਿਵੇਂ ਯਾਰ ਅਲਾਓ ਕਰ ਰਹੇ ਹੋ ਵੀ ਉਹ ਇਕੱਲਾ ਬਾਹਰ ਖੇਡਦਾ ਰਹੇ। ਉਹ ਕਹਿੰਦੀ ਫਿਰ ਕੀ ਹੋ ਗਿਆ, ਐਡੀ ਕਿਹੜੀ ਗੱਲ ਹੈ। ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਆ ਕਿ ਅਸੀਂ ਤਾਂ ਛੋਟੇ ਹੁੰਦੇ ਹਾਂ 5-7 ਸਾਲ ਦੀ ਉਮਰ ਦੇ ਵਿੱਚ ਤਾਂ ਬੜੀ ਦੂਰ ਦੂਰ ਚਲ ਜਾਂਦੇ ਸੀ ਇਕੱਲੇ ਫਰੈਂਡਸ ਦੇ ਨਾਲ। ਕਈ ਕਹਿ ਰਹੇ ਇਟਸ ਵੈਰੀ ਡਿਸਕਸਟਿੰਗ, ਇਟਸ ਵੈਰੀ ਰੋਂਗ ਵੀ ਇੱਕ ਮਾਂ ਉਹਨੂੰ ਕਿਵੇਂ ਨਹੀਂ ਪਤਾ ਯਾਰ ਕਿ ਮੈਂ ਆਪਣੇ ਕਿਸ ਏਜ ਦੇ ਬੱਚੇ ਨੂੰ ਇਕੱਲੇ ਨੂੰ ਪਰਮਿਸ਼ਨ ਦੇਵਾਂ ਜਾਂ ਕਿਸ ਏਜ ਦੇ ਬੱਚੇ ਨੂੰ ਮੈਂ ਨਾ ਦੇਵਾਂ। ਸੋ ਇਹ ਅੱਜ ਦੀ ਗੱਲਬਾਤ ਹੋ ਰਹੀ ਹੈ, ਉਹਨੂੰ ਚਾਰਜ ਕੀਤਾ ਗਿਆ। ਕੁਝ ਕੁ ਲੋਕ ਕਹਿ ਰਹੇ ਆ ਕਿ ਨਹੀਂ ਚਾਰਜ ਹੋਣਾ ਚਾਹੀਦਾ, ਕੁਝ ਕੁ ਲੋਕ ਕਹਿ ਰਹੇ ਆ ਕਿ ਬਿਲਕੁਲ ਜ਼ਰੂਰ ਉਹਨੂੰ ਚਾਰਜ ਕਰ ਦੇਣਾ ਚਾਹੀਦਾ। ਸੋ ਨੰਬਰ ਹੈ ਆਪਣਾ, ਇੱਕ ਵਾਰ ਫਿਰ ਮੈਂ ਦੱਸ ਦੇਵਾਂ, ਤੁਸੀਂ ਕਾਲ ਕਰਨੀ ਹੈ ਨਾ ਅੱਜ ਸਿਰਫ ਇਸ ਨੰਬਰ ਜਿਹੜਾ ਮੈਂ ਦੇ ਰਿਹਾ ਇਹਦੇ 'ਤੇ ਹੀ ਕਾਲ ਕਰਿਓ, 6474988 6474988486 ਇਸੀ ਨੰਬਰ 'ਤੇ ਅੱਜ ਗੱਲਬਾਤ ਹੋਵੇਗੀ, 6474988486 ਜੀ 0575 ਹੈਲੋ।
9: ਹਾਂਜੀ ਨਵੀਂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਜੀ, ਕਿਵੇਂ ਹੋ?
9: ਵਧੀਆ ਜੀ ਵਧੀਆ। 5 ਸਾਲ ਕਾ ਤਾਂ ਬਹੁਤ ਛੋਟਾ ਹੋਤਾ ਹੈ ਬੱਚਾ, ਅਭੀ ਇਕੱਲੀ ਕੀ ਬਾਤ ਹੈ, ਮੇਰੀ ਛੋਟੀ ਬੱਚੀ ਹੈ 9 ਸਾਲ ਕੀ ਹੈ, ਤੋ ਵੋ ਬੋਲੀ ਕਿ ਮੈਂ ਥੋੜਾ ਦੂਰ ਵਾਲੇ ਪਾਰਕ ਚਲੀ ਜਾਤੀ ਹੂੰ ਆਪਣੀ ਉਸਕੀ ਫਰੈਂਡ ਆਈ ਹੋਈ ਥੀ ਘਰ, ਤੋ ਵੋ ਜਲਦੀ ਪਾਸ ਵਾਲੇ ਪੇ ਜਾਤੇ ਹੈ ਜੋ ਦੋ ਦੋ ਮਕਾਨ ਦੂਰ ਹੈ, ਹਮ ਕੇਅਰ ਨਹੀਂ ਕਰਤੇ, ਵੋ ਦੂਰ ਚਲੀ ਗਈ, ਵੋ ਹਮਨੇ ਹਸਬੈਂਡ ਵਾਈਫ ਨੇ ਇੱਕ ਤਰਫ ਦੇਖਾ, ਮੇਰੀ ਵਾਈਫ ਨੇ ਕਹਿ ਚਲੋ ਕੋਈ ਨੀ ਜਾਣੇ ਦੇਤੇ ਹੈ, ਵੋ ਚਲੀ ਗਈ, ਲੇਕਿਨ ਹਮਾਰੇ ਦੁੱਖ ਦੁੱਖ ਲੱਗੀ ਰਹੀ, ਹਮ 5 ਮਿੰਟ ਬਾਅਦ ਵਹੀ ਪਹੁੰਚ ਗਏ ਗੇੜਾ
0: ਲਗਾਨੇ। ਬੇਟੀ ਕੀ ਕਿਆ ਉਮਰ ਹੈ?
9: 9 ਸਾਲ ਕੀ ਹੈ।
0: ਅੱਛਾ 9 ਸਾਲ ਕੀ ਯਾਰ, ਅੱਛਾ ਠੀਕ ਹੈ। ਸੋ 5 ਸਾਲ ਤੋਂ ਬਹੁਤ ਆਪ ਸਮਝਦੇ ਹੋ ਕਿ ਯਾਰ ਟੂ ਯੰਗ ਹੈ?
9: ਬਹੁਤ ਛੋਟਾ ਹੈ, ਨਾ ਨਾ ਬਹੁਤ ਛੋਟਾ ਹੈ ਭਾਈ, ਪਤਾ ਵੀ ਨਹੀਂ ਚਲਤਾ, ਗਾੜੀ ਗੋੜੀ ਆਏ ਇਧਰ ਸੇ, ਹਾਫ ਮਾਈਲ ਤੋਂ ਬਹੁਤ ਲੰਬੀ ਹੋਤੀ ਹੈ ਆਪਣੀ ਸਟ੍ਰੀਟ ਮੇ, ਉਹ ਚਲੋ ਤਬ ਵੀ ਬੈਨੀਫਿਟ ਆਫ ਡਾਊਟ ਦੇ ਦੋ, ਹਾਫ ਮਾਈਲ ਤੋਂ ਸਟ੍ਰੀਟਸ ਕ੍ਰੋਸ ਕਰਨੀ ਪੜੇਗੀ, ਪੜੀ ਹੋਗੀ ਉਸੇ ਬੱਚੇ ਕੋ ਜਾਣੇ ਕੇ ਲਿਏ, ਤੋ ਸਟ੍ਰੀਟਸ ਮੇ ਤੋ ਕਾਰੇ ਚਲਤੀ ਹੈ, ਬੱਚੇ ਕੋ ਪਤਾ ਵੀ ਨਹੀਂ ਚਲੇਗਾ ਕਬ ਸਪੀਡ ਸੇ ਆਏਗੀ, ਯਾ ਧੀਰੇ ਵੀ ਆਏਗੀ ਪਤਾ ਹੀ ਨਹੀਂ ਚਲੇਗਾ, ਉਸਕੋ ਭਾਈ ਰੁਕਣਾ ਹੈ ਦੇਖਣਾ ਹੈ।
0: ਪਰ ਫਿਰ ਕਿਆ ਏਜ ਲਿਮਿਟ ਹੈ ਵੀ ਆਪ ਯੂ ਨੋ ਬੱਚੇ ਕੋ ਅਕੇਲੇ ਜਾਣੇ ਦੇਗੇ?
9: ਮੁਝੇ ਲਗਤਾ ਹੈ 9-10 ਸਾਲ ਠੀਕ ਹੈ, ਅਭੀ ਧੀਰੇ ਧੀਰੇ ਹਮੇ ਆਦਤ ਪੜ ਜਾਏਗੀ, ਇੱਕ ਵਾਰ ਜੈਸੇ ਥੋੜਾ ਸਾ ਹਮਨੇ ਜਾਣੇ ਦੀਆ ਉਸੇ, ਬਟ ਲੇਕਿਨ ਫਿਰ ਵੀ ਹਮੇ ਥਾ ਤੋ ਹਮ ਵਹਾਂ ਪਹੁੰਚ ਗਏ ਦੇਖਣੇ ਕੇ ਲੀਏ, ਬਟ ਆਈ ਥਿੰਕ 10 ਇਅਰਸ ਮੇ ਹਮੇ ਆਦਤ ਹੋ ਜਾਏਗੀ, ਹਾਂ ਥੋੜਾ ਆਗੇ ਵਾਲੇ ਪਾਰਕ ਮੇ ਜਾ ਸਕੇ, ਫਿਰ ਲਿਮਿਟ ਹੋ ਜਾਏਗੀ ਨਾ, ਆਪਣੇ ਆਪ ਲਿਮਿਟ ਚੇਂਜ ਹੋਤੀ ਜਾਏਗੀ, ਫਿਰ ਥੋੜਾ ਹੋਰ ਅੱਗੇ ਜਾ ਸਕੇ, ਇਹ ਨਹੀਂ ਹੈ ਕਿ ਇਮੀਡੀਏਟਲੀ ਬਾਈ ਕਈ ਮਰਜ਼ੀ ਚਲੀ ਜਾਏ।
0: ਠੀਕ ਹੈ, ਓਕੇ, ਸੋ ਟੂ ਯੰਗ ਐਟ 5, ਓਕੇ, ਥੈਂਕ ਯੂ ਸਰ। 0500 ਹੈਲੋ
10: ਜੀ। ਜੀ ਮੈਂ ਸੁਣਿਆ ਜਾਪਾਨ ਦੇ ਵਿੱਚ ਬੱਚਿਆਂ ਨੂੰ ਆਪਣੀ ਨਿਗਰਾਨੀ ਦੇ ਵਿੱਚ ਨਹੀਂ ਛੱਡਣ ਜਾਈਦਾ ਸਕੂਲ ਜਾਂ ਸਕੂਲ ਬੱਸ ਤੱਕ, ਉਹ ਆਪਣੇ ਆਪ ਹੀ ਜਾਂਦੇ ਨੇ ਇੰਡੀਪੈਂਡੈਂਟਲੀ। ਜੀ ਜੀ, ਤੇ ਮੈਂ ਨਾ ਟੈਕਸੀ ਚਲਾਉਣਾ ਇੱਥੇ, ਮੈਂ ਵੇਖਿਆ 10 ਫੁੱਟ ਪਿੱਛੇ ਗੱਡੀ ਰੋਕਦੀ ਹੈ ਨਾ, ਤੇ ਉਹ ਅਗਲੇ ਬੰਦੇ ਕਹਿੰਦੇ ਐ ਜੀ ਥੋੜੀ ਹੋਰ ਅੱਗੇ ਕਰਿਓ, 10 ਫੁੱਟ ਹੋਰ ਅੱਗੇ ਕਰ ਦਿਓ, ਤੇ ਮੇਰਾ ਖਿਆਲ ਹੀ ਟੂ ਮੱਚ ਹੈ।
0: ਨਹੀਂ ਮੈਂ ਹੁਣੇ ਦੇਖ ਰਿਹਾ ਤੁਹਾਡੀ ਗੱਲ ਸਹੀ ਹੈ, ਜੈਪਨੀਜ਼ ਜਿਹੜੇ ਬੱਚੇ ਨੇ ਉਹ ਤਾਂ ਕੱਲੇ 6 ਸਾਲ ਦੀ ਉਮਰ ਦੇ ਵਿੱਚ ਬੱਸ ਵੀ ਲੈਣੀ ਸ਼ੁਰੂ ਕਰ ਦਿੰਦੇ ਆ।
10: ਜੀ ਜੀ ਜੀ
0: ਹਾਂ। ਸੋ ਠੀਕ ਹੈ ਸਰ, ਥੈਂਕ ਯੂ ਇਨਫੋਰਮੇਸ਼ਨ ਸ਼ੇਅਰ ਕੀਤੀ। ਫਿਰ ਕੀ ਤੁਹਾਨੂੰ ਲੱਗਦਾ ਵੀ ਆਪਾਂ ਜਿਹੜੇ ਲੋਕ ਆਪਾਂ ਜ਼ਿਆਦਾ ਪ੍ਰੋਟੈਕਟਿਵ ਆ? ਸੋ ਸਟਾਰਟਿੰਗ ਐਟ 8-6 ਪਹਿਲੀ ਗ੍ਰੇਡ ਦੇ ਵਿੱਚ ਬੱਚੇ ਜਾਂ ਤਾਂ ਇਕੱਲੇ ਤੁਰ ਕੇ ਜਾਂਦੇ ਆ ਸਕੂਲ ਨੂੰ, ਜਾਂ ਪਬਲਿਕ ਟ੍ਰਾਂਜ਼ਿਟ ਕੰਪਲੀਟਲੀ ਆਪਣੇ ਆਪ ਲੈ ਕੇ ਜਾਂਦੇ ਨੇ। ਕਹਿੰਦੇ ਨੇ ਕਿ ਇਹ ਚੀਜ਼ ਡੀਪਲੀ ਰੂਟਡ ਹੈ ਜੈਪਨੀਜ਼ ਕਲਚਰ ਅਤੇ ਡੇਲੀ ਲਾਈਫ 'ਚ, ਅਤੇ ਇੰਡੀਪੈਂਡੈਂਸ ਨੂੰ ਇੱਕ ਨੈਚੁਰਲ ਮਾਈਲਸਟੋਨ ਦੇ ਤੌਰ 'ਤੇ ਲਿਆ ਜਾਂਦਾ। ਕਿਆ ਬਾਤ ਹੈ, ਵੈਰੀ ਗੁੱਡ। ਸੋ ਵਿਲ ਬੀ ਰਾਈਟ ਬੈਕ, ਇੱਕ ਕੁਇਕ ਮੈਸੇਜ ਹੈ ਘਰ ਆ ਰਿਹਾ, ਬਹੁਤ ਸੋਹਣੇ ਸੁਣੋ ਕਿਹੜਾ ਕਿੱਥੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਸੋ ਸੋਰੀ, ਜਿਹੜੇ ਘਰ ਨੇ ਉਹਨਾਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ ਨੇ ਇੱਕ ਵਾਰ ਫਿਰ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਸੋ ਹਰਪ੍ਰੀਤ ਵੈਲਕਮ ਅਗੇਨ।
2: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਪਾਲਿਸੀਜ਼ ਰਿਵਿਊ ਨੂੰ ਲੈ ਕੇ, ਜਿਹੜੀਆਂ ਵੀ ਐਗਜ਼ਿਸਟਿੰਗ ਇੰਸ਼ੋਰੈਂਸ ਕਵਰੇਜਿਸ ਹੈਗੀਆਂ ਤੁਹਾਡੇ ਕੋਲ, ਚਾਹੇ ਉਹ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਤਿੰਨੋਂ ਮੇਜਰ ਕਵਰੇਜਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਜ਼ਰੂਰ ਰਿਵਿਊ ਕਰਵਾਇਆ ਕਰੋ। ਕੋਈ ਵੀ ਇਹਨਾਂ ਨਾਲ ਰਿਲੇਟਡ ਤੁਹਾਡੇ ਕੁਐਸਚਨਸ ਹੈਗੇ ਆ, ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਤੁਸੀਂ ਸਾਡੇ ਕੋਲ ਇਹ ਪਾਲਿਸੀ ਨਹੀਂ ਵੀ ਕਰਵਾਈ, ਸਟਿਲ ਬਿਨਾਂ ਕਿਸੇ ਓਬਲੀਗੇਸ਼ਨ ਤੋਂ, ਬਿਨਾਂ ਕਿਸੇ ਚਾਰਜਿਸ ਤੋਂ ਤੁਸੀਂ ਇਹਨਾਂ ਪਾਲਿਸੀਜ਼ ਨੂੰ ਰਿਵਿਊ ਕਰਵਾ ਸਕਦੇ ਆ। ਐਂਡ ਅਗਰ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ ਕਿਸੇ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਨਾਲ ਰਿਲੇਟਡ, ਉਹਦੇ ਰਿਗਾਰਡਿੰਗ ਵੀ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਅਗਰ ਤੁਸੀਂ ਐਨੁਅਲ ਪੇਮੈਂਟ ਨਹੀਂ ਦੇ ਸਕਦੇ, ਮੰਥਲੀ ਇੰਸਟਾਲਮੈਂਟ ਦੀਆਂ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਆ। ਐਂਡ ਲਾਸਟਲੀ, ਅਗਰ ਤੁਸੀਂ ਹਜੇ ਤੱਕ ਬੱਚਿਆਂ ਦਾ RESP ਦਾ ਪਲਾਨ ਨਹੀਂ ਕਰਵਾਇਆ, ਮੇਕ ਸ਼ੋਰ ਜਿਹੜੇ ਨਿਊਲੀ ਪੇਰੈਂਟਸ ਬਣੇ ਹੈਗੇ ਆ, ਨਿਊ ਬੋਰਨ ਕਿਡਸ ਹੋਏ ਆ, ਜਾਂ ਨਿਊ ਇਮੀਗ੍ਰੈਂਟਸ ਆਏ ਸੀ, ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿਹੜੀ ਕਿਹੜੀ ਗਵਰਨਮੈਂਟ ਤੋਂ ਬੈਨੀਫਿਟਸ ਅਸੀਂ ਲੈ ਸਕਦੇ ਹਾਂ, ਬੱਚਿਆਂ ਦਾ RESP ਦਾ ਪਲਾਨ ਇੱਕ ਸਭ ਤੋਂ ਵਧੀਆ ਟੂਲ ਹੈਗਾ ਆ, ਜਿਹਦੇ ਵਿੱਚ ਤੁਸੀਂ ਆਪਣੀ ਮਨੀ ਨੂੰ ਐਕੂਮੂਲੇਟ ਕਰ ਸਕਦੇ ਆ, ਬੱਚਿਆਂ ਦੀ ਫਰਦਰ ਐਜੂਕੇਸ਼ਨ ਦੇ ਲਈ ਸੇਵਿੰਗਸ ਇਕੱਠੀ ਕਰ ਸਕਦੇ ਆ, ਗਵਰਨਮੈਂਟ ਵੀ ਗ੍ਰਾਂਟਸ ਦੇ ਰੂਪ ਦੇ ਵਿੱਚ ਉਹਦੇ ਵਿੱਚ ਹੈਲਪ ਕਰਦੀ ਆ। ਸੋ ਉਹਦੀ ਡਿਟੇਲ ਇਨਫੋਰਮੇਸ਼ਨ ਲੈਣ ਵਾਸਤੇ ਨੰਬਰ ਹੈਗਾ ਜੀ 416-8175-00। ਅਗੇਨ ਮੇਰਾ ਨੰਬਰ 416-8178-6500।
0: 416-8175-00 ਇੱਕ ਕੁਇਕ ਨੰਬਰ ਹੈ। ਥੈਂਕ ਯੂ ਹਰਪ੍ਰੀਤ, ਥੈਂਕ ਯੂ। ਸੋ ਘਰ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਲਓ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com। ਵੈਰੀ ਗੁੱਡ। ਸੋ ਦੇਖੋ, ਮੈਂ ਤੁਹਾਨੂੰ ਆਪਣਾ ਵੀ ਓਪੀਨੀਅਨ ਦੇ ਦੇਵਾਂ ਜਾਣ ਤੋਂ ਪਹਿਲਾਂ। ਇਟਸ ਟੂ ਯੰਗ ਯਾਰ, 5 ਸਾਲ ਦੀ ਉਮਰ। ਮੈਨੂੰ ਵੀ ਲੱਗਦਾ ਕਿ ਤੁਸੀਂ ਬੱਚੇ ਨੂੰ ਇਕੱਲੇ ਨੂੰ ਇੱਕ ਕਹਿ ਦਿਓ ਕਿ ਕੋਈ ਨਾ ਜਾ ਤੂੰ ਬਾਹਰ ਖੇਡ ਲਾ, ਕੋਈ ਸੁਪਰਵਿਜ਼ਨ ਨਹੀਂ, ਕੋਈ ਦੇਖ ਨਹੀਂ ਰਿਹਾ, ਬੱਚਾ ਅੱਧਾ ਮਾਈਲ ਤੁਰ ਕੇ ਅੱਗੇ ਨੂੰ ਜਾ ਰਿਹਾ ਨੇਬਰਹੁੱਡ ਦੇ ਵਿੱਚ। ਚਲੋ ਠੀਕ ਹੈ, ਜਿੰਨਾ ਮਰਜ਼ੀ ਸੇਫ ਨੇਬਰਹੁੱਡ ਹੋਵੇ, ਉਹ ਕੁੜੀ ਦਾ ਮੰਨਣਾ ਸੀਗਾ ਵੀ ਗੇਟਡ ਕਮਿਊਨਿਟੀ ਹੈ, ਵੈਰੀ ਸੇਫ ਨੇਬਰਹੁੱਡ, ਵੀ ਐਡਾ ਕੀ ਹੋ ਗਿਆ। ਬਟ ਯਾਰ ਐਡਾ ਇਹ ਹੈ ਕਿ 5 ਸਾਲ ਦਾ ਬੱਚਾ ਯਾਰ, ਹੁਣ ਕੋਈ ਗੱਡੀ ਆ ਰਹੀ ਹੈ, ਨੈਚੁਰਲ ਤੌਰ ਦੇ ਉੱਤੇ ਯਾਰ ਉਹਨਾਂ ਦੀ ਨਹੀਂ ਉਨੀ ਅਵੇਅਰਨੈਸ ਹੁੰਦੀ, ਰਾਈਟ? ਦੇ ਥੋੜ੍ਹਾ ਜਿਹਾ ਤੁਹਾਨੂੰ ਚਾਹੀਦਾ ਕਿ ਆਪਾਂ ਕੇਅਰਫੁਲ ਰਹੀਏ। ਚਲੋ 8-10 ਸਾਲ ਦੀ ਉਮਰ ਹੋ ਗਈ, ਉਦੋਂ ਆਰਾਮ ਨਾਲ ਤੁਸੀਂ ਬੇਫਿਕਰ ਹੋ ਕੇ ਕਹਿ ਸਕਦੇ ਹੋ ਕਿ ਬੱਚੇ ਨੂੰ ਕੋਈ ਨਾ ਜਾਓ ਅਤੇ ਤੁਸੀਂ ਖੇਡੋ ਆਪਣਾ. ਸੋ 5-6 ਈਅਰਸ ਟੂ ਯੰਗ, ਬਟ 8-10 ਮੇ ਬੀ ਇਟਸ ਓਕੇ. ਬਟ ਹੁਣ ਜਿਹੜਾ ਇਹ ਜੈਪਨੀਜ਼ ਗੱਲ ਦੱਸੀ ਹੈ, ਜਪਾਨ ਵਾਲੇ ਤਾਂ ਕਹਿੰਦੇ ਆ 6 ਸਾਲ ਦੀ ਉਮਰ ਦੇ ਵਿੱਚ ਬੱਚੇ ਬੱਸ ਲੈ ਕੇ ਜਾ ਸਕਦੇ ਆ. ਸੋ ਹੁਣ ਕਿਹਨੂੰ ਮੰਨੀਏ ਕਿਹਨੂੰ ਨਹੀਂ, ਖੈਰ ਲੈਟਸ ਸੀ. ਸੋ ਰੇਡੀਓ ਆਵਾਜ਼ ਤੁਹਾਡੇ ਲਈ ਪੇਸ਼ ਹੋ ਰਿਹਾ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਮਿਤਸੂਬਿਸ਼ੀ ਦੀ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, 10 ਸਾਲ ਦੀ ਵਾਰੰਟੀ. 6474 6476782754678.
11: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: 477-2040-416-477-2040. ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337. ਸੋ ਇੱਕ ਵਾਰ ਫਿਰ ਤੁਹਾਡਾ ਸਭ ਦਾ AM 530 ਦੇ ਵਿੱਚ ਸਵਾਗਤ ਹੈ. ਸੋ ਰੇਡੀਓ ਆਵਾਜ਼ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਰੇਡੀਓ ਆਵਾਜ਼ ਵੀ ਯਾਰ ਬੜੇ ਲੰਬੇ ਸਮੇਂ ਤੋਂ AM 530 ਦੀ ਇੱਕ ਸ਼ਾਨ ਹੈ ਅਤੇ ਤੁਸੀਂ ਹਰ ਰੋਜ਼ ਸੁਬਹਾ 9 ਤੋਂ 10 ਜੁੜਦੇ ਹੋ ਬੜੇ ਚਾਅ ਨਾਲ, ਬੜੀ ਐਕਸਾਈਟਮੈਂਟ ਦੇ ਨਾਲ. ਅਤੇ ਅਮਨ ਬੈਨੀਪਾਲ ਜੀ ਤੁਹਾਡੇ ਲਈ ਬਹੁਤ ਹੀ ਖੂਬਸੂਰਤ, ਬੜਾ ਇਨਫੋਰਮੇਟਿਵ, ਬੜਾ ਐਜੂਕੇਸ਼ਨਲ ਪ੍ਰੋਗਰਾਮ ਪੇਸ਼ ਕਰਦੇ ਨੇ. ਸੋ ਬੜੀ ਜਲਦ ਰੇਡੀਓ ਆਵਾਜ਼ ਦੀ ਟੀਮ ਆਪਣੇ ਨਾਲ ਜੁੜ ਰਹੀ ਹੈ, ਸਟੂਡੀਓ ਦੇ ਵਿੱਚ ਪਹੁੰਚ ਰਹੇ ਨੇ. ਅਤੇ ਦੇਖੋ ਸਾਡੀ ਇੱਕ ਟੀਮ ਹੈ, ਟੀਮ ਦਾ ਇਹ ਹੁੰਦਾ ਕਿ ਹਮੇਸ਼ਾ ਇੱਕ ਦੂਜੇ ਲਈ ਹਾਜ਼ਰ ਹੋਣਾ. ਸੋ ਅਮਨ ਜੀ ਦਾ ਫੋਨ ਆਇਆ, ਕਹਿੰਦੇ ਨਵੀਂ ਟੀਮ ਪਹੁੰਚ ਰਹੀ ਹੈ ਅਤੇ ਅੱਜ ਸਾਰਿਆਂ ਦਾ ਤੁਸੀਂ ਸਵਾਗਤ ਕਰ ਦਿਓ. ਮੈਂ ਕਿਹਾ ਅਮਨ ਜੀ ਤੁਹਾਡੇ ਲਈ ਹਾਜ਼ਰ ਹਾਂ, ਹਮੇਸ਼ਾ ਹਾਜ਼ਰ ਹਾਂ, ਤੁਸੀਂ ਸਾਡੇ ਲਈ ਹਾਜ਼ਰ ਹੋ ਅਤੇ ਇਹ ਸਾਡਾ ਇੱਕ ਪਰਿਵਾਰ ਹੈ. ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਪੰਜਾਬੀ ਲਹਿਰਾ ਸੁਣਦੇ ਹੋ, ਰੇਡੀਓ ਵਾਜ਼ ਸੁਣਦੇ ਹੋ, ਵਨ ਟੀਮ ਵਨ ਫੈਮਿਲੀ ਦੇ ਹੇਠ ਅਸੀਂ ਕੰਮ ਕਰਦੇ ਹਾਂ. ਸੋ ਬਹੁਤ ਸਾਰਾ ਅਮਨ ਜੀ ਨਾਲ ਅਤੇ ਇਹਨਾਂ ਦੀ ਪੂਰੀ ਟੀਮ ਪੂਰੀ ਫੈਮਿਲੀ ਨਾਲ ਇੱਕ ਪ੍ਰੇਮ ਪਿਆਰ ਹੈ. ਸੋ ਵੈਲਕਮ ਅਗੈਨ ਐਂਡ ਹੈਪੀ ਹੈਪੀ ਮੰਡੇ. ਜਿਹੜੇ ਸਾਡੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਹੈ 9 ਵਜੇ ਤੋਂ ਬਾਅਦ, ਚਲੋ AM 530 ਹਾਈ ਡੈਫੀਨੇਸ਼ਨ ਫ੍ਰੀਕੁਐਂਸੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਤੇ AM 530 'ਤੇ ਲਗਾਤਾਰ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦਾ ਤੁਸੀਂ ਸਭ ਆਨੰਦ ਮਾਣਦੇ ਹੋ. ਸੋ ਗੱਲਾਂ ਬਾਤ ਅੱਜ ਰੇਡੀਓ ਆਵਾਜ਼ ਦੇ ਵਿੱਚ ਵੀ ਤੁਹਾਡੇ ਨਾਲ ਕਰਾਂਗੇ. ਮੰਡੇ ਮੋਰਨਿੰਗ ਹੈ ਅਤੇ ਸਾਰੇ ਸਾਡੇ ਜਿਹੜੇ ਪੇਰੈਂਟਸ ਨੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ, ਆਈ ਆਮ ਸ਼ੋਰ ਕਿ ਸਕੂਲਾਂ ਨੂੰ ਛੱਡ ਦਿੱਤਾ ਹੋਵੇਗਾ, ਹੁਣ ਪੇਰੈਂਟਸ ਬੱਚਿਆਂ ਦੀ ਟੇਕ ਕੇਅਰ ਕਰਕੇ ਹੁਣ ਆਪਣੀ ਟੇਕ ਕੇਅਰ ਕਰ ਰਹੇ ਨੇ. ਜਿਹੜੇ ਚਲੋ ਕੰਮਾਂ 'ਤੇ ਜਾ ਰਹੇ ਆ ਉਹਨਾਂ ਦੀ ਆਪਦੀ ਡਿਊਟੀ ਹੈ. ਕਈ ਹੈਗੇ ਆ ਪੇਰੈਂਟਸ ਬੱਚਿਆਂ ਨੂੰ ਛੱਡ ਛੁੱਟ ਕੇ ਕਹਿੰਦੇ ਵੀ ਅਸੀਂ ਤਾਂ ਬਈ ਹੁਣ ਜਿੰਮ ਜੁੰਮ ਜਾਂਦੇ ਹਾਂ, ਥੋੜ੍ਹੇ ਆਪਣਾ ਇੱਕ ਰਿਲੈਕਸਿੰਗ ਟਾਈਮ ਇੰਜੋਏ ਕਰਨੇ ਆ, ਕਿਉਂਕਿ ਬੱਚਿਆਂ ਦੀ ਵੀ ਟੇਕ ਕੇਅਰ ਕਰਨੀ ਇੱਕ ਕਿਸਮ ਦੀ ਇੱਕ ਫੁੱਲ ਟਾਈਮ ਜੋਬ ਹੈ. ਵੈਰੀ ਫੁੱਲਫਿਲਿੰਗ, ਬਹੁਤ ਹੀ ਇੱਕ ਮੈਂ ਕਹਿੰਦਾ ਹੁੰਦਾ ਕਿ ਮਾਣ ਵਾਲੀ ਚੀਜ਼ ਹੈ. ਅਤੇ ਖੁਸ਼ੀ ਮਿਲਦੀ ਅੱਜ ਕੱਲ੍ਹ ਯਾਰ ਕਿ ਦੇਖ ਕੇ ਕਿਵੇਂ ਜਿਹੜੇ ਸਾਡੇ ਪਹਿਲਾਂ ਹੁੰਦਾ ਸੀ ਨਾ ਵੀ ਮਦਰਸ ਹੀ ਜ਼ਿਆਦਾਤਰ ਇਨਵੋਲਵ ਸੀਗੀਆਂ, ਮਦਰਸ ਨੇ ਲੰਚ ਬਣਾਉਣਾ, ਬ੍ਰੈਕਫਾਸਟ ਬਣਾਉਣਾ, ਮਦਰਸ ਨੇ ਹੀ ਸਕੂਲੇ ਛੱਡਣਾ, ਸਕੂਲੋਂ ਲੈ ਕੇ ਆਉਣਾ, ਸਾਰਾ ਕੰਮ ਮਦਰਸ ਦਾ. ਬਟ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਨਾ ਜਨਰੇਸ਼ਨ ਬਦਲ ਰਹੀ ਹੈ, ਜਨਰੇਸ਼ਨ ਦੇ ਚੇਂਜ ਹੋਣ ਦੇ ਨਾਲ ਨਾਲ ਜਿਹੜੇ ਫਾਦਰ ਫਿਗਰਸ ਨੇ, ਜਿਹੜੇ ਫਾਦਰਸ ਨੇ ਉਹ ਵੀ ਬਹੁਤ ਜ਼ਿਆਦਾ ਯੂ ਨੋ ਆਈ ਸੀ ਕੇ ਇੱਕ ਯੋਗਦਾਨ ਪਾਉਂਦੇ ਆ. ਸੋ ਵਿਲ ਬੀ ਰਾਈਟ ਬੈਕ, ਤੇ ਰੇਡੀਓ ਵਾਜ਼ੀ ਟੀਮ ਜੁੜ ਰਹੀ ਹੈ. ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਨ ਐਂਡ ਓਨਲੀ ਰੇਡੀਓ ਆਵਾਜ਼, ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040. ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEAN. ਜੇ ਤੁਸੀਂ ਸਾਡੀ ਐਪ

0: ਅੱਛਾ ਸੁਣੋ,
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ

0: ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 to 10 AM ਤੱਕ ਰੇਡੀਓ ਆਵਾਜ਼।
1: All advertisements are paid. Awaz the Voice does not take any responsibility for any paid advertisements during this program.

ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ।

ਮੇਰੇ ਕਾਜ ਕਰੇ ਮੇਰਾ ਸਤਿਗੁਰੂ, ਮੈਨੂੰ ਚਿੰਤ ਨਾ ਕੋਈ, ਕਰਨੇ ਹਾਰਾ ਕਰਦਾ ਆਪੇ, ਜੋ ਹੋਣਾ ਸੋ ਹੋਏ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਤੁਹਾਡੇ ਸਾਰਿਆਂ ਦੇ ਫੇਵਰੇਟ ਸ਼ੋ ਰੇਡੀਓ ਆਵਾਜ਼ 'ਤੇ। ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ ਪੂਰੇ 10 ਵਜੇ ਤੱਕ, ਅਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਅਸੀਂ ਆ ਰਹੇ ਹਾਂ।

0: ਚਲੋ ਜੀ ਅੱਜ ਪਿਆਰੀ ਜੀ ਸਵੇਰ ਦਾ ਅਸੀਂ ਕਰਦੇ ਹਾਂ ਸਟਾਰਟ ਅਤੇ ਬਹੁਤ ਹੀ ਸੋਹਣਾ ਜਿਹਾ ਮੌਸਮ ਹੈ ਅਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼ CHLO AM 530 ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਲੈ ਕੇ US ਅਤੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੱਕ ਸਾਡੇ ਲਿਸਨਰ ਸਾਡੇ ਨਾਲ ਜੁੜੇ ਹਨ ਅਤੇ ਅੱਜ ਦੇਖਦੇ ਹਾਂ ਕੌਣ ਕੌਣ ਸਾਡੇ ਨਾਲ ਜੁੜੇ ਰਹਿਣਗੇ ਅਤੇ ਸਾਨੂੰ ਕਾਲਸ ਕਰਨਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਮੌਰਗੇਜ ਕਿੰਗ ਤੋਂ ਦ ਕਿੰਗ ਪਰਮਜੀਤ ਜੀ ਦਾ ਪੰਕਜ ਜੀ ਨੂੰ ਮੈਂ ਕਿਹਾ ਕਾਲ ਕਰਕੇ ਪੰਕਜ ਜੀ ਮੈਂ ਬਹੁਤ ਡਰ ਗਈ ਤੁਸੀਂ ਦੱਸੋ ਮੈਂ ਕਿਉਂ ਡਰੀ
1: ਮੈਂ ਦੇਖ ਲਿਆ ਆਰਮੀ ਦੀ
0: ਮੈਂ ਸੀਰੀਅਸਲੀ ਬਹੁਤ ਘਬਰਾ ਗਈ ਮੈਂ ਫੋਟੋ ਖਿੱਚ ਲਈ ਪੰਕਜ ਜੀ ਅੱਜ ਮੈਨੂੰ ਕੋਈ ਕਿਡਨੈਪ ਕਰਕੇ ਲੈ ਕੇ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਮੈਂ ਅਮਨ ਜੀ ਨੂੰ ਕਾਲ ਕੀਤੀ ਅਮਨ ਜੀ ਬਾਹਰ ਕੋਈ ਨਾ ਮਿਲਟਰੀ ਦੀ ਗੱਡੀ ਖੜੀ ਆ ਔਰ ਉਹਨਾਂ ਨੇ ਮੈਨੂੰ ਇਸ਼ਾਰਾ ਵੀ ਕੀਤਾ ਮੈਨੂੰ ਦੇਖਿਓ ਮੈਂ ਘਬਰਾ ਰਹੀ ਹਾਂ ਕਹਿੰਦੇ ਉਹ ਸਾਡੇ ਕਿੰਗ ਮੌਰਗੇਜ ਕਿੰਗ ਤੋਂ ਪਰਮਜੀਤ ਜੀ ਹੈਗੇ ਆ ਸੋ ਫਿਰ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸੋ ਨਾਲ ਸਾਡੇ ਹੈਗੇ ਆ ਸਾਡੇ ਬੈਕਅਪ ਸਪੋਰਟ ਸਿਸਟਮ ਪੰਕਜ ਪੰਜਾਬੀ ਜੀ ਤੁਹਾਡਾ ਸਵਾਗਤ ਹੈ
2: ਥੈਂਕ ਯੂ ਸੰਤੋਸ਼ ਜੀ ਸੋ ਵੈਰੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਤੇ ਸਾਰੇ ਲਿਸਨਰਸ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਤੋਸ਼ ਜੀ ਜਬ ਵੀ ਮੈਨੇ ਪਰਮਜੀਤ ਜੀ ਕੋ ਦੇਖਾ ਤੋ ਮੁਝੇ 90% ਲੱਗ ਗਿਆ ਕਿ ਇਨਕੀ ਗਾੜੀ ਹੋ ਗਈ
0: ਹਾਂਜੀ ਹਾਂਜੀ ਮੈਨੇ ਜਸਟ ਗੈਸ ਕੀਆ
1: 90% ਮੈਂ ਸੇ ਆਪਕੋ 1% ਬਤਾਏ ਕੈਸੇ ਲਗਾ
2: ਜੀ ਜੀ
1: ਬਤਾਏ ਆਪ ਦੇਖ ਲੈ
0: ਮੰਡੇ ਦੀ ਮੰਡੇ ਸਾਡੇ ਕੋਲ ਪਰਮਜੀਤ ਜੀ ਆਉਂਦੇ ਆ ਵੈਸੇ ਆਪਣੇ ਦਰਸ਼ਨ ਨਹੀਂ ਦਿੰਦੇ ਸਾਨੂੰ ਇਹਨਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ ਲੇਕਿਨ ਸਾਰੇ ਜਾਣੇ ਤੁਸੀਂ ਇਹਨਾਂ ਨੂੰ ਲੱਭ ਸਕਦੇ ਹੋ ਮੌਰਗੇਜ ਕਿੰਗ ਦੇ ਆਫਿਸ ਤੇ ਜਾ ਕੇ ਇੰਨੇ ਕੁ ਬਿਜ਼ੀ ਹੁੰਦੇ ਆ ਕਿ ਆਫਿਸ ਚ ਆਉਣਾ ਇਹਨਾਂ ਦਾ ਸਾਡੇ ਬਹੁਤ ਘੱਟ ਮਤਲਬ ਟਾਈਮ ਲੱਗਦਾ ਇਹਨਾਂ ਦਾ ਸੋ ਇਸ ਕਰਕੇ ਸਾਨੂੰ ਪਤਾ ਨਹੀਂ ਚੱਲਿਆ ਕਿ ਪਰਮਜੀਤ ਜੀ ਹੈਗੇ ਆ ਸੋ ਸਾਡੇ ਨਾਲ ਦੇਖਦੇ ਹਾਂ ਸਾਨੂੰ ਪਹਿਲੀ ਕਾਲ ਅੱਜ ਕਿੰਨਾ ਨੇ ਕੀਤੀ ਆ ਸੋ ਸਾਡੇ ਨਾਲ ਸਾਡੇ ਫਸਟ ਕਾਲਰ ਹੈਗੇ ਆ ਜੀ 0230 ਤੁਸੀਂ ਆਨ ਏਅਰ ਹੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਮੈਨੂੰ ਨਾ ਇੱਕ ਨੰਬਰ ਚਾਹੀਦਾ ਜੀ ਆਪਣਾ ਜੇ ਇੰਡੀਆ ਸਮਾਨ ਭੇਜਣਾ ਹੋਵੇ ਕੋਈ ਕੰਟੈਕਟ ਨੰਬਰ ਹੈਗਾ ਜੀ
0: ਜੀ ਤੁਸੀਂ ਇੱਕ ਨੰਬਰ ਨੋਟ ਕਰ ਲਓ ਤੁਹਾਡੀ ਹੈਲਪ ਕਰ ਦੇਣਗੇ 10 ਵਜੇ ਤੋਂ ਬਾਅਦ ਕਾਲ ਕਰ ਲਿਓ
2: ਜੀ ਜੀ ਮੇਰਾ ਨੰਬਰ ਜੀ ਆਪ ਨੋਟ ਕੀਜੀਏ ਮੈਂ ਇੱਕ 10 ਵਜੇ ਕੇ ਬਾਅਦ ਮੈਂ ਆਪਕੋ ਐਸਐਸ ਕਰ ਦੂੰਗਾ ਮੇਰਾ ਨੰਬਰ ਹੈ ਜੀ 437-388-2327 437-388-2327 ਠੀਕ ਹੈ ਜੀ ਥੈਂਕ ਯੂ ਸੋ ਮਚ
0: ਸ਼ੋ ਕਰਦੇ ਹਾਂ ਅਸੀਂ ਸ਼ੁਰੂ ਤੇ ਬਹੁਤ ਹੀ ਸੋਹਣਾ ਜਿਹਾ ਦਿਨ ਹੈ ਪਰਮਜੀਤ ਜੀ ਮੇਰਾ ਇੱਕ ਕੁਐਸਚਨ ਸੀਗਾ ਅੱਜ ਮੈਂ ਆਉਂਦੇ ਆਉਂਦੇ ਸੋਚ ਰਹੀ ਸੀਗੀ ਕਿ ਕਈ ਵਾਰ ਸਾਡੇ ਕੋਲ ਆਪਣੀ ਲਾਈਫ 'ਚ ਗਲਤੀ ਹੁੰਦੀ ਆ ਔਰ ਕਈ ਵਾਰ ਸਾਡੇ ਕੋਲ ਗਲਤੀ ਨਹੀਂ ਵੀ ਹੁੰਦੀ ਤੁਹਾਨੂੰ ਕੀ ਲੱਗਦਾ ਕਿ ਸਾਡੀ ਗਲਤੀ ਨਾ ਵੀ ਹੋਵੇ ਤਾਂ ਵੀ ਸਾਨੂੰ ਸੌਰੀ ਬੋਲ ਦੇਣਾ ਚਾਹੀਦਾ ਹੈ ਜਾਂ ਨਹੀਂ ਬੋਲਣਾ ਚਾਹੀਦਾ
1: ਪ੍ਰੋਬਲਮ ਇਹ ਹੈ ਨਾ ਵੀ ਸਾਨੂੰ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ ਪ੍ਰੋਬਲਮ ਇਹ ਹੈ ਸਾਨੂੰ ਇਹ ਲੱਗਦਾ ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਸਹੀ ਹੈ
0: ਜੀ ਬਿਲਕੁਲ
1: ਠੀਕ ਹੈ ਜੀ ਔਰ ਆਪਣੀ ਗਲਤੀ ਮੰਨ ਲੈਣੀ ਹਾਂ ਇਹ ਬਹੁਤ ਇੱਕ ਵੱਡੀ ਗੱਲ ਹੈ ਜੇ ਤੁਸੀਂ ਕਹੋ ਵੀ ਹਾਂ ਵੇਲਾ ਵਜਾ ਤੁਹਾਨੂੰ ਪਤਾ ਵੀ ਕੁਛ ਨਹੀਂ ਸਰ ਮਾਫੀਆਂ ਮੰਗੀ ਜਾਣੀ ਹੈ ਉਹ ਮੇਰੇ ਹਿਸਾਬ ਦੇ ਨਾਲ ਗਲਤ ਹੈ ਹਨਾ ਜੀ ਤੁਸੀਂ ਕਿਤੇ ਨਾ ਕਿਤੇ ਫਿਰ ਆ ਕੇ ਆਪਣੀ ਜਿਹੜੀ ਸੈਲਫ ਰਿਸਪੈਕਟ ਹੈ ਨਾ ਉਹ ਤੁਸੀਂ ਖੋਣ ਲੱਗ ਜਾਂਦੇ ਉਹ ਗਵਾਚਣ ਲੱਗ ਜਾਂਦੀ ਤੁਹਾਡੇ ਕੋਲੋਂ
0: ਜੀ ਬਹੁਤ ਹੀ ਵਧੀਆ ਜਵਾਬ ਹੈਗਾ ਸੋ ਆਓ ਅਸੀਂ ਸੁਣਦੇ ਹਾਂ ਪੰਕਜ ਜੀ ਪਰਮਜੀਤ ਜੀ ਬਾਕੀਆਂ ਦਾ ਕੀ ਕਹਿਣਾ ਹੈ ਕਿ ਜਦੋਂ ਸਾਡੀ ਕਿਸੇ ਦੇ ਨਾਲ ਫਾਈਟ ਹੁੰਦੀ ਆ ਗਲਤੀ ਸਾਡੀ ਜੇ ਹੋਵੇ ਤਾਂ ਸੌਰੀ ਮੰਗ ਲੈਣੀ ਚਾਹੀਦੀ ਆ ਜਾਂ ਸੌਰੀ ਨਹੀਂ ਮੰਗਣੀ ਚਾਹੀਦੀ ਆ ਤੇ ਦੇਖਦੇ ਹਾਂ ਅੱਜ ਤੁਸੀਂ ਸਾਨੂੰ ਕੀ ਜਵਾਬ ਦਿੰਦੇ ਹੋ ਵੀਕਐਂਡ ਤੇ ਤੁਸੀਂ ਸਾਰਿਆਂ ਨੇ ਬਹੁਤ ਕਰ ਲਈ ਰੈਸਟ ਅੱਜ ਹੈਗਾ ਸੋਮਵਾਰ ਦਾ ਦਿਨ ਤੇ ਸੋਮਵਾਰ ਦੇ ਦਿਨ ਅਸੀਂ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਕਦੀ ਕਿਸੇ ਕੋਲੋਂ ਗਲਤੀ ਹੋ ਜਾਏ ਤੁਸੀਂ ਸੌਰੀ ਜਲਦੀ ਬੋਲ ਦਿੰਦੇ ਹੋ ਜਾਂ ਨਹੀਂ ਬੋਲਦੇ ਹੋ ਸੋ ਮੇਰੀ ਮੇਰੀ ਜੇ ਪਰਸਨਲੀ ਤੁਸੀਂ ਮੇਰੀ ਗੱਲ ਦੇਖੋ ਤਾਂ ਮੈਂ ਸੌਰੀ ਬੋਲਦੀ ਹਾਂ ਜੇ ਮੇਰੀ ਗਲਤੀ ਹੋਵੇ ਜੇ ਨਹੀਂ ਆ ਤਾਂ ਨਹੀਂ ਬੋਲਦੀ ਸੋ ਦੇਖਦੇ ਹਾਂ ਬਾਕੀ ਸਾਰੇ ਕੀ ਕਹਿੰਦੇ ਆ ਕਾਲ ਕਰਕੇ ਸੋ ਸਟੂਡੀਓ ਦੇ ਨੰਬਰ ਦੀ ਵੇਟ ਕਰ ਲਓਗੇ ਸੋ ਸਟੂਡੀਓ ਦਾ ਨੰਬਰ ਹੈਗਾ 905-673-3337 905-673-3337 ਤੇ ਤੁਸੀਂ ਸਾਰੇ ਜਾਣੇ ਕਾਲ ਕਰਕੇ ਸਾਨੂੰ ਆਪ ਦਾ ਐਕਸਪੀਰੀਅੰਸ ਦੱਸ ਸਕਦੇ ਹੋ ਕਿ ਤੁਸੀਂ ਸੌਰੀ ਬੋਲਣਾ ਪਸੰਦ ਕਰਦੇ ਹੋ ਜਾਂ ਨਹੀਂ ਬੋਲਣਾ ਪਸੰਦ ਕਰਦੇ ਹੋ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਗੱਲ ਹੈਗੀ ਹੈ ਸੋ ਜਵਾਬ ਤੁਸੀਂ ਸਾਰੇ ਕਾਲ ਕਰਕੇ ਦਿਓ ਔਰ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਅਸੀਂ ਡੀਲਸ ਵੀ ਲੈ ਕੇ ਆਏ ਹਾਂ ਤੇ ਇਸ ਤੋਂ ਪਹਿਲਾਂ ਅਸੀਂ ਪਰਮਜੀਤ ਜੀ ਦਾ ਮੈਸੇਜ ਲੈਂਦੇ ਹਾਂ ਕਿਉਂਕਿ ਪਰਮਜੀਤ ਜੀ ਦਾ ਬਿਜ਼ੀ ਸਕੈਜੂਲ ਚੱਲ ਰਿਹਾ ਔਰ ਉਹਨਾਂ ਨੇ ਰੀਸੈਂਟਲੀ ਸਾਡੀ ਇੱਕ ਪੰਕਜ ਜੀ ਇੱਕ ਡੀਲ ਕਰਵਾ ਕੇ ਦਿੱਤੀ ਸੀ ਸਾਡੇ ਰੀਅਲ ਅਸਟੇਟ ਦੀ ਟੀਮ ਦੀ ਸੋ ਕੋਈ ਵੀ ਮੌਰਗੇਜ ਨਹੀਂ ਕਰਕੇ ਦੇ ਸਕ ਰਿਹਾ ਸੀ ਔਰ ਇਹਨਾਂ ਨੇ ਸਿਰਫ 4 ਦਿਨਾਂ ਦੇ ਵਿੱਚ ਉਹਨਾਂ ਨੂੰ ਮੌਰਗੇਜ ਦਿਲਵਾਈ ਸੋ ਆਓ ਅਸੀਂ ਸੁਣਦੇ ਹਾਂ ਪਰਮਜੀਤ ਜੀ ਕੋਲੋਂ ਕਿ ਕਿਵੇਂ ਹੈਲਪ ਕਰ ਸਕਦੇ ਹਾਂ
1: ਬਿਲਕੁਲ ਜੀ, ਹੈਲਪ ਤਾਂ ਇੱਦਾਂ ਹੈਗੀ ਹੈ ਵੀ ਮੈਂ ਕਹਿੰਦਾ ਹੁੰਦਾ ਹੈਲਪ ਤੋਂ ਉਹਨੂੰ ਆਪਾਂ ਕਹਿੰਦੇ ਵੀ ਜਿਹਦੇ ਵਿੱਚੋਂ ਕੁਛ ਬਚਣਾ ਨਾ ਹੋਵੇ, ਹਨਾ
0: ਜੀ ਬਿਲਕੁਲ।
1: ਮੌਰਗੇ ਦਾ ਕੰਮ ਕਰਦੇ ਤੁਹਾਨੂੰ ਪੈਸੇ ਬਣ ਜਾਂਦੇ ਵਧੀਆ, ਔਰ ਸਾਡਾ ਜ਼ੋਰ ਇਸੇ ਕਰਕੇ ਲੱਗਾ ਹੁੰਦਾ ਵੀ ਯਾਰ ਕਿਸੇ ਨੂੰ ਵਧੀਆ ਇੰਟਰਸਟਿਡ ਮਿਲ ਜਾਏ, ਕਿਸੇ ਨੂੰ ਵਧੀਆ ਟਰਮ ਮਿਲ ਜਾਏ, ਕੋਈ ਸਾਨੂੰ ਵਿੱਚੋਂ ਚਾਰ ਪੈਸੇ ਲੱਭ ਜਾਣ, ਕਿਉਂਕਿ ਕੋਈ ਵੀ ਮੌਰਗੇਜ ਵਾਲਾ ਰੀਅਲ ਸਟੇਟ ਵਾਲਾ ਉਹਨੂੰ ਤਦ ਤੱਕ ਕਮਿਸ਼ਨ ਮਿਲਦਾ ਨਹੀਂ ਜਦ ਤੱਕ ਡੀਲ ਕਲੋਜ਼ ਨਹੀਂ
0: ਹੋਈ। ਬਿਲਕੁਲ ਬਿਲਕੁਲ,
1: ਠੀਕ ਹੈ ਜੀ। ਸਾਡੇ ਕੋਲ ਕੋਈ ਸਮਾਨ ਤਾਂ ਹੈ ਨਹੀਂ ਵੇਚਣੇ ਨੂੰ, ਇਸ ਕਰਕੇ ਟਰਾਈ ਕਰੀ ਦੀ ਹੈ ਹੁਣ। ਇਹ ਜਿਹੜਾ ਮਾਹੌਲ ਚੱਲ ਰਿਹਾ ਨਾ ਇਹਦੇ ਵਿੱਚ ਜਿੰਨਾ ਕੰਮ ਆ ਰਿਹਾ ਸਾਰਾ, ਜੇ ਆਪਾਂ ਕਹਿ ਲਈਏ ਵੀ ਟੁੱਟਾ ਪਾ ਜਾ ਰਿਹਾ ਤਾਂ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਪੰਜਾਬੀ 'ਚ ਦੱਸ ਦੇਣਾ ਸਾਫ਼, ਕੋਈ ਡਿਗਰ ਨਹੀਂ, ਟੈਨਸ਼ਨ ਵਾਲੀ ਗੱਲ ਕੋਈ। ਟੁੱਟਾ ਭੱਜਾ ਕੰਮ ਇਹ ਹੈ ਵੀ ਕਿਸੇ ਨੇ 16 ਲੱਖ ਦਾ ਘਰ ਬੁੱਕ ਕਰਵਾਇਆ ਸੀ, ਉਹਦੀ 11 ਲੱਖ ਅਪਰੇਜ਼ਲ ਆ ਰਹੀ ਹੈ
0: ਜੀ,
1: ਠੀਕ ਹੈ ਜੀ। ਕਿਸੇ ਨੇ ਮੌਰਗੇਜ ਲਈ ਸੀ ਨਾਲ ਤੇ ਸੈਕੰਡ ਮੌਰਗੇਜ ਲੈ ਲਈ ਹੈ, ਹੁਣ ਦੋਨੇ ਮਿਲਾ ਕੇ 10 ਲੱਖ ਬਣਦੇ ਤੇ ਘਰ ਦੀ ਵੈਲਿਊ 8 ਲੱਖ ਆ ਰਹੀ ਹੈ, ਠੀਕ ਹੈ। ਇਹਨੂੰ ਮੈਂ ਟੁੱਟਾ ਭੱਜਾ ਕੰਮ ਕਹਿ ਦਿੰਦਾ, ਕੋਈ ਇਹਦੇ ਵਿੱਚ ਕੋਈ ਡਿਵਰੀਡ ਕਰਨ ਵਾਲੀ ਗੱਲ ਨਹੀਂ ਹੈ। ਅਗਰ ਕਿਸੇ ਦਾ ਕਿਸੇ ਨੇ ਨਵਾਂ ਘਰ ਬੁੱਕ ਕਰਾਇਆ ਸੀ, ਅਪਰੇਜ਼ਲ ਵੱਲੋਂ ਦੀ ਵੈਲਿਊ ਘੱਟ ਆਈ, ਬਹੁਤ ਸਾਰੇ ਰਸਤੇ ਨੇ ਭੱਜਣ ਤੋਂ ਇਲਾਵਾ
0: ਜੀ।
1: ਆਪਾਂ ਤਾਂ ਸੋਚਦੇ ਆ ਨਾ ਵੀ ਯਾਰ ਹੁਣ ਭੱਜ ਜਾਈਏ, ਸਮ ਟਾਈਮ ਹੁਣ ਦੇਖੋ ਕਿੰਨੀਆਂ ਚਾਬੀਆਂ ਪਈਆਂ ਮੇਰੇ ਛੱਲੇ 'ਚ, ਹਨਾ। ਜਿਹੜਾ ਤਾਲਾ ਅਖੀਰਲੀ ਚਾਬੀ ਦੇ ਨਾਲ ਖੁੱਲਦਾ ਬੰਦਾ ਸਾਰੀਆਂ ਲਾ ਲੈਂਦਾ, ਹਨਾ।
0: ਬਿਲਕੁਲ,
1: ਤੇ ਇਸ ਕਰਕੇ ਘਬਰਾਉਣ ਦੀ ਲੋੜ ਕੋਈ ਨਹੀਂ। ਬਿਲਡਰ ਤੁਹਾਨੂੰ BTB ਵੀ ਦੇ ਰਿਹਾ, ਬਿਲਡਰ ਤੁਹਾਨੂੰ ਡਿਸਕਾਊਂਟ ਵੀ ਦੇ ਰਿਹਾ, ਸਿਰਫ ਤੁਹਾਨੂੰ ਗੱਲ ਕਰਨੀ ਆਉਣੀ ਚਾਹੀਦੀ। ਆਪ ਨਾ ਕਰੋ, ਤੁਹਾਡਾ ਲੋਇਰ ਹੈਗਾ ਨਾ, ਲੋਇਰ ਕਰ ਲਏਗਾ ਗੱਲ ਆਪੀ ਤੁਹਾਡੀ ਨਾ। ਅਗਰ ਐਸੀ ਮੁਸ਼ਕਲ 'ਚ ਤੁਸੀਂ ਫਸ ਗਏ, ਉਹ ਨੰਬਰ ਮੇਰਾ ਨੋਟ ਕਰੋ, 416-8-04-20-15। ਕਿਸੇ ਨੇ ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ ਜਾਂ ਹੱਥੀ ਕਿਸੇ ਤੋਂ ਪੈਸੇ ਫੜੇ ਸੀ, ਹੁਣ ਉਹ ਬੰਦਾ ਫੋਨ ਕਰਕੇ ਤੁਹਾਨੂੰ ਤੰਗ ਕਰ ਰਿਹਾ, ਤਾਂ ਵੀ ਨੰਬਰ ਨੋਟ ਕਰੋ, 416-8-04-20-15। ਕੋਈ ਫਸਟ ਟਾਈਮ ਹੋਮ ਬਾਇਰ ਹੋ ਤੇ ਸਾਡੇ ਕੋਲ, ਅਗਰ ਜਿਹੜੇ ਬੰਦੇ ਦੇ ਕੋਲ 650 ਤੋਂ ਉੱਪਰ ਸਕੋਰ ਹੈ ਨਾ ਜੀ, ਉਹਦੇ ਕੋਲ ਸਾਡੇ ਕੋਲ 3.75 ਰੇਟ ਤੇ 35 ਸਾਲ ਦੀ ਅਮੋਰਟਾਈਜੇਸ਼ਨ
0: ਹੈ। ਵਾਓ, 35 ਸਾਲ ਦੀ ਅਮੋਰਟਾਈਜੇਸ਼ਨ ਐਂਡ 3.5%
1: 3.75 ਰੇਟ ਹੈ। ਜਿਹਦਾ 650 ਤੋਂ ਉੱਪਰ ਸਕੋਰ ਹੈ, ਬੰਦਾ ਚਾਹੇ ਹਸਪਤਾਲ ਦੇ ਬੈੱਡ ਤੇ ਪਿਆ, ਕੋਈ ਟੈਨਸ਼ਨ ਨਹੀਂ ਹੈਗੀ, ਸਾਹ ਚੱਲਦੇ ਹੋਣੇ ਚਾਹੀਦੇ ਬੰਦੇ ਦੇ। ਡੀਲ ਮੈਂ ਕਰਵਾ ਦੇਣੀ, ਨੰਬਰ ਮੇਰਾ ਨੋਟ ਕਰਕੇ ਰੱਖੋ, 416-8-04-20-15 416-8-04-20-15 ਔਰ ਮੌਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਅਰੀ ਐਂਡ ਟੋਮਕਨ ਦੇ ਜਿਹੜੇ ਸੇਵੇ ਨੇ ਉਹਦੇ ਸਾਹਮਣੇ, ਬਿਲਕੁਲ ਨਵਾਂ ਪਲਾਜ਼ਾ ਬਣਿਆ ਜੀ, 1200 ਡੇਅਰੀ ਰੋਡ, ਯੂਨਿਟ ਨੰਬਰ 22, ਔਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ। ਅਤੇ ਨੰਬਰ ਮੇਰਾ ਇੱਕ ਵਾਰੀ ਫਿਰ ਨੋਟ ਕਰ ਲਓ, 416-8-04-20-15। ਔਰ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ, ਤੁਸੀਂ ਲੜਾਈ ਦੀ ਗੱਲ ਕਰਦੇ ਸੀ, ਤੁਸੀਂ ਇੱਥੇ ਹੁਣ ਉਲਝ ਡਿਪੈਂਡ ਹੈ ਨਾ, ਲੜਾਈ ਤੁਹਾਡੀ ਹੁੰਦੀ ਕਿਹਦੇ ਨਾਲ, ਯਕੀਨ ਮੰਨਣਾ। ਸਮਟਾਈਮ ਤੁਹਾਡੀ ਘਰੇ ਲੜਾਈ ਹੋ ਜਾਣਾ ਜੀ, ਅਤੇ ਇੱਦਾਂ ਨਹੀਂ ਹੈ ਵੀ ਬੰਦਾ ਕਹਿੰਦਾ ਵੀ ਯਾਰ ਮੈਂ ਮਾਫ਼ੀ ਮੰਗ ਲਵਾਂ, ਉਹ ਕਿਸੇ ਨਾ ਸਟ੍ਰੈਚ, ਕਿਉਂਕਿ ਜਿਹੜਾ ਲੇਡੀਜ਼ ਦਾ ਬਦਲਾ ਲੈਣ ਦਾ ਤਰੀਕਾ ਹੋ, ਜਿਹੜਾ ਬੰਦਾ ਨਾ ਜੀ ਇਹ ਲੜਦਾ ਨਾ, ਇਹ ਬੋਲਦਾ
0: ਜੀ,
1: ਜਦੋਂ ਲੇਡੀਜ਼ ਲੜਦੀਆਂ ਨੇ ਚੁੱਪ ਕਰ
0: ਜਾਂਦੀਆਂ,
1: ਚੁੱਪ ਕਰ ਜਾਂਦੀਆਂ ਨੇ, ਔਰ ਬੰਦਾ ਇਹਨਾਂ ਰੋਟੀ ਰੱਖ ਕੇ ਚੁੱਪ ਕਰਕੇ ਤੁਹਾਡੇ ਅੱਗੇ ਚੱਲ ਜਾਣਾ, ਹਨਾ। ਯਾਰ ਮੈਂ ਜਬ ਪਾ ਲਿਆ, ਬੰਦਾ ਕਹਿੰਦਾ ਚੱਲ ਯਾਰ ਮੇਰੇ ਵੱਲੋਂ ਮਾਫ਼ੀ, ਚਾਹੇ ਉਹਦੀ ਗਲਤੀ ਹੋਵੇ ਚਾਹੇ ਨਾ ਹੋਵੇ, ਬੰਦਾ ਮਾਫ਼ੀ ਮੰਗ ਹੀ ਲੈਂਦਾ। ਨੰਬਰ ਮੇਰਾ ਨੋਟ ਕਰਕੇ ਰੱਖੋ, 416-8-04-20-15। ਤੇ ਜੇ ਕੋਈ ਮੇਰੇ ਕੋਲੋਂ ਵੀ ਗਲਤੀ ਹੋ ਗਈ ਹੋਵੇ, ਮੈਂ ਵੀ ਮਾਫ਼ੀ ਮੰਗ ਲੈਂਦਾ ਜੀ। ਧੰਨਵਾਦ।
0: ਸੋ ਪਰਮ ਜੀ ਜੀ ਨੇ ਬਹੁਤ ਸੋਹਣੀ ਗੱਲ ਕਹੀ, ਜਿਹੜੇ ਹਸਬੈਂਡ ਸੁਣ ਰਹੇ ਹੋ ਤੇ ਜਿਹੜੀਆਂ ਵਾਈਫ ਸੁਣ ਰਹੀਆਂ, ਕੀ ਤੁਸੀਂ ਦੱਸੋ ਤੁਹਾਡੀ ਲਾਈਫ 'ਚ ਵੀ ਇੱਦਾਂ ਹੁੰਦਾ ਕਿ ਤੁਸੀਂ ਆਪਣੇ ਹਸਬੈਂਡ ਤੋਂ ਨਾਰਾਜ਼ ਹੁੰਦੇ ਹੋ, ਰੋਟੀ ਦੇਣੀ ਤੇ ਨਹੀਂ ਬੰਦ ਕਰਦੇ ਲੇਕਿਨ ਗੱਲ ਕਰਨੀ ਬੰਦ ਕਰ ਦਿੰਦੇ ਹੋ, ਔਰ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਬੱਚਿਆਂ ਦੇ ਥਰੂ ਮੈਸੇਜ ਕਮਿਊਨੀਕੇਟ ਕਰਦੇ ਹਾਂ ਕਿ ਆਪਦੇ ਪਾਪਾ ਨੂੰ ਕਹੋ ਕਿ ਇਹ ਕੰਮ ਕਰਕੇ ਆਓ, ਅਸੀਂ ਸਿੱਧਾ ਗੱਲ ਨਹੀਂ ਕਰਦੇ। ਸੋ ਤੁਸੀਂ ਵੀ ਅੱਜ ਫਨੀ ਜਿਹਾ ਟੋਪਿਕ ਅਸੀਂ ਕਹਿ ਸਕਦੇ ਹਾਂ, ਤੁਸੀਂ ਕਾਲ ਕਰਕੇ ਆਪਦੇ ਐਕਸਪੀਰੀਅੰਸ ਸ਼ੇਅਰ ਕਰਨੇ ਆ, ਔਰ ਕਾਲ ਕਰਨੀ ਹੈ 905-673-3337 ਤੇ ਪਰਮ ਜੀ ਜੀ ਨੂੰ ਮਿਲਣਾ ਆ, ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਨੰਬਰ ਤੇ 416-8-04-20-15। ਜਦੋਂ ਪਰਮਜੀਤ ਜੀ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਹੋ ਹਮੇਸ਼ਾ, ਜਦੋਂ ਸਾਰੇ ਨਾ ਕਰ ਦੇਣ ਮੌਰਗੇਜ ਨੂੰ, ਫਿਰ ਤੁਹਾਡੇ ਕੋਲ ਆਇਆ ਜਾਵੇ।
1: ਮੈਂ ਨਾ ਜਦੋਂ ਆਫਿਸ ਖੋਲਦਾ ਨਾ, ਧੂਫ ਬੱਤੀ ਕਰਦਾ, ਮੈਂ ਅਰਦਾਸ ਹੀ ਇਹ ਕਰਦਾ ਹੁੰਦਾ ਵੀ ਜਦੋਂ ਜਿਹੜਾ ਕੰਮ ਜਿਹੜਾ ਨਹੀਂ ਕਿਤੇ ਆਉਂਦਾ ਨਾ ਉਹ ਆ ਜਾਵੇ। ਉਹਦੇ ਵਿੱਚ ਚੱਕਰ ਪਤਾ ਕੀ ਹੁੰਦਾ, ਦੇਖੋ ਇਹਦੇ ਵਿੱਚ ਸਾਨੂੰ ਥੋੜੇ 4 ਪੈਸੇ ਵੱਧ ਲੱਭ ਜਾਂਦੇ
0: ਜੀ,
1: ਸਮਝ ਆ ਵੀ ਪਤਾ ਕੀ ਝੂਠ ਜਿੰਨਾ ਮਰਜ਼ੀ ਬੋਲੀ ਜਾਏ, ਹੁਣ ਪਤਾ ਹੁੰਦਾ ਗਾਹਕ ਘੁੰਮ ਫਿਰ ਕੇ ਆ ਗਿਆ, ਉਹਨਾਂ ਨੂੰ 100 ਦਾ 150 ਵੀ ਮੰਗ ਲਾ ਕੇ ਦੇ ਦੇਗਾ,
0: ਹਨਾ।
1: ਗੱਪ ਤੇ ਜਿੱਡੀ ਮਰਜ਼ੀ ਬੰਦਾ ਮਾਰ ਲੈ, ਨਹੀਂ ਜੀ ਨਹੀਂ ਬਹੁਤ ਵਧੀਆ ਸਰਵਿਸ ਹੈ, ਇੱਦਾਂ ਕਰਾਂਗੇ ਇੱਦਾਂ ਕਰਾਂਗੇ, ਉਹ ਫਿਰ ਮਜ਼ਾ ਵੀ ਉਸੇ ਕੰਮ ਦੇ ਵਿੱਚ ਹੀ ਆ। ਮੈਂ ਹਮੇਸ਼ਾ ਕਹਿੰਦਾ ਹੁਣ ਹਵਾ ਚੱਲਦੀ ਹੈ ਨਾ ਤਾਂ ਬੱਚੇ ਨੂੰ ਪਤੰਗ ਫੜਾ ਦਿਓ, ਆਪਣੇ ਆਪ ਹਵਾ ਦੇ ਫਲੋ ਦੇ ਨਾਲ ਉਹ ਚੜ ਜਾਂਦੀ, ਪਰ ਜਦੋਂ ਤੁਣਕਾ ਮਾਰ ਕੇ ਚੜਾਉਣਾ ਪੈਂਦਾ ਨਾ, ਉਹਦਾ ਆਪਣਾ ਹੀ ਟੈਲੈਂਟ ਤੁਹਾਡਾ ਨਜ਼ਰ ਆਉਂਦਾ। ਔਰ ਇਹ ਵਾਕਈ ਜੇ ਹਵਾ ਬੰਦ ਆ ਤੁਹਾਡੀ ਮੌਰਗੇਜ ਵਾਲੀ ਤੇ ਤੁਸੀਂ ਪਤੰਗ ਨਹੀਂ ਚੜ ਰਹੀ, ਤਾਂ ਨੰਬਰ ਨੋਟ ਕਰੋ, 416-8-04-20-15 416-8-04-20-15। ਸਮਾਂ ਦੇਣ ਲਈ ਬਹੁਤ ਬਹੁਤ
0: ਥੈਂਕ ਯੂ ਜੀ, ਥੈਂਕ ਯੂ। ਸਾਰਿਆਂ ਨੇ ਕਾਲ ਕਰਨੀ ਆ ਪਰਮਜੀਤ ਜੀ ਨੂੰ, ਮੌਰਗੇਜ ਕਿੰਗ ਜਿਵੇਂ ਦਾ ਨਾਮ ਉਂਜ ਦਾ ਕੰਮ, ਤੇ ਨੰਬਰ ਨੋਟ ਕਰ ਲਓ ਤੁਸੀਂ ਸਾਰੇ ਜਲਦੀ ਜਲਦੀ, 416-8-04-20-15। ਤੇ ਗੱਲ ਕਰਦੇ ਹਾਂ ਅਸੀਂ ਅੱਜ ਰਿਸ਼ਤਿਆਂ ਦੀ। ਸੋ ਰਿਸ਼ਤਿਆਂ ਤੋਂ ਇੱਕ ਗੱਲ ਆਈ ਮੈਨੂੰ ਯਾਦ ਕਿ ਰਿਸ਼ਤਿਆਂ ਬਾਰੇ ਪੁੱਛੀ ਅਸੀਂ, ਤੇ ਦੇਖਦੇ ਹਾਂ ਕੀ ਹੈ ਤੁਹਾਡੇ ਸਾਰਿਆਂ ਦਾ ਜਵਾਬ, ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਆ ਜਵਾਬ। ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਅੱਜ ਤਵਾ ਕਿਚਨ ਦੇ ਛੋਲੇ ਭਟੂਰੇ
2: ਜੀ ਜੀ ਬੜੀ
0: ਇਨਾਮ ਚ ਦੇਵਾਂਗੇ ਸੋ ਪ੍ਰਾਈਜ਼ ਹੋਏਗਾ ਔਰ ਤੁਸੀਂ ਦੇਖ ਰਹੇ ਕਿ ਅੱਜ ਤੁਹਾਡੇ ਵਿੱਚੋਂ ਕੌਣ ਹੈਗਾ ਹੈ ਉਹ ਲੱਕੀ ਵਿਨਰ ਸੋ ਮੇਰਾ ਸਵਾਲ ਹੈਗਾ ਆ ਜੋ ਰਿਸ਼ਤਿਆਂ ਨੂੰ ਲੈ ਕੇ
2: ਜੀ ਜੀ
0: ਸੋ ਬੁਝਾਰਤ ਆ ਤੁਸੀਂ ਦੱਸਣਾ ਹੈ ਰਿਸ਼ਤਾ ਕੀ ਬਣਦਾ ਆ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ
2: ਬਾਪ ਰੇ
0: ਮੈਨੂੰ ਤੇ ਇਹਦਾ ਜਵਾਬ ਨਹੀਂ ਆਇਆ ਮੈਨੂੰ ਕਿਸੇ ਨੇ ਆਹ ਫੋਟੋ ਭੇਜੀ ਸੀਗੀ ਕਿ ਤੁਸੀਂ ਇਸ ਦਾ ਜਵਾਬ ਦੱਸ ਸਕੋ ਤਾਂ ਮੈਨੂੰ ਦੱਸੋ ਬਟ ਮੈਨੂੰ ਬਹੁਤ ਔਖਾ ਲੱਗ ਰਿਹਾ ਸੋ ਤੁਸੀਂ ਸਾਰਿਆਂ ਨੇ ਦੱਸਣਾ ਹੈ ਸੋ ਦੁਬਾਰਾ ਰਿਪੀਟ ਕਰਦੀ ਹਾਂ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਤੇ ਦੇਖਣਾ ਕਿ ਕੌਣ ਲੱਕੀ ਵਿਨਰ ਹੁੰਦੇ ਅੱਜ ਸਾਡੇ ਸੋ ਸ਼ੋਅ ਦਾ ਨੰਬਰ ਹੈਗਾ 905-673-3337 905-673-3337 ਤੇ ਦੇਖਦੇ ਹਾਂ ਕੌਣ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਸਾਨੂੰ ਆਨਸਰ ਦਿੰਦੇ ਆ ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337 ਤੇ ਕਾਲ ਕਰਕੇ ਤੁਸੀਂ ਸਾਨੂੰ ਆਨਸਰ ਦੱਸਣੇ ਆ ਐਂਡ ਲੱਕੀ ਵਿਨਰ ਨੂੰ ਮਿਲੇਗਾ ਛੋਲੇ ਭਟੂਰੇ ਦੀ ਇੱਕ ਪਲੇਟ ਉਹ ਵੀ ਤਵਾ ਕਿਚਨ ਤੋਂ ਔਰ ਇਹਨਾਂ ਦੇ ਛੋਲੇ ਭਟੂਰੇ ਤੁਸੀਂ ਖਾਓਗੇ ਤੇ ਤੁਸੀਂ ਸਾਨੂੰ ਯਾਦ ਕਰੋਗੇ ਕਿ ਅੱਜ ਤੁਹਾਨੂੰ ਅਸੀਂ ਕਿੰਨਾ ਵਧੀਆ ਪ੍ਰਾਈਜ਼ ਦਿੱਤਾ ਹੈ ਸੋ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਦੱਸਣਾ ਹੈ ਕੀ ਆਨਸਰ ਹੈਗਾ ਨੰਬਰ ਰਿਪੀਟ ਕਰ ਰਿਹਾ 905-673 ਤੇ ਤੁਸੀਂ ਕਾਲ ਕਰ ਰਹੇ ਹੋ ਤੇ ਤੁਸੀਂ ਸਾਨੂੰ ਆਪਦੇ ਆਨਸਰਸ ਦੱਸਣੇ ਆ ਤੁਸੀਂ ਕਿ ਸਹੀ ਆਨਸਰ ਕੀ ਹੈਗਾ ਕਿਉਂਕਿ ਮੈਂ ਤਾਂ ਬਹੁਤ ਕਨਫਿਊਜ਼ ਹਾਂ ਚਲੋ ਜੀ ਅਸੀਂ ਪਹਿਲੀ ਕਾਲ ਸੁਣਦੇ ਹਾਂ ਜਸਵਿੰਦਰ ਜੀ ਤੁਸੀਂ ਆਉਣੇ ਆ ਰਹੋ ਬਾਜੀ ਜਿੱਤ ਲਈ ਹੈ ਕਿਉਂਕਿ ਸਾਡੀ ਕੁਐਸਚਨ ਦਾ ਆਨਸਰ ਸਭ ਤੋਂ ਪਹਿਲਾਂ ਕੁੜੀ ਨੇ ਦਿੱਤਾ ਹੈਗਾ ਔਰ ਬਾਕੀ ਵੀ ਜੱਗ ਹੋ ਕਿੱਥੇ ਹੋ ਤੁਸੀਂ ਸੋ ਜਸਵਿੰਦਰ ਜੀ ਦੱਸੋ ਤੁਹਾਡਾ ਆਨਸਰ ਕੀ ਹੈਗਾ
4: ਮਾਸੀ ਕਹਿੰਦੇ ਆ ਜੀ
0: ਮਾਸੀ ਚਲੋ ਜੀ ਦੇਖ ਲੈਂਦੇ ਆ ਕੀ ਕਹਿੰਦੇ ਆ ਸੋ ਥੈਂਕ ਯੂ ਤੁਸੀਂ ਸਾਨੂੰ ਕਾਲ ਕੀਤਾ ਤੇ ਦੇਖਦੇ ਆ ਕਿ ਆਨਸਰ ਕੀ ਹੁੰਦਾ ਸੋ ਬਾਕੀਆਂ ਨੇ ਵੀ ਕਾਲ ਕਰਕੇ ਦੱਸਣਾ 905-673-3337 ਤੇ ਕਿ ਇਸ ਰਿਸ਼ਤੇ ਨੂੰ ਕਵਾਂਗੇ ਕਿ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਅਸੀਂ ਕੀ ਕਹਾਂਗੇ ਰਿਸ਼ਤਾ ਬਹੁਤ ਨੇੜੇ ਦਾ ਹੈਗਾ ਆ ਲੇਕਿਨ ਦੇਖਦੇ ਹਾਂ ਕੌਣ ਆਨਸਰ ਦਿੰਦਾ ਹੈ

0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 2222 ਜੀ, ਤੁਸੀਂ ਔਨ ਏਅਰ ਹੋ। ਹੈਲੋ ਜੀ।
1: ਹੈਲੋ।
0: ਹੈਲੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਤੁਸੀਂ ਉਹ ਕੁਐਸਚਨ ਪੁੱਛਿਆ ਸੀ ਨਾ, ਤਾਂ ਉਹਦਾ ਆਨਸਰ ਹੈਗਾ ਮਾਸੀ।
0: ਮਾਸੀ, ਸਾਰੇ ਜਾਣੇ ਮਾਸੀ ਬੋਲ ਰਹੇ ਤੇ ਤੁਹਾਡਾ ਨਾਮ ਕੀ ਹੈ?
1: ਪ੍ਰਦੀਪ।
0: ਪ੍ਰਦੀਪ।
1: ਹਾਂਜੀ
0: ਪ੍ਰਦੀਪ ਜੀ, ਅੱਜ ਸਾਡੀਆਂ ਕੁੜੀਆਂ ਨੇ ਬਾਜੀ ਮਾਰੀ ਹੋਈ ਆ, ਕਿਉਂਕਿ ਸਾਰੀਆਂ ਕੁੜੀਆਂ ਹੀ ਕਾਲ ਕਰ ਰਹੀਆਂ, ਇਹਦਾ ਮਤਲਬ ਰਿਸ਼ਤਿਆਂ ਨੂੰ ਕੁੜੀਆਂ ਜ਼ਿਆਦਾ ਸਮਝਦੀਆਂ। ਸੋ ਸਾਡੇ ਮੁੰਡੇ, ਸਾਡੇ ਭਰਾ, ਸਾਡੇ ਸਾਰੇ ਦੋਸਤ ਕਿੱਥੇ ਹੈਗੇ ਹੋ, ਤੁਸੀਂ ਵੀ ਕਾਲ ਕਰਕੇ ਦੱਸੋ ਨੇ, ਤੇ ਕੁੜੀਆਂ ਨੇ ਅੱਜ ਬਾਜੀ ਮਾਰ ਲੈਣੀ ਹੈ। ਸੋ ਪ੍ਰਦੀਪ ਜੀ, ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ ਸਤਵਿੰਦਰ ਜੀ, ਤੁਸੀਂ ਔਨ ਏਅਰ ਹੋ।
2: ਹੈਲੋ।
0: ਓ ਮਾਈ ਗੋਡ, ਥਰਡ ਕਾਲ ਵੀ ਪੰਕਜ ਜੀ, ਹਮੇ ਲੜਕਿਓਂ ਕੀ
3: ਗਰੁੱਪ
0: ਸੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਤਵਿੰਦਰ ਜੀ।
2: ਸਤਿ ਸ਼੍ਰੀ ਅਕਾਲ,
0: ਕਿਵੇਂ ਹੋ ਜੀ ਤੁਸੀਂ?
2: ਬਸ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ ਚੜ੍ਹਦੀ ਕਲਾ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਤੁਸੀਂ?
2: ਅਸੀਂ ਬ੍ਰੈਂਪਟਨ ਸ਼ਹਿਰ ਤੋਂ ਗੱਲ ਕਰ
0: ਰਹੇ ਹਾਂ। ਅੱਜ ਬ੍ਰੈਂਪਟਨ ਹੋਈ ਪਈ ਹੈ, ਕਿਉਂਕਿ ਸਾਰੇ ਸਾਨੂੰ ਬ੍ਰੈਂਪਟਨ ਤੋਂ ਕਾਲ ਕਰ ਰਹੇ। ਸੋ ਸਤਵਿੰਦਰ ਜੀ, ਤੁਹਾਡਾ ਕੀ ਆਨਸਰ ਹੈ?
2: ਮੇਰਾ ਆਨਸਰ ਹੈ ਜੀ ਮਾਮੀ।
0: ਮਾਮੀ। ਸੋ ਮਾਸੀ ਤੋਂ ਹੁਣ ਆ ਗਏ ਅਸੀਂ ਮਾਮੀ ਵੱਲ। ਸੋ ਦੇਖਦੇ ਹਾਂ ਕਿ ਕੀ ਆਨਸਰ ਹੁੰਦਾ ਹੈ। ਸੋ ਬਾਕੀਆਂ ਨੇ ਵੀ ਕਾਲ ਕਰਕੇ ਦੱਸਣੀ ਹੈ ਕਿੱਥੇ ਹੋ ਤੁਸੀਂ ਸਾਰੇ। ਪੰਕਜ ਜੀ, ਆਜ ਤੋਂ ਮੇਲ ਜੋ ਹੈ ਨਾ, ਹਮਾਰੇ ਭਾਈ, ਸਾਰੇ ਦੋਸਤ, ਸਾਰੇ ਆਜ ਪੀਛੇ ਰਹਿ ਗਏ, ਮੈਨੂੰ ਲੱਗਦਾ ਰਿਸ਼ਤੋਂ ਮੇ।
3: ਜੈਸੇ ਨਹੀਂ ਕਹਤੇ ਕਿ ਜੋ ਜ਼ਿਆਦਾਤਰ ਰਿਸ਼ਤੇ ਨਿਭਾਤੀ ਫੀਮੇਲਸ ਵੀ ਨਿਭਾਤੀ, ਇਸ ਲਈ ਮੈਂ ਵੀ ਸਭ ਪਹਿਲੇ ਫੀਮੇਲਸ ਹੈ, ਲੇਕਿਨ ਹਮਾਰੇ ਜੋ ਮੈਨਸ ਹੈ ਵੋ ਵੀ ਪੀਛੇ ਨਹੀਂ ਹੈ। ਵੋ ਸਾਰਾ ਮਤਲਬ ਪ੍ਰੋਪਰ 100% ਰਾਈਟ ਆਨਸਰ ਆਪਕੋ ਮਿਲੇਗਾ, ਆ ਹੀ ਰਹੇ ਜੀ, ਜਸਟ ਰਾਹ ਦੇਖੀਏ।
0: ਅੱਛਾ ਜੀ, ਦੇਖਦੇ ਹਾਂ। ਸੋ ਕਾਲ ਕਰਨੀ ਆ ਤੁਸੀਂ ਸਾਰਿਆਂ ਨੇ 905-673-3337 905-673-3337 ਤੇ ਕਾਲ ਕਰਕੇ ਤੁਸੀਂ ਦੱਸਣਾ ਹੈ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ। ਮੇਰੇ ਅਕੋਰਡਿੰਗ ਤਾਂ ਬਹੁਤ ਹੀ ਜ਼ਿਆਦਾ ਸਿੰਪਲ ਆਨਸਰ ਹੈ, ਲੇਕਿਨ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਹੋ। 905-673-3337 ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਤੇ ਆਪਦੇ ਜਵਾਬ ਦੇਣੇ ਹੈ, ਤੇ ਵਿਨਰ ਨੂੰ ਮਿਲੇਗਾ ਅੱਜ ਇਨਾਮ ਤਵਾ ਕਿਚਨ ਵੱਲੋਂ।

0: ਸੋ ਦੇਖਦੇ ਹਾਂ ਕਿ ਕੀ ਰਿਸ਼ਤਾ ਹੈਗਾ ਆ। ਸੋ ਮੈਨੂੰ ਲੱਗਦਾ ਹੈ ਤੁਹਾਨੂੰ ਸਾਨੂੰ ਰਿਸ਼ਤਾ ਸਮਝ ਨਹੀਂ ਆਇਆ। ਸੋ ਮੈਂ ਤੁਹਾਡੇ ਸਾਰਿਆਂ ਲਈ ਕੁਐਸਚਨ ਜਿਹੜਾ ਹੈਗਾ ਰਿਪੀਟ ਕਰਦੀ ਹਾਂ। ਸੋ ਭੈਣਾਂ ਸਾਡੀਆਂ ਅੱਗੇ ਹੈਗੀਆਂ, ਭੈਣਾਂ ਸਾਡੀਆਂ ਜਿੱਤ ਰਹੀਆਂ। ਸੋ ਕੁਐਸਚਨ ਹੈਗਾ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰ ਵਾਲੀ ਨੂੰ ਅਸੀਂ ਕੀ ਕਹਾਂਗੇ। ਤੇ ਪੰਕਜ ਜੀ, ਅਸੀਂ ਗੱਲ ਕਰਦੇ ਹਾਂ ਪਾਰਟੀਜ਼ ਦੀਆਂ। ਸੋ ਜਦੋਂ ਅਸੀਂ ਪਾਰਟੀਜ਼ ਕਰਦੇ ਹਾਂ ਤੇ ਨਜ਼ਾਰਾ ਦੀ ਟੀਮ ਕੋਲ ਸਾਨੂੰ ਪਹੁੰਚਣਾ ਚਾਹੀਦਾ ਹੈ। ਸੋ ਸਾਡੇ ਨਾਲ ਸਾਡੇ ਕਾਲਰ ਹੈਗੇ ਜਸਵਿੰਦਰ ਸਿੰਘ ਜੀ, ਤੁਸੀਂ ਆਨ ਏਅਰ ਹੋ।
1: ਹੈਲੋ
0: ਹੈਲੋ ਜੀ,
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਕੁਐਸਚਨ ਆਨਸਰ ਹੈਗਾ ਜੀ ਮਾਮੀ।
0: ਮਾਮੀ, ਸੋ ਜਸਵਿੰਦਰ ਜੀ ਨੇ ਕਿਹਾ ਕਿ ਸੰਤੋਸ਼ ਆ ਕਿੱਦਾਂ ਕਹਿ ਸਕਦੀ ਆ ਕਿ ਕੁੜੀਆਂ ਅੱਗੇ ਆ। ਚਲੋ ਮੈਂ ਕਾਲ ਕਰਦਾ। ਸੋ ਆਈ ਲਾਈਕ ਯੂਰ ਸਪਿਰਿਟ ਕਿ ਤੁਸੀਂ ਸਾਨੂੰ ਕਾਲ ਕਰਕੇ ਆਨਸਰ ਦੱਸ ਰਹੇ ਹੋ ਕਿ ਅਸੀਂ ਮੁੰਡੇ ਵੀ ਕਿਸੇ ਤੋਂ ਘੱਟ ਨਹੀਂ ਹੈਗੇ। ਸੋ ਜਸਵਿੰਦਰ ਜੀ ਸ਼ੋ ਸੁਣਦੇ ਰਹੋ ਤੇ ਦੇਖਦੇ ਆ ਆਨਸਰ ਕੀ ਹੁੰਦਾ। ਜਸਵਿੰਦਰ ਜੀ ਕਹਿੰਦੇ ਆ ਕਿ ਮਾਮੀ ਤੇ ਕਈ ਜਾਣੇ ਕਹਿੰਦੇ ਆ ਮਾਸੀ। ਸੋ ਮੈਂ ਕਨਫਿਊਜ਼ ਹੋ ਗਈ ਆ ਹੁਣ ਮਾਮੀ ਤੇ ਮਾਸੀ ਦੇ ਵਿੱਚ। ਸੋ ਹੁਣ ਤੁਸੀਂ ਸਾਰਿਆਂ ਨੇ ਵੋਟਿੰਗ ਕਰਨੀ ਆ ਕਿ ਮਾਮੀ ਹੋਏਗੀ ਕਿ ਮਾਸੀ। ਤੁਹਾਡਾ ਕੰਮ ਸੌਖਾ ਕਰ ਦਿੰਦੇ ਆ, ਮਾਸੀ ਜਾਂ ਮਾਮੀ ਦੇ ਵਿੱਚੋਂ ਤੁਸੀਂ ਇੱਕ ਚੂਜ਼ ਕਰਨਾ ਹੈ। ਸੋ ਕੁਐਸਚਨ ਹੈਗਾ ਆ, ਇੱਕ ਵਾਰ ਸੁਣ ਲਓ, ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰ ਵਾਲੀ ਨੂੰ ਅਸੀਂ ਕੀ ਕਹਾਂਗੇ। ਆਪਕੇ ਪਾਸ ਅਬ ਦੋ ਆਪਸ਼ਨਸ ਆ ਚੁੱਕੇ, ਮਾਸੀ ਜਾਂ ਮਾਮੀ, ਤੁਸੀਂ ਇੱਕ ਚੂਜ਼ ਕਰਕੇ ਸਾਨੂੰ ਦੱਸਣਾ ਹੈ ਕਿ ਆਂਸਰ ਕੀ ਹੈਗਾ। ਸੋ ਬਾਤ ਕਰਤੇ ਪੰਕਜ ਜੀ, ਹਮ ਇਗਜ਼ਾਮਸ ਕੀ, ਕਿਸੀ ਨੇ ਵੀ ਰੀਅਲ ਅਸਟੇਟ ਕਾ ਲਾਇਸੈਂਸ ਲੈਣਾ ਹੈ ਜਾਂ ਇੰਸ਼ੋਰੈਂਸ ਕਾ, ਤੋ ਕਿਸਕੋ ਕੰਟੈਕਟ ਕਰਨਾ ਮੈਂ ਬਤਾਤੀ ਹੂੰ ਆਪਕੋ ਜਲਦੀ, ਲੇਕਿਨ ਉਸਸੇ ਪਹਿਲੇ ਹਮ ਕਾਲ ਰਿਸੀਵ ਕਰਤੇ ਹੈ ਤੇਗ ਬਹਾਦੁਰ ਜੀ ਕੀ। ਸੋ ਤੇਗ ਬਹਾਦੁਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ।
2: ਸਤਿ ਸ਼੍ਰੀ ਅਕਾਲ ਜੀ ਦੰਦੋਜੀ, ਤੁਹਾਨੂੰ ਦੋਨਾਂ ਨੂੰ, ਸਾਰਿਆਂ ਨੂੰ ਹੀ
0: ਸਤਿ ਸ਼੍ਰੀ ਅਕਾਲ ਜੀ।
2: ਤੇ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ, ਮੇਰੇ ਤੋਂ ਹੱਲ ਨਹੀਂ ਹੋਇਆ ਜੀ। ਮੈਂ ਤਾਂ ਤੁਹਾਨੂੰ ਦੱਸਣਾ ਸੀ, ਆਵਾਜ਼ ਬਹੁਤ ਸੋਹਣੀ ਆਉਂਦੀ ਤੁਹਾਡੀ ਦੋਨਾਂ।
0: ਥੈਂਕ ਯੂ ਤੇਗ ਬਹਾਦੁਰ ਜੀ, ਤੁਸੀਂ ਸਾਨੂੰ ਕਾਲ ਕਰਕੇ ਦੱਸਿਆ ਕਿ ਆਵਾਜ਼ ਸਹੀ ਆ ਰਹੀ ਹੈ। ਤੇਗ ਬਹਾਦੁਰ ਜੀ ਐਕਚੁਅਲੀ ਦੂਸਰੇ ਸਬਜੈਕਟ ਕੇ ਟੀਚਰ ਹੈ, ਇਸ ਲਈ ਇਹਨਾਂ ਨੂੰ ਰਿਸ਼ਤਿਆਂ ਵਾਲਾ ਕੁਐਸਚਨ ਅਜੇ ਆਇਆ ਨਹੀਂ। ਇਹ ਸਬਜੈਕਟ ਇਹਨਾਂ ਦਾ ਹੈਗਾ, ਇਹ ਸਾਡੇ ਪੀਟੀ ਟੀਚਰ ਹੈਗੇ ਜਿਨ੍ਹਾਂ ਨੇ ਸਾਡੀ ਅਟੈਂਡੈਂਸ ਵੀ ਲਗਾਉਣੀ ਹੁੰਦੀ ਆ। ਸੋ ਤੇਗ ਬਹਾਦੁਰ ਜੀ, ਤੁਹਾਨੂੰ ਅਸੀਂ ਨਹੀਂ ਪੁੱਛਦੇ ਸਵਾਲ ਕਿਉਂਕਿ ਯੂ ਆਰ ਅ ਟੀਚਰ ਆਫ ਅਨਦਰ ਸਬਜੈਕਟ।
2: ਚਲੋ ਥੈਂਕ ਯੂ ਜੀ, ਥੈਂਕ ਯੂ।
0: ਸੋ ਥੈਂਕ ਯੂ ਜੀ। ਸੋ ਤੇਗ ਬਹਾਦੁਰ ਜੀ ਇੱਕ ਬਹੁਤ ਹੀ ਪਿਆਰੇ ਇਨਸਾਨ ਜੋ ਕਿ ਸਾਨੂੰ ਆਲਵੇਜ਼ ਸਾਡੇ ਸਭ ਤੋਂ ਵਧੀਆ ਸਾਨੂੰ ਕਾਲ ਕਰਕੇ ਹਮੇਸ਼ਾ ਦੱਸਦੇ ਕਿ ਸੰਤੋਸ਼ ਤੁਹਾਡੀ ਆਵਾਜ਼ ਆ ਰਹੀ ਹੈ, ਪੰਕਜ ਜੀ ਆ ਰਹੀ ਹੈ ਕਿ ਨਹੀਂ ਆ ਰਹੀ ਹੈ। ਅਗਰ ਅਸੀਂ ਕਦੀ ਸ਼ੋਅ ਸ਼ੁਰੂ ਕਰਨ 'ਚ ਲੇਟ ਵੀ ਹੁੰਦੇ ਹਾਂ ਤਾਂ ਕਿਸੇ ਨੂੰ ਟੈਨਸ਼ਨ ਨਹੀਂ ਲੈਣੀ, ਸਾਡੀ ਪੂਰੀ ਅਟੈਂਡੈਂਸ ਦੀ ਸ਼ੀਟ ਹੈਗੀ ਆ ਤੇਗ ਬਹਾਦੁਰ ਜੀ ਕੋਲੋਂ। ਤੇ ਪੰਕਜ ਜੀ ਗੱਲ ਕਰਦੇ ਹਾਂ ਐਗਜ਼ਾਮਸ ਦੀ, ਜੇ ਤੁਸੀਂ ਕੋਈ ਵੀ ਇੰਡੀਆ ਤੋਂ ਨਵੇਂ ਆਏ ਹੋ ਜਾਂ ਤੁਸੀਂ ਕੋਈ ਕੰਮ ਕਰ ਰਹੇ ਹੋ ਐਂਡ ਤੁਹਾਨੂੰ ਖੁਦ ਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਅੱਗੇ ਕਰਨਾ ਕੁਛ ਚਾਹੁੰਦੇ ਹੋ ਲੇਕਿਨ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ, ਸੋ ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਸੀਂ ਕੰਟੈਕਟ ਕਰਨਾ ਹੈ ਮਾਸਟਰ ਯੂ ਐਗਜ਼ਾਮਸ ਦੀ ਟੀਮ ਨੂੰ, ਕਿਉਂਕਿ ਇਹਨਾਂ ਦੀ ਟੀਮ ਨੇ ਤੁਹਾਨੂੰ ਹੈਲਪ ਕਰਨੀ ਹੈ ਡਿਫਰੈਂਟ ਡਿਫਰੈਂਟ ਲਾਇਸੈਂਸਿਸ ਲੈਣ ਦੇ ਵਿੱਚ, ਜਿਵੇਂ ਕਿ ਤੁਸੀਂ ਮੋਰਗੇਜ ਏਜੰਟ ਦਾ ਲਾਇਸੈਂਸ ਲੈਣਾ ਹੈ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਆ। ਜੇ ਤੁਸੀਂ ਓਮਵਿਕ ਆਟੋ ਸੇਲਸ ਦਾ ਲੈਣਾ ਆ, ਰੀਅਲ ਅਸਟੇਟ ਦਾ ਲਾਇਸੈਂਸ ਲੈਣਾ ਆ ਜਾਂ ਤੁਸੀਂ LLQP ਦਾ ਲਾਈਫ ਇੰਸ਼ੋਰੈਂਸ ਦਾ ਲੈਣਾ ਆ, ਅਗਰ ਤੁਸੀਂ ਬੈਂਕ ਦੀ ਜੋਬ ਕਰਨਾ ਚਾਹੁੰਦੇ ਹੋ ਤੇ ਇਹਦੇ ਐਗਜ਼ਾਮਸ ਹੁੰਦੇ ਆ ਜਿਹਦੇ ਵਿੱਚ ਤੁਹਾਨੂੰ ਫਸਟ ਪ੍ਰੈਫਰੈਂਸ ਮਿਲਦੀ ਆ, ਤੁਹਾਡੀ ਐਂਟਰੀ ਜਲਦੀ ਈਜ਼ੀਲੀ ਹੁੰਦੀ ਆ, ਸੋ ਇਹਦੇ ਐਗਜ਼ਾਮਸ ਹੁੰਦੇ ਆ ਇਫਿਕ ਦੇ NCSE ਦੀ, ਤੇ ਤੁਸੀਂ ਕੰਟੈਕਟ ਕਰਨਾ ਸੈਮੀ ਜੀ ਨੂੰ ਤੇ ਨੰਬਰ ਹੈਗਾ ਇਹਨਾਂ ਦੀ ਟੀਮ ਦਾ 6726767556, ਤੇ ਤੁਸੀਂ ਕਾਲ ਕਰਨੀ ਹੈ ਤੇ ਤੁਹਾਨੂੰ ਪੂਰਾ ਹੈਲਪ ਕਰਨਗੇ ਕਿ ਤੁਸੀਂ ਆਪਦਾ ਐਗਜ਼ਾਮ ਕਿਵੇਂ ਕਲੀਅਰ ਕਰ ਸਕਦੇ ਹੋ, ਪੂਰੀ ਗਾਈਡੈਂਸ ਹੈਗੀ ਹੈ ਤੁਹਾਡੀ। ਤੇ ਫਸਟ ਅਟੈਂਪਟ ਦੇ ਵਿੱਚ ਹੀ ਤੁਹਾਡਾ ਮਾਇੰਡ ਸੈਟ ਇੱਦਾਂ ਦਾ ਸੈੱਟ ਕਰ ਦੇਣਗੇ, ਤੁਹਾਨੂੰ ਇਵੇਂ ਦੀ ਟ੍ਰੇਨਿੰਗ ਮਿਲੇਗੀ ਕਿ ਤੁਸੀਂ ਫਸਟ ਅਟੈਂਪਟ 'ਚ ਹੀ ਪਾਸ ਕਰੋਗੇ ਐਂਡ ਤੁਹਾਡੇ ਸਕੈਜੂਲ ਦੇ ਅਕੋਰਡਿੰਗ ਇਹ ਆਪਦਾ ਸਕੈਜੂਲ ਮੈਚ ਕਰਨਗੇ। ਸੋ ਅਗਰ ਤੁਸੀਂ ਕਿਤੇ ਆਲਰੇਡੀ ਜੋਬ ਕਰ ਰਹੇ ਹੋ ਜਾਂ ਕੋਈ ਬਿਜ਼ਨਸ ਕਰ ਰਹੇ ਹੋ, ਨਾਲ ਤੁਸੀਂ ਕੋਈ ਲਾਇਸੈਂਸ ਲੈਣਾ ਹੈ, ਤੇ ਤੁਸੀਂ ਆਪਦਾ ਸਕੈਜੂਲ ਇਹਨਾਂ ਨੂੰ ਦੱਸਿਓ, ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਟ੍ਰੇਨਿੰਗ ਪ੍ਰੋਵਾਈਡ ਕਰਨਗੇ ਐਂਡ ਤੁਸੀਂ ਕੰਟੈਕਟ ਕਰਨਾ ਹੈ 6726767556 ਤੇ ਕਾਲ ਕਰਕੇ ਤੁਸੀਂ ਇਹਨਾਂ ਨੂੰ ਪੁੱਛ ਲੈਣਾ ਕਿ ਤੁਹਾਡੇ ਅਕੋਰਡਿੰਗ ਤੁਸੀਂ ਕਿਹੜਾ ਲਾਇਸੈਂਸ ਕਰਨਾ ਚਾਹੁੰਦੇ ਹੋ ਤੇ ਕਿਵੇਂ ਕਿੰਨੇ ਦਿਨਾਂ ਦੇ ਵਿੱਚ ਹੋਏਗਾ। ਸੋ ਗੱਲ ਕਰਦੇ ਹਾਂ ਅਸੀਂ ਡਕਟ ਕਲੀਨਿੰਗ ਦੀ। ਪੰਕਜ ਜੀ, ਵੈਦਰ ਚੇਂਜ ਹੋ ਰਿਹਾ, ਸੋ ਹੁਣ ਅਸੀਂ ਸਾਰਿਆਂ ਨੇ ਹੀਟ ਆਨ ਕਰਨੀ ਆ। ਸੋ ਹੀਟ ਆਨ ਕਰਨ ਤੋਂ ਪਹਿਲਾਂ ਮੈਂ ਕਹਾਂਗੀ ਇੱਕ ਵਾਰੀ ਤੁਸੀਂ ਸਾਰੇ ਆਪਣੀ ਡਕਟ ਕਲੀਨਿੰਗ ਜ਼ਰੂਰ ਕਰਵਾਓ ਘਰ ਦੀ, ਕਿਉਂਕਿ ਡਸਟ ਅੰਦਰ ਹੀ ਘੁੰਮੀ ਜਾਂਦੇ ਕਿਉਂਕਿ ਅਸੀਂ ਬੂਹੇ ਬਾਰੀਆਂ ਬਹੁਤ ਘੱਟ ਖੋਲਦੇ ਹਾਂ ਇੱਥੇ, ਸੋ ਉਹਦੇ ਕਰਕੇ ਸਾਨੂੰ ਐਲਰਜੀਜ਼ ਐਂਡ ਕਾਫੀ ਪ੍ਰੋਬਲਮਸ ਹੁੰਦੀਆਂ। ਸੋ ਕੰਟੈਕਟ ਕਰਨਾ ਤੁਸੀਂ ਨਾਨਕ ਡਕ ਕਲੀਨਿੰਗ ਦੀ ਟੀਮ ਨੂੰ, ਤੇ ਤੁਹਾਡੀ ਜਿਹੜੀ ਡਰਾਇਰ ਦੀ ਕਲੀਨਿੰਗ ਕਰਨਗੇ, ਡਕ ਕਲੀਨਿੰਗ ਕਰਨਗੇ, ਤੇ ਪੰਕਜ ਜੀ ਵੀ ਦੱਸਣਗੇ ਹੋਰ ਕੀ ਕਰਦੇ ਆ ਕਿਉਂਕਿ ਰੀਸੈਂਟਲੀ ਇਹਨਾਂ ਨੇ ਕਰਵਾਇਆ
3: ਜੀ ਜੀ ਹਾਂ ਮੈਂ ਵਹੀ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਤਾ ਥਾ ਸੰਤੋਸ਼ ਜੀ ਰੀਸੈਂਟਲੀ ਕਿਉਂਕਿ ਹਮ ਮੈਂ ਪ੍ਰੋਪਰਟੀ ਮੈਨੇਜ ਕਰਤਾ ਹੂੰ ਤੋ ਕਾਫੀ ਨਾ ਦੋ ਤਿੰਨ ਪ੍ਰੋਪਰਟੀਜ਼ ਪੇ ਡਕ ਕਲੀਨਿੰਗ ਕਰਵਾਨੀ ਥੀ ਤੋ ਹਮ ਮੈਨੇ ਕਿਸੀ ਬਾਹਰ ਸੇ ਨਾ ਇਨਸੇ ਬਾਤ ਕਰਨੀ ਕੀ ਹੈ ਨਾਨਕ ਡਕ ਸੇ ਕਲੀਨਿੰਗ ਕੀ ਬਾਤ ਕੀ ਥੀ ਲੇਕਿਨ ਵੋ ਥੋੜੇ ਸੇ ਬਿਜ਼ੀ ਥੇ ਤੋ ਮੈਨੇ ਉਨਸੇ ਮਤਲਬ ਦੂਸਰੇ ਕੰਪਨੀ ਸੇ ਕਰਵਾਇਆ ਲੇਕਿਨ ਫਿਰ ਹੁਆ ਕਿਆ ਸੰਤੋਸ਼ ਜੀ ਕਿ ਜਬ ਵਹਾਂ ਪੇ ਵੋ ਗਏ ਤੋ ਫਿਰ ਉਨ੍ਹੋਂਨੇ ਬੋਲਾ ਕਿ ਨਹੀਂ ਫਿਰ ਯੇ ਐਡੀਸ਼ਨਲ ਯੇ ਕਰਵਾਨਾ ਪੜੇਗਾ ਵੋ ਕਰਵਾਨਾ ਪੜੇਗਾ ਮਤਲਬ ਲਾਸਟ ਮੋਮੈਂਟ ਵੋ ਕਹਿਤੇ ਕਿ ਚਲੋ ਫਿਰ ਆਪ ਜੋ ਪ੍ਰਾਈਜ਼ ਐਗਰੀ ਕਰਤੇ ਉਸਸੇ ਜ਼ਿਆਦਾ ਆਪਕੋ ਪ੍ਰਾਈਜ਼ ਕਰਨੀ ਪੇ ਕਰਨੀ ਪੜਤੀ ਹੈ ਤੋ ਮੈਨੇ ਫਿਰ ਸੇ ਨਾਨਕ ਡਰੈਕਟ ਕਲੀਨਿੰਗ ਉਨਸੇ ਬਾਤ ਕਰੀ ਮੈਨੇ ਉਨਕੋ ਜੋ ਹਮਾਰੇ ਵਹਾਂ ਪੇ ਜੋ ਟੈਨੈਂਟ ਥੇ ਉਨਸੇ ਬੋਲਾ ਕਿ ਵੀਡੀਓ ਕਾਲ ਪੇ ਦਿਖਾ ਦੇਨਾ ਤੋ ਉਨ੍ਹੋਂਨੇ ਬੋਲਾ ਤੋ ਐਸਾ ਕੁਛ ਨਹੀਂ ਹੈ ਯੇ ਆਪਸੇ ਜ਼ਬਰਦਸਤੀ ਕੁਛ ਔਰ ਚੀਜ਼ੇ ਕਰਵਾ ਰਹੇ ਯੇ ਸਾਰੀ ਜੋ ਚੀਜ਼ੇ ਵੋ ਬੋਲ ਰਹੇ ਉਹ ਪੈਕੇਜ ਮੇਂ ਇਨਕਲੂਡ ਹੋਣੀ ਚਾਹੀਏ ਤੋ ਇਸਸੇ ਆਪਕੋ ਮਤਲਬ ਪਤਾ ਚਲਤਾ ਹੈ ਕਿ ਆਪ ਅਗਰ ਕਿਸੀ ਅਨਰਿਲਾਇਬਲ ਫੇਸਬੁੱਕ ਪੇ ਦੇਖੇ ਅਗਰ ਆਪ ਵੈਸੇ ਕੋਈ ਲੀਡ ਜਨਰੇਸ਼ਨ ਟੀਮ ਕੇ ਸਾਥ ਬਾਤ ਕਰੋਗੇ ਤੋ ਆਪਕੋ ਐਸੇ ਅਨਵਾਂਟਡ ਐਕਸਪੈਂਸਿਸ ਆਟੋਮੈਟਿਕਲੀ ਬਣੇਗੇ ਔਰ ਲਾਸਟ ਮੋਮੈਂਟ ਪੇ ਆ ਕੇ ਬੰਦਾ ਕਹਿਤਾ ਚਲੋ ਯਾਰ ਕਰੀ ਲੋ ਜਾਂ ਫਿਰ ਕੈਂਸਲ ਕਰ ਦੇਤਾ ਹੈ ਆਪਕਾ ਟਾਈਮ ਵੇਸਟ ਹੋਤਾ ਹੈ ਔਰ ਮਨੀ ਵੇਸਟ ਹੋਤੀ ਹੈ
0: ਜੀ ਬਿਲਕੁਲ
3: ਇਸੀ ਲਈ ਨਾਨਕ ਡਕ ਕਲੀਨਿੰਗ ਇਜ਼ ਵਨ ਆਫ ਦਾ ਬੈਸਟ ਔਰ ਰਿਲਾਇਬਲ ਹੈ ਮਤਲਬ ਦੋਨੋਂ ਮੈਂ ਦੋਨੋਂ ਕੋ ਮਿਲਾ ਜੋ ਟੀਮ ਕਾਮ ਕਰਤੀ ਹੈ ਬਹੁਤ ਹੀ ਨੇਕ ਬੰਦੇ ਹੈ ਬਹੁਤ ਹੀ ਅੱਛਾ ਹੈ ਜੋ ਪ੍ਰੋਪਰ ਤਰੀਕੇ ਸੇ ਹੋਗਾ ਵੋ ਪਹਿਲੇ ਹੀ ਬਤਾ ਦੇਗੇ ਐਸਾ ਨਹੀਂ ਕਿ ਲਾਸਟ ਮੋਮੈਂਟ ਪੇ ਆ ਕੇ ਆਪਕੋ ਬੋਲੇਂਗੇ ਚਲੋ ਨਹੀਂ ਯੇ ਐਡੀਸ਼ਨਲ ਕਰਨਾ ਹੀ ਪੜੇਗਾ
0: ਜੀ ਬਹੁਤ ਨਾਨਕ
3: ਜੀ ਜੀ ਜੀ ਤੋ ਨਾਨਕ ਡਕ ਕਲੀਨਿੰਗ ਆਪ ਜ਼ਰੂਰ ਆਪਟ ਕੀਜੀਏ ਉਨਕਾ ਨਾਨਕ ਡਕ ਕਲੀਨਿੰਗ ਸੇ ਕਲੀਨਿੰਗ ਕਰਵਾਈਏ ਔਰ ਇਹ ਫਿਲਟਰ ਬਿਲਕੁਲ ਫ੍ਰੀ ਦੇ ਰਹੇ ਜੋ ਇਨਕੇ ਸਪੈਸ਼ਲ ਪੈਕੇਜਸ ਹੈ ਉਸਕੇ ਲੀਏ ਠੀਕ ਹੈ ਜੋ ਇਨਕਾ ਨੰਬਰ ਹੈ
0: ਸੋ ਇਹਨਾਂ ਦਾ ਨੰਬਰ ਹੈਗਾ 416-729-1521 416-729-1521 416-729-1521 ਤੇ $150 ਤੇ ਉੱਤੋਂ ਨੀਚੇ ਨੀਚੇ ਵੀ ਇਹਨਾਂ ਕੋਲ ਅਲੱਗ ਅਲੱਗ ਪੈਕੇਜਸ ਹੈਗੇ ਡਿਪੈਂਡ ਕਰਦਾ ਤੁਹਾਡੇ ਘਰ ਦੇ ਸਕੁਅਰ ਫੁੱਟੇਜ ਦੇ ਉੱਪਰ ਸੋ ਤੁਸੀਂ ਕਾਲ ਕਰਨੀ ਹੈ ਤੁਹਾਨੂੰ ਇੱਕ ਫਿਲਟਰ ਵੀ ਨਾਲ ਦੇ ਨਾਲ ਫ੍ਰੀ ਦੇ ਰਹੇ ਹੈਗੇ ਸੋ ਜੀ ਕੁਐਸਚਨ ਦਾ ਆਨਸਰ ਮਾਸੀ ਜਾਂ ਮਾਮੀ ਦੇ ਵਿੱਚੋਂ ਕੀ ਹੋਏਗਾ ਕਿਸੇ ਨੂੰ ਵੀ ਨਹੀਂ ਸਮਝ ਆ ਰਿਹਾ ਸੋ ਇਹ ਮੈਂ ਲਾਸਟ ਟਾਈਮ ਆਪਦਾ ਕੁਐਸਚਨ ਰਿਪੀਟ ਕਰ ਰਹੀ ਹਾਂ ਸੋ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਘਰਵਾਲੀ ਨੂੰ ਕੀ ਕਹਾਂਗੇ ਅੱਜ ਲੱਗਦਾ ਮੰਡੇ ਹੈ ਮੰਡੇ ਸਾਰੇ ਜਾਣੇ ਥੋੜੇ ਜਿਹਾ ਲੱਗਦਾ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਸਾਨੂੰ ਕਾਫੀ ਕਾਲਸ ਆਈਆਂ ਜਿਨ੍ਹਾਂ ਨੇ ਸਾਨੂੰ ਮਾਸੀ ਤੇ ਮਾਮੀ ਕਿਹਾ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਵੈਰਿੰਗ ਰੈਨੋਵੇਸ਼ਨ ਤੋਂ ਕਾਲ ਆ ਰਹੀ ਹੈ
4: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
0: ਸਤਿ ਸ਼੍ਰੀ ਅਕਾਲ ਜੀ
4: ਆਪਣੇ ਕੁਐਸਚਨ ਦਾ ਆਨਸਰ ਹੈਗਾ ਜੀ ਮਾਮੀ
0: ਮਾਮੀ ਤੇ ਤੁਹਾਡਾ ਨਾਮ ਕੀ ਹੈ ਜੀ
4: ਮੇਰਾ ਹੈਗਾ ਜੀ ਨਾਮ ਅਮਨਦੀਪ ਵੜਿੰਗ
0: ਅਮਨਦੀਪ ਸਿੰਘ ਜੀ
4: ਹਾਂਜੀ
0: ਦੇਖੋ ਪੰਕਜ ਜੀ ਸਾਡੇ ਅਮਨ ਜੀ ਸ਼ੋ ਤੇ ਆ ਨਹੀਂ ਰਹੇ ਆ ਲੇਕਿਨ ਸਾਨੂੰ ਬਹੁਤ ਸਾਰੇ ਅਮਨ ਜੀ ਸਾਥ ਨਿਭਾ ਰਹੇ ਆ ਸੋ ਸਾਨੂੰ ਉਹਨਾਂ ਦੇ ਨਾਮ ਦੀ ਕਮੀ ਮਹਿਸੂਸ ਨਹੀਂ ਹੁੰਦੇ ਰਹੇ ਬਹੁਤ ਜਲਦੀ ਅਮਨ ਜੀ ਵੀ ਸਾਡੇ ਕੋਲ ਆ ਰਹੇ ਆ ਤੁਹਾਡੇ ਸਾਰਿਆਂ ਲਈ ਗੁੱਡ ਨਿਊਜ਼ ਹੈ ਬਹੁਤ ਜਲਦੀ ਅਮਨਦੀਪ ਸਿੰਘ ਜੀ ਸਾਡੇ ਮੇਨ ਸਾਡੇ ਰੇਡੀਓ ਹੋਸਟ ਸਾਡੇ ਕਿੰਗ ਵਾਪਸ ਆ ਰਿਹਾ ਸੋ ਸਾਰੇ ਸ਼ੋ ਸੁਣਦੇ ਰਹੋ ਤੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਅਮਨ ਜੀ
4: ਹਾਂਜੀ ਮੈਮ
0: ਕੀ ਕੰਪਨੀ ਦਾ ਨਾਮ ਹੈਗਾ ਤੁਹਾਡੇ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਸੋ ਇੰਸ਼ੋਰੈਂਸ ਕਰਵਾਉਣੀ ਹੈ ਗੱਡੀ ਦੀ ਤੁਹਾਡੇ ਸਾਰਿਆਂ ਦੇ ਰਿਨਿਊਅਲ ਆ ਰਿਹਾ ਟੈਨਸ਼ਨ ਨਹੀਂ ਲੈਣੀ ਕਿਉਂਕਿ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਤੁਹਾਨੂੰ ਦ ਬੈਸਟ ਡੀਲ ਦੇਣਗੇ ਔਰ ਬਹੁਤ ਹੀ ਸੁਲਝੇ ਹੋਏ ਔਰ ਬਹੁਤ ਹੀ ਸਮਝਦਾਰ ਇਨਸਾਨ ਹੈਗੇ ਜੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਨੰਬਰਸ ਬਿਜ਼ੀ ਆਉਂਦੇ ਟੈਕਸਟ ਮੈਸੇਜ ਛੱਡ ਦਿਓ ਨੰਬਰ ਨੋਟ ਕਰ ਲਓ ਤੁਸੀਂ 647-325-9100 647-325-9100 ਤੇ ਤੁਸੀਂ ਸਾਰੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਰਿਨਿਊਅਲ ਆ ਰਹੀ ਹੈ ਆਟੋ ਰਿਨਿਊ ਤੁਸੀਂ ਕਰਵਾਈ ਜਾ ਰਹੇ ਕਿਉਂਕਿ ਟਾਈਮ ਨਹੀਂ ਹੈ ਕਿਉਂ ਟਾਈਮ ਨਹੀਂ ਹੈ ਕਿਉਂਕਿ ਸਾਰੇ ਅਸੀਂ ਆਪਣੇ ਕੰਮ ਕਾਜ 'ਚ ਬਿਜ਼ੀ ਹਾਂ ਇਹ ਵੀ ਸਾਡੇ ਕੰਮ ਦਾ ਬਹੁਤ ਇੰਪੋਰਟੈਂਟ ਹੀ ਪਾਰਟ ਹੈਗਾ ਹੈ ਜਿੱਥੇ ਅਸੀਂ ਪੈਸੇ ਸੇਵ ਕਰ ਸਕਦੇ ਹਾਂ ਔਰ ਅਸੀਂ ਸੇਵ ਨਹੀਂ ਕਰ ਰਹੇ ਹਾਂ ਸੋ ਤੁਸੀਂ ਕੰਟੈਕਟ ਕਰਨਾ ਹੈ ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ ਅਤੇ ਨੰਬਰ ਹੈਗਾ ਹੈ 647-325-9100 647-325-9100 ਤੇ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਵੀ ਰਿਨਿਊਅਲ ਹੈਗੀ ਆ ਤਾਂ ਤੁਸੀਂ ਕੰਟੈਕਟ ਕਰਨਾ ਅੱਛਾ ਅੱਜ ਮੈਂ ਮੰਡੇ ਹੈਗਾ ਆ ਸੋ ਸਾਰਿਆਂ ਨੂੰ ਮੈਂ ਇੱਕ ਛੋਟੀ ਜਿਹੀ ਗੱਲ ਕਵਾਂਗੀ ਕਿ ਚਾਹੇ ਸਾਡੇ ਹਾਲਾਤ ਜਿਹੋ ਜਿਹੇ ਵੀ ਹੋਣ ਹਮੇਸ਼ਾ ਸਾਨੂੰ ਖੁਸ਼ ਰਹਿਣਾ ਚਾਹੀਦਾ, ਕਿਉਂਕਿ ਸਿਆਣੇ ਕਹਿੰਦੇ ਨੇ ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ। ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ। ਟੈਂਸ਼ਨ ਨਹੀਂ ਲੈਣੀ, ਸਾਰਿਆਂ ਨੇ ਅੱਜ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਅਤੇ ਇੰਜੋਏ ਕਰਨਾ ਹੈ ਅੱਜ ਦਾ ਦਿਨ।

0: ਬਿਲਕੁਲ ਸਾਰਿਆਂ ਨੂੰ ਇਹੀ ਮੋਟਿਵ ਲੈ ਕੇ ਚੱਲਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਸਾਨੂੰ ਦੇਖ ਲਓ ਅਸੀਂ ਹੱਸਦੇ ਹੀ ਰਵਾਂਗੇ। ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਲੈ ਕੇ ਟੈਨਸ਼ਨ ਹੋਰ ਵੱਧ ਜਾਂਦੀ ਹੈ, ਸੋ ਟੈਨਸ਼ਨ ਨੂੰ ਇੰਨੀ ਨਹੀਂ ਦੇਣੀ ਅਟੈਨਸ਼ਨ। ਸੋ ਤੁਸੀਂ ਸਾਰੇ ਪੈਨ ਚੱਕੋ ਤਾਂ ਜਿਹੜੇ ਸਾਡੇ ਡਰਾਈਵਰ ਭਾਈ ਹੈਗੇ ਆ ਜਿਨ੍ਹਾਂ ਨੇ ਟਰੱਕ ਦਾ ਕੰਮ ਕਰਨਾ ਆ ਲੇਕਿਨ ਤੁਹਾਨੂੰ ਪੇ ਨਹੀਂ ਟਾਈਮ ਨਾਲ ਮਿਲ ਰਹੀ ਹੈ ਜਾਂ ਕੰਮ ਤੁਹਾਡਾ ਪੱਕਾ ਨਹੀਂ ਹੈਗਾ, ਸੋ ਤੁਸੀਂ ਸਾਰਿਆਂ ਨੇ ਕੰਟੈਕਟ ਕਰਨਾ ਇੱਕ ਨੰਬਰ 'ਤੇ 6471143364551433 'ਤੇ ਕਾਲ ਕਰਨੀ ਹੈ। ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈਗੀ ਹੈ ਟੋਰੋਂਟੋ ਟੂ ਕੈਲੀਫੋਰਨੀਆ ਦੇ ਲੋਡਸ ਲਈ। ਟ੍ਰੇਲਰ ਸਵਿੱਚ ਹੋਣਗੇ, ਕੋਈ ਵੇਟਿੰਗ ਨਹੀਂ ਹੈਗੀ, ਅਤੇ ਅੱਜ ਹੀ ਕਾਲ ਕਰੋ ਅਤੇ ਜਲਦੀ ਜਲਦੀ ਸਟਾਰਟ ਕਰੋ। ਲੇਕਿਨ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਉਹ ਘੱਟੋ ਘੱਟ 3 ਸਾਲ ਪੁਰਾਣਾ ਹੋਣਾ ਚਾਹੀਦਾ ਅਤੇ 1 ਸਾਲ ਦਾ ਤੁਹਾਡੇ ਕੋਲ ਜਿਹੜਾ ਹੈਗਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਤੁਹਾਡੀ ਜਿਹੜੀ ਪੇ ਹੈਗੀ ਹੈ ਉਹ ਤੁਹਾਨੂੰ HST ਦੇ ਨਾਲ ਮਿਲ ਰਹੀ ਹੈ, ਪਲੱਸ ਤੁਸੀਂ ਬਾਈ ਵੀਕਲੀ ਤੁਹਾਨੂੰ ਸੈਲਰੀ ਮਿਲਦੀ ਆ। ਤੁਹਾਡਾ ਕਲੀਨ ਰੈਕਰਡ ਹੋਣਾ ਚਾਹੀਦਾ ਆ ਅਤੇ ਸਕੈਜੂਲ ਤੁਹਾਨੂੰ ਐਵਰੀ ਵੀਕ ਦਾ ਮਿਲਦਾ ਹੈ, ਸੋ ਤੁਸੀਂ ਵਿਹਲੇ ਨਹੀਂ ਰਹੋਗੇ, ਕੰਮ ਕਰਨ ਵਾਲੇ ਬਣੋ, ਕੰਮ ਦੀ ਕੋਈ ਥੋੜ ਨਹੀਂ ਹੈਗੀ। ਸੋ ਤੁਸੀਂ ਸਾਨੂੰ ਕੰਟੈਕਟ ਕਰਨਾ ਆ 6475011433647451443 'ਤੇ ਕਾਲ ਕਰਨੀ ਹੈ ਅਤੇ ਅੱਜ ਹੀ ਆਪਦਾ ਲੋਡ ਚੱਕਣਾ ਹੈ ਅਤੇ ਕੰਮ 'ਤੇ ਲੱਗਣਾ ਹੈ ਅਤੇ ਡਾਲਰ ਛਾਪਣੇ ਆ। ਸੋ ਪੰਕਜ ਜੀ, ਟਾਈਮ ਆਪਣੇ ਕੋਲ ਥੋੜ੍ਹਾ ਰਹਿ ਗਿਆ, ਸੋ ਮੈਂ ਚਾਹਾਂਗੀ ਕਿ ਤੁਸੀਂ ਇਹਦੇ ਵਿੱਚੋਂ ਕਿਸੇ ਇੱਕ ਲੱਕੀ ਵਿਨਰ ਨੂੰ ਜਿਹੜਾ ਹੈਗਾ ਇਨਾਮ ਦਿਓ। ਹੁਣ ਤੁਸੀਂ ਦੇਖ ਲਓ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੋ। ਸੋ ਇਹ ਸਾਰੇ ਨਾਮ ਲਿਖੇ ਦੇਖੋ ਜੀ, ਮੈਂ ਨਾਮ ਲਿਖ ਕੇ ਪੰਕਜ ਜੀ ਕੋਲ ਭੇਜਦੇ ਹਾਂ, ਸੋ ਪੰਕਜ ਜੀ ਉਹਦੇ ਵਿੱਚੋਂ ਕੋਈ ਵੀ ਅੱਖਾਂ ਬੰਦ ਕਰਕੇ ਟਿਕ ਮਾਰਕ ਲਗਾਉਂਦੇ ਆ ਕਿਸੇ ਨਾਮ ਦੇ ਅੱਗੇ, ਸੋ ਦੇਖਦੇ ਹਾਂ ਅੱਜ ਕੌਣ ਇਨਾਮ ਦੇ ਹੱਕਦਾਰ ਹੈਗੇ ਆ। ਮੇਰੇ ਅਕੋਰਡਿੰਗ ਸਾਰੇ ਲੱਕੀ ਵਿਨਰ ਆ, ਬਟ ਸੋਰੀ ਅਸੀਂ ਇੱਕ ਹੀ ਚੂਜ਼ ਕਰ ਸਕਦੇ ਹਾਂ।
1: ਸੰਤੋ ਜੀ, ਮੈਂ ਸਭ ਪਹਿਲਾਂ ਤੋਂ ਜੋ ਸਭ ਪਹਿਲੀ ਜਿਹਨਾਂ ਨੇ ਆਨਸਰ ਦਿੱਤਾ ਤਾਂ ਜਸਵਿੰਦਰ ਜੀ,
0: ਜੀ
1: ਉਨਕੋ ਮੈਂ ਮਤਲਬ ਚੂਜ਼ ਕਰੂੰਗਾ
0: ਜੀ,
1: ਬਿਕੋਜ਼ ਉਨਕਾ ਮਤਲਬ ਜੋ ਸਟਾਈਲ ਥਾ ਔਰ ਜਿਸ ਤਰੀਕੇ ਸੇ ਉਨ੍ਹਾਂ ਐਕਸਪਲੇਨ ਕੀਆ ਸਭ ਪਹਿਲੇ ਥੇ, ਉਹ ਤਾਂ ਕਲਾਸ ਦਾ ਸਭ ਪਹਿਲਾ ਬੱਚਾ ਇੱਕਦਮ ਬ੍ਰਾਈਟ ਹੋਤਾ
0: ਹੈ। ਚਲੋ ਜੀ, ਅੱਜ ਕਲਾਸ ਦੇ ਸਭ ਤੋਂ ਪਹਿਲੇ ਬੱਚੇ ਨੂੰ ਪੰਕਜ ਜੀ ਨੇ ਇਨਾਮ ਦਿੱਤਾ, ਜਸਵਿੰਦਰ ਜੀ ਕੰਗ੍ਰੈਚੁਲੇਸ਼ਨਸ, ਅੱਜ ਦੇ ਵਿਨਰ ਹੋ ਤੁਸੀਂ। ਬਟ ਆਨਸਰ ਸਭ ਤੋਂ ਜ਼ਬਰਦਸਤ ਸੀਗਾ ਅੱਜ, ਮੈਨੂੰ ਆਦਮ ਜੀ ਦਾ ਆਨਸਰ ਵੀ ਬਹੁਤ ਵਧੀਆ ਲੱਗਿਆ। ਆਦਮ ਜੀ ਤੁਸੀਂ ਸਾਰੇ ਮੇਰੇ ਲਈ ਵਿਨਰ ਹੋ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 1414।
2: ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ,
2: ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਜੀ।
0: ਥੈਂਕ ਯੂ ਸੋ ਮਚ ਜੀ। ਤੁਹਾਡਾ
2: ਕੀ ਹੈ ਆਨਸਰ? ਹੈਗਾ ਜੀ ਮਾਮੀ।
0: ਮਾਮੀ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ। ਹੁਣੇ ਅਸੀਂ ਜਸਟ ਸਾਰਿਆਂ ਨੂੰ ਅਨਾਊਂਸ ਕਰ ਦਿੱਤਾ ਵਿਨਰ, ਸੋ ਤੁਸੀਂ ਦੁਬਾਰਾ ਸਾਨੂੰ ਕੱਲ ਹੁਣ ਸ਼ੋਅ ਤੇ ਕਾਲ ਕਰਿਓ, ਕੀ ਪਤਾ ਲੱਕੀ ਵਿਨਰ ਦੇ ਵਿੱਚ ਤੁਹਾਡਾ ਨਾਮ ਵੀ ਐਡ ਹੋ ਜਾਏ। ਤੁਸੀਂ ਨਾਮ ਕੀ ਹੈ, ਤੁਸੀਂ ਆਪਣਾ ਦੱਸਿਆ ਨੀ?
2: ਜਸਵਿੰਦਰ ਜੀ।
0: ਤੁਹਾਡਾ ਨਾਮ ਵੀ ਜਸਵਿੰਦਰ ਹੈ, ਬਟ ਜਸਵਿੰਦਰ ਕੌਰ ਜੀ ਅੱਜ ਵਿਨਰ ਹੋ ਗਏ, ਕੱਲ ਮੇ ਬੀ ਜਸਵਿੰਦਰ ਸਿੰਘ ਜੀ ਵੀ ਹੋ ਸਕਦੇ ਆ। ਤੁਸੀਂ ਸਾਰਿਆਂ ਨੇ ਅਮਨਦੀਪ ਸਿੰਘ ਬੈਨੀਪਾਲ ਜੀ ਨੂੰ, ਸਾਡੇ ਕਿੰਗ ਅਮਨ ਜੀ ਰੇਡੀਓ ਹੋਸਟ, ਉਹਨਾਂ ਨੂੰ ਕਾਲ ਕਰਨਾ ਹੈ। ਔਰ ਤੁਹਾਡੇ ਸਾਰਿਆਂ ਲਈ ਗੁੱਡ ਨਿਊਜ਼ ਹੈ, ਬਹੁਤ ਜਲਦੀ ਅਮਨ ਜੀ ਸਾਨੂੰ ਜੁਆਇਨ ਕਰ ਰਿਹਾ ਤੇ ਸੁਣ ਤਾਂ ਤੁਹਾਨੂੰ ਸਾਰਿਆਂ ਨੂੰ ਲੈਂਦੇ ਆ, ਲੇਕਿਨ ਗੱਲ ਅਜੇ ਉਹ ਚੰਗੀ ਤਰ੍ਹਾਂ ਕਰ ਨਹੀਂ ਪਾ ਰਹੇ, ਬਟ ਬਹੁਤ ਜਲਦੀ ਆ ਰਿਹਾ। ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕੀਤਾ ਤੇ ਸਾਡੀ ਸ਼ੋਅ ਦੇ ਵਿੱਚ ਰੌਣਕ ਲਗਾਈ। ਤੇ ਗੱਲ ਕਰਦੇ ਹਾਂ ਦੀਕਸ਼ਾ ਗੁਲੇਰੀਆ ਜੀ ਦੀ, ਹੋਮ ਤੇ ਆਟੋ ਇੰਸ਼ੋਰੈਂਸ ਕਰਾਉਣਾ ਹੈ ਤੇ ਕੰਟੈਕਟ ਕਰੋ ਦੀਕਸ਼ਾ ਗੁਲੇਰੀਆ ਜੀ ਦੀ ਟੀਮ ਨੂੰ 6476582810 ਆਲ ਸਟੇਟ ਇੰਸ਼ੋਰੈਂਸ ਤੋਂ ਦੀਕਸ਼ਾ ਗੁਲੇਰੀਆ ਜੀ। ਪੰਕਜ ਜੀ, ਕੋਈ ਪਾਰਟੀ ਚੱਲਦੀ ਆ
1: ਜੀ ਜੀ,
0: ਤੇ ਪਾਰਟੀ ਦੀਆਂ ਬੁਕਿੰਗਸ ਧੜਾ ਧੜ ਚੱਲ ਰਹੀਆਂ ਆ, ਔਰ ਨਜ਼ਾਰਾ ਦੀ ਟੀਮ ਤੋਂ ਮੈਨੂੰ ਕਾਲ ਆਈ ਸੀ ਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਹਾਂ। ਸੰਤੋਸ਼ ਜੀ, ਤੁਸੀਂ ਸਾਡੇ ਵੱਲੋਂ ਅੱਜ ਬੋਲ ਦਿਓ, ਤੁਸੀਂ ਤੇ ਪੰਕਜ ਜੀ ਬੋਲ ਦਿਓ। ਸੋ ਇਹਨਾਂ ਕੋਲ ਇੰਨੀਆਂ ਜ਼ਿਆਦੀਆਂ ਬੁਕਿੰਗ ਆ ਰਹੀਆਂ, ਸਪੈਸ਼ਲੀ ਹੁਣ ਠੰਡ ਆ ਰਹੀ ਹੈ ਤੇ ਸਾਰੇ ਆਊਟਡੋਰ ਪਾਰਟੀਜ਼ ਥੋੜੀਆਂ ਘੱਟ ਰਹੀਆਂ, ਇਨਡੋਰ ਵੱਲ ਜ਼ਿਆਦਾ ਜਾ ਰਿਹਾ। ਸੋ ਇਸ ਤੋਂ ਪਹਿਲਾਂ ਕਿ ਤੁਹਾਡਾ ਸਲੋਟ ਵੀ ਬੁੱਕ ਹੋ ਜਾਏ, ਤੁਸੀਂ ਨਜ਼ਾਰਾ ਦੀ ਟੀਮ ਕੋਲ ਕਾਲ ਕਰਕੇ ਪਹੁੰਚਣਾ ਹੈ ਤੇ ਨਜ਼ਾਰਾ ਦੀ ਟੀਮ ਨਾਲ ਬੁਕਿੰਗ ਕਰਨੀ ਹੈ ਆਪਣੀ ਪਾਰਟੀ ਦੀ ਤੇ ਇੰਜੋਏ ਕਰਨਾ ਹੈ, ਕਿਉਂਕਿ ਨਜ਼ਾਰਾ ਦੀ ਟੀਮ ਦਾ ਬੈਸਟ ਟੀਮ ਹੈਗੀ ਆ। ਔਰ ਤੁਸੀਂ ਖੁਦ ਪਾਰਟੀ ਤੋਂ ਬਾਅਦ

0: Mulholland Drive, Brampton. Major intersection, Steels and Kennedy, 9054512600.
1: ਸੋ ਨਜ਼ਾਰਾ ਦੀ ਟੀਮ ਤੇ ਜਾ ਕੇ ਤੁਸੀਂ ਵੀ ਇਹੀ ਗੱਲ ਕਹਿਣੀ ਹੈ ਕਿ ਨਜ਼ਾਰਾ ਆ ਗਿਆ, ਕਿਉਂਕਿ ਇਹਨਾਂ ਦੇ ਸ਼ੈਫ ਨੇ ਆਲਮੋਸਟ ਹਰ ਦੇਸ਼ 'ਚ ਕੰਮ ਕੀਤਾ ਹੋਇਆ, ਬੈਂਕੋਕ ਔਰ ਦੁਬਈ, ਸਿੰਗਾਪੁਰ, ਕੈਨੇਡਾ ਦੇ ਵਿੱਚ ਵੀ ਕਾਫੀ ਜ਼ਿਆਦਾ ਸਾਲਾਂ ਦਾ ਐਕਸਪੀਰੀਅੰਸ ਹੈ। ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਦੀ ਸਾਰੀ ਫੈਮਿਲੀ ਦਾ ਬੈਕਗਰਾਉਂਡ ਹੀ ਇਹੀ ਹੈਗਾ ਆ ਪੰਕਜ ਜੀ,
2: ਸ਼ੈਫ ਬੈਕਗਰਾਉਂਡ ਸਾਰੇ
1: ਜੀ, ਸ਼ੈਫ ਬੈਕਗਰਾਉਂਡ ਹੈ। ਔਰ ਤੁਸੀਂ ਵੀ ਜਾ ਕੇ ਖੁਦ ਟੇਸਟ ਕਰਨਾ ਇਹਨਾਂ ਦਾ ਫੂਡ ਕਿਵੇਂ ਦਾ ਹੈ। ਔਰ ਅਗਰ ਕਿਸੇ ਨੇ ਵੀ ਪਾਰਟੀ ਬੁੱਕ ਕਰਾਉਣੀ ਹੈ ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਨਜ਼ਾਰਾ ਦੀ ਟੀਮ ਨੂੰ, ਤੇ ਨੰਬਰ ਨੋਟ ਕਰ ਲਓ 905-455-2600 ਤੇ ਬਰਥਡੇ ਪਾਰਟੀ ਆ ਗਈ ਹੈ, ਟੈਨਸ਼ਨ ਨਹੀਂ, ਕਿਉਂਕਿ ਜਿੰਨੇ ਪੈਸੇ ਤੁਹਾਡੇ ਡਾਲਰ ਸੋਰੀ ਤੁਹਾਡੇ ਡਾਲਰ ਜਿੰਨੇ ਘਰੇ ਲੱਗਦੇ ਆ ਉਸ ਤੋਂ ਕੱਟ ਦੇ ਵਿੱਚ ਤੁਸੀਂ ਨਜ਼ਾਰਾ ਦੀ ਟੀਮ ਕੋਲ ਜਾ ਕੇ ਬੁਕਿੰਗ ਕਰਾ ਸਕਦੇ ਹੋ। ਇਹਨਾਂ ਦੀ ਵੀਕ ਡੇਜ਼ ਦਾ ਸਪੈਸ਼ਲ ਪ੍ਰਮੋਸ਼ਨ ਚੱਲ ਰਿਹਾ,
2: ਵੀਕ ਡੇ ਸਪੈਸ਼ਲ ਹੈ ਜੀ, ਪਲੀਜ਼ ਨੋਟ ਕਰੇ ਸਾਰੇ ਲਿਸਨਰਸ, ਵੀਕ ਡੇ ਸਪੈਸ਼ਲ ਹੈ ਆਪਕੋ 30 ਪੀਪਲ ਕੀ ਗੈਦਰਿੰਗ ਕੇ ਲੀਏ ਬਰਥਡੇ, ਅਗਰ ਉਸਮੇ ਆਪਕਾ ਸਾਰਾ ਕੁਛ ਇੰਕਲੂਡਿਡ ਹੈ, ਫੂਡ ਇੰਕਲੂਡਿਡ ਹੈ ਸੰਤੋਸ਼ ਜੀ, ਉਸਕੇ ਸਾਥ ਸਾਥ ਸਟੇਜ ਇੰਕਲੂਡਿਡ ਹੈ, ਇਨਕੀ ਮਿਊਜ਼ਿਕ ਸਿਸਟਮ ਆਪਕੋ ਕਨੈਕਟ ਕਰਕੇ ਦੇਂਗੇ, ਆਪ ਫ੍ਰੀਲੀ ਯੂਜ਼ ਕਰ ਸਕਤੇ ਹੋ, ਡਿਸਕੋ ਲਾਈਟਸ ਵੀ ਹੈ, ਇਹ ਸਾਰੀ ਚੀਜ਼ ਇੰਕਲੂਡਿਡ ਹੈ। ਔਰ ਸਾਰਾ ਕਾ ਸਾਰਾ ਪੈਕੇਜ ਸਿਰਫ $1,000
1: ਮੇਂ, ਵਾਓ, ਸੋ $1,000 ਦੇ ਵਿੱਚ ਤੁਹਾਡਾ ਫੂਡ, ਤੁਹਾਡੇ ਸਨੈਕਸ, ਤੁਹਾਡੀਆਂ ਸੌਫਟ ਡਰਿੰਕਸ
2: ਜੀ,
1: ਤੇ ਬੱਚਿਆਂ ਦਾ ਮੈਨਿਊ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਬੱਚਿਆਂ ਦਾ ਮੈਨਿਊ ਵੀ ਵਿੱਚ ਇੰਕਲੂਡ ਕਰਵਾ ਸਕਦੇ ਹੋ, ਨਹੀਂ ਤੇ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਸਾਡੇ ਬੱਚੇ ਸਾਡੇ ਵਾਲਾ ਫੂਡ ਇੰਜੋਏ ਕਰਨਗੇ ਕਿ ਨਹੀਂ ਕਰਨਗੇ, ਫਿਰ ਅਸੀਂ ਅਲੱਗ ਤੋਂ ਪੀਜ਼ਾ, ਪਾਸਤਾ, ਹੋਰ ਕਿੰਨਾ ਕੁਛ ਕਰਦੇ ਹਾਂ। ਸੋ ਨਜ਼ਾਰਾ ਦੀ ਟੀਮ ਕਹਿੰਦੀ ਹੈ ਤੁਸੀਂ ਸਟ੍ਰੈਸ ਲੈਣੀ ਨਹੀਂ, ਕਿਉਂਕਿ ਪਾਰਟੀ ਇੰਜੋਏ ਕਰਨੀ ਹੈ ਤੁਸੀਂ, ਤੇ ਤੁਸੀਂ ਕੰਟੈਕਟ ਕਰਨਾ ਨਜ਼ਾਰਾ ਦੀ ਟੀਮ, 30 ਰੈਂਬਲਰ ਡਰਾਈਵ, ਯੂਨਿਟ 1 ਤੇ ਬ੍ਰੈਂਪਟਨ, ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ। ਇਸ ਤੋਂ ਪਹਿਲਾਂ ਤੁਹਾਡੀ ਪਾਰਟੀ ਦਾ ਡੇ ਬੁੱਕ ਹੋ ਜਾਏ ਤੁਸੀਂ ਕਾਲ ਕਰੋ 905-455-2600 905-455-2600। ਪੰਕਜ ਜੀ, ਕੱਲ ਮੈਂ ਨਾ ਉਹ ਪੀਜ਼ਾ ਖਾ ਕੇ ਆਈ ਸੀਗੀ
2: ਜੀ ਜੀ,
1: ਤੇ ਉਹ ਕਿੰਨਾ ਸਪੈਸ਼ਲ ਸੀਗਾ ਨਾ, ਤੇ ਸਾਨੂੰ ਦੱਸ ਰਹੀ ਸੀ ਉਹਨਾਂ ਦੀ ਟੀਮ ਕਿ ਜਿਹੜੇ ਉਹਨਾਂ ਦੇ ਸ਼ੈਫ ਹੈਗੇ ਆ ਉਹ ਇਟਾਲੀਅਨ, ਮਤਲਬ ਇਟਲੀ ਚ ਕੰਮ ਕਰਕੇ ਆਏ ਆ, ਔਰ ਜੋ ਵੀ ਚੀਜ਼ਾਂ ਬਣਾਉਂਦੇ ਇਟਾਲੀਅਨ ਦੇ ਅਕੋਰਡਿੰਗ ਬਣਾਉਂਦੇ ਆ, ਸੋ ਉਹਨਾਂ ਦੀ ਸਪੈਸ਼ਲਿਟੀ ਹੁੰਦੀ ਆ। ਸੋ ਉਹਦੇ ਵਿੱਚ ਕੀ ਇਹਨਾਂ ਨੇ ਸਪੈਸ਼ਲ ਕੀਤਾ ਸੀ, ਸਭ ਤੋਂ ਡਿਫਰੈਂਟ ਸੀ,
2: ਸਭ ਤੋਂ ਡਿਫਰੈਂਟ, ਆਈ ਥਿੰਕ ਦੋ ਅਲੱਗ ਅਲੱਗ ਪੀਜ਼ਾ ਉਹਨਾਂ ਨੇ ਹੈ, ਇੱਕ ਜੋ ਪੈਸਟੋ ਪੀਜ਼ਾ
1: ਜੀ,
2: पेस्टो जो ग्रीन कलर का पिज्जा एक है
1: जी,
2: वो उसमें जो क्या कहते हैं मशरूम्स होते हैं, फिर सेलरी होती है इसमें, फिर स्पिनेच डाल के यू नो बढ़िया कलर का ग्रीन कलर, ब्राइट ग्रीन कलर आता है, और उसका कॉम्बिनेशन जब करते हो ना डिफरेंट डिफरेंट टॉपिंग्स के साथ, इतना बढ़िया खिल के आता है और उसका टेस्ट बहुत बढ़िया है जी, ये मतलब आपको कहीं नहीं मिलेगा पेस्टो पिज्जा, आप ट्राई करना है वहां पे। और सेकेंड आई थिंक ये जो वीडियो आप इंस्टाग्राम पे भी जाओगे ना पिज्जा शेफ की वहां या तवा किचन की, वहां पे भी आपको मिलेगा, वहां पे एक स्पेशल पिज्जा है जी, कीमा पिज्जा,
1: कीमा पिज्जा, वाओ,
2: उसमें जो रेगुलर टोमेटो बेस होता है वो नहीं है, थोड़ा अलग है रेसिपी, मैं भी नहीं जानता हूँ बट इतना मुझे पता है कि वो टोमेटो बेस नहीं है
1: जी,
2: बट इतना आपको खा के ना थोड़ा एकदम लाइट होता है और टेस्ट उसका एकदम बढ़िया है
1: जी। सो सारे ने पहुंचना है पिज्जा शेफ 1313 ते नंबर नोट करो, और इन डील्स भी चल रही है, सो डील फटाफट बोल दो।
2: डील जी 899 में आपको 3 टॉपिंग मीडियम पिज्जा मिलेगा, मीडियम पिज्जा 3 टॉपिंग 899 ओनली,
1: वाओ,
2: लार्ज पिज्जा 2 टॉपिंग 999 ओनली,
1: लार्ज ओनली फॉर $9.99। ਸੋ ਤੁਸੀਂ ਵੇਟ ਕਿਸ ਚੀਜ਼ ਦੀ ਕਰ ਰਹੇ ਹੋ, ਇੰਜੋਏ ਕਰੋ ਅੱਜ ਪੀਜ਼ਾ ਸ਼ੈਫ 1313 ਤੇ ਕਾਲ ਕਰਕੇ ਆਪ ਦੇ ਆਰਡਰ ਪਲੇਸ ਕਰ ਲਓ, ਤੇ ਨੰਬਰ ਨੋਟ ਕਰ ਲਓ 647-547-4200 647-547-4200 ਜਸਵਿੰਦਰ ਜੀ ਆਪ ਦੇ ਛੋਲੇ ਭਟੂਰੇ ਉੱਥੋਂ ਪਿਕ ਕਰ ਲਿਓ, ਦੱਸ ਦਿਓ ਰੇਡੀਓ ਦੇ ਵਿਨਰ ਹੋ, 905-790-1699-905-790-1699। ਤੇ ਗੱਲ ਕਰਦੇ ਹਾਂ ਰੱਬ ਨਾ ਕਰੇ ਜੇ ਤੁਹਾਡੀ ਕਿਸੇ ਦੀ ਗੱਡੀ ਵੱਜਦੀ ਹੈ, ਟੈਨਸ਼ਨ ਨਹੀਂ ਲੈਣੀ, ਕਿਉਂਕਿ ਸਪੀਰੈਕਸ ਆਟੋ ਕੋਲੀਜਨ ਸੈਂਟਰ ਫੈਮਿਲੀ ਬਿਜ਼ਨਸ, ਤੁਸੀਂ ਕੰਟੈਕਟ ਕਰਨਾ ਹੈ ਗੁਰਪ੍ਰੀਤ ਜੀ ਨੂੰ।
3: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-43-4-0। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-405-99-55-905-452-9955।
2: ਰਾਤ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵਧੀ ਹੋਈ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2-6, ਬ੍ਰੈਂਪਟਨ। ਧੰਨਵਾਦ।
5: जी हाँ, मोटर कार का तो मालूम नहीं लेकिन आपको आपके बंगले तक पहुँचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023, 647-702-2023।
6: License number 10394.
7: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ, ਤੁਸੀਂ ਜੁੜੇ ਹੋ ਗੁਰਦਾਸ ਰੇਡੀਓ ਦੇ ਨਾਲ। ਲਓ ਜੀ, ਅੱਜ ਸੋਮਵਾਰ ਦਾ ਦਿਨ ਹੋ ਗਿਆ ਤੇ ਅੱਜ ਤੁਹਾਡੀ ਮੁਲਾਕਾਤ ਹੋ ਰਹੀ ਹੈ ਸਾਡੇ ਨਾਲ ਵੀਕਐਂਡ ਤੋਂ ਬਾਅਦ। ਅੱਜ ਸਤੰਬਰ ਮਹੀਨੇ ਦੀ ਹੋ ਗਈ ਜੀ 14 ਤਰੀਕ ਤੇ ਭਾਦੋਂ ਦਾ ਮਹੀਨਾ ਚੱਲ ਰਿਹਾ ਜੀ, ਉਹਦੀ ਹੋ ਗਈ ਅੱਜ 29 ਤਰੀਕ। ਸਮਾਂ ਹੋ ਗਿਆ ਜੀ 10:09 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹੋਣਗੇ ਜੀ 647-874-1313। ਆਪਣੇ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-874-1313 ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਆ ਉਹ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਤੇ ਲਓ ਜੀ, ਵੀਕਐਂਡ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਤੇ ਹੋਪ ਹੈ ਤੁਹਾਡਾ ਵੀਕਐਂਡ ਬੜਾ ਵਧੀਆ ਜਿਹੜਾ ਨਿਕਲਿਆ ਹੋਵੇਗਾ। ਸੋ ਬਿਲਕੁਲ ਜੀ, ਗੱਲਾਂ ਬਾਤਾਂ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਾਂਗੇ ਅੱਜ ਮੰਡੇ ਮੋਰਨਿੰਗ ਦੇ ਵਿੱਚ। ਤੇ ਲਓ ਜੀ, ਆਪਣੇ ਨਾ ਫੋਨ ਲਾਈਨਸ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਸੋ ਮੈਂ ਸੈੱਟ ਕਰ ਰਹੀ ਸੀਗੀ। ਸੋ ਹੁਣ ਮੈਨੂੰ ਲੱਗਦਾ ਹੈ ਵੀ ਸਹੀ ਹੋ ਗਿਆ ਸਾਰਾ ਕੁਛ ਤੇ ਦੇਖਦੇ ਹਾਂ। ਤੇ ਇੱਕ ਕਾਲ ਕਰਿਓ ਪਲੀਜ਼ ਤੇ ਦੇਖੀਏ ਵੀ ਆਪਣੀ ਫੋਨ ਲਾਈਨ ਓਕੇ ਹੋ ਗਈ ਹੈ ਕਿ ਨਹੀਂ, ਨਾਲੇ ਮੇਰੀ ਆਵਾਜ਼ ਜਿਹੜੀ ਹੈ ਉਹ ਬਾਹਰ ਜਾ ਰਹੀ ਹੈ ਕਿ ਨਹੀਂ ਜਾ ਰਹੀ, ਹੈ ਨਾ। ਕਿਉਂਕਿ ਨਾ ਕੁਛ ਪਤਾ ਨਹੀਂ ਲੱਗਦਾ, ਜਿਹੜੇ ਟੈਕਨੀਕਲ ਆਪਣੇ ਤਾਰਾਂ ਹੈਗੀਆਂ ਜਾਂ ਬਸ ਕੋਈ ਨਾ ਕੋਈ ਕਈ ਵਾਰੀ ਪੰਗਾ ਜਿਹਾ ਪੈ ਜਾਂਦਾ। ਤੇ ਲਓ ਜੀ 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਤੇ ਪਤਾ ਲੱਗ ਜੂਗਾ।

ਸਕਦੇ ਹਾਂ ਕਿ ਵਧੀਆ ਹੀ ਹੈ ਜੀ। ਅਤੇ ਰਾਤ ਦਾ ਟੈਂਪਰੇਚਰ ਵੀ 15, 14, 13, 12 ਇੰਨਾ ਕੀ ਰਹਿਣਾ ਹੈ, ਅਤੇ ਕੱਲ੍ਹ ਸਵੇਰੇ 6 ਵਜੇ ਹੋਊਗਾ 13 ਡਿਗਰੀ ਸੈਲਸੀਅਸ, 6:58 'ਤੇ ਸਵੇਰੇ ਹੋਵੇਗਾ ਸਨਰਾਈਜ਼। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ। ਅਤੇ ਕੱਲ੍ਹ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ ਅਤੇ ਪਾਰਟਲੀ ਕਲਾਉਡੀ ਡੇ ਕਹਿੰਦੇ ਆ, 1 ਵਜੇ ਅੱਜ ਵੀ ਹੋ ਸਕਦਾ। ਹਵਾ ਜਿਹੜੀ ਉਹ 25 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦਾ ਦਿਨ। ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

ਬਿਲਕੁਲ ਜੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਵੀਕਐਂਡ ਤੇ ਗੁਰਪੁਰਬ ਸੀਗਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੀਗਾ 12 ਤਰੀਕ ਨੂੰ, 12 ਸਤੰਬਰ ਨੂੰ। ਸੋ ਇਹ ਪੂਰੇ ਸਾਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ 3 ਵਾਰ ਦਿਨ ਆਪਾਂ ਸਪੈਸ਼ਲ ਤੌਰ 'ਤੇ ਮਨਾਉਂਦੇ ਹਾਂ, ਜੇਕਰ ਤੁਹਾਨੂੰ ਪਤਾ ਹੈ ਨਾ ਵੀ ਕਿਹੜੇ ਉਹ 3 ਦਿਨ ਹੈ। ਨਹੀਂ ਤਾਂ ਚਲੋ ਜਿਹੜਾ ਪ੍ਰਕਾਸ਼ ਪੁਰਬ ਹੁੰਦਾ ਹੈ ਉਹ 1 ਹੁੰਦਾ ਹੈ ਨਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਪੂਰੇ ਸਾਲ ਦੇ ਵਿੱਚ 3 ਵਾਰ ਮਨਾਉਂਦੇ ਹਾਂ ਜੀ, ਅਤੇ ਉਹ ਕਿਹੜੇ ਕਿਹੜੇ ਹੈ ਅਤੇ ਕਦੋਂ ਆਉਂਦੇ ਹੈ ਇਹਦੇ ਬਾਰੇ ਜੇ ਜਾਣਕਾਰੀ ਤੁਹਾਡੇ ਕੋਲ ਹੈਗੀ ਜ਼ਰੂਰ ਦੱਸੋ, ਕਿਉਂਕਿ 12 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੀਗਾ। 1604 ਈਸਵੀ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਦੀ ਜਿਹੜੀ ਇਤਿਹਾਸਕ ਪਹਿਲੀ ਸਥਾਪਨਾ ਦੀ ਇਹ ਯਾਦ ਦਿਵਾਉਂਦਾ ਜੀ। 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਪਵਿੱਤਰ ਗ੍ਰੰਥ ਦਾ ਸੰਕਲਨ ਕੀਤਾ ਸੀਗੀਆਂ, ਸਾਰੀਆਂ ਬਾਣੀਆਂ ਇਕੱਤਰ ਕਰਕੇ ਜਿਹੜੇ ਪੀਰ ਫਕੀਰ ਗੁਰੂ ਭੱਟ ਭਗਤ ਇਹਨਾਂ ਦੀ ਬਾਣੀ ਜਿਹੜੀ ਇਕੱਠੀ ਕਰਕੇ ਇਕੱਤਰ ਕਰਕੇ ਫਿਰ ਉਹਦਾ ਸੰਕਲਨ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ, ਅਤੇ ਫਿਰ ਉਹਨਾਂ ਨੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਵਾਕ ਲਿਆ ਸੀਗਾ, ਉਹ ਵਾਕ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ। ਸੋ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗਿਆ ਜੀ 12 ਸਤੰਬਰ ਨੂੰ। ਔਰ ਜੇ ਤੁਸੀਂ ਲਾਈਵ ਕੀਰਤਨ ਦਾ ਆਨੰਦ ਲੈਂਦੇ ਹੋ ਫਿਰ ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਬਹੁਤ ਵਧੀਆ ਸ਼੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ, ਔਰ ਫੁੱਲ ਵੀ ਦੇਸ਼ਾਂ ਵਿਦੇਸ਼ਾਂ ਤੋਂ ਮੰਗਾਏ ਜਾਂਦੇ ਆ ਜੀ, ਬੜੇ ਭਾਂਤ ਭਾਂਤ ਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਜਿਹੜੇ ਸੀਗੇ ਉਹਨਾਂ ਨਾਲ ਸਜਾਇਆ ਗਿਆ ਸੀਗਾ, ਅਤੇ ਕਹਿੰਦੇ ਆ ਕਿ 1.25 ਲੱਖ ਕੇਜੀ ਜਿਹੜੇ ਲੱਡੂ ਹੈ ਉਹਨਾਂ ਦਾ ਲੰਗਰ ਤਿਆਰ ਕੀਤਾ ਗਿਆ ਸੀ, ਅਤੇ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਹੈ ਜਿਹੜੇ ਉਹ ਲਿਆਂਦੇ ਗਏ ਸੀ, ਅਤੇ ਉਹ ਫੁੱਲਾਂ ਨਾਲ ਸ਼੍ਰੀ ਦਰਬਾਰ ਸਾਹਿਬ ਸਜਾਇਆ ਗਿਆ ਸੀਗਾ, ਅਤੇ ਬਹੁਤ ਵਧੀਆ ਜਿਹੜਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਜੇਕਰ ਤੁਸੀਂ ਦੇਖਦੇ ਹੋ ਨਾ ਫਿਰ ਆਤਿਸ਼ਬਾਜ਼ੀ ਵੀ ਜਿਹੜੀ ਕੀਤੀ ਜਾਂਦੀ ਹੈ, ਅਤੇ 12 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੀਗਾ, ਪਹਿਲਾ ਪ੍ਰਕਾਸ਼ ਪੁਰਬ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਉਹ ਸੀਗਾ, ਅਤੇ ਉਸ ਤੋਂ ਬਾਅਦ ਫਿਰ 13 ਸਤੰਬਰ ਨੂੰ, 13 ਸਤੰਬਰ ਹੁੰਦਾ ਹੈ ਜੀ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਗੁਰਗੱਦੀ ਦਿਵਸ, ਜਦੋਂ ਉਹਨਾਂ ਨੇ ਗੁਰਗੱਦੀ ਗੁਰਿਆਈ ਬਖਸ਼ੀ ਗਈ ਸੀਗੀ, ਸੋ 13 ਸਤੰਬਰ ਨੂੰ ਉਹ ਸੀਗਾ। ਸੋ 13 ਸਤੰਬਰ ਤੱਕ ਜਿਹੜੇ ਫੁੱਲ ਹੈ ਉਹ ਉੱਦਾਂ ਹੀ ਲੱਗੇ ਰਹੇ। ਸੋ ਇੱਕ ਨਾ ਕੁਸ਼ਚਨ ਵੀ ਉੱਠਦਾ ਹੈ ਵੀ ਕਹਿੰਦੇ ਆ ਵੀ ਇੰਨੇ ਫੁੱਲ ਲਾਏ ਜਾਂਦੇ ਆ ਅਤੇ ਇਹ ਫਿਰ ਬਾਅਦ ਦੇ ਵਿੱਚੋਂ ਇਹਨਾਂ ਫੁੱਲਾਂ ਦਾ ਕੀ ਹੁੰਦਾ। ਕਹਿੰਦੇ ਆ ਕਿ ਜਿਹੜੀ ਸੰਗਤ, ਕਿਉਂਕਿ ਸੰਗਤ ਦਾ ਇਕੱਠ ਵੀ ਠਾਠਾ ਮਾਰਦਾ ਸੀਗਾ ਜੀ, ਸ਼ਰਧਾਲੂ ਪਹੁੰਚੇ ਹੋਏ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਇੱਕ ਤਾਂ ਵੈਸੇ ਵੀਕਐਂਡ ਹੁੰਦਾ ਹੈ ਨਾ, ਅਤੇ ਇੱਕ ਜਦੋਂ ਫਿਰ ਕੋਈ ਨਾ ਕੋਈ ਗੁਰਪੁਰਬ ਹੁੰਦਾ ਫਿਰ ਉਸ ਮੌਕੇ 'ਤੇ ਸੰਗਤਾਂ ਜਿਹੜੀਆਂ ਹੁੰਮ ਹੁਮਾ ਕੇ ਪਹੁੰਚਦੀਆਂ। ਅਤੇ

ਜਦੋਂ ਫਿਰ ਸੰਡੇ ਨੂੰ 13 ਸਤੰਬਰ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਸੀਗਾ, ਉਦੋਂ ਤੱਕ ਜਿਹੜੀਆਂ ਇਹ ਫੁੱਲ ਪੂਰੇ ਲੱਗੇ ਰਹੇ ਕਹਿੰਦੇ। ਉਸ ਤੋਂ ਬਾਅਦ ਕਹਿੰਦੇ ਇਹ ਜਿਹੜੇ ਫੁੱਲ ਹੈ ਨਾ, ਇੱਕ ਤਾਂ ਸੰਗਤਾਂ ਲੈ ਜਾਂਦੀਆਂ ਕਹਿੰਦੇ, ਜਦੋਂ ਲਾ ਰਹੇ ਹੁੰਦੇ ਉਦੋਂ ਵੀ ਜਿਹੜੇ ਮੰਗਦੇ ਆ, ਕਿਉਂਕਿ ਕਈਆਂ ਨੂੰ ਹੁੰਦਾ ਸੀ ਘਰੇ ਲੈ ਕੇ ਜਾਈਏ ਆਪਣਾ, ਹੈ ਨਾ, ਤੇ ਉਹਨਾਂ ਨੂੰ ਦੇ ਦਿੰਦੇ ਆ, ਤੇ ਬਾਅਦ ਦੇ ਵਿੱਚੋਂ ਵੀ ਜਿਹੜਾ ਲਿਜਾਣਾ ਚਾਹੇ ਉਹ ਲਿਆ ਜਾਂਦਾ, ਤੇ ਬਾਅਦ ਚੋਂ ਉਹਨਾਂ ਨੂੰ ਉਤਾਰ ਕੇ ਇਕੱਠੇ ਕਰਕੇ ਕਹਿੰਦੇ ਫਾਰਮ ਲੈਂਡ ਤੇ ਲੈ ਜਾਂਦੇ ਆ ਲੋਕ ਜਿਨ੍ਹਾਂ ਦੇ ਆਪਣੇ ਫਾਰਮ ਹੈ, ਤੇ ਉੱਥੇ ਫਿਰ ਜਿਵੇਂ ਆਪਾਂ ਕਹਿੰਦੇ ਨਾ ਵੀ ਮੈਨਿਓਰ ਜਿਹੜੀ ਤਿਆਰ ਕੀਤੀ ਜਾਂਦੀ ਹੈ ਖਾਦ ਦੇ ਰੂਪ ਦੇ ਵਿੱਚ ਧਰਤੀ ਦੇ ਵਿੱਚ ਫਿਰ ਉਹਨਾਂ ਨੂੰ ਪਾ ਦਿੱਤਾ ਜਾਂਦਾ। ਸੋ ਇਸ ਕਰਕੇ ਕਹਿੰਦੇ ਕੋਈ ਕਿਸੇ ਕਿਸਮ ਦੀ ਉਹਨਾਂ ਦੀ ਦੁਰਗਤੀ ਨਹੀਂ ਹੁੰਦੀ, ਜਿਵੇਂ ਕਈ ਕਹਿ ਦਿੰਦੇ ਵੀ ਹੁਣ ਫੁੱਲ ਇੱਥੇ ਲਾ ਤੇ ਬਾਅਦ 'ਚੋਂ ਤਾਂ ਪਤਾ ਨਹੀਂ ਐਵੇਂ ਗਾਰਬੇਜ ਹੀ ਕਰਦੇ ਨੇ, ਕਹਿੰਦੇ ਨਹੀਂ ਇੱਦਾਂ ਨਹੀਂ ਹੁੰਦਾ। ਸੋ ਉਹਨਾਂ ਫੁੱਲਾਂ ਨੂੰ ਜਿਹੜੇ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਆਪਣੇ ਫਾਰਮ ਹੁੰਦੇ ਆ, ਫਿਰ ਉਹ ਫਾਰਮ ਲੈਂਡ ਵਾਲੇ ਫੁੱਲਾਂ ਨੂੰ ਲੈ ਜਾਂਦੇ ਆ, ਫਿਰ ਮੈਨਿਓਰ ਬਣਾ ਕੇ ਉਹ ਯੂਜ਼ ਕਰਦੇ ਆ। ਸੋ ਬੜਾ ਵਧੀਆ ਅਲੌਕਿਕ ਨਜ਼ਾਰਾ ਜਿਨ੍ਹਾਂ ਨੇ ਦੇਖਿਆ ਜੀ, ਜ਼ਰੂਰ ਤੁਸੀਂ ਦੇਖਿਆ ਹੋਣਾ। ਤੇ ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਹੈਗਾ 14 ਸਤੰਬਰ, 14 ਸਤੰਬਰ ਜਿਹੜਾ ਹੈਗਾ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਉਹਨਾਂ ਦਾ ਅੱਜ ਜੋਤੀ ਜੋਤ ਦਿਵਸ ਹੈ। ਸੋ ਅੱਜ ਦੇ ਦਿਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕੀਤਾ, ਉਹਨਾਂ ਨੇ ਕਹਿੰਦੇ ਉੱਥੇ ਨਾ ਇੱਕ ਥੜਾ ਬਣਿਆ ਹੋਇਆ ਕਿ ਉਹ ਉਸ ਥੜੇ 'ਤੇ ਖੜੇ ਹੋ ਕੇ ਦੇਖਦੇ ਹੁੰਦੇ ਸੀ ਜਦੋਂ ਬਣਦਾ ਹੁੰਦਾ ਸੀ। ਉਹਨਾਂ ਨੇ ਸੇਵਾ ਵੀ ਆਪ ਕੀਤੀ ਹੈ ਅਤੇ ਨਾਲ ਦੀ ਨਾਲ ਉਹ ਸਾਰਾ ਜਦੋਂ ਉਸਾਰੀ ਹੋ ਰਹੀ ਸੀਗੀ ਸ਼੍ਰੀ ਹਰਿਮੰਦਰ ਸਾਹਿਬ ਦੀ, ਸਰੋਵਰ ਦੀ ਜਿਹੜੀ ਪਟਾਈ ਹੋ ਰਹੀ ਸੀਗੀ, ਉਹ ਸਾਰਾ ਜਿਹੜਾ ਹੈ ਉਸ ਚੀਜ਼ ਨੂੰ ਦੇਖਦੇ ਹੁੰਦੇ ਸੀਗੇ, ਅਤੇ ਸਮੇਂ ਸਮੇਂ 'ਤੇ ਜਿਹੜੀ ਹੈ ਆਪਣੀ ਗੱਲਬਾਤ ਵੀ ਰੱਖਦੇ ਹੁੰਦੇ ਸੀ ਕਿਵੇਂ ਕੀ ਕੁਛ ਕੀਤਾ ਜਾ ਸਕਦਾ। ਸੋ ਅੱਜ ਅਸੀਂ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ, ਉਹਨਾਂ ਨੂੰ ਯਾਦ ਕਰਦੇ ਹਾਂ ਜੀ, ਅਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ।

0: हेलो जी, सत श्री अकाल। हाँ जी, सत श्री अकाल।
1: आ जा रही है।
0: हाँ जी, आ रही है आवाज। जी जी ठीक है, तुसी कहंदे भी फुल तोड़ने नहीं चाहिए। हाँ जी,
1: बिल्कुल नहीं तोड़ने चाहिए। एक ये भी देखो ना, अभी आप जो कोई भी भौरा वो उत्ते बहता वा, वो तो झूठा हो गया। फुला तो भौरे बहते ही है, तो झूठे हो गए फिर। तो उही आप फुल उत्ते चढ़ा रहे हैं। एक लॉजिक है, मतलब डीपली जाके इस चीज को सोचा जाए ना, तो डूंगे अर्था। मैं तो नहीं
0: ठीक है।
1: लगता कि श्री गुरु नानक देव जी कहते होंगे कि मेरे से फल चढ़ाओ जी, या हाँ फल उन्होंने तो कुदरत को आख्या कि इन्हू संभाल के रखो।
0: अच्छा ठीक है जी, बिल्कुल थोड़े विचार चलेंगे। थैंक यू, बहुत बहुत धन्यवाद। देखो, फुल्लां नू तोड़ना है ना, या फिर तुसी जिवें कहंदे हो भी फुल तोड़ो ना, फुल्लां दी भी एक लाइफ हैगी है। ओहो लाइफ जिहड़ी है किन्ने दिन हैगी है ना, कईयां दी बड़ी घट हुंदी, कईयां दी बड़ी देर बाद हुंदी, कई सालां बद्धी एक बार खिड़दे फुल, कई बार ऐदां हुंदा है ना, कई मतलब मौसम दे अनुसार हुंदा। कई एक कोई फुल है वो 12 साल बाद खिड़दा, मतलब वो बूटे तो फुल एक 12 साल बाद एक बार वो फुल लगते हैं, है ना। पर फुलां दी भी एक लाइफ है कि उन्हें किन्नी देर रहना, 3 दिन, 4 दिन, हफ्ता, 2 हफ्ते या महीना, पर उस तो बाद उन्होंने भी मुरझा के टुट जाना। तो उन्होंने फिर जिमें कहते बुक्कत भी पैंदी है, उन्होंने यूज़ किया जाता, नहीं तो वह टहनी तो लगे जिहा उन्होंने यूज़ किया या ना किया, है ना। बाकी हरेक की अपनी अपनी सोच है, तुसी भी दस सकते हो भी हाँ जी फुल तोड़ने चाहिए कि नहीं। कईयां नूं वैसे बड़ा हुंदा कि फुल लगे हुए टहनियां दे उपर तां लगे ही रहने चाहिए आ, ते तोड़ने नहीं चाहिए, है ना। जिवें चलो भाजी भी कह के गए, बाकी तुसी भी अपने विचार दे सकते हो कि तुहानूं यही लगता भी हाँ फुल जिहड़े आ उह तोड़ने नहीं चाहिए, ते फुल जिहड़े हैगे आ उह लगे ही रहने चाहिए आ टहनियां नूं। बाकी तुसी दसना 647-874-1313 अपने स्टूडियो का नंबर है, 6478741313 ते तुसी गलबात कर सकते हो। अच्छा, एक मैं थोनू पूछा सीगा, जिवें हुण 12 सितंबर नूं तां आपां ने श्री गुरु ग्रंथ साहिब का पहला प्रकाश पुरब मनाया है ना, 2 वार होर जिहड़ा श्री गुरु ग्रंथ साहिब जी का दिवस है वह मनाया जाता, सो किहड़ा किहड़ा, यानी कि साल के 3 वार हुंदा, ते जेकर थोड़े को नॉलेज इस संबंध में हैगी है बिल्कुल शेयर करो जी। ते बाकी फिर मैं थोड़ी देर बाद तो जरूर थोड़े नाल शेयर करूंगी। 647-874-1313 अपने स्टूडियो का नंबर है जी। ते लो जी, मैं नंबर देव थानू एक बड़ा वधिया, जेकर तुसी चाहते हो ना बड़े वधिया टिकटां लैनियां, तुसी किते भी घूमन फिरन जाना हैगा, चाहे तुसी बैक होम जाना, चाहे तुसी किसी होर कंट्री घूमन फिरन जा रहे हो, कोई टूर ट्रिप करना तुसी, या क्रूज पैकेज भी लैने, तां भी बाकी इंडिया नूं जाण वास्ते टिकटां जिहड़ियां बहुत वधिया रेट ते आउंदियां रहिंदियां। ते तुसी ना दीपांश नूं कर लो कॉल, दीपांश कहिंदे आ कि टिकटां आ जांदियां, विक जांदियां, सो जदों भी असी तुहानूं कोई नवें रेट दसदे आ ते तुसी उस संबंध दे विच जरूर जिहड़ी इनकुआरी है नाल दी नाल कर लिया करो। कई बार आपां लेट हो जांदे, फिर आपां कहिंदे आ भी आह वाले रेट असीं अनाउंस कीते सी ते तुसीं तां हुण महंगी दे रहे हो, है ना। तो क्योंकि वह ना लिमिटेड सीट्स हुंदियां। नंबर नोट करो, दुआबा ट्रैवल्स आ, 905-673-1400, 905-673-1400 ते जिहड़ी गल्लबात है कीती जा सकती है। दुआबा ट्रैवल्स 905-673-1400 ते गल्लबात तुसीं कर सकते हो जी। ते बाकी कैन ट्रक दे जगतार रमन जी नूं कुछ ड्राइवर्स चाहिए आ, जेकर तुसीं चाहुंदे हो कि बहुत वधिया तुसी जॉब करनी है, थोनू गेड़े वधिया मिलन, पे वधिया मिले, ते तुसी कैन ट्रक दे जगतार रमन जी नू करो कॉल, क्योंकि इन्हां नू कुछ ड्राइवर्स चाहिए है, ट्रक ड्राइवर्स हायर कर रहे हैं अर्जेंटली। सो नंबर हैगा जी 647-292-5757-5757, 6472-92-5757 ते गलबात हो सकती है। जे ना आपां फुल्लां दी गल करिए, देखो कईयां दा तां बिजनेस है फुल, ਹੁਣ ਜਿਵੇਂ ਕਿਸੇ ਦੇ ਕੋਈ ਐਨਵਰਸਰੀ ਆ, ਬਰਥਡੇ ਆ, ਜਾਂ ਜਿਵੇਂ ਗੁਰਦੁਆਰਾ ਸਾਹਿਬ ਦੀ ਆਪਾਂ ਨੇ ਗੱਲਬਾਤ ਕੀਤੀ, ਵੱਖੋ ਵੱਖਰੇ ਫੁੱਲਾਂ ਦੇ ਨਾਲ ਸਜਾਉਣਾ, ਈਵਨ ਕਿ ਵਿਆਹ ਸ਼ਾਦੀਆਂ ਦੇ ਵਿੱਚ ਯੂਜ਼ ਹੁੰਦੇ ਆ, ਹੈ ਤੇ ਉਹਨਾਂ ਦਾ ਇਹ ਬਿਜ਼ਨਸ ਹੈ। ਔਰ ਉਸ ਬਿਜ਼ਨਸ ਦੇ ਸਿਰ ਤੇ ਦੇਖੋ ਉਹ ਆਪਣਾ ਸਾਰਾ ਕੰਮ ਕਾਜ ਘਰ ਬਾਰ ਚਲਾਉਂਦੇ ਆ। ਸੋ ਇਹ ਵੀ ਇੱਕ ਬਿਜ਼ਨਸ ਹੈ ਫੁੱਲਾਂ ਦਾ ਵੀ, ਜੇ ਆਪਾਂ ਦੇਖੀਏ। ਜੇ ਫੁੱਲ ਲਾਏ ਜਾਂਦੇ ਆ, ਚਲੋ ਲੱਗੇ ਹੋਏ ਟਹਿਣੀ ਨਾਲ ਬੜੇ ਸੋਹਣੇ ਲੱਗਦੇ ਆ, ਪਰ ਜੇ ਕਹਿੰਦੇ ਆ ਵੀ ਉਹ ਲੱਗੇ ਹੀ ਰਹਿਣ, ਉਹਨਾਂ ਦਾ ਯੂਜ਼ ਨਾ ਹੋਵੇ, ਫਿਰ ਉਹ ਜਿਹੇ ਲੱਗੇ ਜਿਹੇ ਨਾ, ਇਹ ਵੀ ਹੈਗਾ, ਹੈ ਨਾ। ਬਾਕੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕੁਛ ਵੀ ਹਾਂ ਯੂਜ਼ ਹੋਣੇ ਚਾਹੀਦੇ ਆ, ਜੇ ਵੱਖੋ ਵੱਖਰੇ ਫੁੱਲ ਲੱਗਦੇ ਆ। ਜੇ ਚਾਹੁੰਦੇ ਹੋ ਵੀ ਨਹੀਂ, ਟਹਿਣੀ ਨਾਲ ਹੀ ਲੱਗੇ ਰਹਿਣੇ ਚਾਹੀਦੇ ਆ, ਖਿੜੇ ਹੋਏ ਟਹਿਣੀਆਂ ਦੇ ਨਾਲ ਹੀ ਚੰਗੇ ਲੱਗਦੇ ਆ। ਬਾਕੀ ਜਿਵੇਂ ਇਹਨਾਂ ਨੇ ਸੂਚਮ ਦੀ ਗੱਲਬਾਤ ਕੀਤੀ ਵੀ ਜੇ ਉਹ ਫੁੱਲ ਚੜਾਉਂਦੇ ਆ, ਭੰਵਰੇ ਬਹਿ ਕੇ ਜਾਂਦੇ ਆ ਫੁੱਲਾਂ ਦੇ ਉੱਪਰ, ਜੇ ਤੁਸੀਂ ਡੀਪਲੀ ਦੇਖਦੇ ਹੋ ਨਾ, ਇਸ ਦੁਨੀਆਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਯੂਜ਼ ਹੁੰਦੀ ਆ, ਅਤੇ ਆਪਾਂ ਕਿਸੇ ਚੀਜ਼ ਨੂੰ ਇੱਦਾਂ ਕਹਿ ਨਹੀਂ ਸਕਦੇ ਹਾਂ ਵੀ ਇਹ ਸੁੱਚੀ ਹੈ, ਕਿਸੇ ਨੇ ਇਸਨੂੰ ਯੂਜ਼ ਨਹੀਂ ਕੀਤਾ। ਉਹ ਬਸ ਇੱਕ ਰੱਬ ਹੀ ਹੈ ਜਿਹਨੂੰ ਆਪਾਂ ਸੁੱਚਮ ਵਜੋਂ ਲੈ ਸਕਦੇ ਹਾਂ, ਬਾਕੀ ਤਾਂ ਦੁਨੀਆਂ ਦੇ ਵਿੱਚ ਕੁਛ ਵੀ ਹੈਗਾ, ਹੈ ਨਾ। ਹੁਣ ਦੇਖੋ ਸੋਨੇ ਦੀਆਂ ਚੀਜ਼ਾਂ ਵੀ, ਜੇ ਸੋਨਾ ਧਰਤੀ ਦੇ ਵਿੱਚ ਹੁੰਦਾ, ਮਿੱਟੀ ਦੇ ਵਿੱਚ, ਫਿਰ ਉਹਨੂੰ ਕੱਢਦੇ ਆ ਜਿਹੜੇ, ਫਿਰ ਉਹਨੂੰ ਬਣਾਉਂਦੇ ਆ, ਪਿੰਗਲਾਉਂਦੇ ਆ, ਫਿਰ ਉਹਨੂੰ ਸ਼ੇਪ ਦਿੰਦੇ ਆ, ਕੀ ਆ ਸਾਡੀ ਚੇਨ ਹੈ, ਸਾਡੀ ਰਿੰਗ ਹੈ, ਈਅਰ ਰਿੰਗਸ ਹੈ, ਕੀ ਆ, ਹੈ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਪਹੁੰਚਦਾ। ਫਿਰ ਆਪਾਂ ਲੈਣ ਵੀ ਜਾਂਦੇ ਹਾਂ ਨਾ ਸ਼ੋਪ ਤੇ, ਪਤਾ ਨਹੀਂ ਕਿੰਨਿਆਂ ਕਿ ਨੇ ਆ ਕੇ ਉਹ ਯੂਜ਼ ਕਰਕੇ, ਯਾਨੀ ਕਿ ਪਾ ਕੇ ਦੇਖੇ ਹੁੰਦੇ ਆ ਕਿ ਮੈਂ ਕੰਨਾਂ 'ਚ ਪਾਵਾਂ, ਮੈਂ ਰਿੰਗ ਪਾ ਕੇ ਦੇਖਾਂ, ਮੈਂ ਚੂੜੀ ਪਾ ਕੇ ਦੇਖਾਂ, ਤੇ ਪਰ ਉਹ ਹੁੰਦੇ ਨਵੇਕਲੇ ਆ। ਜਦੋਂ ਆਪਾਂ ਲੈਂਦੇ ਸਾਨੂੰ ਲੱਗਦਾ ਅਸੀਂ ਉਹ ਟੱਚ ਕਰ ਰਹੇ ਹਾਂ ਉਹਨੂੰ, ਹੈ ਨਾ, ਪਤਾ ਨਹੀਂ ਕਿੰਨੇ ਹੱਥਾਂ ਵਿੱਚੋਂ ਨਿਕਲ ਕੇ ਉਹ ਆਉਂਦੇ ਆ। ਸੋ ਬਾਕੀ ਤੁਹਾਡੇ ਸਭ ਦੇ ਆਪਣੇ ਆਪਣੇ ਵਿਚਾਰ ਹੈ ਜੀ। ਤੇ ਲਓ ਜੀ, ਬਿਲਕੁਲ ਗੱਲਾਂ ਬਾਤਾਂ। ਅੱਛਾ ਬਾਈ, ਮੇਰੀ ਆਵਾਜ਼ ਵੈਸੇ ਚਲੋ ਪਹੁੰਚ ਰਹੀ ਹੈ, ਪਰ ਭਾਜੀ ਦੀ ਆਵਾਜ਼ ਠੀਕ ਠਾਕ ਪਹੁੰਚੀ ਤੁਹਾਡੇ ਤੱਕ, ਇਹ ਵੀ ਦੱਸ ਦਿਓ, ਹੈ ਨਾ। ਸੋ ਕਿਉਂਕਿ ਤੁਹਾਡੀ ਕਾਲ ਹੋਰ ਆਈ ਨਹੀਂ, ਬਈ ਕਾਲ ਕਰੋ ਅਤੇ ਆਪਾਂ ਗੱਲਾਂ ਬਾਤਾਂ ਕਰੀਏ ਤੁਹਾਡੇ ਨਾਲ। ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੈਂ ਜਿਹੜੀ ਗੱਲਬਾਤ ਕੀਤੀ ਹੈ, ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਦਿਓ, ਅਤੇ ਆਪਾਂ ਫਿਰ ਹੋਰ ਗੱਲਾਂ ਬਾਤਾਂ ਇਸ ਸੰਬੰਧ ਦੇ ਵਿੱਚ ਕਰੀਏ। ਕਿਉਂਕਿ ਨਾ ਪਿਛਲੇ ਸਮੇਂ ਦੇ ਵਿੱਚ ਹੀ ਆਪਾਂ ਨੇ ਸੰਪੂਰਨਤਾ ਦਿਵਸ ਜਿਹੜਾ ਮਨਾਇਆ ਸੀਗਾ, ਅਤੇ ਕਈ ਵਾਰੀ ਨਾ ਆਪਾਂ ਜਦੋਂ ਕੋਈ ਦਿਨ ਇੱਦਾਂ ਆ ਜਾਂਦਾ, ਆਪਾਂ ਕਹਿੰਦੇ ਥੋੜ੍ਹੇ ਦਿਨ ਪਹਿਲਾਂ ਵੀ ਆਪਾਂ ਨੇ ਇਹ ਗੱਲ ਕੀਤੀ ਸੀ, ਫਿਰ ਉਹ ਕੀ ਸੀ, ਹੈ ਨਾ। ਹੁੰਦੀ ਹੈ ਨਾ ਇੱਦਾਂ ਦੀ ਗੱਲਬਾਤ, ਉਹ ਤਾਂ ਹੁੰਦੀ ਹੈ ਜਦੋਂ ਆਪਾਂ ਨੂੰ ਪੂਰਾ ਉਸ ਬਾਰੇ ਪਤਾ ਨਹੀਂ ਹੁੰਦਾ। ਸੋ ਮੈਂ ਵੀ ਦੇਖਿਆ, ਪੂਰਾ ਫਾਇੰਡ ਆਊਟ ਕੀਤਾ ਵੀ ਕਿਵੇਂ ਕੀ ਹੈ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਆਪਾਂ ਨੇ ਗੱਲਬਾਤ ਕੀਤੀ ਸੀਗੀ, ਗੁਰਤਾ ਗੱਦੀ ਦਿਵਸ ਦੀ ਵੀ ਕੀਤੀ ਸੀ, ਸੰਪੂਰਨਤਾ ਦਿਵਸ ਦੀ ਵੀ ਕੀਤੀ ਸੀ। ਸੋ ਇਹ ਜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ, ਇੱਕ ਕਾਲ ਆ ਗਈ, ਦੇਖੀਏ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਅੱਛਾ, ਬਿਲਕੁਲ ਨਹੀਂ ਆਈ ਕਿ ਥੋੜੀ ਬਹੁਤੀ ਆਈ? ਅੱਛਾ ਅੱਛਾ, ਠੀਕ ਹੈ ਠੀਕ ਹੈ। ਓਹੋ, ਤੁਹਾਡੀ ਲਾਈਨ ਮੇਰੇ ਤੋਂ ਡਿਸਕਨੈਕਟ ਹੋ ਗਈ, ਮੈਂ ਚੈੱਕ ਕਰ ਰਹੀ ਸੀ, ਤੇ ਤੁਸੀਂ ਦੁਬਾਰਾ ਕਰ ਲਓ ਕਾਲ, ਮੇਰੇ ਕੋਲ ਹੀ ਹੱਥ ਵੱਜ ਗਿਆ, ਕਿਉਂਕਿ ਮੈਂ ਸੈੱਟ ਕਰ ਰਹੀ ਸੀ ਵੀ ਕਿੱਥੇ ਕੋਈ ਪੁਆਇੰਟ ਤੇ ਕਿਉਂ ਜਿਹੜੀ ਆਵਾਜ਼ ਇੱਦਾਂ ਪ੍ਰੋਪਰ ਪੂਰੀ ਨਹੀਂ ਜਾ ਰਹੀ, ਹੈ ਨਾ, ਕਿਉਂਕਿ ਮੈਨੂੰ ਇੱਥੇ ਆ ਰਹੀ ਹੈ, ਕੋਈ ਨਾ ਕੋਈ ਬਟਨ ਤਾਂ ਦੱਬਿਆ ਗਿਆ। ਤੇ ਸਹੀ ਗੱਲ ਹੈ ਭਾਜੀ ਦੀ ਕਿ ਨਾ ਹਰ ਇੱਕ ਦੇ ਆਪਣੇ ਵਿਚਾਰ ਹੈ, ਕਈਆਂ ਦਾ ਤਾਂ ਇਹ ਹੁੰਦਾ ਹਾਂ ਠੀਕ ਹੈ ਜੇ ਉਹ ਚੀਜ਼ ਲੱਗੀ ਹੈ, ਫੁੱਲ ਲੱਗੇ ਆ, ਉਹ ਯੂਜ਼ ਹੋਣ ਕਿਤੇ, ਹੈ ਨਾ। ਤੇ ਅਸੀਂ ਨਾ ਸਕੂਲ 'ਚ ਹੁੰਦੇ ਸੀ ਉਦੋਂ ਨਾ ਇੱਕ ਸਾਨੂੰ ਹਿੰਦੀ 'ਚ ਕਵਿਤਾ ਸੀਗੀ, ਅੱਜ ਹਿੰਦੀ ਦਿਵਸ ਵੀ ਹੈਗਾ, ਮੈਨੂੰ ਹਿੰਦੀ ਤੋਂ ਯਾਦ ਆ ਗਿਆ, ਅੱਜ ਨੈਸ਼ਨਲ ਜਿਹੜਾ ਹਿੰਦੀ ਲੈਂਗੁਏਜ ਡੇ ਹੈਗਾ, ਸੋ ਅੱਜ ਹਿੰਦੀ ਦਿਵਸ ਹੈ। ਤੇ ਲਓ ਜੀ, ਬਰਾੜ ਸਾਹਿਬ ਵੀ ਸਾਡੇ ਨਾਲ ਪਹੁੰਚ ਗਿਆ। ਹਾਂਜੀ ਭਾਜੀ, ਕੀ ਹਾਲ ਚਾਲ? ਹਾਂਜੀ, ਸਤਿ ਸ਼੍ਰੀ ਅਕਾਲ। ਨਹੀਂ, ਇਹ ਹੈਗਾ ਕੁਛ ਫੋਨ ਚ, ਮੇਰੇ ਚ ਹੈਗਾ ਜਿਹੜਾ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕੋਈ ਚੱਕਰ ਪੈ ਗਿਆ, ਕਿਉਂਕਿ ਮੈਨੂੰ ਆਵਾਜ਼ ਇੱਥੇ ਆ ਰਹੀ ਹੈ। ਹਾਂਜੀ ਹਾਂਜੀ,
2: ਤੁਹਾਡੀ ਆਵਾਜ਼ ਤਾਂ ਬਹੁਤ ਵੀ ਆ ਰਹੀ ਹੈ।
0: ਠੀਕ ਹੈ,
2: ਥੋੜੀ ਵਾਰ ਤਾਂ ਬਹੁਤ ਦੂਰ ਤੱਕ ਮਸੀਕੋ ਤੱਕ ਸੁਣਦੀ ਹੈ ਜੀ, ਪਰ ਤੁਹਾਡੀ ਆਵਾਜ਼ ਡੂੰਘੀ ਹੀ ਹੋਗੀ। ਹਾਂਜੀ
0: ਠੀਕ ਹੈ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ ਜੀ ਜੀ, ਥੈਂਕ ਯੂ ਥੈਂਕ ਯੂ। ਤੇ ਨਹੀਂ, ਥੋੜਾ ਜਿਹਾ ਕੁਝ ਹੈਗਾ ਕਿਸੇ ਪੁਆਇੰਟ, ਕਿਸੇ ਨਾ ਆਪਣਾ ਇੱਥੇ ਬਟਨ ਦਾ, ਚਲੋ ਕੋਈ ਗੱਲ ਨਹੀਂ ਦੇਖ ਲੈਂਦੇ ਹਾਂ। ਅਤੇ ਲਓ ਜੀ, ਮੈਂ ਗੱਲ ਦੱਸ ਰਹੀ ਸੀਗੀ, ਅੱਛਾ ਆਪਾਂ ਫੁੱਲਾਂ ਦੀ ਉਹ ਗੱਲ ਕਰ ਰਹੇ ਸੀ। ਫੁੱਲਾਂ ਦਾ ਮਤਲਬ ਇਹ ਹੈਗਾ ਕਿ ਹਰੇਕ ਦੇ ਆਪਣੇ ਵਿਚਾਰ ਹੈ, ਹੈ ਨਾ। ਕਈ ਕਹਿੰਦੇ ਆ ਵੀ ਉਹਨਾਂ ਨੂੰ ਯੂਜ਼ ਕਰ ਲਿਆ ਜਾਵੇ, ਕਈ ਕਹਿੰਦੇ ਆ ਨਹੀਂ, ਹੈ ਨਾ। ਹਰੇਕ ਦਾ ਆਪਣਾ ਆਪਣਾ ਕੁਦਰਤ ਦੇ ਨਾਲ ਹਰੇਕ ਦਾ ਆਪਣਾ ਆਪਣਾ ਪਿਆਰ ਹੈ ਕਿ ਕਿਵੇਂ ਉਹ ਤੁਸੀਂ ਸ਼ੋਅ ਕਰਦੇ ਹੋ, ਹੈ ਨਾ। ਅਤੇ ਲਓ ਜੀ, ਜੇ ਮੈਂ ਦੱਸਾਂ ਤੁਹਾਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾ ਆਪਾਂ ਤਿੰਨ ਪੁਰਬ ਮਨਾਉਂਦੇ ਹਾਂ। ਇੱਕ ਤਾਂ ਜਿਵੇਂ 12 ਸਤੰਬਰ ਨੂੰ ਹੁਣ ਸੀਗਾ ਪਹਿਲਾ ਪ੍ਰਕਾਸ਼ ਪੁਰਬ, ਠੀਕ ਹੈ। ਇਹ ਸੀਗਾ ਕਿ ਜਦੋਂ 1604 ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਉੱਥੇ ਕੀਤੀ ਸੀਗੀ, ਸੰਕਲਨ ਕਰਕੇ ਗੁਰੂ ਅਰਜਨ ਦੇਵ ਜੀ ਨੇ। ਅਤੇ ਫਿਰ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ ਗਿਆ ਸੀਗਾ, ਪਹਿਲਾ ਗ੍ਰੰਥੀ। ਅਤੇ ਫਿਰ ਉਹਨਾਂ ਨੇ ਉੱਥੇ ਵਾਕ ਲਿਆ ਸੀ, ਪਹਿਲਾ ਵਾਕ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਦੂਜਾ ਜਿਹੜਾ ਦਿਨ ਮਨਾਇਆ ਜਾਂਦਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਹੈਗਾ ਸੰਪੂਰਨਤਾ ਦਿਵਸ। ਸੰਪੂਰਨਤਾ ਦਿਵਸ ਕੀ ਹੈ ਕਿ ਜਿਹੜਾ ਹੁਣ ਜਿਵੇਂ ਆਪਾਂ ਨੇ ਆ ਪਹਿਲਾ ਪ੍ਰਕਾਸ਼ ਪੁਰਬ ਦਾ ਆਪਾਂ ਨੇ ਕੀਤਾ, ਹੈ ਨਾ। ਇਹਦੇ ਵਿੱਚ ਜਿਹੜੇ ਪਹਿਲੇ ਪੰਜ ਗੁਰੂ ਹੈਗੇ ਉਹਨਾਂ ਦੀ ਬਾਣੀ ਹੀ ਇਹਦੇ ਵਿੱਚ ਸ਼ਾਮਿਲ ਸੀਗੀ। ਜਦੋਂ ਸੰਪੂਰਨਤਾ ਦਿਵਸ ਆਏ, ਉਹਦੇ ਵਿੱਚ ਕੀ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪੂਰਨਤਾ ਦਿਵਸ ਹੈ ਉਹ ਮਨਾਇਆ ਜਾਂਦਾ ਹੈ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਦੇ ਵਿੱਚ ਸ਼ਾਮਿਲ ਕੀਤਾ, ਠੀਕ ਹੈ। ਫਿਰ ਉਹ 1705 ਦੇ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਕੀਤਾ ਗਿਆ ਸੀ, ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਉਚਾਰਨ ਕੀਤੀ ਸੀ, ਮਤਲਬ ਉਹ ਬੋਲੇ ਅਤੇ ਉੱਧਰ ਫਿਰ ਭਾਈ ਮਨੀ ਸਿੰਘ ਜੀ ਲਿਖੀ ਗਏ। ਅਤੇ ਜਿਹੜੀ ਇੰਕ ਤਿਆਰ ਕੀਤੀ ਸੀ, ਜਿਹੜੇ ਪੇਪਰ ਤਿਆਰ ਕੀਤੇ ਸੀ, ਉਹ ਕੀਤੇ ਸੀਗੇ ਬਾਬਾ ਦੀਪ ਸਿੰਘ ਜੀ ਨੇ, ਜਿਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਸੰਪੂਰਨ ਕਰ ਦਿੱਤਾ ਸੀ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਜਿਹੜੇ ਜਿਵੇਂ ਜਿਹੜਾ ਆਪਾਂ ਹੁਣ ਦੇਖਦੇ ਹਾਂ ਪੜ੍ਹਦੇ ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹੈ। ਸੋ ਇਹ ਹੈਗਾ ਸੰਪੂਰਨਤਾ ਦਿਵਸ, ਠੀਕ ਹੈ। ਫਿਰ ਹੈਗਾ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਦਿਵਸ ਦੇ ਵਿੱਚ ਕੀ ਹੈ ਕਿ 20 ਅਕਤੂਬਰ 1708 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਗੱਦੀ ਪ੍ਰਦਾਨ ਕੀਤੀ ਸੀਗੀ, ਠੀਕ ਹੈ ਜੀ। ਸਦੀਵੀ ਗੁਰਗੱਦੀ ਪ੍ਰਦਾਨ ਕੀਤੀ ਸੀਗੀ, ਮਤਲਬ ਕਿ ਵੀ ਇਹ ਸ਼ਬਦ ਗੁਰੂ ਹੈ। ਹੁਣ ਤੁਹਾਡੇ ਕਿਸੇ ਦੇਹਧਾਰੀ ਨੂੰ ਤੁਸੀਂ ਆਪਣੇ ਗੁਰੂ ਨਹੀਂ ਮੰਨਣਾ ਹੈਗਾ, ਠੀਕ ਹੈ ਜੀ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ, ਜਿਹੜਾ ਕਿ ਹੁਣ ਦੇ ਸਮੇਂ ਵਿੱਚ ਆਪਾਂ ਦੇਖੀ ਜਾ ਰਹੇ ਹਾਂ ਵੀ ਇਹ ਚੀਜ਼, ਇਹ ਗੱਲਬਾਤ ਬਾਰੇ ਆਪਾਂ ਗੌਰ ਨਹੀਂ ਕਰ ਰਹੇ। ਬਹੁਤ ਸਾਰੇ ਲੋਕ ਪਤਾ ਨਹੀਂ ਕਿਹਨਾਂ ਕਿਹਨਾਂ ਨੂੰ ਮੰਨੀ ਜਾਂਦੇ ਆ ਅਤੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਈ ਜਾਂਦੇ ਆ, ਹੈ ਨਾ, ਉਹਨਾਂ ਨੂੰ ਪੂਜੀ ਜਾਂਦੇ ਆ। ਅਤੇ ਇਹ ਸੀਗਾ ਗੁਰਤਾ ਗੱਦੀ ਦਿਵਸ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੱਸਿਆ ਗਿਆ, ਸ਼ਬਦ ਗੁਰੂ, ਕਿ ਕੁਛ ਵੀ ਤੁਹਾਨੂੰ ਪ੍ਰੋਬਲਮ ਹੈ, ਕੁਛ ਵੀ ਹੈਗਾ, ਤੁਸੀਂ ਕੀ ਕਰਨਾ, ਤੁਸੀਂ ਬਾਣੀ ਪੜ੍ਹੋ, ਵਾਕ ਲਓ, ਉੱਥੋਂ ਤੁਹਾਨੂੰ ਆਂਸਰ ਕਹਿੰਦੇ ਮਿਲ ਜਾਣਾ। ਬਜਾਏ ਕਿ ਅਸੀਂ ਆ ਜਿਵੇਂ ਕਈ ਕਹਿੰਦੇ ਪੁੱਛਿਆ ਲਈ ਜਾਂਦੇ ਇੱਧਰ ਉੱਧਰ ਕਿਸੇ ਤੋਂ ਵੀ ਮੇਰਾ ਫਿਊਚਰ ਕੀ ਹੈ ਜਾਂ ਕੀ ਹੈ, ਹੈ ਨਾ। ਉਹ ਸਭ ਕੁਛ ਕੁਛ ਨਹੀਂ ਹੈ, ਰੱਬ ਨੂੰ ਹੀ ਪਤਾ ਵੀ ਕੀ ਹੋਣਾ ਅਗਲੇ ਪਲ ਦੇ ਵਿੱਚ। ਸੋ ਕੋਈ ਨਹੀਂ ਦੱਸ ਸਕਦਾ, ਥਿੱਤਵਾਰ ਨਾ ਜੋਗੀ ਜਾਣੇ, ਰੁੱਤ ਮਹਾਨਾ ਕੋਏ। ਅਤੇ ਲਓ ਜੀ, ਇਹ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਵਾਰ ਆਪਾਂ ਗੁਰਪੁਰਬ ਜਿਹੜਾ ਮਨਾਉਂਦੇ ਹਾਂ ਪੂਰੇ ਸਾਲ ਦੇ ਵਿੱਚ। ਸੋ 12 ਤਰੀਕ ਨੂੰ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਹੈ ਉਹ ਮਨਾਇਆ ਗਿਆ। ਸੋ ਹੁਣ ਵੀ ਕਾਲ ਆ ਰਹੀ ਹੈ, ਹੁਣ ਮੈਨੂੰ ਪਤਾ ਨਹੀਂ ਵੀ ਇਹ ਤੁਹਾਡੀ ਕਲੀਅਰ ਜਾਊਗੀ ਆਵਾਜ਼ ਕਿ ਨਹੀਂ ਜਾਊਗੀ। ਹਾਂਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
3: ਅਗੇਨ ਥੋੜਾ ਜਿਹਾ ਮੈਂ ਹੋਰ ਐਡ ਕਰਨਾ ਚਾਹੂੰਗਾ।
0: ਹਾਂਜੀ, ਕਰੋ ਜੀ।
3: ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਹਰ ਇੱਕ ਚੀਜ਼ ਦੀ ਲਾਈਫ ਆ ਨਾ, ਫਿਰ ਉਹਨੂੰ ਲਾਈਫ ਨੂੰ ਜਿਉਣ ਦਿਓ, ਕਿਉਂ ਤੋੜਦੇ ਆ।
0: ਠੀਕ ਹੈ।
3: ਉਹ ਜਿਹੜੀ ਜਿਹੜੀ ਇੱਕ ਫੁੱਲ ਆ ਨਾ, ਜਿਹੜੀ ਤੁਸੀਂ ਗੋਲਡ ਦੀ ਆਖੀ ਗੱਲ, ਗੋਲਡ ਇੱਕ ਮਟੀਰੀਅਲ ਆ।
0: ਹਾਂਜੀ,
3: ਜਿਹੜਾ ਗ੍ਰੇਨਾਈਟ ਹੋ ਗਿਆ, ਸੋਨਾ ਹੋ ਗਿਆ, ਹੀਰਾ ਹੋ ਗਿਆ, ਇਹ ਮਟੀਰੀਅਲਿਸਟਿਕ ਚੀਜ਼ਾਂ ਨੇ, ਮਟੀਰੀਅਲ। ਅੱਛਾ, ਫੁੱਲ ਆ ਜਿਹੜੇ ਸਭ ਨੂੰ ਭਾਉਂਦੇ ਆ, ਇੱਕ ਤਰ੍ਹਾਂ ਆਕਰਸ਼ਿਤ ਕਰਦੇ ਆ ਆਪਣੇ ਵੱਲ, ਬੰਦਾ ਤੋੜ ਲੈਂਦਾ ਉਹ। ਪਰ ਤੁਸੀਂ ਟੀਚਰ ਰਹੇ ਹੋ, ਰਾਈਟ? ਤੇ ਮਤਲਬ ਉੱਥੇ ਵੀ ਸਾਨੂੰ ਪੜ੍ਹਾਇਆ ਗਿਆ ਸੀ ਕਿ ਪੌਦਿਆਂ ਚ ਵੀ ਜਾਨ ਆ, ਰਾਈਟ
0: ਜੀ ਜੀ।
3: ਸੋ ਆਪਾਂ ਉਹ ਆਪਦੀ ਜੇ ਆਪਾਂ ਨੂੰ ਮੰਨ ਲਓ ਕੋਈ ਆਪਾਂ ਨੂੰ ਤੋੜ ਦੇਵੇ, ਆਪਾਂ ਨੂੰ ਦੁੱਖ ਨੀ ਹੋਊਗਾ? ਤਾਂ ਸੇਮ ਹੀ ਥਿੰਗ ਆ।
0: 11 ਤੋਂ
3: ਲੱਖਾਂ ਹੀ ਮਤਲਬ ਫੁੱਲ ਆ ਜਿਹੜੇ ਉਹ ਤੋੜ ਕੇ ਉੱਥੇ ਸੁੱਟੇ ਜਾਂਦੇ ਆ, ਕਿੰਨੀਆਂ ਜਾਨਾਂ। ਲਾਈਫ ਤਾਂ ਨਹੀਂ ਉਹਨਾਂ ਦੀ ਬੀਤੀ, ਲਾਈਫ ਉਹਨਾਂ ਦੀਆਂ ਪੱਤੀਆਂ ਆਪਣੇ ਆਪ ਝੜ ਕੇ ਹੁਣ ਇੱਥੇ ਫਾਲ ਆਉਣੇ ਆ। ਰੁੱਤ ਆ, ਰੁੱਤ ਨੇ ਆਪਣੇ ਆਪ ਕੁਦਰਤ ਨੇ ਆਪਾਂ ਨੂੰ ਉਹਨੇ ਡਿੱਗ ਪੈਣਾ ਥੱਲੇ ਆਪਣੀ, ਉਹਨਾਂ ਨੇ ਲਾਈਫ ਬਦਲ ਲੈਣੀ ਹੈ ਰਾਈਟ। ਉਹ 12 ਸਾਲਾਂ ਬਾਅਦ ਵੇਖੋ ਇੱਕ ਵਾਰੀ ਆਉਂਦਾ, ਤੁਸੀਂ ਕਹਿਣਾ ਸੀ ਨਾ ਇੱਕ ਬੂਟਾ ਕੋਈ ਫੁੱਲ ਆ ਜਿਹੜਾ 12 ਸਾਲ ਬਾਅਦ ਆਉਂਦਾ, ਕਿੰਨੀਆਂ 12 ਸਾਲ ਦੀ ਤਪੱਸਿਆ ਕਰਕੇ ਇੱਕ ਵਾਰੀ ਆਉਂਦਾ ਤੇ ਆਪਾਂ ਤੋੜ ਲੈਂਦੇ।
0: ਠੀਕ ਹੈ, ਠੀਕ ਹੈ ਭਾਜੀ। ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ। ਅੱਜ ਮੰਡੇ ਮੋਰਨਿੰਗ ਹੈ, ਮੰਡੇ ਮੋਰਨਿੰਗ ਦੇ ਵਿੱਚ ਕੁਝ ਖਾਸ ਖਬਰਾਂ ਵੀ ਹੈਗੀਆਂ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਸਗਨਦੀਪ ਦਾ ਮੈਸੇਜ ਸੁਣਦੇ ਹਾਂ।

0: ਜਾਂ ਪੌਰਗ੍ਰਮ ਰੋਡ ਯੂਨਿਟ ਨੰਬਰ 1905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: मैं नवा कर लिया तेन पता है प्रॉपर्टी इतनी महंगी है नाले मैं एक इन्वेस्टमेंट प्रॉपर्टी ली है एक बाई मैं बेसमेंट भी बनाई है ब्रम्पटन वाले घर दी नाले मैं सोचदा वॉशर एंड ड्रायर भी चेंज कर ही दईए हुण समझ नहीं आ रहा अप्लायंसेस कित्थों लईए
2: हो जी एदे च समझण वाली केड़ी गल है सारे कम वाले इक्को जगह चलो मिसेस अगा स्टील ते अप्लायंस जंक्शन ते इना दे प्राइस ते सर्विस नु कोई बीट नहीं कर सकदा तुसी 6 मंथ तक दी पेमेंट भी बनवा सकदे हो सारे ब्रांड्स ते ऑथराइज्ड डीलर्स भी ने मिसेस अगा Steel the Appliance Junction. Call 905-450-0054 905-450-0054
3: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-257-6472-5757
4: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
7: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ ਕੈਫੇ ਰਿਟੇਲ ਸਟੋਰ ਕੰਟਰੈਕਟਰਸ ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002
3: ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਨਾਲ ਦੀ ਨਾਲ ਹੁਣ ਆਪਾਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰਦੇ ਹਾਂ ਥੋੜੀ ਜੀ ਔਰ ਜਾਣਕਾਰੀ ਮੌਰਗੇਜ ਦੀ ਲੈਂਦੇ ਹਾਂ ਨਰਦੇਵ ਜੀ ਸਵਾਗਤ ਤੁਹਾਡਾ
8: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਰਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ ਗੁਡ ਮਾਰਨਿੰਗ
3: ਜੀ
8: ਆਪਾਂ ਗੱਲਬਾਤ ਕਰਾਂਗੇ ਜੀ ਅੱਜ ਫਸਟ ਟਾਈਮ ਹੋਮ ਬਾਇਰਸ ਦੀ ਮੌਰਗੇਜ ਦੇ ਬਾਰੇ ਜਸਵਿੰਦਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਵੇਂ ਹੁਣ ਘਰਾਂ ਦੇ ਪ੍ਰਾਈਸ ਘਟੇ ਹੋਏ ਹੈਗੇ ਕਾਫੀ ਰੀਜਨੇਬਲ ਪ੍ਰਾਈਸ ਤੇ ਜਿਹੜੀ ਹੈਗੀ ਜੀ ਪ੍ਰਾਪਰਟੀਜ਼ ਮਿਲ ਰਹੀਆਂ ਹੈਗੀਆਂ ਸੋ ਸੋਹਣੀ ਅਪਰਚੁਨਿਟੀ ਹੋ ਸਕਦੀ ਜਿਹੜੇ ਭੈਣ ਭਰਾ ਘਰ ਖਰੀਦਣਾ ਚਾਹੁੰਦੇ ਆ ਜਿਹੜੇ ਫਸਟ ਟਾਈਮ ਬਾਇਰਸ ਹੈਗੇ ਉਹਨਾਂ ਵਾਸਤੇ ਕਈ ਜਿਹੜੇ ਗਵਰਨਮੈਂਟ ਵੱਲੋਂ ਵੀ ਪ੍ਰੋਗਰਾਮ ਚਲਾਏ ਜਾਂਦੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਕਾਫੀ ਮਦਦ ਹੋ ਸਕਦੀ ਹੈਗੀ ਆ ਉਹ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਅਗਰ ਤੁਸੀਂ ਨਵਾਂ ਘਰ ਲੈਣਾ ਹੈਗਾ ਤਾਂ ਤੁਹਾਨੂੰ HST ਦਾ ਰੀਬੇਟ ਅਵੇਲੇਬਲ ਹੈਗਾ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਜੀ RRSP ਦਾ ਪ੍ਰੋਗਰਾਮ ਵੀ ਅਵੇਲੇਬਲ ਹੈਗਾ ਤੇ ਫਸਟ ਹੋਮ ਸੇਵਿੰਗ ਅਕਾਊਂਟ ਵੀ ਅਵੇਲੇਬਲ ਹੈਗਾ ਤੇ ਨਾਲ ਦੀ ਨਾਲ ਓਨਟਾਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਵੀ ਅਵੇਲੇਬਲ ਹੈਗਾ ਤੁਸੀਂ ਉਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੋ ਤੇ ਜਿਹੜੇ ਭੈਣ ਭਰਾਵਾਂ ਨੇ ਕੋਲੇ ਆਲਰੇਡੀ ਘਰ ਹੈਗਾ ਉਹ ਨਵਾਂ ਘਰ ਖਰੀਦਣਾ ਚਾਹੁੰਦੇ ਤੇ ਉਹ ਵੀ ਜਿਹੜਾ ਹੈਗਾ ਜੀ HST ਦੇ ਰੀਬੇਟ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਆ ਸੋ ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ ਘਰ ਖਰੀਦਣਾ ਚਾਹੁੰਦੇ ਹੋ ਆਪਣੇ ਬਿਲਡਰ ਕੋਲੇ ਰਿਅਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਆਪਾਂ ਤੁਹਾਨੂੰ ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ ਜਿਹਦੇ ਨਾਲ ਕਿ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ ਕਿੰਨੇ ਦੀ ਮੌਰਗੇਜ ਹੋ ਸਕਦੀ ਹੈ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਕੀ ਤੁਹਾਨੂੰ ਇੰਟਰਸਟ ਰੇਟ ਮਿਲ ਸਕਦਾ ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਤੁਹਾਡਾ ਕੰਮ ਆਸਾਨ ਹੋ ਜਾਂਦਾ ਹੈ ਤੁਹਾਨੂੰ ਪੂਰੇ ਕੌਨਫੀਡੈਂਸ ਦੇ ਨਾਲ ਤੁਸੀਂ ਆਫਰ ਪਾ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਮੌਰਗੇਜ ਤੁਹਾਡੀ ਹੋ ਜਾਣੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਹੈਗੀ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਹਾਲੇ ਕੋਈ ਕਮੀ ਪੇਸ਼ੀ ਹੈਗੀ ਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਏਗੀ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਖੱਜਲ ਖਾਲ ਹੋਣ ਦੀ ਲੋੜ ਨਹੀਂ ਪੈਣੀ ਤੇ ਤੁਹਾਨੂੰ ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ ਨਵੇਂ ਆਏ ਹੋ ਸੈਲਫ ਇੰਪਲਾਇਡ ਹੋ ਜਾਂ ਤੁਹਾਡੇ ਕੋਲ ਆਲਰੇਡੀ ਮਲਟੀਪਲ ਪ੍ਰਾਪਰਟੀਜ਼ ਹੈਗੀਆਂ ਮੌਰਗੇਜ ਦਾ ਕੋਈ ਵੀ ਸਵਾਲ ਹੈ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 647-294-5503 ਟਾਈਮ ਦੇਣ ਲਈ ਧੰਨਵਾਦ ਜੀ
3: ਜੀ ਧੰਨਵਾਦ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਿਲਕੁਲ ਤੁਸੀਂ ਮੌਰਗੇ ਸੰਬੰਧੀ ਜਾਣਕਾਰੀ ਲੈਣੀ ਹੈ ਜ਼ਰੂਰ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਬਲਦੇਵ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ।
9: ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ 16 ਅਗਸਤ 1604 ਨੂੰ ਹਰਿਮੰਦਰ ਸਾਹਿਬ ਵਿੱਚ
3: ਜੀ।
9: ਤੇ ਬਾਕੀ ਜਿਹੜਾ ਫੁੱਲਾਂ ਦੀ ਗੱਲ ਚੱਲਦੀ ਆ, ਤੇ ਫੁੱਲ ਤਾਂ ਹੈ ਹੀ ਬਿਜ਼ਨਸ, ਤੋੜਨੇ ਕਾਹਤੋਂ ਚਾਹੀਦੇ? ਹੈਲੋ,
3: ਹਾਂਜੀ ਤੁਸੀਂ ਕਹਿੰਦੇ ਤੋੜਨੇ ਚਾਹੀਦੇ ਆ। ਹਾਂਜੀ
9: ਆ ਤੇ ਬਿਜ਼ਨਸ ਵੀ ਲੱਭ, ਕਣਕ ਨਾ ਵੱਢੋ, ਮੱਕੀ ਵੀ ਨਾ ਵੱਢੋ, ਉਹਨਾਂ ਨੂੰ ਨਹੀਂ ਰਹਿਣ
3: ਦਿਓ। ਆ ਵੀ ਗੱਲ ਹੈ,
9: ਸਭ ਤੋਂ ਵੱਡਾ ਬਿਜ਼ਨਸ ਹੈ ਬਿਜ਼ਨਸ। ਧੰਨਵਾਦ ਭੈਣ
3: ਜੀ। ਜੀ ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਗੱਲ ਤਾਂ ਸਹੀ ਆ। ਹੁਣ ਜੇ ਤੁਸੀਂ ਨਹੀਂ ਇਹਨਾਂ ਨੂੰ, ਹੁਣ ਮੱਕੀ ਕਣਕ ਹੈ ਨਾ, ਉਹ ਵੀ ਫਿਰ ਲੱਗੀ ਤਾਂ ਲੱਗੀ ਰਹਿਣ ਦਿਓ। ਹੈ ਇਹ ਰੱਬ ਨੇ ਜੇ ਦਿੱਤੇ ਆ ਤਾਂ ਉਹਨਾਂ ਨੂੰ ਬੰਦੇ ਦੇ ਯੂਜ਼ ਕਰਨ ਵਾਸਤੇ ਦਿੱਤੇ ਆ, ਹੈ ਨਾ। ਦੇਖੋ ਹੁਣ ਕਿੰਨੀਆਂ ਦਵਾਈਆਂ ਦੇ ਵਿੱਚ ਕਿੰਨੇ ਫੁੱਲ ਪੈਂਦੇ ਆ, ਦਵਾਈਆਂ ਵੀ ਬਣਦੀਆਂ ਬਹੁਤ ਸਾਰੀਆਂ। ਸੋ ਜੇ ਤੋੜੋਗੇ ਨਹੀਂ, ਯੂਜ਼ ਨਹੀਂ ਕਰੋਗੇ, ਤਾਂ ਉਹੀ ਆ ਵੀ ਜੇ ਯੂਜ਼ ਹੀ ਨਹੀਂ ਕੀਤੀ ਉਹ ਚੀਜ਼, ਹੈ ਨਾ, ਉਹ ਫਿਰ ਜੇ ਹੀ ਲੱਗੀ ਜੇ ਹੀ ਨਾ ਲੱਗੀ, ਉਹਨੇ ਤਾਂ ਫਿਰ ਇੱਕ ਲਾਈਫ ਹੈ ਉਹਦੀ, ਉਨੀ ਖੋ ਕੇ ਖਤਮ। ਏਦਾਂ ਹੀ ਬੰਦਾ ਹੈ। ਹੁਣ ਆਪਾਂ ਇਸ ਦੁਨੀਆਂ ਦੇ ਵਿੱਚ ਆਏ ਹਾਂ, ਆਪਾਂ ਕੰਮ ਕਾਜ ਕਰਦੇ ਹਾਂ, ਹੈ ਨਾ, ਨਹੀਂ ਤਾਂ ਫਿਰ ਆਏ ਹਾਂ ਕੁਛ ਨਹੀਂ ਕਰਨਾ, ਬੈਠੇ ਰਹੋ ਬਸ, ਤੇ ਉੱਦਾਂ ਹੀ ਫਿਰ ਚਲੇ ਜਾਣਾ, ਖਤਮ ਹੋ ਜਾਣੀ ਜ਼ਿੰਦਗੀ ਸਾਡੀ। ਤੇ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ, ਤੇ ਹੁਣ ਆਪਾਂ ਕਰੀਏ ਸਰਾਂਸ਼ ਨਾਲ ਗੱਲਬਾਤ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਸਰਾਂਸ਼ ਜੁੜ ਚੁੱਕੇ ਆ, ਤੇ ਸਰਾਂਸ਼ ਨਾ ਬਹੁਤ ਵਧੀਆ ਲੋਨ ਦਵਾਉਂਦੇ ਆ, ਤੇ ਲੋਨ ਜਿਹੜਾ ਹੈਗਾ ਹੁਣ ਹੋਇਆ ਹੋਇਆ ਡਬਲ, ਤੇ ਫਟਾਫਟ ਚੱਕੋ ਫਾਇਦਾ, ਕਿਉਂਕਿ ਬਹੁਤ ਸਾਰੇ ਲਿਸਨਰ ਕਈ ਵਾਰ ਥੋੜ੍ਹਾ ਦੇਰ ਸੋਚਦੇ ਰਹਿੰਦੇ ਆ, ਤੇ ਕਈ ਜਿਹੜੇ ਆ ਉਹ ਕਹਿੰਦੇ ਰਹਿੰਦੇ ਆ ਵੀ ਪਤਾ ਨਹੀਂ ਕਿਵੇਂ ਹੋਊਗਾ, ਕੀ ਹੋਊਗਾ, ਔਰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਅਵੇਅਰ ਨਹੀਂ ਹੁੰਦੇ। ਤੇ ਲਓ ਜੀ, ਸਰਾਂਸ਼ ਕੀ ਹਾਲ ਚਾਲ ਜੀ? ਜੀ ਬਹੁਤ ਵਧੀਆ। ਸਰਾਂਸ਼ ਪਹਿਲਾਂ ਨੰਬਰ ਦੇ ਦਿਓ ਆਪਣਾ ਸ਼ੁਰੂ ਚ ਹੀ।
10: ਹਾਂਜੀ, ਨੰਬਰ ਹੈ ਜੀ 437-264-3175, 437-264-3175
3: ਜੀ। ਤੇ ਸਰਾਂਸ਼ ਥੋੜਾ ਦੱਸੋ ਵੀ ਐਲੀਜੀਬਿਲਟੀ ਕੀ ਹੈਗੀ ਆ, ਔਰ ਕੌਣ ਕੌਣ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਤੇ ਲੋਨ ਦੇ ਲਈ ਉਹਨਾਂ ਦੀ ਐਲੀਜੀਬਿਲਟੀ ਬਣ ਸਕਦੀ ਆ?
10: ਬਿਲਕੁਲ ਜੀ, ਜੋ ਲੇਖਾ ਮਹਾਮੇ 8 ਸਾਲ ਹੋ ਗਏ ਹਨ, ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਦਾ ਨਾਮ ਹੈ, ਮੇਰੇ ਸਾਗਰ ਮੇਂ ਤੇ ਆਫਿਸ ਹੈ ਹਮਾਰਾ। ਓਕੇ, ਅਗਰ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਆਪ ਸਕਿੱਲ ਡਿਵੈਲਪ ਕਰੇ, ਔਰ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਡਾਇਰੈਕਟ 50,000 ਸੇ 1,70,000 ਡਾਲਰ ਤੱਕ ਦੀ ਫੰਡਿੰਗ ਦਿੱਤੀ ਹੈ। ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਯੂਜ਼ ਕਰੇ, ਗਵਰਨਮੈਂਟ ਆਪਕੋ ਦੇ ਹੀ ਰਹੀ ਹੈ ਖਰਚੇ ਚਲਾਨੇ ਕੇ ਲੀਏ, ਘਰ ਕੇ ਪੜ੍ਹਤੇ ਪੜ੍ਹਤੇ। ਆਸਾਨ ਸੇ ਕੋਰਸ ਹੈ, ਕਹੀਂ ਆਪ ਨਹੀਂ ਜਾ ਰਹੇ, ਫੁੱਲੀ ਔਨਲਾਈਨ ਹੈ, ਫੋਨ ਹੈ, ਲੈਪਟਾਪ ਪੇ ਕਲਾਸ ਲਗਤੀ ਹੈ, 8 ਸਾਲ ਮੇਂ ਹਜ਼ਾਰੋਂ ਕੋ ਸਿਸਟ ਕਰ ਚੁੱਕੇ, ਕੋਈ ਵੀ ਚਲਾਕੀ ਨਹੀਂ ਹੈ
3: ਜੀ। ਤੋ ਐਲੀਜੀਬਲ ਕੌਣ ਕੌਣ ਹੈ, ਇੱਕ ਵਾਰੀ ਫਿਰ ਸੇ ਰਿਪੀਟ ਕਰੇ। ਇੱਕ ਤੋਂ ਪ੍ਰੋਟੈਕਟਿਡ ਪਰਸਨ ਕਾ ਮੇਰੇ ਕੋ ਅਭੀ ਮੈਸੇਜ ਆਇਆ, ਕਹਤੇ ਇਸਕੇ ਬਾਰੇ ਮੇਂ ਕਲੀਅਰ ਕਰੇ। ਮੈਨੇ ਕਹਾ ਮੈਨੇ ਤੋ ਕਰਵਾਇਆ ਥਾ ਇੱਕ ਦਿਨ, ਪਰ ਵੋ ਮੇ ਬੀ ਨਾ ਉਨ੍ਹੋਂਨੇ ਸੁਨਾ ਹੋ ਜੀ।
10: ਹਾਂਜੀ, ਤੋ ਇਸਮੇ ਜਿਨਕਾ ਰਿਫਿਊਜੀ ਕਾ ਕੇਸ ਅਪਰੂਵ ਹੋ ਗਿਆ ਹੈ, ਇਹ ਨਹੀਂ ਕਿ ਲਗਾਇਆ ਹੋਇਆ ਹੈ, ਅਪਰੂਵ ਹੋ ਗਿਆ ਹੈ, ਔਰ ਲਾਈਕ ਵੋ ਐਲੀਜੀਬਲ ਹੈ, ਔਰ ਸਾਥ ਮੇਂ ਸਿਟੀਜ਼ਨ ਹੈ, PR, ਗਵਰਨਮੈਂਟ ਕੀ ਪਾਲਿਸੀ ਹੈ, ਗਵਰਨਮੈਂਟ ਆਪ ਪੇ ਇਨਵੈਸਟ ਕਰ ਰਹੀ ਹੈ, ਇੱਕ ਤਰ੍ਹਾਂ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਸਰਟੀਫਿਕੇਟ ਮਿਲ ਰਹਾ ਹੈ, ਆਸਾਨ ਸੇ ਕੋਰਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਹੈ ਹੀ ਨਹੀਂ, ਕੋਈ ਏਜ ਲਿਮਿਟ ਨਹੀਂ ਹੈ, ਆਪ ਹਾਊਸ ਵਾਈਫ ਹੈ, ਊਬਰ ਡਰਾਈਵਰ, ਅਨਇੰਪਲੋਇਡ ਇੰਪਲੋਇਡ ਹੈ, ਆਪ ਐਲੀਜੀਬਲ ਹੈ, 50,000 ਸੇ 1,70,000 ਡਾਲਰ ਦਾ ਲੋਨ, 0% ਪੇ, ਬਿਨਾ ਬਿਨਾ ਬਿਨਾ ਗਰੰਟੀ ਕੇ।
3: ਠੀਕ ਹੈ, ਔਰ ਫੈਮਿਲੀ ਆਫ 4 ਕਾ ਕਿਤਨਾ ਬਣ ਜਾਏਗਾ, ਫੰਡਿੰਗ ਕਿਤਨੀ ਬਣ ਜਾਏਗੀ ਉਨਕੀ?
10: ਹਾਂਜੀ, ਸੋ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ ਹੈ, ਇਹ ਇੱਕ ਫੈਕਟਰ ਹੈ, ਅਗਰ ਆਪਕੇ ਫੈਮਿਲੀ ਸਾਈਜ਼ ਜ਼ਿਆਦਾ, ਬੱਚੇ ਜ਼ਿਆਦਾ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਫੁੱਲੀ ਔਨਲਾਈਨ ਕਹੀਂ ਨਹੀਂ ਜਾ ਰਹੇ, ਕਹੀਂ ਨਹੀਂ ਜਾ ਰਹੇ, ਹਮ ਡੇਲੀ ਆਸਾਨ ਕੋਰਸ ਮੇਂ ਕਰਤੇ ਹੈ, ਹਮਾਰਾ ਸਾਰਾ ਕਲਾਇੰਟੇਲ ਜੋ ਹੈ ਵੋ 50-60 ਸਾਲ ਕਾ ਹੀ ਹੈ ਐਵਰੇਜ, ਤੋ ਉਨਕੋ ਫੈਮਿਲੀ ਆਫ 4 ਮੇਂ 1.5 ਲੱਖ ਡਾਲਰ ਤੱਕ ਕੀ ਉਨ੍ਹੇ ਫੰਡਿੰਗ ਆਤੀ ਹੈ, ਉਨਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ, ਕਹੀਂ ਵੀ ਆਪ ਉਸੇ ਯੂਜ਼ ਕਰ ਸਕਤੇ ਹੈ, ਤੋ ਇਸ ਲਈ ਆਪ ਹਮੇਂ ਅਭੀ ਕਾਲ ਕਰੇ, ਹਮਾਰੇ ਆਫਿਸ ਹੈ 268 ਗੋਲ ਬਟ ਪੇ ਕਾਲ ਕਰੇ, 437-264-3175
3: ਜੀ। ਤੇ ਕ੍ਰੈਡਿਟ ਚੈੱਕ ਵੀ ਹੁੰਦਾ ਇਹਦੇ ਚ?
10: ਨਹੀਂ ਜੀ, ਨਾ ਕ੍ਰੈਡਿਟ ਪੁੱਲ ਹੋਤਾ ਹੈ, ਨਾ ਕ੍ਰੈਡਿਟ ਚੈੱਕ ਹੋਤਾ ਹੈ, ਔਰ ਬਾਕੀ ਲਾਈਕ ਇਸਮੇਂ ਇੱਕ ਚੀਜ਼ ਹੈ ਕਿ ਹਾਂ ਆਪਕੇ ਕ੍ਰੈਡਿਟ ਪੇ ਸ਼ੋ ਹੋਤਾ ਹੈ ਕਿ ਲੋਨ ਆਪਨੇ ਲੇ ਰੱਖਾ ਹੈ, ਜਿਤਨੇ ਕਾ ਵੀ ਲੋਨ ਆਪਕਾ ਅਪਰੂਵ ਹੋਤਾ ਹੈ ਨਾ,
3: ਅੱਛਾ
10: ਸ਼ੋ ਹੋਤਾ ਹੈ, ਬਟ ਕ੍ਰੈਡਿਟ ਚੈੱਕ ਨਹੀਂ ਹੋਤਾ, ਅਗਰ ਆਪਕਾ ਸਕੋਰ 0 ਵੀ ਹੈ, ਆਪ ਕੱਲ ਕੈਨੇਡਾ ਮੇਂ ਲੈਂਡ ਕਰ ਰਹੇ ਹੈ, ਤਬ ਵੀ ਆਪ ਐਲੀਜੀਬਲ ਹੈ, ਇਸ ਲਈ ਆਪ ਰੀਫਾਈਨੈਂਸਿੰਗ, ਮੋਰਗੇਜ, ਨਕਲੀ ਕਾਗਜ਼, ਇਨ ਕੰਮ ਮੇਂ ਨਾ ਪੜੇ, साफ काम साफ तरीके से कराएं, कोई भी इसमें चालाकी हिडन थिंग नहीं है।
3: अच्छा, जैसे कई बार लोन और हम कई लेते हैं है ना, उसमें कहते हैं पर्सनल गारंटी होनी चाहिए किसी की है ना, तो इसमें भी ऐसे होता
10: है? नहीं, इसमें ऐसा नहीं कि गवर्नमेंट दे रही है। अब इसमें होता कैसे कि गवर्नमेंट आपको डायरेक्ट दे रही है तो 2.5% साल का ब्याज है चला तो ना, और अगर आप बैंक के थ्रू लेंगे बैंक को गवर्नमेंट 2.5% पे देती है, आपको बैंक 10% पे देता है। गारंटी वारंटी कुछ नहीं है इसके अंदर, इससे बढ़िया लोन धरती पे एग्जिस्ट नहीं करता, मैं इसकी गारंटी लेता हूँ।
3: ठीक है,
10: बढ़िया लोन एग्जिस्ट ही नहीं करता।
3: अच्छा, जो जेड़ा यह इंटरेस्ट है ना, कदों रीपे कदों करना, किन्ना को ते जेड़ा इंटरेस्ट लगता जेड़ा अपने यह लोन लिया जो वापिस करना?
10: बिल्कुल जी, यही क्वेश्चन, यही चीज इसको सबसे अलग बनाती जो मैं कह रहा हूँ कि इससे बढ़िया लोन एग्जिस्ट ही नहीं करता। रीजन, 2 साल का कोर्स है तो पहली लोन की किस्त कब स्टार्ट है? 2.5 साल बाद। कितने टाइम पीरियड में पे करना है? 15 साल में। अगर पैसे नहीं है तो लोन डेफ हो जाता है, ये नहीं कि अपनी गाड़ी उठा लेंगे या घर उठा लेंगे, फोर सीजन नहीं करते जो भी होता है ना।
3: हाँ जी।
10: और उसमें कहते हैं उसके बाद आता है अपना शुरू के 2 साल 0% ब्याज, मतलब ब्याज है ही नहीं। 2.5 साल बाद ब्याज कितना जब पेमेंट स्टार्ट हो रही है? 2.5% है पूरे साल का, मतलब $100,000 पे साल का ब्याज कितना बना? $2,500, महीने का $200। इससे कम ब्याज, इसके जितना अमाउंट बिना गारंटी के आप लेके दिखा दीजिए, रिलेटिव से लेके दिखा दीजिए आप मुझे। हमारे पास इतने क्लाइंट्स आते हैं, कहते हैं सर हमारे रिलेटिव भी हमें हेल्प नहीं कर पा रहे। लोग अभी हमारे पास फंसे से फंसा बंदा भी आता है, और जो लोग ऐसे भी आते हैं हमें इन्वेस्ट करना है, तो डिफरेंट टाइप के लोग इसे यूज कर रहे हैं। आप पीछे ना रहे, 437-264-3175 437-264-3175
3: जी। बिल्कुल जी, और कोर्सेज भी बड़े इजी हैगे, कोई चक्कर नहीं हैगा। जिवें कहंदे अभी कोई तुसी ऑनलाइन आराम दे नाल 2-3 घंटे जिन्ने भी किसी कोर्स दे विच दसे जांदे तुसी लगाउणे आ, ते तुहानू कोई किते जाण दी लोड़ नहीं पैणी है ना। ते जिहड़ी फीस तुसी देनी सारांश नूं ओह वी बड़ी घट है, किन्नी है फीस तुहाडी सारांश?
10: हाँ जी, काम होने के बाद शुरू में भी नहीं, हमने एंड टू एंड सबसे साफ रखा देते हैं, कोई चलाकी नहीं रखी। काम होने के बाद $199 वन टाइम फ्लैट फीस था करके ऑलरेडी को बताते, कोई चलाकी नहीं है, कोई मीठी बातें नहीं। नंबर नोट करें आप हमारा 437-264-3175 437-264-3175 कॉल करो, एस्टिमेट लो 437-264-3175 437-264-3175
3: जानकारी लो। जिवें ना कई बार असि सोचते ज्यादा रहने करिए ना करिए ना, जिवें कहिंदे एक कदम अगे एक पिछे, एक अगे एक पिछे, ते उत्ते ही खड़े रह जांदे आ। सो तुसी जरूर कॉन्टैक्ट करो, फोन करके अपॉइंटमेंट बनाओ, जाओ उत्थे बैठ के गलबात करो, क्लीयर करो हरेक गल। ते लोन बड़ा वधिया जी लो, देखो 0% इंटरस्ट, ते तुसी ना क्रेडिट कार्ड दे भी आपां खर्चदे आ ना महीने दे, उते जे तुसी पे नहीं करदे समय सिर उते देखो किन्ना इंटरस्ट लगदा उहदे ते। जिहड़ा कहिंदे क्रेडिट कार्ड दा जिहड़ा इंटरस्ट रेट है ना सब नालों ज़्यादा होर नालों, सो ये तो थानू 0% ते दे रहे हैं, सो क्यों ना फायदा चुको जी। बिल्कुल नंबर नोट करो 437-264-3175 437-264-3175 ते गलबात हो सकती है। ते लो जी, गुरमीत कौर दा नंबर नोट करो एक, ये कहंदे है कि तुसी ना बहुत वधिया जेड़ा हैगा ऑटो ते होम इंश्योरेंस करवानी है, जे थोड़ी रिन्यूअल आ गई, थोड़ी कमर्शियल इंश्योरेंस थोड़ू चाहिए है, कोई बिजनेस कर दे हो तुसी, चाहे कोई प्लम्बिंग का काम है, चाहे कोई रेनोवेशन का काम कर दे हो है ना, यानी कि कोई भी थोड़ा अपना काम है, तो तुसी उदी इंश्योरेंस जरूर कराओ, लाइबिलिटी इंश्योरेंस जिन्हों कह देंगे है ना। सो बाकी जे थोड़े को कमर्शियल ट्रक्स है तो उन्होंने इंश्योरेंस करवाना चाहते हो, तो भी तुसी गुरमीत कौर नू कॉल करनी है, बड़ा लंबा तजर्बा है इन्हों, तो बहुत वधिया रेट थानू यह देंगे ऑटो तो होम दे विच। नंबर तुसी इन्हों का नोट कर लो 2899527699 2899527699 ते गलबात करो गुरमीत कौर दे नाल, ऑटो होम ते बिजनेस इंश्योरेंस दे लई तुसी कॉल करनी है जी। ते लो जी, PL प्राइम लुक स्टूडियो दा नंबर नोट करो, जे तुसी चाहुंदे हो ना कि बहुत वधिया तुसी अपने आप नूं सवारना, सजना संवरना, ये भी बड़ा जरूरी है ना, ਤੇ ਕਈ ਵਾਰ ਕੋਈ ਪਾਰਟੀ ਤੇ ਤੁਸੀਂ ਤਿਆਰ ਹੋ ਕੇ ਜਾਣਾ ਜਾਂ ਬ੍ਰਾਈਡਲ ਮੇਕਅਪ ਤੁਸੀਂ ਕਰਾਉਣਾ ਚਾਹੁੰਦੇ ਹੋ, ਬੜਾ ਸੋਹਣਾ ਨਵਾਂ ਨਕੋਰ ਇਹ PL ਪ੍ਰਾਈਮ ਲੁੱਕ ਸਟੂਡੀਓ ਬਣਿਆ ਹੋਇਆ, ਤੁਸੀਂ ਚਰਨਜੀਤ ਭੈਣ ਜੀ ਨਾਲ ਗੱਲਬਾਤ ਕਰੋ। ਕੋਈ ਤੁਸੀਂ ਟ੍ਰੀਟਮੈਂਟ ਕਰਾਉਣਾ ਵਾਲਾਂ ਦਾ, ਆਪਣੇ ਫੇਸ ਦਾ ਫੇਸ਼ੀਅਲ ਕਰਾਉਣਾ, ਜਾਂ ਤੁਸੀਂ ਵੈਕਸਿੰਗ ਥਰੈਡਿੰਗ ਕੋਈ ਵੀ ਸਰਵਿਸ ਲੈਣਾ ਚਾਹੁੰਦੇ ਹੋ, ਨਵਾਂ ਨਕੋਰ PL ਪ੍ਰਾਈਮ ਲੁੱਕ ਸਟੂਡੀਓ ਬਣਿਆ ਹੋਇਆ ਜੀ, ਹਰ ਇੱਕ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਆ। 416-722-4215 416-722-4215 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਇਹਦੇ ਨਾਲ ਨਾਲ ਤੁਸੀਂ ਇੱਕ ਨੰਬਰ ਹੋਰ ਨੋਟ ਕਰ ਲਓ ਮੇਰੇ ਕੋਲੋਂ, ਬੇਸਮੈਂਟ ਇੱਕ ਨਾ ਰੈਂਟ ਦੇ ਉੱਪਰ ਹੈ, ਤੁਸੀਂ ਜੇ ਲੈਣਾ ਚਾਹੁੰਦੇ ਹੋ 1 ਨਵੰਬਰ ਤੋਂ ਹੈ, 1 ਨਵੰਬਰ ਤੋਂ ਹੈ ਬੇਸਮੈਂਟ ਰੈਡੀ ਹੈ ਬਿਲਕੁਲ ਤੁਹਾਡੇ ਲਈ, ਤੁਸੀਂ ਪਹਿਲਾਂ ਗੱਲਬਾਤ ਆਪਣੀ ਕਰ ਲਓ। ਅਤੇ ਇਹਨਾਂ ਨੂੰ ਨਾ ਬੜੇ ਵਧੀਆ ਬੰਦੇ ਚਾਹੀਦੇ ਆ, ਕਹਿੰਦੇ ਵੀ ਕੋਈ ਇੱਕ ਤਾਂ ਕਈ ਤਾਂ ਰੌਲਾ ਰੱਪਾ ਵਾਲੇ ਹੁੰਦੇ ਆ ਜਾਂ ਬੋਲ ਬੁਲਾਈ ਵਾਲੇ, ਉੱਦਾਂ ਦੇ ਨਹੀਂ, ਕਹਿੰਦੇ ਸਾਨੂੰ ਚਾਹੀਦੇ ਵੈਜੀਟੇਰੀਅਨ ਹੋਣ, ਅਤੇ ਕੋਈ ਪੈਟਸ ਵਗੈਰਾ ਵੀ ਨਾ ਇਹਨਾਂ ਨੇ ਰੱਖਿਆ ਹੋਇਆ ਹੋਵੇ। ਅਤੇ ਤੁਸੀਂ ਬੇਸਮੈਂਟ ਜੇ ਕਿਰਾਏ 'ਤੇ ਲੈਣਾ ਚਾਹੁੰਦੇ ਹੋ 1 ਨਵੰਬਰ ਤੋਂ, ਤੇ ਤੁਸੀਂ ਨੰਬਰ ਇੱਕ ਨੋਟ ਕਰ ਲਓ, ਇਹਨਾਂ ਤੋਂ ਹੋਰ ਜਾਣਕਾਰੀ ਲੈ ਲਓ। ਨੰਬਰ ਹੈਗਾ 647, ਬ੍ਰੈਂਪਟਨ 'ਚ ਹੀ ਹੈ ਇਹ, 647-833-2771 ਨੰਬਰ ਹੈ, 647-833-2771 'ਤੇ ਕੰਟੈਕਟ ਕਰਨਾ ਹੈ, 647-833-2771, ਕਿਉਂਕਿ ਇਹ ਬੜੇ ਵਧੀਆ ਬੰਦੇ ਆ, ਇਹ ਕਹਿੰਦੇ ਸਾਨੂੰ ਵਧੀਆ ਹੀ ਬੰਦੇ ਚਾਹੀਦੇ ਆ, ਚਿੱਕ ਚਿੱਕ ਵਾਲੇ ਨਹੀਂ ਕੋਈ ਵੀ ਚਾਹੀਦੇ, ਹੈ ਨਾ। ਸੋ ਜਿਹੜੇ ਹੁਣ ਕਹਿੰਦੇ ਜਾ ਰਹੇ ਆ, ਉਹ ਬੜੇ ਲੰਬਾ ਸਮਾਂ ਇਹਨਾਂ ਦੇ ਕੋਲ ਰਹਿ ਕੇ ਚੱਲੇ ਆ, ਸੋ ਅਕਤੂਬਰ ਦੇ ਵਿੱਚ ਉਹਨਾਂ ਨੇ ਚੱਲੇ ਜਾਣਾ। ਸੋ 1 ਨਵੰਬਰ ਤੋਂ ਬੇਸਮੈਂਟ ਖਾਲੀ ਹੈ, ਬੇਸਮੈਂਟ ਫੋਰ ਰੈਂਟ, 647-833-2771 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਪ੍ਰੇਮਪਾਲ ਗਿੱਲ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਰੀਜਨਲ ਕੌਂਸਲਰ ਦੇ ਲਈ ਇਹ ਖੜੇ ਹੋਏ ਆ। ਹੁਣ ਤੁਹਾਨੂੰ ਪਤਾ ਹੀ ਹੈ ਮਿਊਨਸਪੈਲਿਟੀ ਦੇ ਇਲੈਕਸ਼ਨਸ ਜਿਹੜੇ ਆ ਰਹੇ ਆ 26 ਅਕਤੂਬਰ ਨੂੰ, ਸੋ ਇਹ ਵਾਰਡ ਨੰਬਰ 2 ਅਤੇ 6 ਤੋਂ ਖੜੇ ਹੋਏ ਆ। ਭਾਜੀ ਸਤਿ ਸ਼੍ਰੀ ਅਕਾਲ। ਸਤਿ
11: ਸ਼੍ਰੀ ਅਕਾਲ ਭੈਣ ਜੀ।
3: ਹਾਂਜੀ, ਕੀ ਹਾਲ ਚਾਲ ਆ?
11: ਬਹੁਤ ਵਧੀਆ ਜੀ, ਬਹੁਤ ਵਧੀਆ
3: ਜੀ। ਜੀ ਦੋ ਸੁਨੇਹਾ ਆਪਣਾ।
11: ਹਾਂਜੀ ਬਿਲਕੁਲ ਜੀ, ਸੁਨੇਹਾ ਇਹੀ ਹੈ ਜੀ ਕਿ ਵੋਟਾਂ ਪਾਉਣ ਜਾਣਾ ਜੀ ਆਪਾਂ ਸਾਰਿਆਂ ਨੇ, ਕਿਉਂਕਿ ਜਦੋਂ ਵੋਟ ਨੀ ਪੈਂਦੀ ਭੈਣ ਜੀ ਫਿਰ ਹੱਕ ਲੈਣ ਦਾ ਥੋੜਾ ਨਾ ਆਪਾਂ ਨੂੰ ਕੋਈ ਹੱਕ ਨੀ ਹੈਗਾ, ਹਨਾ
3: ਜੀ।
11: ਆਪਾਂ ਵੋਟਾਂ, ਕਿਉਂਕਿ ਪਿਛਲੀ ਵਾਰ ਬਹੁਤ ਘੱਟ ਵੋਟਾਂ ਪਈਆਂ ਸੀ, ਹਰ ਵੇਲੇ ਇਹ ਅਪੀਲ ਕਰਦੇ ਹਾਂ ਜੀ ਜਦੋਂ ਡੋਰ ਟੂ ਡੋਰ ਵੀ ਜਾਂਦੇ ਹਾਂ, ਤੇ ਬਸ ਇਹੀ ਅਪੀਲ ਹੁੰਦੀ ਹੈ ਸਾਰਿਆਂ ਦੇ ਹੱਥ ਜੋੜ ਕੇ ਵੋਟਾਂ ਜ਼ਰੂਰ ਪਾਈਏ ਜੀ। ਔਰ ਵੋਟਾਂ ਵੀ ਜਿਹੜੀਆਂ ਭੈਣ ਜੀ ਉਹ ਮੁੱਦਿਆਂ 'ਤੇ ਜ਼ਰੂਰ ਪਾਈਏ, ਨਾ ਰੈਂਡਮਲੀ ਨਾ ਪਾਈਏ ਨਾ। ਔਰ ਮੈਂ ਆਪਣੀ ਗੱਲ ਕਰਦਾ ਜੀ, ਵੀ ਆਪਣੇ ਵਾਰਡ ਦੇ ਵਿੱਚ ਜਿੰਨੇ ਵੀ ਖੜੇ ਹੈਗੇ ਆ ਨਾ ਜਿਵੇਂ ਕੌਂਸਲਰ ਦੇ, ਉਹ ਲੋਕੀ ਕਹਿੰਦੇ ਜੀ ਪਹਿਲੀ ਗੱਲ ਤਾਂ ਮਿਲਦੇ ਨੀ ਹੈਗੇ, ਫਿਰ ਇੱਕ ਅੱਧਾ ਬੰਦਾ ਜੇ ਮਿਲਦਾ ਤੇ ਉਹਨਾਂ ਦੇ ਕੋਈ ਮੁੱਦੇ ਨੀ ਹੈਗੇ, ਥੋੜਾ ਗਲਤ ਹੋ ਜਾਂਦਾ ਨਾ। ਤੁਸੀਂ ਪਹਿਲੀ ਗੱਲ ਤਾਂ ਮੁੱਦੇ ਤਾਂ ਲੈ ਕੇ ਆਉਣਾ ਕੀ ਕਰ ਕੀ ਕਰਨਾ ਕੀ ਚਾਹੁੰਦੇ ਨਾ
3: ਬਿਲਕੁਲ,
11: ਕਿਉਂਕਿ ਭੈਣ ਜੀ ਦੇਖਿਆ ਜਾਵੇ ਤਾਂ ਮੁੱਦੇ ਦਾ ਆਪਣੇ ਕਮਿਊਨਿਟੀ ਦੇ ਬਹੁਤ ਜ਼ਿਆਦਾ ਹੋ ਗਿਆ ਜੀ। ਈਵਨ ਇੱਥੋਂ ਤੱਕ ਮੈਂ ਹੁਣ ਜਿਹੜਾ ਡਰਾਈਵੇ ਆ, ਡਰਾਈਵੇ ਦਾ ਬਹੁਤ ਵੱਡਾ ਮੁੱਦਾ ਬਣਿਆ ਜੀ, ਕਿਉਂਕਿ ਟਿਕਟਾਂ ਬੜੀਆਂ ਲੱਗ ਰਹੀਆਂ
3: ਜੀ
11: ਨਾ। ਜਿਹੜੀ ਜਿਹੜੀ ਵੀ ਕੋਈ ਗੱਡੀ ਮਾੜੀ ਜਿਹੀ ਬਾਹਰ ਹੁੰਦੀ, ਈਵਨ ਪਹਿਲਾਂ ਹੁੰਦਾ ਸੀ ਕਿ ਟਾਇਰ ਜੇ ਬਾਹਰ ਹੋਵੇ ਨਾ
3: ਜੀ ਜੀ,
11: ਤੇ ਫਿਰ ਟਿਕਟ ਲੱਗਦੀ ਸੀਗੀ। ਹੁਣ ਤਾਂ ਉਹ ਟਾਇਰ ਵੀ ਅੰਦਰ ਨੂੰ ਹੁੰਦਾ, ਫਿਰ ਵੀ ਉਹ ਟਿਕਟਾਂ ਲਾਉਂਦੇ, ਕਿਉਂਕਿ ਡਰਾਈਵੇ ਬਹੁਤ ਇਹਨਾਂ ਨੇ ਡਿਜ਼ਾਇਨ ਹੀ ਹਿਸਾਬ ਨਾਲ ਕੀਤੇ ਆ ਕਿ ਜਿਹੜੀ ਜਗ੍ਹਾ ਪਿੱਛੇ ਨਾ, ਮੈਂ ਜਿਹੜੇ ਪੁਰਾਣੇ ਘਰ ਦੇਖਦਾ ਪਿਆ ਕਿ ਉਹ ਸੜਕ ਤੋਂ 3 ਫੁੱਟ ਛੱਡ ਕੇ ਉਹ ਡਰਾਈਵ ਵਾਕਵੇ ਬਣਾਉਂਦੇ ਸੀ। ਹੁਣ ਜਿਹੜੇ ਨਵੇਂ ਘਰ ਬਿਲਡਰ ਨੇ ਜਿਹੜੇ ਬਣਾਏ ਹੋਏ ਨਾ, ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਲੋਕਾਂ
3: ਜੀ,
11: ਕਿਉਂਕਿ ਉਹਨਾਂ 2 ਕਾਰਾਂ ਦੀ ਪਾਰਕਿੰਗ ਦਿੱਤੀ ਹੈ ਸਿਰਫ ਨਾ ਅੱਗੇ, ਡਰਾਈਵੇ ਤਾਂ ਕੋਈ ਵੀ ਨਹੀਂ ਲਾਉਂਦਾ। ਪਹਿਲਾਂ ਅੱਗੇ 4 ਗੱਡੀਆਂ ਲੱਗਦੀਆਂ ਨੇ ਤੇ 2 ਗਰਾਜ ਲੱਗਦੀ, 6 ਕਾਰਾਂ ਦੀ ਪਾਰਕਿੰਗ ਸੀ, ਹੁਣ ਨਾ ਪਾ ਕੇ 4 ਗੱਡੀਆਂ ਦੀ ਪਾਰਕਿੰਗ ਹੈ, 2 ਗਰਾਜ ਵਿੱਚ, ਗਰਾਜ ਵਿੱਚ ਕੋਈ ਨਹੀਂ ਲਗਾਉਂਦਾ ਭੈਣ ਜੀ। ਤੇ ਉਹਦੇ ਨਾਲ
3: ਇਹਦਾ ਵੈਸੇ ਸੋਲੂਸ਼ਨ ਕੀ ਹੈਗਾ?
11: ਸੋਲੂਸ਼ਨ ਭੈਣ ਜੀ ਇਹੀ ਹੈ ਕਿ ਪਹਿਲੀ ਗੱਲ ਤਾਂ ਨਾ ਜਿਹੜਾ ਬਿਲਡਰ ਦੇ ਨਾਲ ਰਲ ਕੇ ਸਿਟੀ ਕੰਮ ਕਰਦੀ ਆ, ਗਲਤ ਕੰਮ ਹੀ ਕਹਿ ਸਕਦਾ ਮੈਂ, ਕਿ ਉਹ ਡਰਾਈਵੇ ਇੰਨੇ ਛੋਟੇ ਕੀਤੇ ਹੋ, ਉਹ ਪਾਸ ਕਿੱਦਾਂ ਆ ਜਾਂਦੇ?
3: ਉਹੀ ਤਾਂ ਹੈ,
11: 5 ਬੈਡਰੂਮ ਦਾ ਘਰ ਹੈ ਭੈਣ ਜੀ, ਤੇ 2 ਕਾਰਾਂ ਦੀ ਪਾਰਕਿੰਗ ਦਾ ਡਰਾਈਵੇ ਪਾਸ ਕਰਦਾ, ਹਾਊ ਇਜ਼ ਇਟ ਪੋਸੀਬਲ
3: ਜੀ? ਬਿਲਕੁਲ,
11: ਪੁਰਾਣੇ ਘਰਾਂ ਦੇ ਵਿੱਚ ਤੁਸੀਂ ਦੇਖੋਗੇ, ਹਾਲਾਂਕਿ ਉਦੋਂ ਗੱਡੀਆਂ ਵੀ ਘੱਟ ਹੁੰਦੀਆਂ ਸੀਗੀਆਂ, ਉਹਦੇ ਬਾਵਜੂਦ ਵੀ 6-6 ਗੱਡੀ 6-6 ਪਾਰਕਿੰਗ ਵੀ ਹੈਗੀਆਂ ਡਰਾਈਵੇ,
3: ਹਾਂਜੀ
11: ਹਨਾ
3: ਜੀ,
11: ਮਤਲਬ ਲੋਟ ਵੱਡੇ ਸੀਗੇ ਨਾ। ਤੇ ਹੁਣ ਕੀ ਕਰਦੇ ਆ ਕਿ ਹੁਣ ਜਿੱਦਾਂ ਹੁਣ ਪਹਿਲਾਂ ਕਿ ਜਿੱਥੇ ਘਰ ਬਣਨੇ ਆ 100 ਘਰ ਬਣਨਾ ਨਾ, ਉੱਥੇ ਬਿਲਡਰ ਦੀ ਕੋਸ਼ਿਸ਼ ਹੁੰਦੀ ਕਿ 130-120 ਘਰ ਬਣਾ ਦਈਏ,
3: ਬਿਲਕੁਲ ਜੀ ਬਿਲਕੁਲ ਜੀ,
11: ਉਹ ਪਾਸ ਕੌਣ ਕਰਦਾ ਸਿਟੀ? ਇਸ ਕਰਕੇ ਇਹ ਬਹੁਤ ਵੱਡਾ ਮਸਲਾ ਆ
3: ਜੀ ਜੀ।
11: ਹਾਲਾਂਕਿ ਉਹ ਜਿਹੜੇ ਡਰਾਈਵਿੰਗ ਵੀ ਬਣਾਏ ਆ ਨਾ ਭੈਣ ਜੀ, ਔਰ ਜਿਹੜੇ ਉਹਨਾਂ ਨੇ ਕੀਤਾ, ਹੁਣ ਅੱਗੇ ਤਾਂ 2 ਫੁੱਟ ਛੱਡ ਕੇ ਸੜਕ ਤੇ ਵਾਕ ਵੇ ਬਣਾਉਂਦੇ ਨਾ, ਹੁਣ 10 ਫੁੱਟ ਛੱਡ ਕੇ ਉਹ ਬਣਾਉਂਦੇ ਹਨ, ਹਨਾ। ਉਹ ਫਿਰ ਜਿਹੜੀ ਜਿਹੜੀ ਉਹਦੇ ਵਿੱਚ ਜਗ੍ਹਾ ਆਉਂਦੀ ਨਾ, ਫਿਰ ਲੋਕਾਂ ਨੇ ਤਾਂ ਹੁਣ ਗੱਡੀਆਂ ਉੱਥੇ ਲਗਾਉਣੀ ਹੈ ਨਾ, ਹੁਣ ਬਾਹਰ ਤਾਂ ਲਗਾਈਆਂ ਨੇ, ਹੁਣ ਮਿਲੀਆਂ ਮਿਲੀਆਂ ਦੇ ਕਰ ਲਏ ਹਨਾ।
3: ਹਾਂਜੀ ਬਿਲਕੁਲ,
11: ਬਹੁਤ ਵੱਡੀ ਸਮੱਸਿਆ ਆ, ਤੇ ਉਹ ਉੱਤੋਂ ਦੀ ਫਿਰ ਸਿਟੀ ਟਿਕਟਾਂ ਦਿੰਦੀ ਆ, ਹਾਲਾਂਕਿ ਟੈਕਸ ਕਿੰਨਾ ਲੈਂਦੇ ਆ ਨਾ, ਤੇ ਟੈਕਸ ਵੀ ਆਪਣੇ ਬ੍ਰੈਂਪਟਨ ਚ ਬਹੁਤ ਜ਼ਿਆਦਾ ਵੱਧ ਚੁੱਕਾ
3: ਜੀ। ਬਿਲਕੁਲ, ਤੇ ਲਓ ਜੀ ਬਿਲਕੁਲ, ਪ੍ਰੇਮ ਪਾਲ ਗਿੱਲ ਭਾਜੀ ਜਿਹੜੇ ਆ ਵਾਰਡ ਨੰਬਰ 2 ਤੇ 6 ਤੋਂ ਖੜੇ ਆ ਰੀਜਨਲ ਕੌਂਸਲਰ ਦੇ ਵਜੋਂ, ਉਹਦੇ ਕੈਂਡੀਡੇਟ ਆ ਇਹ। ਸੋ ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਜਦੋਂ ਇਹ ਤੁਹਾਡੇ ਡੋਰ ਨੋਕਿੰਗ ਤੇ ਆਉਂਦੇ ਆ, ਉਦੋਂ ਵੀ ਤੁਸੀਂ ਇਹਨਾਂ ਨਾਲ ਪ੍ਰੋਪਰ ਗੱਲਬਾਤ ਕਰੋ, ਜਿਹੜੇ ਮਸਲੇ ਹੈਗੇ ਜਿਹੜੇ ਤੁਹਾਨੂੰ ਲੱਗਦੇ ਆ ਉਹਨਾਂ ਬਾਰੇ ਜ਼ਰੂਰ ਸੋਚ ਵਿਚਾਰ ਕਰੋ, ਗੱਲਬਾਤ ਕਰੋ, ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਤੇ ਜਦੋਂ ਇਹ ਜਿੱਤ ਕੇ ਅੱਗੇ ਜਾਂਦੇ ਆ ਤੇ ਫਿਰ ਤੁਹਾਡੇ ਲਈ ਕੰਮ ਕਰ ਸਕਣ। ਤੇ ਭਾਅ ਜੀ ਆਪਣਾ ਨੰਬਰ ਦੇ ਦਿਓ, ਵਲੰਟੀਅਰ ਵਰਕ ਵੀ ਜੇ ਕੋਈ ਕਰਨਾ ਚਾਹੁੰਦਾ ਹੈ ਨਾ। ਹਾਂਜੀ
11: ਦੇਖੋ, ਸਾਨੂੰ ਨਾ ਅਸੀਂ ਤਾਂ ਹੁਣ ਦੇਖੋ ਸਮਾਜ ਨੂੰ ਕਿੱਦਾਂ ਪਤਾ ਲੱਗਦਾ ਕਿ ਕਿਹੜਾ ਚੰਗਾ ਕੰਮ ਕਰ ਸਕਦਾ ਕਿਹੜਾ ਨਹੀਂ। ਅਸੀਂ ਕਹਿੰਦੇ ਡਿਬੇਟ ਕਰਾ ਲਈਏ ਨਾ, ਡਿਬੇਟ ਬਹੁਤ ਜ਼ਰੂਰੀ ਹੈ ਭੈਣ ਜੀ। ਉਹਦੇ ਨਾਲ ਹੈ ਨਾ ਸਮਾਜ ਦੇ ਪਤਾ ਲੱਗਦਾ ਕਿ ਜਿਹੜੇ ਜਿਹਨਾਂ ਦੇ ਮੁੱਦੇ ਆ ਨਾ ਉਹ ਤੇ ਸਾਹਮਣੇ ਆਊਗੇ ਨਾ, ਕਿ ਕੀ ਕਰਨਾ ਚਾਹੁੰਦੇ ਆ।
3: ਹਾਂਜੀ ਬਿਲਕੁਲ,
11: ਇਹ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ ਜੀ, ਜਿੰਨੇ ਵੀ ਸੁਣਨ ਵਾਲੇ ਆਪਣੇ ਕੈਂਡੀਡੇਟ ਹੈ ਨਾ, ਉਹ ਇੱਕ ਡਿਬੇਟ ਜ਼ਰੂਰ ਆਪਾਂ ਰੱਖੀਏ ਨਾ।
3: ਹਾਂਜੀ ਨੰਬਰ ਦੇ ਦਿਓ ਭਾਜੀ ਆਪਣਾ ਹੁਣ।
11: ਹਾਂਜੀ 6476064931 ਭਾਜੀ
3: ਜੀ,
11: ਮੇਰਾ ਨੰਬਰ ਹੈ ਜੀ 6476064931। ਜਿੱਦਾਂ ਤੁਸੀਂ ਕਹਿ ਜੀ ਵਲੰਟੀਅਰ ਦੀ ਜ਼ਰੂਰਤ ਹੈ ਜੀ, ਕੋਈ ਵੀ ਕੰਮ ਕਰਨਾ ਚਾਹੁੰਦਾ ਮੇਰੇ ਨਾਲ ਤੇ ਪਲੀਜ਼ ਮੈਨੂੰ ਕਾਲ ਮੀ ਬੈਕ
3: ਜੀ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ ਆਪਣਾ ਬਸ ਸਮਾਂ ਵੀ ਹੋ ਚੱਲਿਆ, ਤੇ ਲਓ ਜੀ ਤੁਸੀਂ ਜ਼ਰੂਰ ਗੱਲਬਾਤ ਪ੍ਰੇਮਪਾਲ ਭਾਜੀ ਨਾਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਤੇ ਅੱਛਾ, ਮੈਂ ਬਾਕੀ ਹੋਰਾਂ ਨੂੰ ਵੀ ਜ਼ਰੂਰ ਜਿਹੜਾ ਸੁਨੇਹਾ ਦੇਣਾ ਚਾਹੂੰਗੀ, ਜਿੰਨੇ ਵੀ ਇਸ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਖੜੇ ਹੋ ਰਹੇ ਆ, ਤੁਸੀਂ ਜ਼ਰੂਰ ਲੋਕਾਂ ਦੀ ਆਵਾਜ਼ ਸੁਣੋ, ਲੋਕਾਂ ਤੱਕ ਆਪਣੀ ਆਵਾਜ਼ ਸੁਣਾਓ। ਤੇ ਜਿਹੜਾ ਸਾਡਾ ਪਲੈਟਫਾਰਮ ਇਹ ਹੈਗਾ, ਕਿਉਂਕਿ ਆਪਾਂ ਸੋਸ਼ਲ ਮੀਡੀਆ 'ਤੇ ਵੀ ਹੁੰਦੇ ਹਾਂ, IPTV ਬਾਕਸ 'ਤੇ ਵੀ ਹੁੰਦੇ ਹਾਂ, ਅਤੇ ਫਿਰ ਰੇਡੀਓ ਤਾਂ AM 530 'ਤੇ ਆਪਣਾ ਹੈ ਹੀ, ਚਲੋ AM 530 'ਤੇ 10 to 11 ਗੱਲਬਾਤ ਤੁਹਾਡੀ ਸਾਡੀ ਮੰਡੇ ਟੂ ਫਰਾਈਡੇ ਹੁੰਦੀ ਹੈ। ਸੋ ਤੁਸੀਂ ਜ਼ਰੂਰ ਮੈਨੂੰ ਕੰਟੈਕਟ ਕਰੋ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਸੁਣਨ ਸਾਡੇ ਲਿਸਨਰ, ਅਤੇ ਫਿਰ ਤੁਹਾਨੂੰ ਜਿਤਾ ਕੇ ਅੱਗੇ ਲਿਆਉਣ ਤਾਂ ਕਿ ਤੁਸੀਂ ਉਹਨਾਂ ਲਈ ਕੰਮ ਕਰੋ। ਪਰ ਇੱਥੇ ਮੈਂ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਜਿੰਨੇ ਵੀ ਅਸੀਂ ਆਪਣੇ ਔਨ ਏਅਰ ਸਾਡੇ ਨਾਲ ਗੱਲਬਾਤ ਕਰਨਗੇ, ਉਹਨਾਂ ਦੀ ਆਪਾਂ ਐਡ ਚਲਾਵਾਂਗੇ, ਵਧੀਆ ਪ੍ਰਮੋਟ ਕਰਾਂਗੇ ਉਹਨਾਂ ਨੂੰ, ਉਹਨਾਂ ਦੀ ਗੱਲਬਾਤ ਲੋਕਾਂ ਤੱਕ ਪਹੁੰਚਾਵਾਂਗੇ, ਲੋਕਾਂ ਦੀ ਗੱਲਬਾਤ ਉਹਨਾਂ ਤੱਕ ਪਹੁੰਚਾਵਾਂਗੇ। ਪਰ ਇਹ ਸਾਰਾ ਕੁਛ ਜਿਵੇਂ ਕਈ ਵਾਰ ਹੁੰਦਾ ਨਾ ਵੀ ਹਾਂ ਫ੍ਰੀ 'ਚ ਹੀ ਅਸੀਂ ਆ ਕੇ ਬੋਲ ਜਾਣਾ, ਇੱਦਾਂ ਬਿਲਕੁਲ ਨਹੀਂ ਹੈਗਾ, ਕਿਉਂਕਿ ਅਸੀਂ ਵੀ ਸਟੇਸ਼ਨ ਨੂੰ ਪੇ ਕਰਦੇ ਹਾਂ, ਇੱਕ ਮੋਟੀ ਰਕਮ ਪੇ ਕਰਦੇ ਹਾਂ, ਸੋ ਅਸੀਂ ਵੀ ਅੱਗੇ ਜਿਹੜਾ ਹੈ ਪੇ ਕਰਨਾ ਹੁੰਦਾ। ਸੋ ਜੇ ਹੋਵੇ ਨਾ ਆਪਣਾ ਘਰ ਦਾ ਕੰਮ, ਫਿਰ ਤਾਂ ਤੁਸੀਂ ਚੱਲੀ ਚੱਲੋ ਇੱਦਾਂ ਹੀ ਫ੍ਰੀ 'ਚ, ਹੈ ਨਾ। ਅਤੇ ਨਾਲੇ ਇੱਕ CRTC ਦਾ ਇੱਕ ਰੂਲ ਵੀ ਹੈਗਾ ਕਿ ਇੱਕ ਪ੍ਰੋਪਰ ਜਿਹੜੀ ਹੈ ਨਾ ਐਡ ਤੁਸੀਂ ਕਰਨੀ ਹੈ, ਅਤੇ ਉਹਦੇ ਨਾਲ ਜਦੋਂ ਅਸੀਂ ਪੇਡ ਐਡਵਰਟਾਈਜ਼ਮੈਂਟ ਕਰਦੇ ਹਾਂ ਤਾਂ ਉਹ ਕੈਂਡੀਡੇਟ ਵੀ ਸੁਰੱਖਿਅਤ ਹੈ, ਸੇਫ ਹੈ, ਅਤੇ ਜਿਹੜਾ ਹੋਸਟ ਹੈ ਜਿਹਦਾ ਪ੍ਰੋਗਰਾਮ ਹੈ ਉਹ ਵੀ ਸੇਫ ਹੈ। ਅਦਰਵਾਈਜ਼ ਬਾਅਦ ਦੇ ਵਿੱਚੋਂ ਕੋਈ ਨਾ ਕੋਈ ਜਿਹੜੀ ਗੱਲਬਾਤ ਤੁਹਾਡੇ 'ਤੇ ਆ ਸਕਦੀ ਹੈ। ਸੋ ਇਸ ਕਰਕੇ ਪੇ ਤੁਸੀਂ ਜ਼ਰੂਰ ਕਰਨਾ, ਅਤੇ ਮੈਨੂੰ ਕਾਲ ਕਰਨੀ ਹੈ 647-765-2340, 6477-652-340 'ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। ਅਤੇ ਆਪਣਾ ਹੁਣ ਸਮਾਂ ਹੋ ਗਿਆ 6972, ਤੁਹਾਡੀ ਕਾਲ ਆ ਰਹੀ ਹੈ ਅਤੇ ਮੈਂ ਗੱਲ ਕਰਦੀ ਹਾਂ ਤੁਹਾਡੇ ਨਾਲ। ਪਰ ਮੈਂ ਨਾ ਬੜੇ ਵਧੀਆ ਦੇਣੀ ਸੀਗੀ ਨਿਊਜ਼, ਵਿਮੈਨਸ ਏਸ਼ੀਆ ਕੱਪ ਦੇ ਵਿੱਚ ਆਪਣੇ ਇੰਡੀਅਨ ਟੀਮ ਜਿਹੜੀ ਜਿੱਤੀ ਹੈ ਬੜੀ ਵਧੀਆ, ਅਤੇ ਚੈਂਪੀਅਨ ਬਣ ਗਈ ਜੀ, 8ਵੀਂ ਵਾਰ ਇੰਡੀਆ ਜਿੱਤਿਆ ਸ਼੍ਰੀਲੰਕਾ ਨੂੰ ਹਰਾ ਕੇ। ਸੋ ਲਓ ਜੀ ਸਮਾਂ ਹੋ ਗਿਆ ਜਾਣ ਦਾ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ, ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ। ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ।
12: This is AM 530, CHLO AM, serving Brampton, Mississauga, Toronto, the GTA, and the world at AM530.ca. The The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
1: लो जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो

0: CJ First या Second Mortgage या Refinance करवाना चाहते हो, तब तो सीधे अपनी गड्डी मोड़ो 1200 Derry Road East Unit 22 Mississauga 416-804-2015 416-804-2015।
1: यार इना इंश्योरेंस ने ते तू कढ़ाता वधिया ते जायज रेट कित्थों मिलेगा?
2: टॉप फाइनेंशियल इंक तो जो अपनिया बेहतर ते भरोसेमंद सेवावां लई जाने जांदे ने।
3: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स। जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे।
2: कॉल करो 20 सालां दे तजुर्बे वाले सुरजीत सिंह पड्डा जी नू 647-300-310-0
3: Yamilo 70 Delta Park Boulevard Unit 11 Brampton।
4: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ।
5: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੇ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888।
6: You're listening to Punjabi Versa, Monday to Friday, 11 a.m. to 12 p.m. For more information, call 647-448-1000.
7: Toronto's number one station, AM 530.
8: Punjabi Versa!

0: नमस्ते, जय श्री राम ते जय श्री कृष्णा। अल्लाह ताला दी सदा ही जय जयकार होवे। जीसस महाराज, तुसी अपने बच्चियां दे उत्ते इस तरह अपना मेहर भरिया हथ रखो। वाहेगुरु जी का खालसा, श्री श्री वाहेगुरु जी की फतेह। हैलो।
1: हाँ जी भाजी,
0: आओ जी, मंडे मॉर्निंग क्या हाल चाल है?
1: भाजी मंडे मॉर्निंग जी,
0: अज की गल की? अज सवेरे सवेरे मैं नंबर भी नहीं दसिया। अज तुसी अदास या हो जाने मेरे अंगर भी वीकेंड दे हरजीत से।
1: भाजी अब तो पहला लंबा दिन फोन कर लो।
0: क्या बात है। अच्छा एक काम कर रहे हो अज फिर? मैं चीज थोड़ी लाई सी, अज थोड़ा जा म्यूजिक लाया सी। जे अज मेनू कोई दस देवे ना केड़ा गाना, ते मैं ओनू मन जो भावे जिन्हें मर्जी गूगल शगल कर लो सर्च जाओ।
1: ਉਹ ਤਾਂ ਚਲੋ ਲੱਭ ਲਵਾਂਗੇ ਆਪਾਂ। ਪਹਿਲਾਂ ਤੁਸੀਂ ਮੇਰੀ ਗੱਲ ਸੁਣੋ
0: ਜੀ।
1: ਮੈਂ ਤਾਂ ਪਿੱਛੇ ਗਾਣਾ ਲਗਾਉਣਾ ਸੀਗਾ, ਉਹ ਜਿਸ ਕੰਮ ਜੇ ਥਾ ਇੰਤਜ਼ਾਰ ਵੋ ਘੜੀ ਆ ਗਈ।
0: ਇਹ ਗਾਣਾ ਉਹ ਸੀ
1: 18 ਤਰੀਕ ਆ ਗਈ।
0: ਹਾਂ ਉਹ ਲੈ ਮੈਂ ਤਾਂ ਭੁੱਲ ਹੀ ਗਿਆ ਯਾਰ ਹਰਜੀਤ ਜੀ।
1: ਉਹ ਗਾਣਾ ਲਗਾਉਣਾ ਸੀਗਾ ਨਾ, ਜਿਸ ਕੰਮ ਜੇ ਥਾ ਇੰਤਜ਼ਾਰ ਵੋ ਘੜੀ ਆ ਗਈ।
0: ਪਰ ਚੱਕਰ ਪਤਾ ਕੀ ਹੈ, ਟਿਕਟਾਂ ਹੋ ਗਈਆਂ ਬਹੁਤ ਤੇਜ਼ ਕੰਮ। ਇਹ ਮੇਰੇ ਨੂੰ ਆਪਣੇ ਬੰਦਿਆਂ ਦਾ ਪਤਾ ਹੁੰਦਾ, ਬੱਬਰ ਸ਼ੇਰਾਂ ਦਾ।
1: ਟਿਕਟਾਂ ਤੇਜ਼ ਹੋ ਗਈਆਂ, ਤੁਸੀਂ ਨਾ ਬਾਹਰ ਨਿਕਲ ਕੇ
0: ਛੋਟਾ ਭਰਾ ਕਹਿੰਦਾ। ਵਾਕਈ ਕਮਾਲ ਦੀਆਂ ਗੱਲਾਂ।
1: ਪਤਾ ਲੱਗੇ ਬਾਹਰ ਹਰਜੀਤ ਭਾਜੀ ਕਹਿਣ ਭਾਈ ਬਲੈਕ ਚ ਟਿਕਟਾਂ ਮਿਲਦੀਆਂ ਨੇ।
0: ਆਏ ਹੋ ਰੱਬਾ ਮੇਰਾ, ਸਵੇਰੇ ਸਵੇਰੇ ਸਾਥ।
1: ਲੋਕਾਂ ਨੇ ਕਹਿਣਾ ਭਾਜੀ ਜਿਹੜਾ ਸ਼ੋਅ ਕਰਾਉਂਦਾ ਉਹ ਕਿੱਥੇ ਭਾਜੀ, ਉਹ ਤਾਂ ਬਾਹਰ ਗੇਟ ਤੇ ਬੈਠਾ।
0: ਉਹਨੂੰ ਅੰਦਰ ਨੀ ਆ ਦਿੱਤਾ, ਟਿਕਟ ਨੀ ਉਹਦੇ ਕੋਲ ਆਪਣੇ ਵਾਸਤੇ।
1: ਹਾਂਜੀ ਉਹਨੇ ਕਾਹਲੀ ਕਾਹਲੀ ਇੰਨੀ ਟਿਕਟਾਂ ਵੇਚ ਦਿੱਤੀਆਂ,
0: ਆਪਣੀ ਟਿਕਟ ਵੀ ਨੀ ਹੈਗੀ। ਕਿਆ ਬਾਤ ਹੈ, ਬੜੀ ਨਾਈਸ। ਹੋਰ ਸੁਣਾਓ ਕਿੱਦਾਂ, ਠੀਕ ਹੋ?
1: ਵਧੀਆ ਵਧੀਆ। ਮੈਂ ਕਿਹਾ ਦੇਖਿਓ ਕਿ ਸੱਚੀ ਨਾ ਏਦਾਂ ਹੋ ਜਾਵੇ।
0: ਬੇਟੀ ਦਾ ਕੀ, ਬੇਟੇ ਦਾ ਕੀ ਹਾਲ ਆ?
1: ਬੇਟਾ ਬੇਟਾ ਵਧੀਆ, ਬੇਟਾ ਵਧੀਆ,
0: ਚਲੋ ਸਭ ਠੀਕ ਆ। ਡਾਕਟਰ
1: ਹੱਸ ਭਾਜੀ ਕਹਿਣ ਕਿੱਥੇ ਚੱਲੇ ਗੋਭੀ ਦਾ ਫੁੱਲ ਬਣ ਕੇ।
0: ਕਿੱਥੇ ਚੱਲੇ ਗੋਭੀ ਦਾ ਫੁੱਲ ਬਣ ਕੇ, ਇਹ ਗਾਣਾ ਤਾਂ ਆਇਆ ਨੀ ਹੰਸ ਭਾਜੀ ਦਾ। ਪੁੱਛੂਗਾ ਜੇ ਨਵਾਂ ਕਿਤੇ ਸੁਣਾ
1: ਸਕਦਾ। ਹੰਸ ਭਾਜੀ ਦਾ ਨੀ ਹੈ ਗਾਣਾ, ਛੜਾ ਜਿੰਨੇ ਕਰਾਇਆ ਉਹ ਬਾਹਰ ਬੈਠਾ ਆ।
0: ਇਹ ਵੀ ਗੱਲ ਸਹੀ ਹੈ। ਚਲੋ ਬਹੁਤ ਅੱਛਾ ਸਰ, ਬੜੇ ਚੰਗਾ ਲੱਗਾ ਸਵੇਰੇ ਸਵੇਰੇ ਤੁਹਾਡੇ ਨਾਲ ਗੱਲ ਕਰਕੇ। ਹੋਰ ਸੁਣਾਓ, ਸਭ ਠੀਕ ਠਾਕ ਹੈ ਵੀਰਾ ਜੀ?
1: ਹਾਂਜੀ ਹਾਂਜੀ।
0: ਚਲੋ ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਤੁਹਾਡੀ ਕਾਲ ਦਾ। ਦਿਲ ਖੁਸ਼ ਹੋ ਜਾਂਦਾ ਏਦਾਂ ਜਦੋਂ ਬੰਦੇ ਦੀਆਂ ਆਪਣੇ ਆਪ ਕਾਲਸ ਆਉਂਦੀਆਂ, ਮੈਨੂੰ ਕਹਿਣ ਦੀ ਲੋੜ ਵੀ ਨਾ ਪਈ। ਹੈਲੋ
2: ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਵੀਰਾ ਜੀ? ਤੁਹਾਡੀ ਵੀ ਆਵਾਜ਼ ਦਮ ਜਿਹਾ ਆ ਜਾਂਦਾ, ਵੀਕਐਂਡ ਤੇ ਪੈਗ ਸ਼ੈਗ ਲਾਇਆ ਹੋਣਾ ਤੁਸੀਂ ਵਧੀਆ ਟਿਕਾ ਕੇ।
2: ਆਪਣੇ ਕੋਲ ਕੈਲਕੂਲੇਟ ਕਰ ਲੈਣੇ ਆ ਬਾਈ, ਉਮਰ ਦੇਖ ਲੋ 70 ਸਾਲ ਦੀ ਉਮਰ ਆ।
0: ਕਿੰਨੀ ਉਮਰ ਹੋ ਗਈ ਹੈ?
2: 70-70 ਲੱਗ ਲਾ ਮੈਨੂੰ ਉਮਰ ਨੂੰ,
0: ਤੇ ਨਾਲੇ ਕਹਿੰਦੇ ਹਲੇ ਮੈਂ ਵਾਲੀਬਾਲ ਖੇਡਦਾ।
2: ਬਾਈ ਵਾਲੀਬਾਲ ਖੇਡ ਲੋ ਪੱਕਾ, ਕਹਿੰਦਾ
0: ਕਮਾਲ ਕਰਦੀ। ਫਿਰ ਤਾਂ ਫਿਰ ਪੈ ਗਏ, ਫਿਰ ਅੱਧੀ ਤਾਂ ਕੁਛ ਨੀ ਤੁਹਾਨੂੰ ਕਹਿੰਦਾ, ਜੇ ਵਾਲੀਬਾਲ ਖੇਡਦੇ ਅੱਧੀ ਆ ਨੀ ਤੁਹਾਨੂੰ ਕੁਛ ਕਹਿੰਦਾ? ਫਿਰ ਤਾਂ
2: ਪੂਰਾ ਡੇਢ ਘੰਟਾ ਲਾਈਦਾ, 6 ਵਜੇ ਜਾਈਦਾ, 2:30
0: ਸਵੇਰੇ ਨਾਲੇ
2: ਸ਼ਾਮੀ।
0: ਅੱਛਾ ਸ਼ਾਮੀ, ਮੈਂ
2: ਕਹਿੰਦਾ
0: ਅੱਛਾ ਅੱਛਾ ਸ਼ਾਮ ਨੂੰ ਬੱਚੇ ਫਿਰ ਕੰਮਾਂ ਤੋਂ ਆ ਜਾਂਦੇ ਹੋਣੇ ਆ।
2: ਪੂਰਾ ਐਕਟਿਵ ਰੱਖੀ ਆ, ਤੁਹਾਨੂੰ ਵੀ ਪੰਜ ਹਜ਼ਾਰਾਂ ਜਾਂਦ
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਬੜੀ ਕਿਰਪਾ ਤੁਹਾਡੀ ਸਰ, ਤੁਹਾਡਾ ਪਿਆਰ ਹੈ ਸਰ। ਆਲਵੇਜ਼ ਲਵ ਯੂ, ਆਲਵੇਜ਼ ਲਵ ਯੂ। 905-673-3337 ਮੈਂ ਨੰਬਰ ਸੂੜੇ ਦੱਸਿਆ ਨਹੀਂ ਸੀ, ਪਰ ਮੈਂ ਇੱਕ ਗੀਤ ਤੁਹਾਡੇ ਵਾਸਤੇ ਲਾਉਣ ਲੱਗਾ। ਇਹ ਗੀਤ ਕਹਿ ਲੋ, ਇਹਨੂੰ ਤੁਸੀਂ ਕਵਾਲੀ ਕਹਿ ਲੋ, ਦੋਨਾਂ ਚੋਂ ਇੱਕ ਨਾਮ ਦੇ ਸਕਦੇ ਆ। ਪਰ ਇਹ ਜੇ ਕੋਈ ਸੱਜਣ ਮੈਨੂੰ ਦੱਸੂਗਾ ਨਾ ਕਿ ਯਾਰ ਇਹ ਹਰਜੀਤ ਜੀ ਤੁਸੀਂ ਅੱਜ ਸਵੇਰੇ ਸਵੇਰੇ ਮੰਡੇ ਮੋਰਨਿੰਗ ਜਾ ਕੇ ਕਿਹੜਾ ਨਵਾਂ ਸੱਪ ਕੱਢਦਾ, ਤੇ ਇਹ ਮੈਨੂੰ ਦੱਸੋ ਜੇ ਕਿ ਸਾਨੂੰ ਪਤਾ ਹੋਵੇ ਕੌਣ ਗਾ ਰਿਹਾ ਬੰਦਾ। ਲੈ ਨਾਲੇ ਦੱਸੋ ਗੀਤ ਕਿਹੜਾ, ਬੁੱਝੋ ਫਿਰ ਅੱਜ ਸਵੇਰੇ ਸਵੇਰੇ। 905-673-3337 905-673-3337 ਆ ਜਾਓ ਫਿਰ ਮੈਦਾਨ ਚ ਮੁੰਡਿਓ।

0: ਵਾਸ਼ਰੂਮ ਦਾ ਜਿਹੜੇ ਐਗਜ਼ੌਸਟ ਸਿਸਟਮ ਹੁੰਦੇ ਆ ਉਹ ਕਲੀਨ ਕਰਕੇ ਜਾਣਗੇ। ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜਿਹੜੇ ਕਿ ਤੁਹਾਡੇ ਲਾਂਡਰੀ ਰੂਮ ਦਾ ਵੈਂਟ ਹੁੰਦਾ, ਡਰਾਇਰ ਵਾਲਾ ਵੈਂਟ, ਉਹ ਕਲੀਨ ਕਰਕੇ ਜਾਣਗੇ ਵਿਦਆਊਟ ਐਨੀ ਚਾਰਜਸ। ਰੇਟ ਕਿੰਨਾ? $149 ਓਨਲੀ। ਇਹ ਸਾਰੀਆਂ ਚੀਜ਼ਾਂ $149 ਚ ਇਨਕਲੂਡ ਆ ਤੇ ਨਾਲੇ ਘਰ ਦੀ ਡਰ ਕਲੀਨਿੰਗ ਹੋ ਜਾਣੀ। ਦੇਖੋ ਕਿੰਨੀ ਵਧੀਆ ਡੀਲ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ। ਤੁਸੀਂ ਨੰਬਰ ਇਸ ਤੇ ਕਾਲ ਕਰਨੀ ਆ 905-330-8900। ਸਿਰਫ $149 ਦੇ ਵਿੱਚ, ਕਿਤੇ ਹੋਰ ਜਾਣ ਦੀ ਲੋੜ ਨਹੀਂ, ਕਿਸੇ ਹੋਰ ਬੰਦੇ ਨੂੰ ਫੋਨ ਕਰਨ ਦੀ ਲੋੜ ਨਹੀਂ। ਨਵੇਂ ਟਰੱਕ ਆ, ਨਵੇਂ ਵੈਕਿਊਮ ਆ, ਵੱਡੀ ਹੈਵੀ ਮੋਟਰ ਲੱਗੀ ਆ, ਜਿਹੜੇ ਟਰੱਕ ਨਵੇਂ ਆਏ ਇਹਨਾਂ ਦੇ ਕੋਲ, ਕਿਉਂਕਿ ਵੈਕਿਊਮ ਦਾ ਵੀ ਫਰਕ ਹੁੰਦਾ। ਘਰਾਂ ਦੇ ਵਿੱਚ ਕਈ ਵਾਰੀ ਲੇਡੀਜ਼ ਵੈਕਿਊਮ ਕਰਦੀਆਂ ਨੇ, ਉਹ ਥੋੜ੍ਹੇ ਛੋਟੇ ਹੁੰਦੇ ਆ। ਹੁਣ ਤੁਸੀਂ ਕਿਤੇ ਕੰਪਨੀ 'ਚ ਕੰਮ ਕਰਦੇ, ਫੈਕਟਰੀ, ਉਹ ਵੱਡੇ ਵੈਕਿਊਮ ਹੁੰਦੇ ਆ, ਤੇ ਜਿਹੜੇ ਇਹਨਾਂ ਕੋਲ ਵੈਕਿਊਮ ਹੁੰਦੇ ਉਹ ਤਾਂ ਮੈਂ ਕਹਿੰਦਾ ਕਿਨਕਾ ਕਿਨਕਾ ਵੀ ਚੱਕ ਲੈਂਦੇ ਆ ਮਿੱਟੀ ਦਾ। ਇੰਨਾ ਵਧੀਆ ਕਮਾਲ ਦੇ ਵੈਕਿਊਮ ਆਏ ਆ ਬਰੀਜ਼। ਡਕਟ ਕਲੀਨਿੰਗ ਨੂੰ ਕਾਲ ਕਰ ਲਿਓ 905-330-8900। ਇਹ ਵੀਰ ਮੇਰੇ ਆਫਰ ਹੀ ਹੁੰਦੀ ਹੈ ਕਈ ਵਾਰੀ, ਤੇ ਜਿਹੜੇ ਸਾਡੇ ਫੈਮਿਲੀ ਸੁਣ ਰਹੀ ਆ ਜ਼ਰੂਰ ਕਰਾਓ 149 ਦੇ ਵਿੱਚ। ਪੰਜਾਬੀ ਵਿਰਸਾ, ਹੈਲੋ।
1: ਹਾਂਜੀ
0: ਹਾਂਜੀ ਸਰ,
1: ਮੈਂ ਕਿਹਾ ਗਾਣਾ ਤਾਂ ਪਤਾ ਲੱਗ ਗਿਆ,
0: ਦੱਸੋ
1: ਤੇਰਾ ਇਸ਼ਕ ਨਚਾਏ ਹੰਸਰਾਜ ਹੰਸ ਬਾਜੀ ਦਾ।
0: ਚਲੋ ਬਸ ਕਰੋ, ਹੁਣ ਆਪਾਂ ਹੁਣ ਸ਼ੋਅ ਦੀ ਗੱਲ ਕਰੀਏ। ਥੈਂਕ ਯੂ ਤੁਹਾਡੀ ਕਾਲ ਦਾ। 905-673-3337 ਸਟੂਡੀਓ ਨੰਬਰ ਹੈ। ਵਾਕਈ ਸਹੀ ਗੱਲ ਆ, ਇਹ ਗੀਤ ਤੁਸੀਂ ਸੁਣ ਕੇ ਸਵੇਰੇ ਸਵੇਰੇ ਤੁਹਾਡਾ ਆਨੰਦ ਵੱਧ ਜਾਣਾ। ਇੱਕ ਹੁੰਝਾ ਹੋਰ ਫਿਰਨ ਦੀ ਲੋੜ ਆ, ਜਿਵੇਂ ਕਈ ਨਾ ਪਿਕਨਿਕ 'ਚ ਕਹਿੰਦੇ ਇੱਕ ਪਾਸੇ ਰੱਸਾ ਬੀਬੀਆਂ ਫੜ ਲੈਣ, ਇੱਕ ਪਾਸੇ ਰੱਸਾ ਬੀਬੀਆਂ ਫੜ ਲੈਣ, ਤੇ ਫਿਰ ਕਈ ਵਾਰੀ ਬੀਬੀਆਂ ਜਿੱਤ ਵੀ ਜਾਂਦੀਆਂ ਆਉਂਦੀਆਂ, ਤੇ ਇੱਕ ਸਿਰਫ ਹੁੰਝਾ ਹੋਰ ਬੀਬੀਆਂ ਨੂੰ ਮਾਰਨ ਦੀ ਲੋੜ ਆ ਕਿ ਸ਼ੋਅ ਸੋਲਡ ਆਊਟ ਹੋ ਜਾਣਾ। ਠੀਕ ਆ ਜੀ, ਔਰ ਮੈਨੂੰ ਤੁਹਾਡੇ 'ਤੇ ਵੈਸੇ ਹੀ ਚਲੋ ਮਾਣ ਤਾਂ ਹੈ ਹੀ ਹੈ, ਕਈ ਵਾਰੀ ਮੇਰਾ ਮਨ ਕਾਹਲਾ ਜਿਹਾ ਪੈ ਜਾਂਦਾ ਵੀ ਯਾਰ ਤੁਸੀਂ ਟਿਕਟਾਂ ਕਿਉਂ ਨਹੀਂ ਜਲਦੀ ਜਲਦੀ ਲੈਂਦੇ, ਇਹਨੂੰ ਕੰਮ ਨੂੰ ਖਤਮ ਕਰੋ, ਮੈਂ ਵੀ ਥੋੜ੍ਹਾ ਜਿਹਾ ਆਰਾਮ ਕਰਾਂ। ਅਤੇ ਹੁਣ ਬਸ ਇਸ ਫਰਾਈਡੇ ਨੂੰ ਸ਼ੋਅ ਆ, ਕਿੰਨੇ ਦਿਨ ਰਹਿ ਗਏ? ਸੰਡੇ, ਅੱਜ ਮੰਡੇ ਹੋ ਗਿਆ ਜੀ, ਟਿਊਜ਼ਡੇ ਹੋ ਗਿਆ, ਵੈਨਸਡੇ, ਥਰਸਡੇ, ਫਰਾਈਡੇ, ਆਉਣ ਵਾਲੇ 5ਵੇਂ ਦਿਨ ਨੂੰ ਸ਼ੋਅ ਹੋਏਗਾ। ਔਰ ਟਿਕਟਾਂ ticketmaster.co ਤੋਂ ਤੁਸੀਂ ਆਪਣੀਆਂ ਰਾਖਵੀਆਂ ਕਰ ਸਕਦੇ ਆ। ਟਿਕਟਾਂ ਚੱਕ ਲਓ ਹੁਣ ਜਲਦੀ ਜਲਦੀ, ਹੁਣ ਨਾ ਢਿੱਲ ਕਰਿਓ ਵੀਰ ਮੇਰਿਓ। ਹੁਣ ਤਾਂ ਫਿਰ ਕਹਿੰਦੇ ਹੁੰਦੇ ਵਿਆਹ ਆ ਗਿਆ ਸਿਰ 'ਤੇ ਕੱਪੜੇ ਕੁੱਪੜੇ ਹੁਣ ਸਵਾ ਲਓ ਜਿਹੜੇ ਸਵਾਉਣੇ ਆ, ਅਤੇ ਫਿਰ ਖੜ੍ਹੇ ਪੈਰ ਨਹੀਂ ਕੱਪੜੇ ਸਵਾ ਹੁੰਦੇ ਹੁੰਦੇ ਸੇਮ ਡੇ 'ਚ, ਫਿਰ ਦਰਜੀ ਵੀ ਕਹਿ ਰਹੀ ਕਹਿੰਦਾ ਭਾਈ ਕੁੱਟਦਾ ਜੇ ਮੈਂ ਸਵਾਉਣ ਨੂੰ ਟਾਈਮ ਲੱਗਦਾ, ਅਤੇ ਇਸ ਕਰਕੇ ਮੈਂ ਕਹਿੰਦਾ ਜਲਦੀ ਜਲਦੀ ਹੁਣ ਚੱਕ ਲਓ, ਅਤੇ ਮੁੜ ਕੇ ਜੇ ਖਤਮ ਹੋ ਗਿਆ ਕੰਮ ਤਾਂ ਫਿਰ ਨਾ ਕੁੱਟਦਾ ਜੇ ਮੈਂ ਸੀਤਾ ਜਾਣਾ ਅਤੇ ਨਾ ਟਿਕਟ ਆਉਣੀ। ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ 18 ਸਤੰਬਰ ਫਰਾਈਡੇ ਸ਼ਾਮ ਨੂੰ 7 ਵਜੇ ਦਾ ਲਿਵਿੰਗ ਆਰਟ ਸੈਂਟਰ ਮਿਸੀ ਸਾਗਾ ਵਿੱਚ ਹੰਸ ਰਾਜ ਹੰਸ ਆ ਰਹੇ ਹੈ। ਬੁੱਧਵਾਰ ਦੀ ਸ਼ਾਮ ਨੂੰ ਪੰਜਾਬੀ ਲਹਿਰਾਂ ਦੇ ਵਿੱਚ ਹੰਸ ਰਾਜ ਹੰਸ ਹਾਜ਼ਰੀ ਲਵਾਉਣਗੇ।

ਮੈਂ ਤਾਂ ਹੈਰਾਨ ਹੋ ਗਿਆ ਸੀ ਕਿ ਇਹ ਮੈਨੂੰ ਜਦੋਂ ਪਤਾ ਲੱਗੀ ਇਹ ਵੀ ਚੀਜ਼ ਹੰਸ ਭਾਈ ਦੀ ਗਾਈ ਹੈ। ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ। ਪਰ ਇੰਨੀਆਂ ਖੂਬਸੂਰਤ ਚੀਜ਼ਾਂ ਹੰਸ ਜੀ ਨੇ ਗਾਈਆਂ, ਸਪੈਸ਼ਲੀ ਤੌਰ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸੂਫੀਆਂ ਨਾਲ ਅਦਾਇਗੀਆਂ ਹੁੰਦੀਆਂ, ਸੂਫੀਆਂ ਨੇ ਅੰਦਾਜ਼ ਦੇ ਵਿੱਚ ਵੱਡੀਆਂ ਵੱਡੀਆਂ ਚੀਜ਼ਾਂ ਗਾਈਆਂ ਹੰਸ ਰਾਜ ਹੰਸ ਜੀ ਨੇ। ਔਰ ਟਿਕਟਾਂ ticketmaster.co ਚੱਕ ਲਓ, ਇਸੇ ਫਰਾਈਡੇ ਨੂੰ।

ਤੇਰੇ ਤੇਰੇ ਤੇਰੇ ਤੇਰੇ ਇਸ਼ਕ ਨਚਾਇਆ ਪ੍ਰੋਗਰਾਮ ਪੰਜਾਬੀ ਵਿਰਸਾ $35 ਸਕੇਅਰ ਫੁੱਟ ਦੇ ਵਿੱਚ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਕੁਆਡਸ ਲਵਾਉਣਾ ਹੈ ਤੇ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਆ ਕਿਉਂਕਿ ਇਹਦੇ ਹੰਸਰਾਜ ਹੰਸੀ ਦਾ ਸ਼ੋਅ ਆ ਤੇ ਅਸੀਂ ਵੀ ਸੇਲ ਲਾ ਦਈਏ ਮੈਂ ਕਿਹਾ ਚੰਗਾ ਕੀਤਾ ਬਈ $35 ਸਕੇਅਰ ਫੁੱਟ ਜਿਨ੍ਹਾਂ ਨੇ ਕੁਆਡਸ ਆਪਣੇ ਘਰ ਦੇ ਵਿੱਚ ਲਵਾਉਣੇ ਆ 6474004550 ਦੇ ਕੋਕ ਦੀ ਇਜਾਜ਼ਤ ਹੀ ਹੈ ਇਹ ਕੰਪਨੀ ਹੈ ਤੁਹਾਡੇ ਵਾਸਤੇ ਇਹਨਾਂ ਦੀ ਫੈਕਟਰੀ ਹੈ ਸਿਰਫ $35 ਲੈਣੇ ਇਹਨਾਂ ਨੇ ਸਕੇਅਰ ਫੁੱਟ ਦੇ ਤੇ ਬਹੁਤ ਜ਼ਿਆਦਾ ਕਲਰ ਆ ਵੀਰ ਮੇਰਿਓ ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਆਪਣੇ ਘਰਾਂ ਦੀਆਂ ਕਿਚਨ ਦੇ ਵਿੱਚ ਜੇ ਤੁਹਾਡੇ ਲੱਕੜ ਦੇ ਕਾਊਂਟਰ ਟੋਪ ਲੱਗੇ ਹੋਏ ਆ ਤੇ ਉਹ ਮੂਵ ਕਰਾ ਲਓ ਇਹ ਆਫਰ ਕਈ ਵਾਰੀ ਲੱਗ ਜਾਂਦੀ ਹੁੰਦੀ ਹੈ ਕਈ ਵਾਰੀ ਫਿਰ ਖਤਮ ਹੋ ਜਾਂਦੀ ਹੁੰਦੀ ਆਫਰ ਤੇ ਇਸ ਕਰਕੇ ਮੈਂ ਤੁਹਾਨੂੰ ਨੰਬਰ ਦੇ ਰਿਹਾ ਸਿਰਫ $35 ਦੇ ਵਿੱਚ 6474550 ਦੇ ਕਾਲ ਕੀਤੀ ਜਾ ਸਕਦੀ ਹੈ ਇਸ ਨੰਬਰ ਤੇ ਕਾਲ ਕਰੋ ਕੰਸਟਰਕਸ਼ਨ ਦਾ ਸਾਰਾ ਕੰਮ ਹੀ ਕਰਦੇ ਆ ਨਵੇਂ ਵਾਸ਼ਰੂਮ ਵੀ ਤਿਆਰ ਕਰ ਦਿੰਦੇ ਆ ਬੇਸਮੈਂਟ ਵੀ ਤਿਆਰ ਕਰ ਦਿੰਦੇ ਆ ਨੰਬਰ ਇੱਕੋ ਹੀ ਹੈ 6474550

ਜੇ ਇਸ ਤਰ੍ਹਾਂ ਦੀਆਂ ਤੁਸੀਂ ਕਵਾਲੀਆਂ ਸੁਣਨੀਆਂ, ਜੇ ਇਸ ਤਰ੍ਹਾਂ ਦੇ ਗੀਤ ਸੁਣਨੇ ਆ, ਇਸ ਤਰ੍ਹਾਂ ਦੀਆਂ ਫਿਰ ਵਨਗੀਆਂ ਵੱਖਰੀਆਂ ਵੱਖਰੀਆਂ ਸੁਣਗੀਆਂ,

ਨੁਸਰਤ ਸਾਹਿਬ ਦੀਆਂ ਕੁਛ ਐਸੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਕਿ ਹੰਸ ਰਾਜ ਹੰਸ ਜੀ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਸਟੇਜ 'ਤੇ ਪੂਰੇ ਬੈਂਡ ਦੇ ਨਾਲ ਪੇਸ਼ ਕਰਨਗੇ, ਔਰ ਤਬਲੇ ਵਾਲਾ ਮੁੰਡਾ ਸਪੈਸ਼ਲ ਤੌਰ 'ਤੇ ਪਾਕਿਸਤਾਨ ਤੋਂ ਆ ਰਿਹਾ, ਔਰ ਤੁਸੀਂ ਜਿਹੜਾ ਔਰਕੈਸਟ ਹੈ ਵੱਖਰੇ ਵੱਖਰੇ ਜਿੱਥੋਂ ਇੰਡੀਆ ਤੋਂ ਪਾਕਿਸਤਾਨ ਤੋਂ ਇੱਥੋਂ ਅਸੀਂ ਲਏ ਆ, ਔਰ ਇੱਕ ਮਾਹੌਲ ਹੋਏਗਾ ਐਸਾ ਸਿਰਜਿਆ ਜਾਏਗਾ ਕੁਆਲੀ ਦਾ ਮਾਹੌਲ ਕਿ ਤੁਸੀਂ ਵੀ ਕਹੋਗੇ ਹਰਜੀਤ ਜੀ ਵਾਹ ਕੈਸੀ ਯਾਰ ਇਹ ਖੂਬਸੂਰਤ ਮਹਿਫਲਾਂ ਤੁਸੀਂ ਕਰਾ ਦਿੱਤੀਆਂ ਹੰਸ ਭਾਜੀ ਦੀਆਂ, ਵਾਹ ਵਾਹ ਵਾਹ ਵਾਹ ਹੋ ਜਾਣੀ ਹੈ ਇਸ ਫਰਾਈਡੇ ਨੂੰ। ਅਤੇ ਅੱਜ ਸ਼ਾਇਦ ਸ਼ਾਮ ਨੂੰ ਹੰਸ ਰਾਜ ਹੰਸ ਜੀ ਟੋਰਾਂਟੋ ਪਹੁੰਚ ਜਾਣ, ਤੁਸੀਂ ਫਿਰ ਏਅਰਪੋਰਟ 'ਤੇ ਬਹੁਤ ਜ਼ਿਆਦਾ ਆ ਜਾਂਦੇ ਹਾਂ, ਇਸ ਕਰਕੇ ਮੈਂ ਤੁਹਾਨੂੰ ਟਾਈਮਿੰਗ ਦੱਸ ਰਿਹਾ ਵੀ ਕਿਹੜੇ ਵੇਲੇ ਹੰਸ ਭਾਜੀ ਨੇ ਆਉਣਾ। ਅਤੇ ਸ਼ਾਇਦ ਅੱਜ ਸ਼ਾਮ ਨੂੰ ਹੰਸ ਰਾਜ ਹੰਸ ਜੀ ਟੋਰਾਂਟੋ ਵਿੱਚ ਪਹੁੰਚ ਜਾਣ, ਹਾਂਜੀ, ਤੇ ਬੁੱਧਵਾਰ ਨੂੰ ਪੰਜਾਬੀ ਲਹਿਰਾਂ ਦੇ ਵਿੱਚ ਸ਼ਾਮਾਂ ਨੂੰ ਹਾਜ਼ਰੀ ਲਵਾਉਣਗੇ ਹੰਸ ਰਾਜ ਹੰਸ।

0: ਅੱਛਾ ਇੱਕ ਗੱਲ ਹੋਰ ਆ, ਮੈਂ ਬੜੇ ਮੇਰੇ ਸਤਿਕਾਰਯੋਗ ਆ ਹੰਸ ਭਾਜੀ, ਇੱਕ ਸੈਕਿੰਡ, ਬਰਾੜ ਸਾਹਿਬ ਆ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਆ, ਉਹ ਜਿਹੜੇ ਸਾਡੇ ਕੋਈ ਹੈਂਡੀਕੈਪਮੈਨ ਹੈਗੇ ਆ ਜਿਨ੍ਹਾਂ ਦੀਆਂ ਪਹਿਲੀ ਗੱਲ ਤਾਂ ਆ ਜਾਂ ਜਿਨ੍ਹਾਂ ਕੋਲ ਜੋਬ ਨਹੀਂ ਹੈ, ਇਹ ਬਰਾੜ ਸਾਹਿਬ ਇੰਨੇ ਹੈਲਪ ਕਰਦੇ ਹਰ ਇੱਕ ਜਿਹੜੇ ਸਾਡੇ ਪੰਜਾਬੀ ਵੀਰਾਂ ਦੀਆਂ ਜਿਨ੍ਹਾਂ ਕੋਲ ਜੋਬ ਨਹੀਂ ਹੈ, ਜੇ ਉਹਨਾਂ ਨੇ ਸ਼ੋਅ ਦੇਖਣਾ ਹੈ ਤਾਂ ਬਰਾੜ ਸਾਹਿਬ ਨੂੰ ਕਾਲ ਕਰ ਲਓ, ਇਹ ਫਰੀ ਟਿਕਟ ਤੁਹਾਨੂੰ ਦੇ ਰਹੇ ਆ। ਮੈਂ ਹੈਰਾਨ ਹੁੰਦਾ ਬਰਾੜ ਸਾਹਿਬ ਦੇ ਉੱਤੇ, ਮੇਰੇ ਕੋਲ ਟਿਕਟਾਂ ਖਰੀਦ ਕੇ ਅਤੇ ਅੱਗੋਂ ਫਰੀ ਟਿਕਟਾਂ ਦੇ ਰਹੇ ਆ ਟਿਕਟ ਮਾਸਟਰ ਦੇ ਕੋਲੋਂ, ਕਿੰਨਾ ਪਿਆਰ ਵਾਲੀ ਗੱਲ ਆ। ਜੇ ਤੁਸੀਂ ਹੰਸਰੀ ਦਾ ਸ਼ੋਅ ਦੇਖਣਾ ਹੈ, ਤੁਹਾਨੂੰ ਲੱਗਦਾ ਕਿ ਹੰਸ ਰਾਜ ਹੰਸਰੀ ਦਾ ਸ਼ੋਅ ਦੇਖਣ ਵਿੱਚ ਤੁਹਾਡੇ ਕੋਲ ਪੈਸੇ ਨਹੀਂ ਹੈ, ਅਤੇ ਤੁਸੀਂ ਬਰਾੜ ਸਾਹਿਬ ਨੂੰ ਕਾਲ ਕਰਨੀ ਹੈ, ਕਮਿਊਨਿਟੀ ਦੇ ਵਿੱਚ ਵਿਚਰਦੇ ਆ, ਕਮਿਊਨਿਟੀ ਦੇ ਵਿੱਚ ਬੜੇ ਪਿਆਰੇ ਇਨਸਾਨ ਆ, ਔਰ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਹੈਂਡੀਕੈਪ ਸਾਡੇ ਕੋਈ ਫੈਮਿਲੀਜ਼ ਦੇ ਵਿੱਚੋਂ ਹੈ ਅਤੇ ਉਹਨਾਂ ਵਾਸਤੇ ਵੀ ਬਰਾੜ ਸਾਹਿਬ ਟਿਕਟ ਤੁਹਾਨੂੰ ਫਰੀ ਦੇਣਗੇ। ਔਰ ਮੇਰੇ ਕੋਲ ਟਿਕਟਾਂ ਟਿਕਟ ਮਾਸਟਰ ਕੋਲ ਲੈ ਚੁੱਕੇ ਅੱਗੇ ਵੀ, ਮੈਨੂੰ ਕਹਿੰਦੇ ਹਰਜੀਤ ਜੀ ਸ਼ਾਇਦ ਮੈਨੂੰ ਟਿਕਟਾਂ ਦੀ ਹੋਰ ਵੀ ਲੋੜ ਪਵੇ, ਅਤੇ ਤੁਸੀਂ ਪਲੀਜ਼ ਇਹਨਾਂ ਨੂੰ ਸੰਪਰਕ ਕਰਿਓ। ਇਹੋ ਜਿਹੇ ਦਾਨੀ ਸੱਜਣ ਹੁੰਦੇ ਆ ਜਿਹੜੇ ਕਿ ਤੁਹਾਨੂੰ ਤੁਹਾਡੇ ਵਾਸਤੇ ਤੁਹਾਡੇ ਇੰਟਰਟੇਨਮੈਂਟ ਦਾ ਖਿਆਲ ਕਰ ਰਹੇ ਆ, ਆਪ ਪੈਸੇ ਖਰਚ ਕੇ ਟਿਕਟਾਂ ਦੇ ਅਤੇ ਤੁਹਾਨੂੰ ਅੱਗੋਂ ਫਰੀ ਦੇ ਰਹੇ ਆ। ਦੇਖੋ ਨੰਬਰ ਨੋਟ ਕਰ ਲਓ, ਜਿਹੜੇ ਸਾਡੇ ਵੀਰਾਂ ਕੋਲ ਜੋਬ ਨਹੀਂ ਹੈ ਜਾਂ ਕੋਈ ਹੈਂਡੀਕੈਪ ਸੱਜਣ ਹੈ, ਉਹਨਾਂ ਵਾਸਤੇ ਟਿਕਟਸ ਬਰਾੜ ਸਾਹਿਬ ਤੁਹਾਨੂੰ ਫਰੀ ਦੇਣਗੇ। 6472295413 ਇਸ ਨੰਬਰ 'ਤੇ ਕੋਕ ਦੀ ਇਜਾਜ਼ਤ ਹੀ ਹੈ, 6472295413 ਦੇ ਕੋਕ ਦੀ ਇਜਾਜ਼ਤ ਹੀ ਹੈ। ਨੰਬਰ ਇੱਕ ਵਾਰੀ ਫਿਰ ਦੱਸ ਦਿਨਾ, 6472295413 ਦੇ ਕਾਲ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ ਰੇਡੀਓ ਤੁਸੀਂ ਸੁਣ ਰਹੇ ਹਾਂ। ਵਕਾਰ ਖਾਨ ਸਾਹਿਬ ਜੀ, ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਸੋ ਮਚ ਹਰਜੀਤ ਜੀ, ਬਿਲਕੁਲ ਠੀਕ। ਸਭ ਲਿਸਨਰ ਨੂੰ ਪਿਆਰ।
0: ਸਭ ਸੇ ਪਹਿਲੇ ਤੋਂ ਵਕਾਰ ਖਾਨ ਜੀ, ਆਪਕਾ ਬਹੁਤ ਬਹੁਤ ਥੈਂਕ ਯੂ। ਆਪ ਹੰਸ ਰਾਜ ਹੰਸ ਜੀ ਕਾ ਸ਼ੋਅ ਪੇ ਆ ਰਹੇ ਹੈ, ਆਪ ਹੰਸ ਜੀ ਕੇ ਬਾਰੇ ਕਿਆ ਕਹਿਣਾ ਚਾਹੇਂਗੇ, ਕੈਸੇ ਆਰਟਿਸਟ ਹੈ ਵੋ?
1: ਜੀ ਸਰ, ਬਹੁਤ ਲੈਜੈਂਡ ਹੈ ਬੇਸਿਕਲੀ, ਤੋ ਬਹੁਤ ਹੀ ਜ਼ਬਰਦਸਤ ਆਰਟਿਸਟ ਹੈ, ਬਹੁਤ ਜ਼ਬਰਦਸਤ ਸੌਂਗਸ ਹੈ ਉਨਕੇ, ਔਰ ਬਹੁਤ ਹੀ ਯੂ ਨੋ ਫੇਮਸ ਸਿੰਗਰ ਹੈ, ਤੋ ਉਨਸੇ ਬੜ ਕੇ ਤੋ ਮੇਰੇ ਖਿਆਲ ਸੇ ਕੋਈ ਸਿੰਗਰ ਇਸ ਵਕਤ ਹੈ ਨਹੀਂ, ਔਰ ਫੋਰ ਸ਼ੋਰ ਬਹੁਤ ਅੱਛਾ ਸ਼ੋਅ ਹੋਣੇ ਵਾਲਾ ਹੈ ਔਰ ਲੋਕ ਬਹੁਤ ਇੰਜੋਏ ਕਰੇਂਗੇ ਇਸੇ।
0: ਬਹੁਤ ਅੱਛੀ ਬਾਤ ਹੈ ਸਰ, ਥੈਂਕ ਯੂ ਵੈਰੀ ਮਚ। ਆਪ ਆਪਣੀ ਖੁਦ ਫੈਮਿਲੀ ਕੇ ਸਾਥ ਆ ਰਹੇ ਹੈ, ਇਸ ਚੀਜ਼ ਲਈ ਹਮ ਆਪਕਾ ਬਹੁਤ ਥੈਂਕ ਯੂ ਕਰਨਾ ਚਾਹਤੇ ਹੈ। ਅਭੀ ਰੋਜਰਸ ਕੀ ਡੀਲ ਜੋ ਆਪਕੇ ਪਾਸ ਹੈ, ਬਹੁਤ ਹੀ ਸਪੈਸ਼ਲ ਹੈ ਇਸ ਵੀਕ ਕੇ ਲੀਏ, ਵੋ ਹਮੇ ਪਲੀਜ਼ ਜ਼ਰੂਰ ਬਤਾਏ।
1: ਜੀ ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਆ।
0: ਜੀ ਜੀ,
1: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478000 6478648000।
0: ਬਹੁਤ ਸ਼ੁਕਰੀਆ ਸਰ ਆਪਕਾ, ਥੈਂਕ ਯੂ ਵੈਰੀ ਮਚ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਾਕਿਸਤਾਨੀ ਕਮਿਊਨਿਟੀ ਬਹੁਤ ਵੱਡੀ ਤਾਦਾਦ ਵਿੱਚ ਆ ਰਹੀ ਹੈ, ਕਿਉਂਕਿ ਹੰਸ ਰਾਜ ਹੰਸ ਜੀ ਨੂੰ ਪਾਕਿਸਤਾਨੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਪਿਆਰ ਕਰ ਰਹੀ ਹੈ। ਅਵਕਾਰ ਖਾਨ ਸਾਹਿਬ, ਹੀ ਇਜ਼ ਫਰੋਮ ਪਾਕਿਸਤਾਨ, ਹੋਰ ਸਾਡੀਆਂ ਪਾਕਿਸਤਾਨ ਜਿਹੜੀਆਂ ਫੈਮਿਲੀਆਂ ਬਹੁਤ ਜ਼ਿਆਦੀਆਂ ਆ ਰਹੀਆਂ, ਮੈਨੂੰ ਕਾਲ ਆ ਰਿਹਾ, ਇੱਕ ਸਾਡੇ ਬਾਬੂ ਪਾਨ ਹੈ ਇੱਥੇ, ਉਹਨਾਂ ਦੇ ਓਨਰ ਆ ਰਹੇ ਆ, ਮੈਨੂੰ ਕਹਿੰਦੇ ਹਰਜੀਤ ਜੀ ਮੈਂ ਬਿਲਕੁਲ ਫਰੰਟ ਸੀਟ 'ਤੇ ਬੈਠ ਕੇ ਦੇਖਣਾ ਹੈ, ਔਰ ਜੇ ਤੁਸੀਂ ਮੈਨੂੰ ਫਰੰਟ ਸੀਟ 'ਤੇ ਬਿਠਾ ਸਕਦੇ ਹੋ ਤਾਂ ਫਿਰ। ਔਰ ਉਹਨਾਂ ਨੇ ਕੱਲ੍ਹ 2 ਸੀਟਾਂ ਲਈਆਂ ਮੇਰੇ ਕੋਲ ਫਰੰਟ, ਬਿਲਕੁਲ ਸੀਟਾਂ, ਕਹਿੰਦੇ ਹਰਜੀਤ ਜੀ ਬਿਲਕੁਲ ਮੈਨੂੰ ਮਿਡਲ ਸੈਕਸ਼ਨ ਦੀਆਂ ਫਰੰਟ ਸੀਟਾਂ ਹੀ ਚਾਹੀਦੀਆਂ, ਔਰ ਕਹਿੰਦੇ ਤੁਹਾਨੂੰ ਸਾਡੇ ਪਾਕਿਸਤਾਨ ਗਏ ਸੀ ਹੰਸ ਰਾਜ ਹੰਸ ਸਾਹਿਬ, ਉੱਥੇ ਉਹਨਾਂ ਨੂੰ ਕਮਿਊਨਿਟੀ ਨੇ ਇੰਨਾ ਪਿਆਰ ਕੀਤਾ। ਤਬਿਸ਼ ਸਾਹਿਬ ਉਹਦੇ ਓਨਰ ਆ ਜਿਹੜੇ ਕਿ ਬਾਬੂ ਪਾਨ ਦੇ, ਔਰ ਤਬਿਸ਼ ਸਾਹਿਬ ਔਰ ਆਪਣੀ ਫੈਮਿਲੀ ਦੇ ਨਾਲ ਫਰੰਟ ਸੀਟਾਂ ਨਾਲ 10 ਸੀਟਾਂ ਮੇਰੇ ਕੋਲ ਉਹਨਾਂ ਨੇ ਹੋਰ ਪਿੱਛੇ ਵੀ ਲਈਆਂ। ਕਹਿੰਦੇ ਹਰਜੀਤ ਜੀ ਮੇਰੀ ਇੰਨੀਆਂ ਲੋਕੇਸ਼ਨਾਂ, ਮੈਂ ਚਾਹੁੰਦਾ ਕਿ ਜਿਹੜੀ ਸਾਡੀ ਇੰਪਲੋਈਜ਼ ਆ ਉਹ ਵੀ ਆ ਕੇ ਸ਼ੋਅ ਨੂੰ ਦੇਖਣ, ਅਤੇ ਪਰਸਨਲੀ ਤੌਰ 'ਤੇ ਮੈਂ ਬਾਬੂ ਪਾਨ ਦਾ ਇੱਥੇ ਔਨ ਏਅਰ ਥੈਂਕ ਯੂ ਵੀ ਕਰ ਰਿਹਾ, ਔਰ ਕਿਉਂਕਿ ਪਾਕਿਸਤਾਨੀ ਕਮਿਊਨਿਟੀ ਜਿਹੜੀ ਕਿ ਇਸ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਪਿਆਰ ਦਿਖਾ ਰਹੀ ਹੈ। ਔਰ ਜਿਨ੍ਹਾਂ ਨੇ ਵੀ ਹਾਲੇ ਤੱਕ ਟਿਕਟਾਂ ਨਹੀਂ ਲਈਆਂ, ਤੁਸੀਂ ticketmaster.ca ਤੇ ਜਾ ਕੇ ਦੇਖੋ, ਟਿਕਟਾਂ ਬਿਲਕੁਲ ਥੋੜ੍ਹੀਆਂ ਥੋੜ੍ਹੀਆਂ ਰਹਿ ਗਈਆਂ, ਔਰ ਮੈਨੂੰ ਲੱਗਦਾ ਕਿ ਵਾਕਈ ਸਹੀ ਗੱਲ ਸੀ ਕਿ ਅਖੀਰ 'ਤੇ ਅਸੀਂ ਜਾ ਕੇ ਕਹਿੰਦੇ ਹੁੰਦੇ ਸਾਡੇ ਕੋਲ ਟਿਕਟਾਂ ਹੈ ਨਹੀਂ, ਅਤੇ ਮੇਰਾ ਬੀਬਾ ਬੋਆ ਵਾਲਾ ਗੱਲ ਉਹੀ ਨਾ ਹੋਵੇ ਕਿਤੇ, ਚਲੋ ਮੈਂ ਤਾਂ ਕਿਤੇ ਸਕਿਉਰਿਟੀ ਕੱਢਣ ਨੂੰ ਕਹਿ ਕੇ ਅੰਦਰ ਚਲ ਜੂੰ, ਉਹਨਾਂ ਪਤਾ ਵੀ ਇਹ ਬੰਦਾ ਔਰਗਨਾਈਜ਼ਰ ਹੈ, ਮੈਨੂੰ ਤਾਂ ਨਿਵਾੜ ਲੈਣਗੇ। ਪਰ ਫਿਰ ਤੁਹਾਨੂੰ ਮੁਸ਼ਕਲ ਹੋ ਜਾਣੀ ਵੀਰ ਮੇਰੇ ਅੰਦਰ ਆਉਣਾ, ਕਿਉਂਕਿ ਜਿਹੜੀਆਂ ਸੀਟਾਂ ਦੀ ਲਿਮਿਟਸ ਹੁੰਦੀ ਹੈ ਉਹ ਅਸੀਂ ਵਧਾ ਨਹੀਂ ਸਕਦੇ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕਈ ਵਾਰੀ ਬੈਂਕਟ ਹਾਲ ਹੁੰਦਾ ਹੈ, ਅਸੀਂ ਕਈ ਵਾਰੀ ਵਿਆਹ ਸ਼ਾਦੀਆਂ 'ਚ, ਕਈ ਵਾਰੀ ਪਰਾਹੁਣੇ ਜ਼ਿਆਦਾ ਆ ਜਾਂਦੇ, ਜੇ 50 ਟੇਬਲ ਆਏ ਆ, 500 ਬੰਦੇ ਦਾ ਕੀਤਾ, ਜੇ 2 ਟੇਬਲ ਹੋਰ ਵੀ ਲੱਗ ਜਾਂਦੇ ਆ, ਕਿਉਂਕਿ ਆਪਾਂ ਉੱਥੇ ਇੱਕ ਦੂਜੇ ਨੂੰ ਐਡਜਸਟਮੈਂਟ ਕਰ ਸਕਦੇ ਹਾਂ। ਪਰ ਇਹ ਗੋਰਿਆਂ ਦਾ ਥੀਏਟਰ ਆ, ਲਿਵਿੰਗ ਆਰਟ ਸੈਂਟਰ ਆ, ਇੱਥੇ ਇੱਕ ਐਕਸਟਰਾ ਸੀਟ ਵੀ ਨਹੀਂ ਲੱਗ ਸਕਦੀ, ਇੱਕ ਸੀਟ ਵੀ ਨਹੀਂ ਲੱਗ ਸਕਦੀ। ਜੇ ਤੁਸੀਂ ਮੈਨੂੰ ਲਾਸਟ ਮੂਮੈਂਟ 'ਤੇ ਆ ਕਹੋ ਹਰਜੀਤ ਜੀ ਮੇਰੇ 2 ਜਣੇ ਆ ਗਏ, ਪਲੀਜ਼ ਪਲੀਜ਼ ਪਲੀਜ਼ ਅੰਦਰ ਲੈ ਜਾਓ, ਸੋਰੀ ਮੈਂ ਉਦੋਂ ਲਿਜਾ ਨਹੀਂ ਸਕਦਾ, ਮੇਰੀਆਂ ਉਦੋਂ ਜਿਹੜੀਆਂ ਕਹਿੰਦੇ ਹੁੰਦੇ ਆ ਮਜਬੂਰੀ ਹੋ ਸਕਦੀ ਹੈ। ਅਤੇ ਮੈਂ ਤੁਹਾਨੂੰ, ਅਸੀਂ ਵਾਰ ਵਾਰ ਸੱਦਾ ਇਸ ਕਰ ਦੇ ਰਹੇ ਹਾਂ, ਸ਼ਾਮਾਂ ਨੂੰ ਦੇਸ਼ ਪ੍ਰਦੇਸ਼ ਤੋਂ ਤੁਹਾਡੇ ਵਾਸਤੇ ਮੈਸੇਜ ਡਿਵਲਪ ਹੋ ਰਿਹਾ ਹੈ ਵੀਰ ਮੇਰੇ, ਸ਼ਾਮ ਨੂੰ ਵੱਡੇ ਭਾਅ ਜੀ ਪੰਜਾਬੀ ਲਹਿਰਾਂ ਵਾਲੇ ਇਸ ਚੀਜ਼ ਨੂੰ ਤੁਹਾਡੇ ਤੱਕ ਮੈਸੇਜ ਅੱਪੜਦਾ ਕਰ ਰਹੇ ਆ, ਔਰ ਇਸ ਦੇ ਨਾਲ ਨਾਲ ਹੀ ਸਵੇਰੇ ਤੁਹਾਡੀ ਹਰ ਸੇਵਾ 'ਚ ਮੈਂ ਹੁਣ ਹੋਰ ਵੀ ਵੱਖਰੇ ਵੱਖਰੇ ਚੈਨਲਸ ਜਿਹੜੇ ਕਿ ਸਾਡੇ ਇਸ ਸ਼ੋਅ ਨੂੰ, ਕਿਉਂਕਿ ਕਈ ਚੈਨਲ ਵਾਲੇ ਖੁਦ ਹੀ ਕਰ ਰਹੇ ਆ, ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਉਹ ਮੈਨੂੰ ਕਹਿੰਦੇ ਹਰਜੀਤ ਜੀ ਜੇ ਅਸੀਂ ਹੰਸਰਾਜ ਹੰਸ ਵਰਗੇ ਸ਼ੋਅ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਕਿਹਨੂੰ ਸਪੋਰਟ ਕਰਾਂਗੇ ਅਸੀਂ। ਮੈਨੂੰ ਖੁਦ ਉਹਨਾਂ ਨੇ ਫੋਨ ਕੀਤਾ, ਕਹਿੰਦੇ ਹਰਜੀਤ ਜੀ ਤੁਸੀਂ ਮੈਨੂੰ ਫੋਨ ਵੀ ਨਹੀਂ ਕੀਤਾ ਨਾ ਕਮਰਸ਼ੀਅਲ ਭੇਜਿਆ, ਪਰ ਮੈਂ ਤੁਹਾਡੇ ਵਾਸਤੇ ਐਡਵਰਟਾਈਜ਼ਮੈਂਟ ਕਰ ਰਿਹਾ। ਰੀਜ਼ਨ ਬੀਇੰਗ ਕੀ ਹੈ ਕਿ ਹੰਸ ਰਾਜ ਹੰਸ ਵਰਗਾ ਸਿੰਗਰ ਸਾਡੇ ਸ਼ਹਿਰ ਟੋਰਾਂਟੋ ਜਾ ਰਿਹਾ ਹੋਵੇ ਅਤੇ ਅਸੀਂ ਉਹਦੀ ਸਪੋਰਟ ਨਾ ਕਰੀਏ, ਕਿੱਦਾਂ ਇਹ ਹੋ ਸਕਦਾ? ਜਿਸ ਨੇ ਸਾਡੀ ਸਿੱਖ ਕੌਮ ਬਾਰੇ, ਸਾਡੀਆਂ ਧੀਆਂ ਧਿਆਣੀਆਂ ਬਾਰੇ ਇੰਨੇ ਖੂਬਸੂਰਤ ਗੀਤ ਗਾਏ ਹੈ, ਅਤੇ ਅਸੀਂ ਉਸ ਬੰਦੇ ਦੀ ਕਿਵੇਂ ਨਾ ਸਪੋਰਟ ਕਰੀਏ? ਹੈਂ, ਉਹ ਫਿਰ ਮੈਨੂੰ ਇੰਨਾ ਖੁਸ਼ੀ ਵੀ ਮਿਲੀ। ਅਤੇ ਜਿਨ੍ਹਾਂ ਨੇ ਇੰਨੇ ਪਿਆਰ ਦੇ ਗੀਤ ਗਾਏ ਆ, ਮੁਹੱਬਤ ਦੇ ਗੀਤ ਗਾਏ ਆ, ਔਰ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ, ਸਾਹ ਸੋਹਣਿਆ ਤੋਂ ਮੰਗਣੇ ਉਧਾਰੇ, ਅਤੇ ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਕੈਸਾ ਯਾਰ ਲਿਖਿਆ ਬੰਦੇ ਨੇ, ਸਾਹ ਸੋਹਣਿਆ ਤੋਂ ਮੰਗਣੇ ਉਧਾਰੇ। ਸਾਹ ਕਹਿੰਦੇ ਆਪਣੇ ਜਿਹੜੇ ਮਹਿਬੂਬ ਆ ਉਹਦੇ ਕੋਲ ਬੰਦਾ ਉਧਾਰੇ ਮੰਗਦਾ, ਸਾਹ ਸੋਹਣਿਆ ਕੋਲ ਮੰਗਣੇ ਉਧਾਰੇ, ਅਤੇ ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਰਾਤੀ ਇਸ਼ਕੇ ਦੀ ਹੋਈ ਬਰਸਾਤ, ਅਤੇ ਸਾਰੀ ਰਾਤ ਭਿੱਜਦੇ ਰਹੇ, ਸਾਨੂੰ ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਭਿੱਜਦੇ ਰਹੇ, ਇੱਕੋ ਵੇਲੇ ਹੁੰਦੀ ਬਰਸਾਤ, ਵਸਲਦੀਆਂ ਘੜੀਆਂ ਨੂੰ ਨਾ ਰੋਕਿਆ ਗਿਆ, ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ, ਖਾਲੀ ਦਿਲ ਨਹੀਂ, ਖਾਲੀ ਦਿਲ ਨਹੀਂ, ਇਹ ਜਾਨ ਵੀ ਮੰਗਦਾ। ਅਤੇ ਇਸ਼ਕ ਦੀ ਗਲੀ ਵਿੱਚੋਂ ਹਰਜੀਤ ਜੀ ਕੋਈ ਕੋਈ ਕੋਈ ਕੋਈ ਲੰਘਦਾ, ਇਸ ਤਰ੍ਹਾਂ ਦੇ ਖੂਬਸੂਰਤ ਗੀਤ ਉੱਥੇ ਹੋਣਗੇ। ਜਦੋਂ ਫਿਰ ਗੀਤ ਗਾਏ ਗਏ, ਨੱਚੀ ਜੋ ਸਾਡੇ ਨਾਲ, ਅਤੇ ਫਿਰ ਉਹਨੂੰ ਅਸੀਂ ਦਿਲ ਵੀ ਦਿਆਂਗੇ, ਜਿਹੜੀ ਨੱਚੀ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ, ਕਾਹਨੂੰ ਸਾਨੂੰ ਚਾਹ ਪੁੱਛਦੇ, ਅਤੇ ਤੁਹਾਡੇ ਦਰਸ਼ਨ ਇਹ ਸੋਹਣੇ ਹੋਣੇ ਦੁੱਧ ਵਰਗੇ। ਪ੍ਰੋਗਰਾਮ ਪੰਜਾਬੀ ਵਿਰਸਾ, ਦਾ ਵਨ ਐਂਡ ਓਨਲੀ ਸਿੰਘ ਹਰਜੀਤ ਵਿਦ ਯੂ ਗਾਈਜ਼, 12 ਵਜੇ ਤੋਂ ਤੁਹਾਡੇ ਵਾਸਤੇ ਹਾਜ਼ਰੀ ਮੇਰੀ ਲੱਗਣੀ ਹੈ। ਔਰ ਜਿਨ੍ਹਾਂ ਨੇ VIP ਟਿਕਟ ਜਾਣੀ ਹੈ, ਸੱਚ ਹਾਂ ਵੀ ਸੋਰੀ ਮੈਂ ਭੁੱਲ ਗਿਆ ਸੀ, ਥੋੜ੍ਹੀਆਂ ਜਿਹੀਆਂ VIP ਟਿਕਟਸ ਮੇਰੇ ਕੋਲ ਹੈਗੀਆਂ, ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ।

ਕਹਿੰਦੇ ਬਈ ਬਸ ਘੰਟਿਆਂ ਦੀ ਗੱਲ ਹੀ ਰਹਿ ਗਈ ਹੈ, ਹੈਂ ਫਰਾਈਡੇ ਆ ਗਿਆ ਨੇੜੇ, ਫਰਾਈਡੇ ਆ ਗਿਆ ਨੇੜੇ, ਮੰਡੇ ਬਸ ਇੱਦਾਂ ਹੀ ਬੀਤ ਪੂ ਜਾਣਾ, ਸ਼ਾਮੀ 3:30 ਕੰਮਾਂ ਤੋਂ ਆਓਗੇ 4 ਵਜੇ, ਔਰ ਜੇ ਤੁਸੀਂ ਹੁਣ ਵੀ ਮੇਰੀ ਆਵਾਜ਼ ਨੂੰ ਕਿੱਥੇ ਕਿਤੇ ਸੁਣ ਰਹੇ ਹੈ ਤੇ ਟਿਕਟ ਮਾਸਟਰ ਤੁਹਾਡੇ ਟੈਲੀਫੋਨ ਦੇ ਵਿੱਚ ਹੀ ਹੈ ਬਈ। ਟੈਲੀਫੋਨ ਤਾਂ ਅੱਜ ਕੱਲ੍ਹ ਗਰਲਫ੍ਰੈਂਡ ਤੋਂ ਵੀ ਜ਼ਿਆਦਾ ਪਿਆਰੀ ਹੈ, ਗਰਲਫ੍ਰੈਂਡ ਤਾਂ ਫਿਰ ਵੀ ਕਦੀ ਕਦੀ ਨਾ ਰਹਿੰਦੀ, ਕਦੇ ਆਉਂਦੀ ਕਦੇ ਚੱਲ ਜਾਂਦੀ ਹੈ, ਤੇ ਪਰ ਟੈਲੀਫੋਨ ਇੱਕ ਐਸੀ ਗਰਲਫ੍ਰੈਂਡ ਬਣ ਗਈ ਬੰਦੇ ਦੀ ਕਿ ਜਿਹੜੀ ਅਸਲੀ ਗਰਲਫ੍ਰੈਂਡ ਨਾਲੋਂ ਵੀ ਪੱਕੀ ਗਰਲਫ੍ਰੈਂਡ ਬਣ ਗਈ ਹੈ। ਔਰ ਸਪੈਸ਼ਲੀ ਤੌਰ ਤੇ ਇਸ ਗੀਤ ਨੂੰ ਸਪੈਸ਼ਲੀ ਤੌਰ ਤੇ A to Z ਕਿਚਨ ਕੈਬਨਰ ਵੱਲੋਂ 20 ਸਪੌਂਸਰ ਕਰ ਰਹੇ ਹਾਂ। 416-720-7073 ਦੇ ਕਾਕ ਦੀ ਇਜਾਜ਼ਤ ਹੈ। A to Z ਕਿਚਨ ਕੈਬਨਰ ਵਾਲੇ ਕਹਿੰਦੇ ਹਰਜੀਤ ਜੀ ਅਸੀਂ ਪੂਰੀ ਫੈਮਿਲੀ ਆ ਰਹੇ ਹਾਂ ਹੰਸਰਾਜ ਦਾ ਸ਼ੋਅ ਦੇਖਣ। ਬਈ ਵਾਹ ਬਈ ਵਾਹ।

0: ਦੇਖੋ ਲਿਰਿਕਸ ਦੇਖੋ, ਨੋਟ ਕੀਤੇ ਲਿਰਿਕਸ, ਨਿਤ ਭਾਲਦੇ ਰਹੇ ਇੱਕ ਮੁਖੜਾ ਅਚਾਨਕ ਮੇਲ ਹੋ ਗਿਆ। ਇਹ ਜਿਹੜੇ ਮੇਲ ਮਿਲਾਪ ਹੈ ਨਾ ਜ਼ਿੰਦਗੀ ਦੇ ਵਿੱਚ, ਇਹ ਅਚਾਨਕ ਹੀ ਹੋ ਜਾਂਦੇ ਆ। ਇਹ ਜੇ ਗੁਰੂ ਸਾਹਿਬ ਨੇ ਲਿਖਿਆ ਨਾ ਤੁਹਾਨੂੰ ਇਸ ਜਗ੍ਹਾ 'ਤੇ ਤੁਸੀਂ ਕਿਸੇ ਨੂੰ ਮਿਲਣਾ ਹੈ, ਕਈਆਂ ਦੀ ਮੁਲਾਕਾਤ ਟ੍ਰੇਨ ਦੇ ਵਿੱਚ ਹੋ ਜਾਂਦੀ ਹੈ, ਕਈਆਂ ਦੀ ਮੁਲਾਕਾਤ ਪਲੇਨ ਦੇ ਵਿੱਚ ਹੋ ਜਾਂਦੀ ਹੈ, ਕਈਆਂ ਦੀ ਮੁਲਾਕਾਤ ਕੰਮ 'ਤੇ ਹੋ ਜਾਂਦੀ ਹੈ, ਕਈਆਂ ਦੀ ਮੁਲਾਕਾਤ ਸਕੂਲ ਟਾਈਮ ਵਿੱਚ ਹੋ ਜਾਂਦੀ ਹੈ। ਇਹ ਮੇਲ ਕਿਹਨੇ ਲਿਖੇ ਆ? ਸਤਿਗੁਰ ਨੇ ਮੇਲ ਲਿਖੇ ਆ। ਸਤਿਗੁਰ ਨਾਨਕ ਨਹੀਂ, ਇੱਕ ਪੰਕਤੀ ਸੀ ਜਿਹੜੀ ਵਿਆਹ ਸ਼ਾਦੀ 'ਚ ਦੇਖੀ ਜਾਂਦੀ ਹੁੰਦੀ ਕਾਰਡਾਂ ਦੇ ਉੱਤੇ, ਨਾਨਕ ਸਤਿਗੁਰ, ਨਹੀਂ ਇਹ ਵੀ ਨਹੀਂ, ਗਲਤ ਨਹੀਂ ਬੋਲਣਾ ਹਰਜੀਤ ਜੀ। ਕਿਸੇ ਨੂੰ ਯਾਦ ਆ ਪੰਕਤੀ ਜਿਨ ਧੁਰੋਂ ਪਿਆ ਸੰਯੋਗ? ਪੂਰੀ ਪੰਕਤੀ ਕੋਈ ਪੜ੍ਹ ਸਕਦਾ? ਕਿਸੇ ਨੂੰ ਯਾਦ ਹੈ? ਬਹੁਤ ਗੁਰਮੁਖ ਪਿਆਰੀ ਇੱਦਾਂ ਦੀ ਹੋਣਗੇ ਗੁਰੂ ਵਾਲੇ ਜਿਨ੍ਹਾਂ ਨੂੰ, ਮੈਨੂੰ ਵਿਸਰ ਗਈ ਹੈ, ਮੇਰੇ ਮੂੰਹ 'ਚ ਪੰਕਤੀ ਹੈ। ਜੇ ਕਿਸੇ ਨੂੰ ਯਾਦ ਆ ਦੱਸਿਓ, ਜਿਨ ਧੁਰੋਂ ਪਿਆ ਸੰਯੋਗ, ਲਾਸਟ ਇਹ ਹੈ ਵਰਡ ਉਹਦੇ, ਅਤੇ ਪਹਿਲੇ ਕੀ ਸਤਿਗੁਰੂ ਨਾਨਕ ਤਿੰਨਾ ਮਿਲਾਇਆ ਜਿਨ ਧੁਰੋਂ ਪਿਆ, ਮੇਰਾ ਖਿਆਲ ਤਾਂ ਇਹੀ ਆ ਜੀ, ਪਰ ਫਿਰ ਵੀ ਮੈਨੂੰ ਇੱਕ ਵਾਰੀ ਕਨਫਰਮ ਕਰ ਦਿਓ ਜੇ ਇਹੀ ਆ ਤਾਂ। ਮੈਂ ਗਲਤ ਨਹੀਂ ਬੋਲਣਾ ਚਾਹੁੰਦਾ ਗੁਰਬਾਣੀ ਦੀ ਕੋਈ ਵੀ ਤੁੱਕ, ਕੋਈ ਸਾਡੇ ਗੁਰਮੁਖ ਪਿਆਰੇ ਸੁਣ ਰਿਹਾ, ਪਹਿਲਾਂ ਮੈਨੂੰ ਇਹ ਪੰਕਤੀ ਕਲੀਅਰ ਕਰ ਦਿਓ ਜੀ। ਬਹੁਤ ਗੁਰਮੁਖ ਪਿਆਰੇ ਸੁਣਦੇ ਹੋਣਗੇ ਜਿਨ੍ਹਾਂ ਨੂੰ ਇਹ ਪੰਕਤੀ ਪਤਾ ਹੋਏਗੀ। ਕਾਰਡ ਦੇ ਉੱਤੇ ਲਿਖਿਆ ਹੁੰਦਾ ਸਤਿਗੁਰੂ ਨਾਨਕ ਤਿੰਨਾ ਮਿਲਾਇਆ ਜਿਨ ਧੁਰੋਂ ਪਿਆ ਸੰਯੋਗ। ਜੇ ਤਾਂ ਬਿਲਕੁਲ ਠੀਕ ਆ ਤਾਂ ਮੈਨੂੰ ਫਿਰ ਵੀ ਕਰੈਕਟ ਕਰ ਦਿਓ, ਕਿਉਂਕਿ ਮੈਂ ਗਲਤ ਨਾ ਬੋਲ ਸਕਾਂ। ਜੇ ਇਹ ਗਲਤ ਆ ਪੰਕਤੀ ਤਾਂ ਫਿਰ ਵੀ ਮੈਨੂੰ ਕਰੈਕਟ ਕਰ ਦਿਓ ਕਿ ਹਰਜੀਤ ਜੀ ਇੱਦਾਂ ਨਹੀਂ, ਇੱਦਾਂ ਹੈ। 9056737337 ਗਾਣਾ ਬਾਅਦ 'ਚ ਲਾਉਣੇ, ਪਹਿਲਾਂ ਆਹ ਚੀਜ਼ ਬੜੀ ਜ਼ਰੂਰੀ ਹੈ, ਇਹ ਮੈਨੂੰ ਕਨਫਰਮ ਕਰੋ ਪਲੀਜ਼, ਜਵਾਨ ਵੀਰ ਬਣ ਕੇ ਜਿਨ੍ਹਾਂ ਨੂੰ ਇਹ ਪੰਕਤੀ ਦਾ ਪਤਾ ਹੈ। 9056737337 905-673-3337 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਕਿ ਇਹ ਪੰਕਤੀ ਮੈਂ ਠੀਕ ਬੋਲ ਰਿਹਾ ਜੀ ਜਾਂ ਮੈਂ ਗਲਤ ਬੋਲ ਰਿਹਾ, ਕਿਉਂਕਿ ਗੁਰਬਾਣੀ ਦੀ ਇੱਕ ਇੱਕ ਤੁੱਕ ਦੇ ਵਿੱਚ, ਇੱਕ ਇੱਕ ਸਿਹਾਰੀ ਦੇ ਵਿੱਚ, ਇੱਕ ਇੱਕ ਬਿਹਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਪ ਵਾਸਾ ਹੈ, ਅਤੇ ਇਸ ਕਰਕੇ ਪੰਕਤੀਆਂ ਗਲਤ ਨਹੀਂ ਬੋਲਣੀਆਂ ਚਾਹੀਦੀਆਂ। ਜੇ ਕਿਸੇ ਨੂੰ ਪਤਾ ਹੋਵੇ ਵੀਰ ਮੇਰੇ ਨੂੰ ਤਾਂ ਜ਼ਰੂਰ ਦੱਸਿਓ। ਆਮ ਕਾਰਡਾਂ ਦੇ ਉੱਤੇ ਨਾ ਲਿਖਿਆ ਹੁੰਦਾ, ਜਿਸ ਵੇਲੇ ਅਸੀਂ ਕਾਰਡ ਪ੍ਰਿੰਟ ਕਰਾਉਂਦੇ ਹਾਂ ਵਿਆਹ ਸ਼ਾਦੀਆਂ ਦੇ ਖਾਸ ਕਰਕੇ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੋਂ ਪਿਆ ਸੰਯੋਗ, ਜਾਂ ਸਤਿਗੁਰ ਨਹੀਂ ਨਾਨਕ ਸਤਿਗੁਰ ਤਿੰਨਾ ਮਿਲਾਇਆ, ਮੇਰਾ ਖਿਲਾਫ ਹੋਏਗਾ ਆਈ ਥਿੰਕ। ਯੈਸ, ਹੈਲੋ,
1: ਧੁਰੋਂ
0: ਪਿਆ ਸੰਯੋਗ, ਹਾਂ ਆਹ ਚੀਜ਼ ਹੁੰਦੀ ਹੈ। ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ। ਹੈਲੋ
2: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਜੀ, ਸਤਿ ਸ਼੍ਰੀ ਅਕਾਲ।
2: ਬਸ ਉਹ ਪਹਿਲੇ ਭਾਈ ਸਾਹਿਬ ਨੇ ਜੋ ਕਿਹਾ ਨਾ ਸਹੀ
0: ਫਰਮਾਇਆ, ਮੈਨੂੰ
2: ਨਾਨਕ ਸਤਿਗੁਰ ਤਿੰਨਾ ਮਿਲਾਇਆ
0: ਜਿਨ ਧੁਰੋਂ
2: ਪਿਆ ਸੰਯੋਗ।
0: ਹਾਂ, ਮੈਂ ਬਾਅਦ ਚ ਜਿਨ੍ਹਾਂ ਧੁਰੋਂ ਪਿਆ ਸੰਯੋਗ, ਹਾਂ
2: ਬਿਲਕੁਲ ਬਿਲਕੁਲ ਸਹੀ,
0: ਬੜੀ ਮਿਹਰਬਾਨੀ ਜੀ। ਮੈਂ ਪਹਿਲਾਂ ਸਤਿਗੁਰ ਨਾਨਕ ਕਿਹਾ ਸੀ, ਫਿਰ ਬਾਅਦ ਚ ਮੈਨੂੰ ਇਕਦਮ ਯਾਦ ਆ ਗਿਆ ਜਦੋਂ ਤੁਹਾਡੀਆਂ ਕਾਲਸ ਗਈਆਂ, ਫਿਰ ਮੈਂ ਨਾਲ ਹੀ ਕਿਹਾ ਤੇ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੋਂ ਪਿਆ ਸੰਯੋਗ। ਹਾਂ ਆਹ ਸੀ ਸਹੀ, ਤਦ ਹੀ ਮੈਨੂੰ ਇਕਦਮ ਦਿਮਾਗ 'ਚ ਆ ਜਾਂਦੀ ਹੈ ਨਾ ਕਈ ਵਾਰੀ ਚੀਜ਼, ਤੁਸੀਂ ਨਾ ਜਰਨਲ ਐਵਰੀ ਡੇ ਕਈ ਵਾਰੀ ਕੋਈ ਚੀਜ਼ ਬੋਲਦੇ ਆ, ਉਹ ਤੁਹਾਡੇ ਮੂੰਹ ਦੇ ਵਿੱਚੋਂ ਫਿਸਲ ਜਾਂਦੀ ਹੈ, ਕਹਿੰਦੇ ਆ ਨਾ ਵਿਸਰ ਜਾਂਦੀ ਹੈ, ਅਤੇ ਉਹ ਮੈਨੂੰ ਲੱਗਾ ਫਿਰ ਮੈਨੂੰ ਯਾਦ ਵੀ ਆ ਗਿਆ। ਦੇਖੋ ਜਦੋਂ ਤੁਹਾਡੀਆਂ ਕਾਲਸ ਆਈਆਂ ਰਾਈਟ ਵੇ ਮੈਨੂੰ ਯਾਦ ਆ ਗਿਆ ਕਿ ਇੱਦਾਂ ਸੀ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੋਂ ਪਿਆ ਸੰਯੋਗ। ਅੱਛਾ ਆਹ ਦੇਖੋ, ਨਿਤ ਭਾਲਦੇ ਰਹੇ ਇੱਕ ਮੁੱਖੜਾ ਅਚਾਨਕ ਮੇਲ ਹੋ ਗਿਆ। ਮੈਂ ਜਿਵੇਂ ਦੱਸ ਕੇ ਅੜਿਆ, ਕਿਸੇ ਦੀ ਮੁਲਾਕਾਤ ਪਲੇਨ ਵਿੱਚ ਹੋ ਜਾਂਦੀ ਹੈ, ਕਿਸੇ ਦੀ ਮੁਲਾਕਾਤ ਟ੍ਰੇਨ ਦੇ ਵਿੱਚ ਹੋ ਜਾਂਦੀ ਹੈ, ਕਿਸੇ ਦੀ ਮੁਲਾਕਾਤ ਬੱਸ ਦੇ ਵਿੱਚ ਹੋ ਜਾਂਦੀ ਹੈ, ਕਿਸੇ ਦੀ ਮੁਲਾਕਾਤ ਕਾਲਜ ਟਾਈਮ ਦੇ ਵਿੱਚ ਹੋ ਜਾਂਦੀ ਹੈ। ਨਿਤ ਭਾਲਦੇ ਰਹੇ ਇੱਕ ਮੁੱਖੜਾ, ਕਹਿੰਦੇ ਦੇਖੋ ਬੰਦੇ ਨੂੰ ਪਿਆਰ ਕਰਨ ਵਾਲਾ ਮਹਿਬੂਬ ਚਾਹੀਦਾ, ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰਾ ਮਹਿਬੂਬ ਬੜਾ ਸੋਹਣਾ ਹੋਵੇ। ਨਿਤ ਭਾਲਦੇ ਰਹੇ ਇੱਕ ਮੁੱਖੜਾ, ਅਚਾਨਕ ਹੀ ਮੇਲ ਹੋ ਗਿਆ। ਕੈਸੀਆਂ ਕਮਾਲ ਦੀਆਂ ਲਾਈਨਾਂ, ਨਿਤ ਭਾਲਦੇ ਰਹੇ ਇੱਕ ਮੁੱਖੜਾ ਅਚਾਨਕ ਮੇਲ ਹੋ ਗਿਆ, ਭਾਵੇਂ ਚਿਰਾਂ ਬਾਅਦ ਹੋਇਆ ਸਾਡੇ ਹੱਕ 'ਚ ਲਕੀਰਾਂ ਵਾਲਾ ਖੇਲ ਹੋ ਗਿਆ। ਉਹ ਜੀਓ ਹੰਸ।

ਆ ਦੇਖ ਲੋ ਆ ਗਈ ਗੱਲ ਫਿਰ ਉਹੀ ਨਾਨਕ ਸਤਿਗੁਰ ਦੇ ਨਾਮ ਲਾਇਆ ਜਨ ਧੁਰੋਂ ਪਿਆ ਸੰਯੋਗ ਸਾਡੀ ਰੱਬ ਨੇ ਕਰਾਈ ਮੁਲਾਕਾਤ ਜੋ ਇਸ ਸੰਸਾਰ ਦੇ ਵਿੱਚ ਹੋ ਰਿਹਾ ਹੈ ਜੋ ਇਸ ਸ੍ਰਿਸ਼ਟੀ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਜੋ ਇਸ ਉਸ ਉੱਪਰ ਵਾਲੇ ਦੇ ਹੁਕਮ ਦੇ ਨਾਲ ਹੋ ਰਿਹਾ ਹੈ ਕਹਿੰਦੇ ਆ ਕਿ ਉਹਦੇ ਭਾਣੇ ਤੋਂ ਬਿਨਾਂ ਦਾ ਕੁਛ ਵੀ ਨਹੀਂ ਹੁੰਦਾ ਹੈ ਜਿਨ ਧੁਰੋਂ ਪਿਆ ਸੰਯੋਗ ਵੀ ਲਾਈਨ ਹੋ ਗਈ ਅਤੇ ਰੱਬ ਨੇ ਫਿਰ ਮੇਲ ਮਿਲਾ ਤੇ ਅਤੇ ਹੰਸ ਰਾਜ ਹੰਸੀ ਆਪਣੇ ਸ਼ਹਿਰ ਦੇ ਵਿੱਚ ਅੱਜ ਕਿੰਨੇ ਵਜੇ ਆਉਣਗੇ ਸੋਰੀ ਮੈਂ ਬਿਲਕੁਲ ਨਹੀਂ ਦੱਸ ਸਕਦਾ ਕਿਉਂਕਿ ਤੁਸੀਂ ਫਿਰ ਸਾਰਿਆਂ ਨੇ ਏਅਰਪੋਰਟ 'ਤੇ ਆ ਜਾਣਾ ਹਾਂ ਜੇ ਦੋ ਚਾਰ ਸੱਜਣ ਮੈਨੂੰ ਫੋਨ ਕਰ ਲੈਣਗੇ ਉਹਨਾਂ ਨੂੰ ਮੈਂ ਏਅਰਪੋਰਟ ਦੇ ਨਾਲ ਲੈ ਵੀ ਜਾਊਂ ਕੋਈ ਇੱਦਾਂ ਦੀ ਗੱਲ ਨਹੀਂ ਬੁੱਧਵਾਰ ਨੂੰ ਸ਼ਾਮਾਂ ਨੂੰ ਪੰਜਾਬੀ ਲਹਿਰਾਂ ਦੇ ਵਿੱਚ ਹੰਸ ਰਾਜ ਹੰਸ ਗੈਸਟ ਹੋਣਗੇ ਅਤੇ ਇੱਥੇ ਤੁਹਾਡੀਆਂ ਗੱਲਾਂ ਬਾਤਾਂ ਇਸੇ ਸਟੂਡੀਓ ਦੇ ਵਿੱਚੋਂ ਸਤਿੰਦਰਪਾਲ ਭਾਜੀ ਯਾਨੀ ਔਰ ਇੰਟਰਵਿਊ ਕਰਨਗੇ ਨਾਲ ਮੇਰਾ ਛੋਟਾ ਵੀਰ ਨਵੀਂ ਸਿੱਧੂ ਹੋਊਗਾ ਦੋਨੇ ਜਾਣੇ ਪਿਓ ਪੁੱਤ ਦੀ ਜੋੜੀ ਹੈਂ ਇਹ ਸਿਆਣੇ ਦੀ ਕਹਾਵਤ ਹੁੰਦੀ ਸੀ ਇੱਕ ਦੇਖੋ ਨਵੀਂ ਹੁਣ ਸ਼ਾਮ ਨੂੰ ਪ੍ਰੋਗਰਾਮ ਕਰਦਾ 6 ਵਜੇ ਨਾ ਅਤੇ ਪਹਿਲੇ ਮੇਰੇ ਵੱਡੇ ਵੀਰ ਆ ਜੀ ਸਤਿੰਦਰਪਾਲ ਜੀ ਨੇ ਕਿੰਨੇ ਸਾਲ ਕਮਿਊਨਿਟੀ ਦੇ ਵਿੱਚ ਆਪਣਾ ਇੱਕ ਨਾਮ ਬਣਾਇਆ ਮੈਂ ਤਾਂ ਵੱਡਾ ਭਾਜੀ ਹੈ ਮੇਰਾ ਹੈ ਨਾ ਅਤੇ ਇਹ ਮੇਰਾ ਛੋਟਾ ਵੀਰ ਆ ਭਤੀਜਾ ਕਹਿ ਲਓ ਨਵੀਂ ਨੂੰ ਕਿੰਨੇ ਸਾਲ ਸਤਿੰਦਰਪਾਲ ਭਾਜੀ ਨੇ ਕਮਿਊਨਿਟੀ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਸਾਰੀ ਕਮਿਊਨਿਟੀ ਦੇ ਵਿੱਚ ਦਿੱਤਾ ਅੱਗੋਂ ਦੇਖੋ ਪੁੱਤਰ ਹੈਂ ਕਹਿੰਦੇ ਬਾਪ ਪਰ ਪੂਤ ਅਕਲ ਪਰ ਘੋੜਾ ਅਤੇ ਬਹੁਤਾ ਨਹੀਂ ਤਾਂ ਫਿਰ ਹਰਜੀਤ ਜੀ ਥੋੜ੍ਹਾ ਹੀ ਥੋੜ੍ਹਾ ਉਹ ਜੁਗ ਜੁਗ ਜੀ ਉਹ ਨਵੀਂ

0: Bem, irmã. ਅੱਛਾ ਇਦਾਂ ਹਾਰਮੋਨੀਅਮ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਜਿਹੜੀਆਂ ਚੀਜ਼ਾਂ ਹੋਣੀਆਂ ਉੱਥੇ ਉਹ ਤੁਹਾਡੇ ਦਿਮਾਗ ਦੇ 'ਚ ਮੈਂ ਚੀਜ਼ਾਂ ਪਾ ਰਿਹਾ। ਹੰਸ ਭਾਅ ਜੀ ਨੇ ਇੱਦਾਂ ਹੀ ਹਾਰਮੋਨੀਅਮ ਅੱਗੇ ਰੱਖ ਕੇ ਗਾਉਣਾ, ਜਿਵੇਂ ਹਾਰਮੋਨੀਅਮ ਦੇ ਪੀਸ ਵੱਜ ਰਹੇ ਨਾ ਇਸੇ ਤਰ੍ਹਾਂ ਹਾਰਮੋਨੀਅਮ ਉੱਥੇ ਵੱਜੇਗਾ, ਪੂਰਾ ਬੈਂਡ ਹੋਏਗਾ, ਪੂਰਾ ਆਰਕੈਸਟਰਾ ਹੋਏਗਾ, ਢੋਲਕ, ਢੋਲ, ਤਬਲੇ, ਗਿਟਾਰ, ਕੀਬੋਰਡ, ਡਰੰਮ, ਸਾਰਾ ਸਮਾਨ ਉੱਥੇ ਹੋਏਗਾ। ਇਹ ਸ਼ੋਅ ਨੂੰ ਮਿਸ ਨਾ ਕਰਿਓ ਵੀਰ ਮੇਰਿਓ। ਜੇ ਤੁਸੀਂ ਮੈਨੂੰ ਪਿਆਰ ਕਰਦੇ ਆ, ਸਿੰਘ ਹਰਜੀਤ ਨੂੰ ਪਿਆਰ ਕਰਦੇ ਆ, ਟਿਕਟਾਂ ticketmaster.ca। ਜੇ ਤੁਸੀਂ ਹੰਸ ਰਾਜ ਹੰਸ ਜੀ ਨੂੰ ਪਿਆਰ ਕਰਦੇ ਆ, ਟਿਕਟਾਂ ticketmaster.ca। ਜੇ ਤੁਸੀਂ ਪੰਜਾਬੀ ਵਿਰਸਾ ਨੂੰ ਪਿਆਰ ਕਰਦੇ ਆ, ticketmaster.ca। ਜੇ ਤੁਸੀਂ ਸਿੰਘ ਹਰਜੀਤ ਦੇ ਸ਼ੋਅ ਨੂੰ ਪਿਆਰ ਕਰਦੇ ਆ, ਤੇ ਟਿਕਟਾਂ ticketmaster.ca। ਲਓ ਜੀ ਪ੍ਰੋਗਰਾਮ ਪੰਜਾਬੀ ਵਿਰਸਾ, ਚੱਕ ਦਿਓ ਕੰਮ ਨੂੰ ਫਿਰ। ਮੈਂ ਹੁਣੇ ਗੱਲ ਕਰ ਰਿਹਾ ਸੀ ਵੱਡੇ ਵੀਰਾ ਜੀ ਦੀ ਔਰ ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਦੀ। ਇੰਨੇ ਸਾਲ ਆਪਣੀ ਆਵਾਜ਼ ਦਾ ਜਾਦੂ ਪੰਜਾਬੀ ਲਹਿਰਾਂ ਦੇ ਵਿੱਚ, ਔਰ ਸਵੇਰੇ ਸਵੇਰੇ ਹੀ ਕਈ ਵਾਰੀ ਮੈਂ ਵੀ ਕਈ ਵਾਰੀ ਗੈਰ ਹਾਜ਼ਰੀ ਕਰਨਾ ਹੁੰਦਾ। ਮੈਂ ਭਾਅ ਜੀ ਨੂੰ ਪਿਆਰ ਦੇ ਨਾਲ ਥੋੜ੍ਹਾ ਜਿਹਾ ਕਹਿ ਦਿੰਦਾ, ਭਾਅ ਜੀ ਸਵੇਰੇ ਤੁਸੀਂ ਹਾਜ਼ਰੀ ਲਵਾਇਆ ਕਰੋ। ਹੁਣ ਸ਼ੋਅ ਤੋਂ ਬਾਅਦ ਮੈਂ ਵੀ 2 ਦਿਨ ਲਈ ਜਾਣਾਗੇ ਦੇ, ਅਤੇ ਮੈਂ ਵੱਡੇ ਵੀਰਾ ਜੀ ਆਉਣਗੇ ਸ਼ੋਅ ਕਰਨ ਲਈ ਇੱਥੇ ਸਵੇਰੇ ਸਵੇਰੇ ਨਾਲ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ। ਵੱਡੇ ਵੀਰਾ ਜੀ ਸਤਿ ਸ਼੍ਰੀ ਅਕਾਲ,
1: ਬਹੁਤ ਬਹੁਤ ਪਿਆਰ ਅਤੇ ਸ਼ੁਭ ਛਾਵਾਂ ਹਰਜੀਤ ਜੀ। ਬਹੁਤ ਮਿਹਨਤ ਕਰ ਰਹੇ ਹੋ ਤੁਸੀਂ, ਔਰ ਕਹਿੰਦੇ ਹੁੰਦੇ ਕਿ ਹਿੰਮਤ ਜਿਹੜੀ ਆ ਨਾ ਉਹ ਇਨਸਾਨ ਨੂੰ ਹੋਰ ਵੀ ਤਕੜਾ ਕਰਦੀ ਹੈ।
0: ਜੀ ਜੀ ਜੀ,
1: ਜਿਵੇਂ ਕਹਿੰਦੇ ਕਿ ਹਿੰਮਤ ਅੱਗੇ ਲਕਸ਼ਮੀ, ਜਿਉਂ ਪੱਖੇ ਅੱਗੇ ਪਾਉਣ, ਜਿਵੇਂ ਪੱਖੇ ਦੇ ਅੱਗੇ ਪਾਉਣ ਭੱਜਦੀ ਹੈ, ਐਵੇਂ ਹਿੰਮਤ ਦੇ ਮਗਰ ਹੀ ਲਕਸ਼ਮੀ ਜਿਹੜੀ ਹੈ। ਲਕਸ਼ਮੀ ਤੋਂ ਭਾਵ ਇਕੱਲੀ ਮਾਇਆ ਨਹੀਂ ਹੈ,
0: ਜੀ ਜੀ,
1: ਲਕਸ਼ਮੀ ਤੋਂ ਭਾਵ ਕਾਮਯਾਬੀ ਹੈ।
0: ਠੀਕ ਹੈ।
1: ਔਰ ਇਹ ਜਿਹੜਾ ਸ਼ੋਅ ਹੈ ਇਹ ਹੰਸ ਰਾਜ ਹੰਸ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਇੱਕ ਵਰਸਟਾਈਲ ਕਲਾਕਾਰ ਹੈ, ਇੱਕ ਮੋਹ ਭਿੱਜਾ ਕਲਾਕਾਰ ਹੈ, ਇੱਕ ਧਰਤੀ ਨਾਲ ਜੁੜਿਆ ਹੋਇਆ ਕਲਾਕਾਰ ਹੈ, ਇੱਕ ਲੋਕਾਂ ਦਾ ਫਨਕਾਰ ਹੈ, ਔਰ ਕਈ ਵਰੇ ਲਗਾਤਾਰ ਕਈ ਦਹਾਕੇ ਹੰਸ ਰਾਜ ਹੰਸ ਦੀ ਗਾਇਕੀ ਦੀ ਤੂਤੀ ਜਿਹੜੀ ਆ ਉਹ ਸਰੋਤਿਆਂ ਦੇ ਸਿਰ ਚੜ ਕੇ ਬੋਲਦੀ ਰਹੀ ਹੈ, ਜਿਹੜੀ ਅੱਜ ਤੱਕ ਵੀ ਬੋਲਦੀ ਹੈ। ਔਰ ਮੁੰਬਈ ਔਰ ਮਡਰਾਸ, ਚੇਨਈ ਔਰ ਬਹੁਤ ਸਾਰੇ ਹੋਰ ਭਾਰਤ ਤੋਂ ਬਾਹਰ ਜਿਹੜੇ ਸੂਬੇ ਆ ਉੱਥੇ ਹੰਸ ਰਾਜ ਹੰਸ ਬਾਲੀਵੁੱਡ ਫਿਲਮ ਇੰਡਸਟਰੀ ਚ ਹੰਸ ਰਾਜ ਹੰਸ ਨੂੰ ਬਹੁਤ ਵੱਡੇ ਮਾਣ ਅਤੇ ਸਤਿਕਾਰ ਨਾਲ ਇੱਕ ਕਹਿੰਦੇ ਨੇ ਕਿ ਉੱਚ ਪਾਏ ਦਾ ਗਵੱਈਆ ਅਤੇ ਉੱਚ ਪਾਏ ਦੀ ਪਰਫੋਰਮੈਂਸ ਜਿਹੜੀ ਉਹਨਾਂ ਦੀ ਹੈਗੀ ਹੈ। ਸੋ ਪੰਜਾਬੀਆਂ ਲਈ ਤਾਂ ਖੈਰ ਹੰਸ ਜੀ ਦਾ ਨਾਮ ਜਿਹੜਾ ਉਹ ਬੱਚੇ ਬੱਚੇ ਦੀ ਜ਼ੁਬਾਨ ਉੱਤੇ ਆ, ਤੇ ਬਹੁਤ ਤੁਸੀਂ ਹੰਭਲਾ ਮਾਰ ਰਹੇ ਹੋ ਸਿੰਘ ਹਰਜੀਤ ਨੂੰ, ਤੁਸੀਂ ਬਹੁਤ ਪਿਆਰ ਕਰਦੇ ਹੋ। ਔਰ ਇਸੇ ਤਰ੍ਹਾਂ ਪੰਜਾਬੀ ਵਿਰਸਾ ਦੇ ਜਿੰਨੇ ਸ਼ੋਅਜ਼ ਨੇ ਉਹਨਾਂ ਦਾ ਟਰੈਕ ਰੈਕਰਡ ਇਹ ਆ ਕਿ ਸਦਾ ਹੀ ਉਹਨਾਂ ਨੇ ਤੁਹਾਡੇ ਦਿਲ ਨੂੰ ਬਹਿਲਾਵਾ ਦਿੱਤਾ, ਤੁਹਾਨੂੰ ਰੱਜ ਕੇ ਐਂਟਰਟੇਨ ਕੀਤਾ, ਚੰਗੀ ਲਾਈਟ ਅਤੇ ਸਾਊਂਡ ਦਾ ਇੰਤਜ਼ਾਮ ਕੀਤਾ। ਔਰ ਇਸ ਵਾਰ ਲਿਵਿੰਗ ਆਰਟ ਸੈਂਟਰ ਜਿਹੜਾ ਨਾ ਉੱਥੇ ਜਿਹੜਾ ਸ਼ੋਅ ਨੂੰ ਦੇਖਣਾ ਉਹਦਾ ਇੱਕ ਨਜ਼ਾਰਾ ਹੀ ਵੱਖਰਾ। ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋਵੋਗੇ ਤੁਹਾਡੇ ਕੰਨਾਂ 'ਚ ਮੈਲੋਡੀਅਸ ਆਵਾਜ਼ ਜਿਹੜੀ ਆ ਉਹ ਗੂੰਜੇਗੀ। ਜਿੱਥੇ ਲਿਵਿੰਗ ਆਰਟ ਸੈਂਟਰ ਵਾਲੇ ਪੂਰੇ ਉੱਤਰ ਅਮਰੀਕਾ 'ਚ ਮੰਨੇ ਜਾਂਦੇ ਆ
0: ਕਿ
1: ਉਹਨਾਂ ਦੀ ਲਾਈਟ, ਉਹਨਾਂ ਦੀ ਸਾਊਂਡ ਔਰ ਉਹਨਾਂ ਦਾ ਜਿਹੜਾ ਸੀਟਿੰਗ ਕਪੈਸਿਟੀ ਆ ਬੜੀ ਖੂਬਸੂਰਤ ਆ। ਉੱਥੇ ਤੁਹਾਨੂੰ ਪਤਾ ਕਿ ਸਿੰਘ ਹਰਜੀਤ ਵੀ ਕਿਸੇ ਗੱਲੋਂ ਕਮੀ ਨਹੀਂ ਰਹਿਣ ਦਊਗਾ, ਅਤੇ ਤੁਸੀਂ ਸਾਰੇ ਜਾਣੇ ਟਿਕਟਾਂ 'ਚ ਅਜੇ ਤੱਕ ਕੁਝ ਕੁ ਟਿਕਟਾਂ ਬਾਕੀ ਜਿਹੜੀਆਂ ਹੋਣਗੀਆਂ ਉਹ 1-2 ਦਿਨਾਂ ਤੱਕ ਤੁਸੀਂ ਜ਼ਰੂਰ ਉਹਨੂੰ ਸੋਲਡ ਆਊਟ ਕਰ ਦਿਓ। ਤੁਹਾਡੇ ਨਾਲ ਹੀ ਸਾਰਾ ਕਹਿੰਦੇ ਕਿ ਅੱਛੀ ਗਾਇਕੀ ਤੁਸੀਂ ਕਹਿੰਦੇ ਹੁੰਦੇ ਹੋ
0: ਕਿ
1: ਚੰਗੀ ਗਾਇਕੀ, ਪਰਿਵਾਰਾਂ ਦੀ ਗਾਇਕੀ, ਫੈਮਿਲੀਜ਼ ਵਿੱਚ ਸੁਣਨ ਵਾਲੀ ਗਾਇਕੀ, ਉਹ ਕਲਾਕਾਰਾਂ ਨੂੰ ਬੜਾਵਾ ਦੇਣਾ ਚਾਹੀਦਾ। ਅਤੇ ਉਸ ਤਰ੍ਹਾਂ ਦਾ ਕਲਾਕਾਰ ਤੁਹਾਡੇ ਵਾਸਤੇ ਹੰਸ ਰਾਜ ਹੰਸ ਪੇਸ਼ ਹੋ ਰਿਹਾ। ਬਾਕੀ ਰਹੀ ਗੱਲ ਸਾਡੇ ਵੱਲੋਂ ਔਰ ਸਿੰਘ ਹਰਜੀਤ ਵੱਲੋਂ, ਕਿਸੇ ਗੱਲੋਂ ਤੁਹਾਡੀ ਮਹਿਮਾਨ ਨਵਾਜ਼ੀ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
0: ਜੀ ਜੀ,
1: ਤਾਂ ਤੁਸੀਂ ਟਿਕਟਾਂ ਜ਼ਰੂਰ ਲਓ ਔਰ ticketmaster.ca ਤੇ ਬਲਕ ਦੇ ਵਿੱਚ। ਜੇ ਹੋਰ ਜਾਣਕਾਰੀ ਚਾਹੀਦੀ ਆ ਤਾਂ ਸਿੰਘ ਹਰਜੀਤ ਨੂੰ ਫੋਨ ਕਰ ਲਓ ਮੇਰੇ ਵੱਲੋਂ ਪਰਸਨਲੀ। ਨਵੀਂ ਸਿੱਧੂ ਵੱਲੋਂ ਵੀ ਤੁਹਾਨੂੰ ਸ਼ਾਮ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ 1-2 ਦਿਨ 'ਚ ਇਹ ਸ਼ੋਅ ਸੋਲਡ ਆਊਟ ਹੋ ਜਾਣਾ ਚਾਹੀਦਾ। ਮੈਨੂੰ ਹੰਸ ਜੀ ਨੇ ਦੱਸਿਆ ਕਿ USA ਦੇ ਵਿੱਚ ਉਹਨਾਂ ਦੇ ਸ਼ੋਅ ਪੂਰੇ ਸੋਲਡ ਆਊਟ ਜਾ ਰਹੇ ਨੇ। ਦੇਖੋ ਪੰਜਾਬੀ ਕਿੱਥੇ ਤੱਕ ਪਹੁੰਚ ਗਏ। ਵੈਂਬਲੀ ਅਰੀਨਾ ਸਟੇਡੀਅਮ ਦੇ ਵਿੱਚ ਦਿਲਜੀਤ ਨੇ 1 ਲੱਖ ਬੰਦੇ ਦਾ ਇਕੱਠ ਕਰ ਦਿੱਤਾ।
0: ਸੱਚੀ ਗੱਲ,
1: 1 ਲੱਖ ਬੰਦੇ ਦਾ ਇਕੱਠ, ਇਹ ਮਾਣ ਜਿਹੜਾ ਇਹ ਕਿਸੇ ਇੱਕ ਬੰਦੇ ਨੂੰ ਨਹੀਂ ਜਾਂਦਾ, ਇਹ ਪੂਰੀ ਪੰਜਾਬੀਅਤ ਨੂੰ ਜਾਂਦਾ
0: ਜੀ ਜੀ।
1: ਔਰ ਪੂਰਾ ਇਹਦੇ ਨਾਲ ਜਿਹੜੇ ਸ਼ੋਅ ਨੇ ਇਹਦੇ ਨਾਲ ਸਾਡਾ ਕੱਦ ਬਹੁਤ ਵੱਧਦਾ। ਅਸਲੀ ਆਪਣੇ ਕੱਦ ਨੂੰ ਕੱਦਾਵਰ ਕਰਨ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਰੂਹਾਨੀਅਤ ਦੇ ਸ਼ੋਅ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ। ਤੇ ਬਿਜ਼ਨਸਮੈਨ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਕਿ ਵੱਧ ਚੜ੍ਹ ਕੇ ਕੋਸ਼ਿਸ਼ ਕਰੋ ਕਿ ਕਹਿੰਦੇ ਹੁੰਦੇ ਕਿ ਸਾਡਾ ਥੋੜਾ ਕਿਹਾ ਤੁਹਾਨੂੰ ਬਹੁਤਾ ਲੱਗੇ, ਤੇ ਲਾਜ਼ਮੀ ਤੁਸੀਂ 647-448-1000 ਤੇ ਕਾਲ ਕਰੋ। ਤੇ ਮੇਰੀਆਂ ਸ਼ੁਭ ਇੱਛਾਵਾਂ ਤੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮੱਚ, ਔਰ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਇਸ ਨਾਲ ਮਾਸਟਰ ਜਿਊਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਮਾਸਟਰ ਜਿਊਲਰ ਵਾਲੇ ਕਹਿੰਦੇ, ਹਰਜੀਤ ਜੀ ਸੰਤ ਤਾਂ ਉਦਾਂ ਹੀ ਗੋਡੇ ਗੋਡੇ ਚਾਹ ਚੜਿਆ ਪਿਆ ਕਿ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ, ਔਰ ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ। ਵਧੀਆ ਜਿਊਲਰੀ ਦੇ ਨਾਲ ਭਰਿਆ ਹੋਇਆ ਸਟੋਰ ਹੈ, 22 ਕੈਰਟ 24 ਕੈਰਟ ਦੇ ਤੁਸੀਂ ਗਹਿਣੇ ਲੈਣੇ ਆ ਜਾਂ ਸੋਨੇ ਦੇ ਕੜੇ ਲੈਣੇ ਆ, ਬਿਸਕੁਟ ਲੈਣੇ ਆ, ਤੇ ਮਾਸਟਰ ਜਿਊਲਰ ਤੋਂ ਵਧੀਆ ਫਿਰ ਹੋਰ ਤੁਹਾਨੂੰ ਕੌਣ ਵੇਚੂ। 905-906-2424 ਦੇ ਕੋਕ ਦੀ ਇਜਾਜ਼ਤ ਹੀ ਹੈ। ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ, ਬਹੁਤ ਹਾਲੇ ਦੀ ਜਿਊਲਰੀ ਵੇਚਦਾ, ਔਰ ਡਬਈ ਦੇ ਡਿਜ਼ਾਈਨ ਨਿਤ ਨਵੇਂ ਡਿਜ਼ਾਈਨ ਡਬਈ ਤੋਂ, ਜਿਹੜੇ ਕਹਿੰਦੇ ਵੀ ਸ਼ੇਖ ਸਾਹਿਬ ਨੇ ਨਾ ਆਪਣੀ ਕਹਿੰਦੇ ਹੁੰਦੇ ਵੀ ਰਾਣੀ ਵਾਸਤੇ ਕੋਈ ਹਾਰ ਖਰੀਦਿਆ ਤਾਂ ਉਹ ਵੀ ਹਾਰ ਤੁਹਾਨੂੰ ਮਿਲ ਜਾਂਦੇ ਆ ਮਾਸਟਰ ਜਿਊਲਰ ਤੋਂ। 905-906-2424 ਦੇ ਕੋਕ ਦੀ ਇਜਾਜ਼ਤ ਹੀ ਹੈ। ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ। ਆਹ ਵੀ ਗਾਣਾ ਹੰਸ ਨੇ ਗਾਇਆ ਯਾਰ, ਕਮਾਲ ਦੀ ਗੱਲ ਆ, ਮੈਨੂੰ ਪਤਾ ਹੀ ਨਹੀਂ ਇੰਨੇ ਗਾਣੇ ਭਾਜੀ ਨੇ ਗਾਏ ਆ। ਟਿਕਟਾਂ ticketmaster.ca ਚੱਕ ਲਓ ਵੀਰ ਮੇਰੇ, ਜਲਦੀ ਜਲਦੀ।

ਪਿਛਲੇ ਦਿਨਾਂ ਚ ਜਦੋਂ ਮੈਂ ਹੰਸ ਭਾਈ ਨਾਲ ਗੱਲ ਕੀਤੀ ਔਰ ਸਤਿੰਦਰ ਭਾਈ ਨੇ ਤਿੰਨੇ ਜਿਹੜੇ ਲਾਈਨ ਤੇ ਸੀ ਕਹਿੰਦੇ ਵੀ ਪਰਸਨਲੀ ਤੌਰ ਤੇ ਜਿਹੜੀ ਸਾਡੀ ਪਾਕਿਸਤਾਨੀ ਕਮਿਊਨਿਟੀ ਹੈ ਉਹਨਾਂ ਨੂੰ ਜ਼ਰੂਰ ਸੱਦਾ ਦਿਓ ਔਰ ਸਪੈਸ਼ਲੀ ਤੌਰ ਤੇ ਆਹ ਜਿਹੜੀ ਮੈਂ ਉਸ ਨੇ ਪੁੱਛਿਆ ਸੀ ਇਹ ਕੁਰਾਨ ਦੇ ਵਿੱਚੋਂ ਕੁਛ ਇਬਾਦਤ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਹੰਸ ਭਾਈ ਨੇ ਗਾਈ ਹੈ ਔਰ ਇਹ ਕਹਿੰਦੇ ਮੈਂ ਜ਼ਰੂਰ ਉੱਥੇ ਸੁਣਾਊਂਗਾ ਵੀ

ਹਾਸੇ ਚ ਮੈਨੂੰ ਭਾਜੀ ਕਹਿੰਦੇ ਕਹਿੰਦੇ ਟਾਈਗਰ ਅਭੀ ਜ਼ਿੰਦਾ ਹੈ, ਅਭੀ ਦੇਖੋ ਟਾਈਗਰ ਕਿਆ ਕਰਤਾ ਹੈ, ਟੋਰਾਂਟੋ ਮੇ ਆ ਗਿਆ 18 ਤਰੀਕ ਕੋ ਸਟੇਜ ਕੇ ਉਪਰ, ਪਤਾ ਚਲੇਗਾ ਆਪ ਸਭੀ ਕੋ ਭਾਈ ਜਾਨ ਕਿ ਹੰਸ ਰਾਜ ਹੰਸ ਦੀ ਗਾਇਕੀ ਅੱਜ ਉਦਾਂ ਹੀ ਬੱਬਰ ਸ਼ੇਰਾਂ ਵਾਲੀ ਗਾਇਕੀ ਹੈ।

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: Aaj khush to baat ho gaya
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
1: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਕਾਰ ਹੈ ਕਿਆ ਤੁਹਾਡੇ ਪਾਸ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਚਲ ਕੇ ਰਹੇ ਹੋ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ

0: भी दोस्त या रिश्तेदार को एज ए स्टूडेंट, विजिटर, पीआर या फिर अपने स्पाउस या पेरेंट्स को कनाडा बुलाना चाहते हो तो याद रखें स्टार इमिग्रेशन।
1: स्टार इमिग्रेशन
0: कॉल 905-457-3131।
1: स्टार इमिग्रेशन।
2: यार मेरा तो डाटा ही मुक गया, ते जेड़ा मैं प्लान दा पे कर रही हूं वो तो बिल्कुल ही वेस्ट है।
3: ओए तू स्टिल डाटा इश्यूज ना डील कर रही है, तेनू वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
2: सच्ची?
3: हां यार, वैल्यू मोबाइल ते कनाडा दे मेजर प्रोवाइडर्स दे फोन प्लान मिलदे ने, उथे मेनू मेरे बजट दे हिसाब ना परफेक्ट प्लान मिल गया।
4: इस सीजन ओवरपे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
2: ओ अच्छा, मैं आज ही वैल्यू मोबाइल जाके आनी हां।
3: हां हां, मैं भी तेरे नाल ही चलदी हां, मैं भी अपने फोन नू अपग्रेड कराना आ।
4: वैल्यू मोबाइल, द राइट फोन, द राइट प्लान, द राइट प्लेस।
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
6: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
7: Punjabi Versa!
8: ਹਰਜੀਤ ਜੀ, ਜਿਹੜਾ ਗੀਤ ਤੁਸੀਂ ਅਗਲਾ ਲਾ ਰਹੇ ਹੋ ਨਾ, ਉਸ ਗੀਤ ਤੋਂ ਬਿਨਾਂ ਹਰਜੀਤ ਸਿੰਘ ਜੀ ਨਹੀਂ ਰਹਿ ਸਕਦੇ। ਤੇ ਜੇ ਹਰਜੀਤ ਸਿੰਘ ਜੀ ਨੂੰ ਉਹ ਗੀਤ ਬੜਾ ਪਸੰਦ ਆ, ਇਟ ਮੀਨਸ ਕਿ ਤੁਹਾਨੂੰ ਸਾਰਿਆਂ ਨੂੰ ਗੀਤ ਬਹੁਤ ਜ਼ਿਆਦਾ ਪਸੰਦ ਹੈ। ਕਿਉਂਕਿ ਜਿਹੜੀ ਮੇਰੀ ਚੋਇਸ ਹੁੰਦੀ ਆ ਉਹ ਤੁਸੀਂ ਸਾਰੇ ਕਹਿੰਦੇ ਆ, ਹਰਜੀਤ ਜੀ ਤੁਹਾਡੀ ਚੋਇਸ ਬਹੁਤ ਵਧੀਆ ਔਰ ਤੁਹਾਨੂੰ ਗੀਤ ਬੜਾ ਪਸੰਦ ਹੈ। ਔਰ ਇਹ ਗੀਤ ਮੂਵੀ ਦੇ 'ਚ ਗੀਤ ਆਇਆ ਸੀ ਔਰ ਐਸਾ ਖੂਬਸੂਰਤ ਗੀਤ ਆ, ਇਸ ਗੀਤ ਨੇ ਐਸੀ ਧਾ ਪਾ ਦਿੱਤੀ, ਐਸਾ ਕਹਿੰਦੇ ਆ ਨਾ ਜਿਵੇਂ ਬਈ ਮੁਕਾਮ ਹਾਸਲ ਕਰ ਲਿਆ ਕਿ ਹੰਸ ਰਾਜ ਹੰਸਰ ਨੂੰ ਇੱਕ ਜ਼ਿੰਦਗੀ ਦਾ ਹੋਰ ਵੱਡਾ ਗਹਿਣਾ ਦੇ ਦਿੱਤਾ। ਔਰ ਟਿਕਟਾਂ ticketmaster.ca। ਹਾਂ, ਜਿਨ੍ਹਾਂ ਨੂੰ ਕੋਈ ਥੋੜ੍ਹੀਆਂ ਜਿਹੀ VIP ਟਿਕਟ ਚਾਹੀਦੀਆਂ, ਉਹ ਮੇਰੇ ਕੋਲ ਮੈਂ ਸੇਵ ਰੱਖੀਆਂ ਹੋਈਆਂ, ਉਹ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ। ਕੋਈ ਬਿਜ਼ਨਸਮੈਨ ਵੀਰਸ ਜਿਹੜੇ ਸਾਡੀਆਂ ਫੈਮਿਲੀਜ਼ ਅੱਗੇ ਬੈਕ ਦੇਖਣਾ ਚਾਹੁੰਦੇ ਸ਼ੋਅ ਨੂੰ, ਉਹ ਟਿਕਟਾਂ ਮੇਰੇ ਕੋਲ ਹੀ ਹੈ, ਉਹ ਤੁਸੀਂ ਮੈਨੂੰ ਕਾਲ ਕਰ ਲਿਓ 647-448-1000, 647-448-1000।

love it. ਜੋਗੀਆਂ ਕੇ ਪੀਛੇ ਜੈਸੇ ਜੋ ਲਓ ਜੀ ਰੇਡੀਓ ਦਾ ਸਮਾਂ ਸਮਾਪਤ ਹੈ ਤੁਹਾਡੀਆਂ ਕਾਲਸ ਮੈਨੂੰ ਵੱਜ ਰਹੀਆਂ ਔਰ ਜਿਨ੍ਹਾਂ ਨੂੰ ਟਿਕਟਸ ਚਾਹੀਦੀਆਂ ਉਹ ਮੈਨੂੰ ਕਾਲ ਕਰ ਸਕਦੇ ਆ ਮੈਂ ਸਿੱਧੀਆਂ ਟਿਕਟਾਂ ਟਿਕਟ ਮਾਸਟਰ ਕੋਲੋਂ ਤੁਹਾਡੀ ਈਮੇਲ ਦੇ ਉੱਤੇ ਭਿਜਵਾ ਦਾਂਗਾ ਜੇ ਤੁਸੀਂ ਈਜ਼ੀ ਹੋਰ ਕਰਨਾ ਚਾਹੁੰਦੇ ਆ ਥੋੜ੍ਹੀ ਤੁਹਾਡੀ ਟਿਕਟ ਮਾਸਟਰ ਦੀਆਂ ਫੀਸਾਂ ਵੱਧ ਜਾਣਗੀਆਂ ਠੀਕ ਹੈ ਵੀਰ ਮੇਰਿਓ ਮੈਨੂੰ ਕਾਲ ਕਰ ਲਿਓ ਜਿਨ੍ਹਾਂ ਨੇ ਟਿਕਟਾਂ ਲੈਣੀਆਂ 6474481000 6474481000 ਲਵ ਯੂ ਲਵ ਯੂ ਲਵ ਯੂ ਵੱਡੇ ਵੱਡੇ ਵਾਲਾ ਲਵ ਯੂ ਆਲ

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todler Show, brought to you in part by Culture of Punjab. From the Dave Todler News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739-8710।
7: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਸ਼ੀਸ਼ਾ ਹੋ ਯਾ ਦਿਲ ਹੋ,
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
13: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
14: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
15: ਆ ਭੈਣੇ, ਖਰੀਦ ਲਿਆ ਗਹਿਣੇ?
16: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
15: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
16: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
17: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
18: ਜਨਕ ਜਵੈਲਰਸ, ਕਾਲ 905-230-8800।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
21: ਬੋਲੋ।
22: ਹਾਂਜੀ ਮੈਮ ਸਾਹਿਬ।
21: ਤੈਨੂੰ ਮੈਂ ਫ੍ਰਿਜ ਸਾਫ ਕਰਨ ਲਈ ਕਿਹਾ ਸੀ, ਕਰਤਾ?
22: ਹਾਂਜੀ ਮੈਮ ਸਾਹਿਬ, ਆਈਸਕ੍ਰੀਮ ਬਹੁਤ ਸਵਾਦ ਸੀ।
21: ਫਿੱਟੇ ਮੂੰਹ ਤੇਰੇ।
23: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 1999 ਦੀ, 2% ਦੁੱਧ 4 ਲੀਟਰ 4.99 ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ ਬਰਾਡ ਵੈਜੀ ਬਰਗਰ 4.99 ਬਾਲਟੀ ਚ ਗੁੜ ਲਓ 5 ਕਿਲੋ 8.99 ਟਾਟਾ ਟੀ 1 ਕਿਲੋ 9.99 ਦੀ ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ
0: Ladies and gentlemen, introducing from CHLO AM 530, the number one radio host in the world, Dave.

0: ਸੀਗਾ ਲੈਜੈਂਡਰੀ ਬਾਕਸਰ ਸ਼ਿਵਾਲੋ, ਉਸਦੀ ਪਿਛਲੇ ਦਿਨੀ ਮੌਤ ਹੋ ਗਈ। ਹੀ ਵਾਜ਼ 89 ਈਅਰ ਓਲਡ। ਉਹਦੀ ਖੂਬੀ ਇਹ ਸੀ ਜਿੰਨੀ ਵੇਰ ਵੀ ਉਹ ਪ੍ਰੋਫੈਸ਼ਨਲ ਮੈਚ ਲੜੇ ਆ ਉਹਨੇ ਕਦੇ ਨੌਕਆਊਟ ਨਹੀਂ ਕਿਸੇ ਨੇ ਕੀਤਾ। ਈਵਨ ਮੁਹੰਮਦ ਅਲੀ ਦਾ ਮੈਚ ਹੋਇਆ ਉਹਦਾ, ਈਵਨ ਮੁਹੰਮਦ ਅਲੀ ਨੌਕਆਊਟ ਨਹੀਂ ਕਰ ਸਕਿਆ ਉਸਨੂੰ। ਵੈਲ ਇਟਸ ਅ ਸੈਡ ਟੂ ਸੀ ਪੀਪਲ ਲਾਈਕ ਦਮ ਗੋ। ਇੱਕ ਬੀਬੀ ਦੀ ਭਾਲ ਕਰ ਰਹੀ ਹੈ ਜਿਹਨੇ ਕੁੱਤੇ ਤੇ ਅਟੈਕ ਕਰਤਾ। ਕੁੱਤੇ ਬੰਦਿਆਂ ਦੇ ਅਟੈਕ ਕਰਦੇ ਤਾਂ ਸੁਣੇ ਆ, ਬੀਬੀ ਦੀ ਭਾਲ ਕੀਤੀ ਜਾਂਦੀ ਹੈ, ਪਰ ਜਿਹੜਾ ਕੁੱਤਾ ਉਹ ਜ਼ਖਮੀ ਵੀ ਕਰਤਾ। ਖੈਰ ਉਹਦੀ ਫੋਟੋ ਵੀ ਮੇਨ ਸਟ੍ਰੀਮ ਅਖਬਾਰਾਂ 'ਚ ਲਾਈ ਹੈ। ਆਪਣੇ ਤਾਂ ਭਗਵੰਤ ਮਾਨ ਤੋਂ ਇਹ ਮੋਦੀ ਤੋਂ ਬਿਨਾਂ ਕੋਈ ਲਾਉਂਦਾ ਹੀ ਨਹੀਂ ਹੈ। ਇੱਕ ਏਜਸ ਦੇ ਵਿੱਚ 13 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਇੱਕ ਗੰਨ ਜਿਹੜੀ ਹੈ ਉਹ ਫੜੀ ਗਈ ਹੈ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32।
1: 905-460-9099
2: 905-460-9099
1: ਛੱਡੂ ਤਾਂ ਹੀ ਮੂੰਹ ਚ ਉਂਗਲ ਪਾਊ।
3: ਫਿੱਟੇ ਮੂੰਹ ਤੇਰੇ।
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
4: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ।
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
5: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: ਜਿਹੜੇ ਪੁਰਾਣੇ ਇੱਥੇ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੋਏਗਾ ਕਿ ਪੌਲ ਬਰਨਾਰਡੋ ਕੌਣ ਸੀ। ਉਸਨੇ ਕਿਡਨੈਪਿੰਗ, ਸੈਕਸ਼ੁਅਲ ਅਸਲਟ ਅਤੇ ਮਰਡਰ ਦੇ ਚਾਰਜਸ ਲੱਗੀ ਮਹਾਫੀ 14 ਸਾਲ ਦੀ, ਫ੍ਰੈਂਚ 15 ਸਾਲ ਦੀ। ਇਹ ਅਰਲੀ 1990 ਦੀ ਗੱਲ ਆ। ਟੋਮੀ ਹਮੋਕਾ ਜਿਹੜੀ ਉਹਦੀ ਸਾਲੀ ਲੱਗਦੀ ਸੀ, ਇਹਨਾਂ ਦੇ ਕਤਲ ਕੀਤੇ ਸੀ। ਉਸ ਸਿਲਸਿਲੇ 'ਚ ਉਸਨੂੰ ਉਮਰ ਭਰ ਦੀ ਸਜ਼ਾ ਹੋਈ ਹੋਈ ਆ। ਹੁਣ ਫਿਰ ਚੱਲਿਆ ਕਿ ਮੈਨੂੰ ਪਰੋਲ ਮਿਲ ਜੇ, ਪਰੋਲ ਮੇਰੇ ਖਿਆਲ ਉਹਨੂੰ ਸਾਰੀ ਉਮਰ ਮਿਲਣੀ, ਹੁਣ ਜੇਲ੍ਹ ਦੇ ਅੰਦਰ ਹੀ ਰਹੇਗਾ। ਖੈਰ ਕੁਝ ਵੀਡੀਓ ਬੜੀਆਂ ਵਾਇਰਲ ਹੋਈਆਂ ਵੀਕਐਂਡ ਤੇ ਜਿਹੜੀਆਂ ਸਰੀ ਦੀਆਂ ਨੇ। ਇੱਕ ਸੋ ਕਾਲਡ ਜਾਲੀ ਰਿਪੋਰਟਰ, ਜਾਲੀ ਮੀਡੀਆ, ਇੱਕ ਮਾਈਕ ਜੀ ਦੀ ਟੂਟੀ ਜੀ ਫੜ ਕੇ ਦੋ ਬੀਬੀਆਂ ਦੇ ਮੂੰਹ ਤੇ ਕਰਤੀ ਬਈ ਕੈਨੇਡਾ ਬਾਰੇ ਦੱਸੋ। ਉਹ ਵੀ ਵਿਚਾਰੀਆਂ ਲੱਗ ਗਈਆਂ ਜਿੰਨੇ ਕਿ ਉਹਨਾਂ ਨੂੰ ਨੌਲੇਜ ਸੀ ਕੈਨੇਡਾ, ਕਿਉਂ ਗੱਲਾਂ ਜਿਹੜੀਆਂ ਸੁਣਦੇ ਸੁਣਾਉਂਦੇ ਆਲੇ ਦੁਆਲੇ ਉਹੀ ਉਹਨਾਂ ਨੇ ਦੱਸਣੀਆਂ ਸੀ, ਉਹ ਦੱਸਤੀਆਂ। ਪਹਿਲਾਂ ਅਰਗਾ ਕੈਨੇਡਾ ਨਹੀਂ ਰਿਹਾ, ਜਦ ਦੇ ਸਟੂਡੈਂਟ ਆਏ ਆ ਉਹਨਾਂ ਨੇ ਐਂ ਕਰਤਾ, ਆਹ ਕਰਤਾ, ਉਹ ਕਰਤਾ, ਵਿਹੜੇ ਵਾਲਾ ਮਾਹੌਲ ਬਣਾਤਾ। ਲਓ ਜੀ, ਉਸ ਤੋਂ ਬਾਅਦ ਉਹ ਬੀਬੀਆਂ ਦੇ ਖਿਲਾਫ਼ ਵੀਡੀਓ ਸ਼ੁਰੂ ਹੋ ਗਈਆਂ। ਕੁਝ ਸਟੂਡੈਂਟ ਆ ਜਿਹੜੇ ਉਹ ਬੀਬੀਆਂ ਦੇ ਖਿਲਾਫ਼ ਬੋਲਣ ਲੱਗ ਗਏ, ਜਿਉਂ ਅਵਾ ਤਵਾ ਬੋਲਣ ਲੱਗੇ, ਜਿਉਂ ਅਵਾ ਤਵਾ। ਜੇ ਬੀਬੀਆਂ ਨੇ ਗਲਤ ਬੋਲਤਾ ਤੁਹਾਨੂੰ ਗਾਲਾਂ ਕੱਢਣ ਦਾ ਹੱਕ ਤਾਂ ਨਹੀਂ ਹੈ, ਲੱਗਦੀਆਂ ਤਾਂ ਮਾਵਾਂ ਦੀ ਉਮਰ ਹੀ ਆ। ਉਹੋ ਜਿਹੀ ਉਹ ਜਿਹੜੀ ਜਾਲੀ ਮੀਡੀਆ ਵਾਲੀ ਆ ਵੀ ਤੂੰ ਸਵਾਲ ਪੁੱਛਣਾ ਕੋਈ ਹੋਰ ਪੁੱਛ ਲਾ, ਆਹੀ ਤੈਨੂੰ ਸਵਾਲ ਆਉਂਦਾ। ਜਿਵੇਂ ਨਾ ਗੁਰਦਾਸ ਮਾਨ ਨੂੰ ਫਸਾਇਆ ਗਿਆ ਸੀ ਪੰਜਾਬੀ ਮਾਂ ਬੋਲੀ ਦੇ ਪਿੱਛੇ, ਉਸੇ ਤਰ੍ਹਾਂ ਬੀਬੀਆਂ ਨੂੰ ਫਸਾਇਆ ਗਿਆ। ਖੈਰ ਅੱਛਾ, ਹੁਣ ਬੀਬੀਆਂ ਦੇ ਹੱਕੇ ਤਾਂ ਕੋਈ ਤੱਕ ਆਇਆ ਨੀਗਾ, ਦੇਖਦੇ ਜੇ ਆ ਜੇ। ਇੱਕ ਹੋਰ ਬੀਬੀ ਜਿਹਨੇ ਆਪਦਾ ਬੇਸਮੈਂਟ ਜੀ ਜਗ੍ਹਾ ਕਿਰਾਏ ਤੇ ਦਿੱਤੀ ਹੋਈ ਸੀ ਗੋੜੇ ਨੂੰ, ਉਹ ਬੀਫ ਬਣਾਉਣ ਲੱਗ ਗਿਆ ਬਰਗਰ ਜੇ। ਉਹ ਜੀ ਪਹਿਲਾਂ ਬਰਗਰ ਲੱਕੜੀ ਚੱਕ ਕੇ ਸਿੱਟਣ ਲੱਗੀ, ਉਹਦੇ ਫਿਰ ਪੱਥਰ ਪੁੱਥਰ ਮਾਰਨ ਲੱਗ ਗਈ। ਉਹਨੇ ਜੀ ਚਾਰ ਬੰਦੇ ਸੱਦ ਲਏ, ਚਾਰ ਬੰਦੇ ਉਹ ਗੋਰੇ ਦੇ ਯੂਨਿਟ 'ਚ ਵੜ ਗਏ, ਵੱਡੇ ਬੜੇ ਬੜੇ ਬਹਾਦਰ ਸੀਗੇ। ਜਦੋਂ ਗੋਰਾ ਕਹਿੰਦਾ ਓਏ ਤੁਸੀਂ ਕੀ ਕਰਦੇ ਇੱਥੇ, ਵਾਈ ਯੂ ਐਂਟਰਡ ਮਾਈ ਅਪਾਰਟਮੈਂਟ, ਫੇਰ ਨਾ ਪੂਛ ਲੈ ਕੇ ਲੱਤਾਂ 'ਚ ਜਿਉਂ ਨਿਕਲੇ ਬਾਹਰ ਨੂੰ, ਜਿਉਂ ਨਿਕਲੇ ਬਾਹਰ ਨੂੰ, ਆ ਗਏ ਆ ਗਏ ਆ ਗਏ। ਫਿਰ ਪੁਲਿਸ ਆਈ ਜੀ, ਪੁਲਿਸ ਨੇ ਉਹ ਬੀਬੀ ਫੜ ਲਈ, ਉਹ ਬੀਬੀ ਦੇ ਹੱਥ ਖੜੀ ਲਾ ਲਈ। ਫਿਰ ਉਹ ਕਹਿੰਦੀ ਜੀ, ਪਤਾ ਨੀ ਕਿਹੜਾ ਫਾਰਮ ਸੀਗਾ, ਕਹਿੰਦੀ ਜੀ ਨਾ ਜੀ ਮੈਨੂੰ ਕਿੱਥੇ ਅਰੈਸਟ ਕੀਤਾ, ਮੈਂ ਤਾਂ ਫੜ ਕੇ ਉੱਥੇ ਤੱਕ ਲੈ ਗਏ, ਉੱਥੇ ਛੱਡਤਾ, ਹੋਇਆ ਉਹ ਹੋਇਆ। ਜੇ ਕਿਸੇ ਨੂੰ ਤੁਸੀਂ ਬੇਸਮੈਂਟ ਕਿਰਾਏ ਤੇ ਦਿੱਤੇ ਆ, ਉਹ ਤੋਂ ਪੈਸੇ

0: ਦਿੰਦੇ ਹੋ ਉਹਦਾ ਹੱਕ ਆ ਜਿਹੜਾ ਉਹ ਮਰਜ਼ੀ ਕਰੇ ਅੰਦਰ ਜਾਂ ਸ਼ਰਤਾਂ ਦੇ ਵਿੱਚ ਪਹਿਲਾਂ ਜਿਹੜਾ ਲਿਖਾਇਆ ਹੋਵੇ ਨਾ ਵੀ ਤੂੰ ਇੱਥੇ ਦਾਰੂ ਨਹੀਂ ਪੀ ਸਕਦਾ ਤੂੰ ਸਿਗਰਟ ਨਹੀਂ ਪੀ ਸਕਦਾ ਤੂੰ ਕੁੱਤਾ ਬਿੱਲੀ ਨਹੀਂ ਉਹ ਪਹਿਲਾਂ ਜੇ ਲਿਖਾਇਆ ਹੋਵੇ ਲਿਖਾਉਣਾ ਕੀ ਅਸੀਂ ਤਾਂ ਕੈਸ਼ ਪੈਸੇ ਲੈਣੇ ਆ ਆਪਦਾ ਭੁੱਲ ਜਾਂਦੇ ਵੀ ਅਸੀਂ ਕੀ ਕਰਦੇ ਹਾਂ
1: ਆਹ ਤਿੰਨ ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
2: ਹੈ ਉਹ ਤੂੰ ਰੇਫੜਾ ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
1: ਉਹ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 I am Dave Takla and you are not ਜੀ ਤੁਹਾਡੇ ਨੋਟ ਬਚਾਈਏ ਡਾਲਰ ਬਚਾਈਏ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
6: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
5: ਸੁਲਤਾਨ ਜੀ ਕੀ ਅਪਡੇਟ ਹੈ
6: ਦੇ ਭਾਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ ਉਹ ਸਟਾਕ ਹੈ ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ ਟੋਟਲ 30% ਪ੍ਰਾਈਸ ਚ ਫਰਕ ਪਿਆ ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਟੈਰਿਫ ਲੱਗੀ ਪ੍ਰਾਈਸ $1,300 ਹੈ ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ $899 ਦਾ ਮਿਲ ਜਾਏਗਾ $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2,600 ਹੈ ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਣਗੇ ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਅੱਜ ਵੀ $1,499 ਅਵੇਲੇਬਲ ਹੈ ਜੀ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99 ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਆ ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ $1,599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
7: ਇਫਰੈਸ ਟਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਉਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰੈਸ ਟਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822 ਐਕਸਟੈਂਸ਼ਨ ਹੈ 4।
8: ਬੱਚਿਓ, ਚੰਗਾ ਇਨਸਾਨ ਕੌਣ ਹੁੰਦਾ ਹੈ?
9: ਮੈਡਮ ਜੀ, ਜੋ ਵੀ ਹੁੰਦਾ ਤੁਸੀਂ ਤਾਂ ਨਹੀਂ ਹੈਗੇ।
8: ਨਹੀਂ ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਚੰਗਾ ਇਨਸਾਨ ਉਹ ਹੁੰਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ।
9: ਤਾਂ ਹੀ ਕਹਿ ਰਿਹਾ ਨਾ ਮੈਡਮ।
8: ਕੀ
9: ਹੁਣ ਪੇਪਰਾਂ ਚ ਨਾ ਤਾਂ ਤੁਸੀਂ ਸਾਡੇ ਕੰਮ ਆਉਂਦੇ ਜੀ, ਨਾ ਕਿਸੇ ਹੋਰ ਨੂੰ ਆਉਣ ਦਿੰਦੇ ਜੀ।
8: ਫਿੱਟੇ ਮੂੰਹ ਤੇਰੇ।
10: Dave Tatlett News Desk, locally covered, nationally connected.
0: ਹੋਰ ਖਬਰਾਂ ਜੋ ਖਬਰ ਆ ਰਹੀ ਹੈ, ਜਿਹੜੀ ਪੰਚਕੂਲਾ ਵਿੱਚ ਵੱਡਾ ਸੜਕ ਹਾਦਸਾ ਹੋਇਆ, 3 ਲੋਕਾਂ ਦੀ ਮੌਤ ਹੋ ਗਈ। ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਿੱਲੀ ਤੋਂ ਯਾਦ ਆਇਆ, ਅੱਗੇ ਫਿਲਮਾਂ ਦੇ ਵਿੱਚ ਜਿਹੜੇ ਪੰਜਾਬੀ ਜਾਂ ਸਰਦਾਰ ਐਕਟਰ ਬਣਾਉਂਦੇ ਸੀ, ਨਕਲੀ ਦਾੜੀ, ਨਕਲੀ ਜੀ ਪੱਗ ਜੀ ਬੰਨ ਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਹੁਣ ਇੱਥੇ ਜਿਹੜੇ ਆਹ ਟਿਕਟੌਕ ਜੇ ਦੇ ਐਡਵਰਟਾਈਜ਼ ਜੀ ਕਰਦੇ ਆ, ਦਿੱਲੀ ਦੇ ਛੋਲੇ ਭਟੂਰੇ, ਉਹ ਸਾਲਾ ਦਿੱਲੀ ਨਹੀਂ ਕਰੇ ਗਿਆ ਹੁਣ ਜ਼ਿੰਦਗੀ ਚ। ਲੋਕਾਂ ਦਾ ਜਲੂਸ ਕੱਢਣ ਲੱਗੇ, ਆਪ ਕਰੇ ਪੱਗ ਬੰਨੀ ਹੋਇਆ, ਕਰੇ ਗੇੜਾ ਜਿਹਾ ਕੱਢ ਕੇ ਐਨੂੰ ਮਾਰਦਾ, ਆਪ ਜੋਕਰ ਬਣਿਆ ਹੋਇਆ ਪੂਰਾ। ਤੇ ਜਦੋਂ ਉਹ ਜੋਕਰ ਹੁੰਦੇ ਸੀ ਉਹਨਾਂ ਦਾ ਅਸੀਂ ਮਾੜਾ ਕਹਿੰਦੇ ਵੀ ਉਹ ਮਾੜਾ ਕੰਮ ਸੀਗਾ, ਪਰ ਇਹ ਆਪ ਜੋਕਰ ਬਣੇ ਫਿਰਦੇ ਹੁਣ। ਖੈਰ, ਤੁਹਾਨੂੰ ਲੈ ਕੇ ਚੱਲਦੇ ਹਾਂ ਤੰਦੂਰੀ ਗਿੱਲ, ਇੰਡੀਅਨ ਫਰੂਟ ਲੈਂਡ ਦੇ ਬਿਲਕੁਲ ਨਾਲ ਹੈ ਜੀ, ਆਪਣੇ ਹੈਬਿਟ 10 ਅਤੇ ਸੈਂਡਲ ਰੋਡ ਤੇ, ਜਿੱਥੇ ਵੈਜੀ ਥਾਲੀ ਜਿਹੜੀ 499 ਦੀ ਹੈ, ਚਿਕਨ ਬਰਿਆਨੀ ਜਿਹੜੀ 699 ਦੀ ਹੈ, ਆਲੂ ਮੂਲੀ ਪਰੌਂਠੇ 299 ਦੇ ਨੇ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਨਾਲ 699 ਈਚ, ਚਣੇ ਭਟੂਰੇ 399 ਦੇ ਨੇ, ਤੇ ਵੈਜੀ ਬਰਗਰ ਇਹ ਵੀ 399 ਦਾ ਮਿਲੇਗਾ। ਹੁਣ ਵੈਸੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ, ਜਿਹੜੀਆਂ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਦੇ ਵੀਡੀਓ ਦੇਖਦੇ ਹਾਂ ਰੋਟੀ ਪਾਣੀ ਵਾਲੀਆਂ, ਬਈ ਦੇਖਣ ਨੂੰ ਵਧੀਆ ਲੱਗਦੀਆਂ, ਖਾਣ ਨੂੰ ਤਾਂ ਅੰਦਰ ਨਹੀਂ ਲੰਘਦੀਆਂ। ਹੌਲੀ ਹੌਲੀ ਪਤਾ ਲੱਗਿਆ, ਪਰ ਲੱਗ ਚੱਲਿਆ, ਹੋਰ ਵੀ ਲੱਗੇਗਾ। ਉਧਰ ਟਰੰਪ ਨੇ ਜਿਹੜਾ ਟੈਰਿਫ ਲਾਇਆ ਹੋਇਆ ਆਪਣੇ ਤੇ, ਜਿਹੜਾ ਅਸਰ ਹੋ ਰਿਹਾ ਉਹ ਤਾਂ ਹੋ ਰਿਹਾ ਜਾਂ ਹੋਏਗਾ, ਲੇਕਿਨ ਇਸ ਸਮੇਂ ਅੱਜ ਦੀ ਤਰੀਕ ਚ ਅਮਰੀਕਾ ਦੇ ਹਰੇਕ ਘਰ ਚ ਤਕਰੀਬਨ $1,000 ਦਾ ਘਾਟਾ ਪੈ ਰਿਹਾ ਹੈ ਟੈਰਿਫ ਕਰਕੇ। ਇਰਾਨ ਮਿਸਲ ਬਣਾਉਣ ਲੱਗ ਗਿਆ ਦੁਬਾਰਾ ਕਹਿੰਦੇ ਜੀ, ਔਰ ਉਹਦੇ ਨਾਲ ਨਾਲ 9/11 ਨੂੰ ਯਾਦ ਕੀਤਾ ਗਿਆ ਪਿਛਲੇ ਫਰਾਈਡੇ, 4 ਬੰਦਿਆਂ ਨੂੰ ਚਾਰਜ ਕੀਤਾ, 2 ਜਿਹੜੇ ਪਿਸਤੌਲ ਆ ਫੜੇ ਗਏ ਨਾਰਥ ਯੂਰਕ ਦੇ ਇਲਾਕੇ ਵਿੱਚ। ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 647-429-4040
8: ਫਿੱਟੇ ਮੂੰਹ ਤੇਰੇ। ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ,
5: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
11: ਸਹੀ ਗੱਲ
5: ਜਨਾਬ, ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
11: ਆਹੋ ਸ਼ੇਰਾ, ਬਿਊਟੀਫੁਲ।
5: ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋ, ਕੀ ਹਾਲ ਹੈ?
12: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ। ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
5: ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound $6.99 ਦਾ, ਸਵਰਨਾ ਚੱਕੀ ਆਟਾ 20 pound $10.99 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ $19.99 ਦੀ, 2% ਦੁੱਧ 4 liter $4.99, ਹਲਦੀਰਾਮ ਦੇ 2 ਸਨੈਕ ਚੱਕੋ $3.99 ਦੇ, ਬਰਾਡ ਵੈਜੀ ਬਰਗਰ $4.99, ਬਾਲਟੀ ਚ ਗੋਡਲੋ 5 kilo $8.99, ਟਾਟਾ ਟੀ 1 kilo $9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
10: The Dave Tatlin News Desk, locally covered, nationally connected.
5: ਹੁਣ ਲੇਕ ਏਰੀ ਦਾ ਨਾਮ ਕਹਿੰਦੇ ਬਦਲ ਕੇ ਪੈਨਸਲਵੇਨੀਆ ਲੇਕ ਰੱਖੋ। ਪੰਜਾਬ ਵਿੱਚ 17 September ਤੱਕ ਭਾਰੀ ਮੀਂਹ ਦੀ ਸੰਭਾਵਨਾ। ਜੂਨੀਅਰ ਏਸ਼ੀਆ ਕੱਪ ਹਾਕੀ ਦਾ ਜਿਹੜਾ ਮੈਚ ਸੀ, ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ। ਪੰਜਾਬ ਤੋਂ ਖਬਰ ਆ ਰਹੀ ਹੈ 7 lakh rupees ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫ਼ਤਾਰ। ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1388 ਹੋ ਗਈ ਹੈ। ਖਰੜ ਤੋਂ ਖਬਰ ਆਈ ਹੈ ਮੀਂਹ ਦਾ ਪਾਣੀ ਘਰ ਵਿੱਚ ਦਾਖਲ, 2 saal ਜਿਹੜੀ ਬੱਚੀ ਸੀ ਉਸਦੀ ਮੌਤ ਹੋ ਗਈ।
13: ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002-647-201-6002-201-6002।
14: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ।
5: ਦੈਟਸ ਰਾਈਟ, ਇਜ਼ ਯੋਰ ਪ੍ਰੋਬਲਮ।
15: ਚਿੰਚੂ।
9: ਹਾਂਜੀ ਮੈਡਮ ਜੀ।
15: ਬੇਟਾ ਦੇਖੋ, ਰੇਲ ਕਿਰਾਇਆ ਵੱਧ ਰਿਹਾ, ਤਾਂ ਵੀ ਯਾਤਰੀਆਂ ਦੀ ਗਿਣਤੀ ਵੀ ਵੱਧ ਰਹੀ ਹੈ।
9: ਹਾਂਜੀ,
15: ਇਹਦੇ ਪਿੱਛੇ ਕਾਰਨ ਕੀ ਹੋ ਸਕਦਾ?
9: ਇਹਦੇ ਪਿੱਛੇ ਕਾਰਨ ਮੈਡਮ ਜੀ ਇਹੋ ਹੀ ਆ ਵੀ ਬੰਦਾ ਸੋਚਦਾ ਪਿਛਲੇ ਸਾਲ ਘੱਟ ਸੀ, ਨਹੀਂ ਗਏ, ਐਤਕੀ ਕਿਰਾਇਆ ਵੱਧ ਗਿਆ, ਜੇ ਅਗਲੇ ਸਾਲ ਹੋਰ ਵੱਧ ਜੇ ਉਦੋਂ ਪਹਿਲਾਂ ਪਹਿਲਾਂ ਸਫ਼ਰ ਕਰ ਲਓ।
16: ਫਿੱਟੇ ਮੂੰਹ ਤੇਰੇ।
5: ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਨੇ 26 ਮੁਲਕਾਂ ਦੇ ਨਾਗਰਿਕਾਂ ਲਈ ਦਰਵਾਜ਼ੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ। ਸਟੱਡੀ ਵੀਜ਼ਿਆਂ ਦੀ ਗਿਣਤੀ ਵਿੱਚ 57,000 ਕਟੌਤੀ ਕਰ ਦਿੱਤੀ ਗਈ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਤੇਜ਼ ਕਰ ਦਿੱਤੀ ਹੈ। ਟੈਂਪਰੇਰੀ ਰੈਜੀਡੈਂਟ ਦੀ ਗਿਣਤੀ 7,50,000 ਤੱਕ ਘਟਾਉਣ ਦਾ ਐਲਾਨ ਕਰ ਦਿੱਤਾ। ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 6 ਵੱਖ ਵੱਖ ਮਾਮਲਿਆਂ ਵਿੱਚ 7 ਸਰਕਾਰੀ ਮੁਲਾਜ਼ਮਾਂ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਹੈ। ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਡਰਾਈਵਰ ਚਾਹੀਦੇ ਨੇ, ਏਜ ਡਰਾਈਵਰ ਚਾਹੀਦੇ ਨੇ। ਟੋਰਾਂਟੋ ਤੋਂ ਮੌਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਲਈ ਵੀ ਜਾ ਸਕਦੇ ਹੋ, ਬਾਈ ਵੀਕਲੀ ਪੇ ਹੈ। ਕੁਲਦੀਪ ਮਾਂਗਠੋਰਾ ਨੂੰ ਫੋਨ ਕਰ ਲਓ, ਪੇ ਬੜੀ ਵਧੀਆ ਦਿੰਦੇ ਆ। 647-972-6455-647-972-6455 ਇਹਨਾਂ ਦਾ ਨੰਬਰ ਹੈ। ਇੱਕ ਰੈਸਟੋਰੈਂਟ ਆਪਣੇ ਬ੍ਰੈਂਪਟਨ ਅੰਦਰ, ਇਹਨਾਂ ਨੂੰ ਤਜਰਬੇਕਾਰ ਕਰੀ ਅਤੇ ਤੰਦੂਰ ਸ਼ੈਫ ਚਾਹੀਦੇ ਨੇ, 2 ਚਾਹੀਦੇ ਨੇ, ਇੱਕ ਕਰੀ ਵਾਲਾ ਹੋਵੇ, ਇੱਕ ਤੰਦੂਰ ਵਾਲਾ ਹੋਵੇ। LMI ਜਿਹੜੀ ਹੈ ਰਾਈਟ ਵੇ ਅਵੇਲੇਬਲ ਹੈ, ਠੀਕ ਹੈ। ਸਿਰਫ ਭਾਰਤੀ ਤਜਰਬਾ ਜਿਹੜਾ ਹੈ ਉਸਨੂੰ ਹੀ ਮੰਨਿਆ ਜਾਵੇਗਾ। ਜਾਣਕਾਰੀ ਲਈ ਨੰਬਰ ਨੋਟ ਕਰ ਲਓ 6477013309 7013309। ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਲਈ। ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ, ਸਾਨੂੰ ਫੋਨ ਕਰ ਲਿਓ। ਸੈਟਰਡੇ ਸੰਡੇ 6 416-677-0609 ਦੋਨੇ ਦਿਨ ਥੋੜਾ ਜਿਹਾ ਟਾਈਮ ਅਵੇਲੇਬਲ ਹੈ,
0: ਬਾਕੀ ਆਲਰੇਡੀ ਚੜ ਚੁੱਕਿਆ ਹੈ 416-677-0609। ਅਮਰੀਕਾ ਦੀਆਂ ਫਲਾਈਟਸ ਵਿੱਚ ਇੱਕ ਮਗਰੋਂ ਇੱਕ ਹੈਰਾਨੀਕੁਨ ਮਾਮਲਾ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੀ ਹਾਂ, ਅਖਬਾਰ ਦੀ ਖਬਰ ਹੈ, ਉਹ ਚ ਵੀ ਜੀ ਹਾਂ ਲਿਖਦੇ ਆ। ਸ਼ਰਾਬੀ ਮੁਸਾਫਰ ਵੱਲੋਂ ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਕਰਵਾਉਣ ਮਗਰੋਂ ਇੱਕ ਔਰਤ ਨੇ ਸਾਰਿਆਂ ਹੱਦਾਂ ਪਾਰ ਕਰਤੀਆਂ, ਜਿਸ ਨੂੰ ਫਲਾਈਟ ਲੈਂਡ ਕਰਦੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਤੇ ਆਪਣੇ ਹਿੰਦੁਸਤਾਨ ਦੀ ਵੀ ਲਾ ਲੈਣੀ ਸੀ, ਜਿਹਦੇ ਦਾਲ ਰੋਟੀ ਤਰੀਆਂ ਕਰੀਆਂ ਕੱਢ ਕੇ ਜਾ ਕੇ 15-16 ਜਾਣੇ ਇੱਕ ਦੂਜੇ ਨੂੰ ਵੰਡ ਕੇ ਖਾਣ ਲੱਗੇ ਜਿਵੇਂ ਪਿਕਨਿਕ ਤੇ ਗਏ ਆ, ਉਹ ਨੀ ਲਾਈ ਯਾਰ ਤੁਸੀਂ, ਹੱਦ ਹੋ ਗਈ ਯਾਰ, ਇਹ ਮਾੜੀ ਗੱਲ ਆ। ਜੀ ਹਾਂ, ਇਹ ਖਬਰ ਮਾੜੀ ਹੈ। ਹੋਰ ਖਬਰਾਂ ਚ ਖਬਰ ਹੈ, ਦੱਖਣੀ ਅਫਰੀਕਾ ਚ 3 ਗੱਡੀਆਂ ਦੀ ਭਿਆਨਕ ਟੱਕਰ ਚ 21 ਲੋਕਾਂ ਦੀ ਮੌਤ ਤੇ 4 ਲੋਕ ਜਿਹੜੇ ਜ਼ਖਮੀ ਹੋ ਗਏ। ਜਾਣੇ ਆ ਆਉਂਦੇ ਆ
3: ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
10: From the Dave Tatla News Desk, locally covered, nationally connected.
0: ਅਮਰੀਕਾ ਚ ਖਦੀਰ ਖਾਨ ਮੁਹੰਮਦ ਦੇ ਲੈਬ ਮਾਲਕ 8.89 ਅਰਬ ਰੁਪਏ ਦੇ ਮੈਡੀਕਲ ਘਪਲੇ ਦਾ ਦੋਸ਼ ਭਗੌੜਾ ਭੱਜ ਗਿਆ, ਪਹਿਲੇ ਗਿਆ, ਉਹ ਗਿਆ, ਉਹ ਗਿਆ, ਉਹ ਗਿਆ। ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਫਰੋਤੀ ਅਤੇ ਗੋਲਾਬਾਰੀ ਨਾਲ ਜੁੜੇ ਇਕ ਮਾਮਲੇ ਵਿਚ ਪੁਲਿਸ ਨੇ ਇਕ ਪੰਜਾਬੀ ਔਰਤ ਕੰਨੂ ਪ੍ਰੀਤ ਕੌਰ ਤੇ ਕਥਿਤ ਤੌਰ ਤੇ ਪੀੜਤਾਂ ਤੇ ਉਸਦੇ ਪਰਿਵਾਰ ਨਾਲ ਸੰਬੰਧਿਤ ਨਿੱਜੀ ਜਾਣਕਾਰੀ ਅਤੇ ਇੱਕ ਸ਼ੂਟਰ ਤੱਕ ਪਹੁੰਚਾਉਣ ਦੇ ਦੋਸ਼ ਲੱਗੇ ਨੇ।
11: ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ, ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਅਲਟਰ, 647-792-7000, 647-792-7000।
0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ, ਐਵਰੈਸਟ ਟਰਾਂਸਪੋਰਟ, ਔਰ ਡੈਡੀਕੇਟਡ ਰਨ ਹੈ ਜੀ। ਹਰ ਰੋਜ਼ ਸ਼ਾਮ ਨੂੰ ਘਰੇ ਆਵੋਗੇ, 3,000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈ। ਨੰਬਰ ਹੈ 905-846-2229, 846-2229, ਐਕਸਟੈਂਸ਼ਨ 4। ਖਬਰਾਂ ਚ ਖਬਰ ਆਈ ਹੈ, ਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ। ਜਦੋਂ ਧਾਰਮਿਕ ਸਥਾਨਾਂ ਤੇ ਅਸੀਂ ਜਾਂਦੇ ਹਾਂ, ਚਾਹੇ ਟਰੈਕਟਰ ਟਰਾਲੀਆਂ ਤੁਰ ਕੇ ਜਾਈਏ, ਸਾਈਕਲ ਤੇ ਜਾਈਏ, ਰਿਕਸ਼ੇ ਤੇ ਜਾਈਏ, ਮੋਟਰਸਾਈਕਲ ਤੇ ਜਾਈਏ, ਉਹ ਉਹਨੂੰ ਤਾਂ ਪਤਾ ਨਾ ਜਿਹਨੂੰ ਪੂਜਾ ਕਰਨ ਚੱਲੇ ਹੋ, ਪਾਠ ਪੂਜਾ ਕਰਨ ਚੱਲੋ, ਵੀ ਅਸੀਂ ਆ ਰਹੇ ਹਾਂ ਤੇਰੇ ਲਈ, ਉਹ ਫਿਰ ਰਾਹ ਚ ਕੰਮ ਕਿਵੇਂ ਹੋ ਜਾਂਦਾ, ਇਹ ਨਹੀਂ ਸਮਝ ਆਉਂਦੀ ਮੈਨੂੰ। ਖੈਰ, ਮਿਸਾਗਾ ਦੇ ਸੈਫਾਇਰ ਲੌਂਚ ਤੇ 2 ਵਾਰ ਗੋਲੀਆਂ ਚੱਲ ਚੁੱਕੀਆਂ ਯਾਰ, ਇੱਕ ਵਾਰ ਤਾਂ ਮੈਂ ਵੀ ਗਿਆ ਹੋਇਆ ਸੀ ਉੱਥੇ, ਇਟਸ ਅ ਨਾਈਸ ਪਲੇਸ। ਤੋਂ ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿਚ ਫੈਰੀ ਪਲਟਣ ਕਾਰਨ ਘੱਟੋ ਘੱਟ 129 ਲੋਕ ਲਾਪਤਾ ਹੋ ਗਏ, 6 ਦੀ ਮੌਤ ਕਨਫਰਮ ਕੀਤੀ ਜਾ ਰਹੀ ਹੈ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099।
5: ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। I am Dave Tatla and you are not.
17: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
18: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ। 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
17: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
15: ਕੀ ਹੋਇਆ?
9: ਨਹੀਂ ਯਾਰ, ਇਦਾਂ ਨਹੀਂ ਹੋਣਾ ਚਾਹੀਦਾ ਸੀ ਨਾ।
15: ਤੂੰ ਕਿਉਂ ਰੋਈ ਜਾ ਰਿਹਾ? ਕੁਝ ਦੱਸੇਗਾ ਵੀ?

0: ਦੂਸਰੇ ਪਾਸੇ ਦਿਲਜੀਤ ਦੋਸਾਂਝ ਨੇ ਉਹ ਕਰਤਾ ਜਿਹੜਾ ਕਿ ਕਿਸੇ ਵੀ ਪੰਜਾਬੀ ਸਿੰਗਰ ਦਾ ਨਹੀਂ ਕਹਿਣਾ ਚਾਹੀਦਾ, ਹਿੰਦੁਸਤਾਨੀ ਸਿੰਗਰ ਨੇ ਕੀਤਾ ਹੋਵੇ, ਨਾ ਹਾਲੀਵੁੱਡ ਨਾ ਬਾਲੀਵੁੱਡ ਨਾ ਕਿਸੇ ਹੋਰ ਨੇ। ਵੈਂਬਲੀ ਦੇ ਵਿੱਚ ਜਿਹੜਾ ਸ਼ੋਅ ਕੀਤਾ 90,000 ਦੀ ਕਪੈਸਿਟੀ ਤੇ 92,000 ਤੋਂ ਉੱਪਰ ਲੋਕ ਗਏ ਸੀ। ਇੱਕ ਉਹਨੇ ਹੋਰ ਪਟਾਕਾ ਛੱਡਤਾ ਉੱਥੇ, ਜਿਹੜੇ ਅੱਜ ਕੱਲ੍ਹ ਦਾ ਕੋਈ ਕਲਾ, ਅੱਜ ਕੱਲ੍ਹ ਤਾਂ ਆਉਂਦੇ 12-1300 ਸੀਟਾਂ ਨਹੀਂ ਭਰਦੀਆਂ ਹੈਗੀਆਂ, 1000 ਸੀਟਾਂ ਨਹੀਂ ਭਰਦੀਆਂ ਇੱਥੇ, ਮਿੰਤਾਂ ਤਰਲੇ ਕਰੀ ਜਾਂਦੇ ਵੀ ਆ ਜਾਓ ਇਹ ਆ ਜਾਓ ਟਿਕਟਾਂ ਲੈ ਲਓ ਸਾਡੀਆਂ। ਉਹਨੇ ਗੁਜਰਾਤ ਵਿੱਚ ਨਰਿੰਦਰ ਮੋਦੀ ਸਟੇਡੀਅਮ ਆ ਕੋਈ, ਉਹ ਕਹਿੰਦੇ ਉਹਦੀ ਕਪੈਸਿਟੀ ਇਦੂ ਵੀ ਜ਼ਿਆਦਾ ਆ। ਉਹਨੇ ਮੇਰੇ ਖਿਆਲ ਅਕਤੂਬਰ ਖਣੀ ਨਵੰਬਰ 'ਚ ਉੱਥੇ ਵੀ ਸ਼ੋਅ ਕਰਨਾ। ਕੈਨ ਯੂ ਇਮੈਜਿਨ, ਜਿੱਥੇ 1,00,000 ਬੰਦਾ ਬਹਿੰਦਾ ਹੋਵੇ ਉੱਥੇ ਸ਼ੋਅ ਕਰਨਾ ਹੋਵੇ, ਉਹ ਵੀ ਸੋਲਡ ਆਊਟ। ਦੈਟਸ ਰਾਈਟ, ਸੋਲਡ ਆਊਟ। ਏਸ਼ਿਆਈ ਚੈਂਪੀਅਨ ਟਰਾਫੀ ਹਾਕੀ 'ਚ ਪਾਕਿਸਤਾਨ ਵੀ ਲਵੇਗਾ ਹਿੱਸਾ, ਸੀਐਮ ਭਗਵੰਤ ਮਾਨ ਨੇ ਕਿਹਾ, ਵਿਚ ਇਜ਼ ਵੈਰੀ ਗੁੱਡ। ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਇਨਾਮ ਵਧਾ ਕੇ 70,00,000 ਰੁਪਈਏ ਕਰ ਦਿੱਤਾ। ਪਠਾਨਕੋਟ ਪੁਲਵਾਮਾ ਹਮਲੇ ਦਾ ਦੋਸ਼ੀ ਹੈ।
1: ਟਰੱਕ ਸੇਲਸ ਤੇ
2: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
2: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: ਮੀਂਹ ਤੋਂ ਬਾਅਦ ਅਹਿਮਦਾਬਾਦ ਵਿੱਚ ਸਕੂਲ ਬੱਸ ਫਸੀ। ਕੇਦਾਰਨਾਥ ਰੂਟ ਤੇ ਮੀਂਹ ਜ਼ਮੀਨ ਖਿਸਕਣ ਨਾਲ ਇੱਕ ਦੀ ਮੌਤ, ਯਾਤਰਾ ਰੋਕੀ ਗਈ। ਕਰੂਜ਼ ਜਹਾਜ਼ 6 ਦਿਨਾਂ ਤੋਂ ਗੰਗਾ ਚ ਫਸਿਆ। ਯਾਰ ਆਹ ਕੀ ਹੋਇਆ, ਕਰੂਜ਼ ਜਹਾਜ਼ ਗੰਗਾ ਚ ਉਤਰਿਆ ਫਿਰਦਾ, ਇਹ ਕਿਵੇਂ ਹੋ ਸਕਦਾ? ਗੰਗਾ ਚ ਤਾਂ ਉੱਥੇ ਸਾਹ ਲੈਣ ਨੂੰ ਜਗ੍ਹਾ ਨਹੀਂ, ਇੰਨਾ ਗੰਦ ਪਾਇਆ ਹੋਇਆ, ਉੱਥੇ ਕਰੂਜ਼ ਚ ਕਿਹੜਾ ਬਹਿ ਕੇ ਜਾਂਦਾ ਹੋਣਾ? ਖੈਰ, ਜਿਹੜੇ ਜਾਣ ਵਾਲੇ ਭਾਈ ਜਾਂਦੇ ਵੀ ਹੋਣੇ ਆ। ਆਲ ਰਾਈਟ, ਤੁਹਾਨੂੰ ਲੈ ਕੇ ਚੱਲਦੇ ਆ ਬ੍ਰਹਮ ਟੀਵੀ ਪਲਾਂਸ ਤੇ। ਇੱਕ ਵਾਰ ਫੇਰ ਸਾਡੇ ਨਾਲ ਸੁਲਤਾਨ ਜੀ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਅਗੇਨ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਟੈਲੀਵਿਜ਼ਨ ਵਾਲੇ ਪਾਸੇ ਚੱਲੀਏ ਦੁਬਾਰਾ।
1: ਜੀ ਬਿਲਕੁਲ, ਟੀਵੀ ਦੇ ਵਿੱਚ ਸਾਡੇ ਕੋਲ ਜੀ ਇਸ ਟਾਈਮ 75 ਇੰਚ 3 ਟੀਵੀ ਅਵੇਲੇਬਲ ਹੈ, ਜਿਹੜੇ ਕਿ 799 ਦੇ ਮਿਲ ਜਾਣਗੇ, ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1099 ਹੈ ਜੀ, $1100। ਪਰ 799 ਚ ਸੈਮਸੰਗ ਦਾ ਟੀਵੀ 75 ਇੰਚ ਤੁਹਾਨੂੰ ਮਿਲੇਗਾ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਜੀ। ਤੇ ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ ਜੀ, ਟੈਰਿਫ ਲੱਗੀ ਪ੍ਰਾਈਸ ਇਹਦੀ $1800 ਹੈ, ਜਦਕਿ ਤੁਹਾਨੂੰ $1399 ਦਾ ਮਿੰਨੀ LED ਸੈਮਸੰਗ ਦਾ ਮਿਲੇਗਾ, 2026 ਦਾ ਲੇਟੈਸਟ ਮਾਡਲ। ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਬੁਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, 905-450-2828 ਨੰਬਰ ਹੈ। 98 ਇੰਚ ਵੀ ਇੱਕ ਟੀਵੀ ਸਟਾਕ ਹੈ ਜੀ, ਕੋਈ ਕਸਟਮਰ ਲੈਣਾ ਚਾਹੁੰਦੇ, 1 lucky ਕਸਟਮਰ ਕੈਨ ਗੈਟ ਇਟ, $3500 ਵਾਲਾ $1999 ਦਾ। ਪਰ ਜੇ ਟੈਰਿਫ ਲੱਗੀ ਪ੍ਰਾਈਸ ਵੀ ਗਿਣੀਏ ਤੇ $2600 ਬਣਦੀ ਹੈ, ਪਰ $1999 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਇੱਕ ਟੀਵੀ ਲਿਆ ਜਾ ਸਕਦਾ ਹੈ। ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਸੁਲਤਾਨ ਜੀ, ਜਿਹੜੇ ਆਪਣੇ ਛੋਟੇ ਪੀਸ ਪਏ ਆ ਜੂਸਰ ਵਗੈਰਾ, ਉਹਦੀ ਵੀ ਰੋਸ਼ਨੀ ਪਾ ਦੋ।
1: ਇਹ ਭਾਜੀ ਸਾਡੇ ਕੋਲ ਨਿੰਜਾ ਕੰਪਨੀ ਦੇ ਜੂਸਰ ਹੈ, ਨਿੰਜਾ ਦਾ ਜੂਸਰ ਜਿਹੜਾ ਇਹ ਵੀ ਤੁਹਾਨੂੰ ਅੱਜ $300 ਵਾਲਾ $179 ਚ ਮਿਲੇਗਾ। ਇਹਦੇ ਚ 2 ਅਟੈਚਮੈਂਟ ਆਉਂਦੀਆਂ, ਇੱਕ ਵੱਧ, 1 with pulp 1 without pulp। ਸੋ ਤੁਸੀਂ ਪਲਪ ਦੇ ਨਾਲ ਜੂਸ ਲੈਣਾ ਚਾਹੁੰਦੇ ਹੋ ਜਾਂ ਵਿਦਆਊਟ ਪਲਪ ਜੂਸ ਲੈਣਾ ਚਾਹੁੰਦੇ ਹੋ, ਐਨੀ ਆਫ 1 ਅਟੈਚਮੈਂਟ ਲਗਾ ਕੇ ਤੁਸੀਂ ਆਪਣੀ ਮਰਜ਼ੀ ਦਾ ਜੂਸ, ਨਿੰਜਾ ਕੰਪਨੀ ਦਾ ਸਪੈਸ਼ਲ ਪ੍ਰਮੋਸ਼ਨਲ $179 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਲੈ ਸਕਦੇ ਜੀ। ਜਿਹੜੇ ਕਸਟਮਰ ਕੱਲਾ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਉਹਨਾਂ ਨੂੰ $1099 ਦਾ ਵਾਸ਼ਰ ਐਂਡ ਡਰਾਇਰ ਵੀ ਮਿਲ ਜਾਏਗਾ ਪੇਅਰ। $1099 ਚ ਵਾਸ਼ਰ ਡਰਾਇਰ ਦੋਨੋਂ, ਲਾਰਜ ਕਪੈਸਿਟੀ, ਵੈਰੀ ਡਿਊਰੇਬਲ, $1099 ਦਾ ਫ੍ਰੀ ਡਿਲੀਵਰ ਹੋ ਜਾਣਾ ਜੀ, ਤੇ 6 ਮਹੀਨੇ ਚ ਕਸਟਮਰ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਦਾ ਮਿਲੇਗਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $1800 ਹੈ, ਪਰ $1499 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਕੁਛ ਇੱਕ ਪੇਅਰ ਅਵੇਲੇਬਲ ਹੈ, ਫਸਟ ਕਮ ਫਸਟ ਸਰਵ, 905-450-2828। ਸਾਡੇ ਕੋਲ ਸਿੰਗਲ ਪੀਸ ਫਰਿੱਜ, ਇਹ ਵੀ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਇਹ ਵੀ $2200 ਟੈਰਿਫ ਲੱਗੀ ਪ੍ਰਾਈਸ ਹੈ, $1499 ਦਾ ਤੁਹਾਨੂੰ ਫੁੱਲ ਸਾਈਜ਼ ਦਾ ਕਾਊਂਟ ਡੈਪ ਮਿਲੇਗਾ, 36 ਇੰਚ ਫਰੈਂਚ ਡੋਰ ਫਰਿੱਜ, ਓਨਲੀ $1499, ਫ੍ਰੀ ਹੋਮ ਡਿਲੀਵਰੀ ਹੈ ਜੀ। 905-450-2828 ਪਹੁੰਚਣਾ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

ਹੇਠ ਕਪਾਹ ਚੋ ਕੁੜੀ ਵਿਆਹ ਚੋ ਠਰਕੀ ਬੁੜੀਆਂ ਚੋ ਨਖਰਾ ਕੁੜੀਆਂ ਚੋ ਗਾਲੜੀ ਸੱਥ ਚੋ ਲਕੀਰ ਹੱਥ ਚੋ ਕਾਲਖ ਤੌੜੀ ਚੋ ਤੇ ਕੁੱਤਾ ਹੱਡਾ ਰੋੜੀ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਉਹ ਡੀਲਾ ਝੋਨੇ ਚੋ ਸੁਨਿਆਰਾ ਸੋਨੇ ਚੋ ਨਛੇੜੀ ਚਿੱਟੇ ਤੋਂ ਮੋਚ ਗਿੱਟੇ ਚੋ ਦਾਗ ਖੱਦਰ ਚੋ ਚੱਪਲ ਵੱਧਰ ਚੋ ਐਲਤੀ ਝੇਡਾਂ ਚੋ ਤੇ ਪੰਜਾਬੀ ਕੈਨੇਡਾ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਦਾਰੂ ਪੰਜਾਬ ਚੋ ਪੜਾਕੂ ਕਿਤਾਬ ਚੋ ਜਵਾਰੀ ਜੂਏ ਚ ਸਾਂਢ ਬੂਹੇ ਚੋ ਤੋਤਾ ਛੱਲੀ ਚੋ ਆਸ਼ਿਕ ਗਲੀ ਚੋ ਦਾਣੇ ਹੋਲਾਂ ਚ ਤੇ ਬਈਏ ਚੌਲਾਂ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਮੱਝ ਛੱਪੜ ਚੋ ਫਕੀਰ ਛੱਪੜ ਚੋ ਜਨਾਨੀ ਪੇਕੇ ਚੋ ਸ਼ਰਾਬੀ ਠੇਕੇ ਚੋ ਲੀਡਰ ਕੁਰਸੀ ਚੋ ਅਮਲੀ ਸੁਸਤੀ ਚੋ ਜਵਾਕ ਰੇਤ ਚੋ ਤੇ ਜੱਟ ਖੇਤ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਕੈਂਸਰ ਸਰੀਰ ਚੋ ਬੰਦਾ ਮਰੀ ਜਮੀਰ ਚੋ ਅਣਖ ਸਰਦਾਰ ਚੋ ਬੇਵਫਾਈ ਨਾਰ ਚੋ ਪੈਸੇ ਪੁਲਿਸ ਦੀ ਜੇਬ ਚੋ ਬਲਾਤਕਾਰੀ ਕੇਸ ਚੋ ਡਰਾਈਵਰ ਟਰੱਕ ਚੋ ਤੇ ਵਲ ਪਿਆ ਲੱਕ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਵਿਹਲਾ ਫੇਸਬੁੱਕ ਚੋ ਸਿਉਂਕ ਸੁੱਕੇ ਰੁੱਖ ਚੋ ਗੁੱਸਾ ਜਵਾਨੀ ਚੋ ਦੋਹਤੇ ਲਈ ਪਿਆਰ ਨਾਨੀ ਚੋ ਬੀੜਾ ਲੱਗਿਆ ਬੁੱਲਾਂ ਚੋ ਭੌਰੇ ਫਿਰਦੇ ਫੁੱਲਾਂ ਚੋ ਸੱਪ ਵੜਿਆ ਬੈਲ ਚੋ ਤੇ ਯਾਰ ਪੁਰਾਣੇ ਬੈਲ ਚੋ ਬਾਈ ਜੀ ਕੱਢਣੇ ਬਹੁਤ ਔਖੇ ਆ ਬਾਈ ਜੀ ਕੱਢਣੇ ਬਹੁਤ ਔਖੇ ਆ ਧੰਨ।

ਗਣਪਤੀ ਬਾਪਾ ਸੋਨੂ ਸੂਦ ਦੇ ਘਰ ਪਹੁੰਚਿਆ ਜੀ। ਪ੍ਰਭੂ ਤੋਂ ਵਰ ਮੰਗਦੇ ਹਨ, ਕਹਿੰਦੇ ਹਨ ਕਿ ਦੁਨੀਆਂ ਵਿੱਚ ਸ਼ਾਂਤੀ ਰਹੇ ਅਤੇ ਦੁੱਖ ਸਾਰਿਆਂ ਤੋਂ ਦੂਰ ਰਹੇ। ਉਹ ਭਾਈ, ਉਹ ਕੁੱਤਿਆਂ ਦੇ ਤੂੰ ਤਾਂ ਕੁੱਤਿਆਂ ਦੀ ਰਾਖੀ ਕਰਨਾ ਸੀ, ਉਹ ਸ਼ੈਲਟਰ ਸ਼ੂਟਰ ਬਣਾ ਲਿਆ ਕਿ ਨਹੀਂ? ਅਜੇ ਬਣਾ ਲਿਆ ਹੋਣਾ ਯਾਰ। ਭਾਰਤ ਨੇਪਾਲ ਨੂੰ ਰੋਜ਼ਾਨਾ 18 ਘੰਟੇ 654 ਮੈਗਾਵਾਟ ਬਿਜਲੀ ਪ੍ਰਦਾਨ ਕਰੇਗਾ। 2.8 ਮਿਲੀਅਨ ਘਰਾਂ ਦੀਆਂ ਜ਼ਰੂਰਤਾਂ ਦੇ ਬਰਾਬਰ ਹੈ। ਹੜ੍ਹਾਂ ਨੇ ਨੇਪਾਲ ਵਿੱਚ ਬਿਜਲੀ ਜਿਹੜਾ ਉਤਪਾਦਨ ਸੀ ਉਹ ਘਟਾ ਦਿੱਤਾ ਹੈ। ਧਿਆਨ ਦੇਣਾ ਪਲੀਜ਼। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤਾਂ 1 ਵਗੇ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ। ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਅਤੇ 1 ਲੱਭੇ ਹੀ ਨਾ। ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ। ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ 3 ਗਾਵਾਂ, ਜਿਹੜਾ ਲੱਭੇ ਹੀ ਨਾ ਉਸਨੂੰ ਲੱਭੀਆਂ 3 ਗਾਵਾਂ, 2 ਫੰਡਰ ਤੇ 1 ਸੂਏ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ। ਉਹ ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ। ਉਹ ਜਿਹੜਾ ਲੱਭੇ ਹੀ ਨਾ ਉਸਨੂੰ ਲੱਭੀਆਂ 3 ਗਾਵਾਂ, 2 ਫੰਡਰਾਂ ਤੇ 1 ਸੂਏ ਹੀ ਨਾ। ਜਿਹੜੀ ਸੂਏ ਹੀ ਨਾ ਉਹਨੇ ਦਿੱਤੇ 3 ਬੱਚੇ, ਜਿਹੜੀ ਸੂਏ ਹੀ ਨਾ ਉਹਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ। ਜਿਹੜੀ ਸੂਈ ਨਾ ਉਸਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ। ਉਹ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਚੱਲੀ ਨਾ। ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਚੱਲੀ ਨਾ। ਜਿਹੜਾ ਚੱਲੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, ਜਿਹੜਾ ਚੱਲੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, 2 ਨੇ ਤੇ 1 ਨੂੰ ਦਿਸੇ ਹੀ ਨਾ। ਜਿਹੜਾ ਚੱਲੇ ਹੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, 2 ਨੇ ਤੇ 1 ਨੂੰ ਦਿਸੇ ਹੀ ਨਾ। ਜਿਹਨੂੰ ਦਿਸੇ ਹੀ ਨਾ ਉਹਨੂੰ ਮਾਰੀਆਂ 3 ਮੁੱਕੀਆਂ, ਜਿਸਨੂੰ ਦਿਸੇ ਹੀ ਨਾ ਉਹਨੂੰ ਮਾਰੀਆਂ 3 ਮੁੱਕੀਆਂ, 2 ਮਿਸ ਗਈਆਂ ਤੇ 1 ਵੱਜੇ ਹੀ ਨਾ।

0: ਐਕਸਕਲੂਸਿਵ ਡੀਲਸ ਆ ਏਅਰਲਾਈਨ ਦੀਆਂ ਕਟਾਰੀਆ ਟੂਰ ਐਂਡ ਟਰੈਵਲ ਤੇ। ਟੋਰਾਂਟੋ ਦਿੱਲੀ 1060, ਟੋਰਾਂਟੋ ਅੰਮ੍ਰਿਤਸਰ 1285, ਰਿਟਰਨ ਟੋਰਾਂਟੋ ਅੰਮ੍ਰਿਤਸਰ 2340, ਟੋਰਾਂਟੋ ਦਿੱਲੀ 1580, ਪਾਕਿਸਤਾਨ ਦੀ ਵਨ ਵੇ ਟੋਰਾਂਟੋ ਕਰਾਚੀ 1190, ਟੋਰਾਂਟੋ ਇਸਲਾਮਾਬਾਦ 1225, ਟੋਰਾਂਟੋ ਕਰਾਚੀ ਜਿਹੜੀਆਂ ਰਿਟਰਨ ਨੇ 2100, ਟੋਰਾਂਟੋ ਇਸਲਾਮਾਬਾਦ 2070। ਜੇ ਤੁਸੀਂ ਡੋਮਿਨਿਕਨ ਰਿਪਬਲਿਕ ਜਾਣਾ, ਆਲ ਇਨਕਲੂਸਿਵ ਡੀਲ ਜਿਹੜੀਆਂ ਨੇ 1145 ਤੋਂ ਸ਼ੁਰੂ ਹੁੰਦੀਆਂ, ਮੈਕਸੀਕੋ ਲਈ 1060 ਤੋਂ ਸ਼ੁਰੂ ਹੁੰਦੀਆਂ। ਬੁੱਕ ਕਰੋ ਅੱਜ ਹੀ ਕਟਾਰੀਆ ਟੂਰ ਐਂਡ ਟਰੈਵਲ, ਨੰਬਰ ਵੀ ਨੋਟ ਕਰ ਲਓ 905-6781200, 678-1200 ਇਹਨਾਂ ਦਾ ਨੰਬਰ ਹੈ।
1: ਯਹ ਮੰਦਿਰ ਦਰਗਾਹ ਵੀ ਕਿਆ ਅਜੀਬ ਜਗ੍ਹਾ ਹੈ, ਜਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਖ ਮਾਂਗਤਾ ਹੈ। ਬਾਰਾਤ ਮੇਂ ਦੁਲਹੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ, ਜਬਕਿ ਮੈਯਤ ਮੇਂ ਜਨਾਜ਼ਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਗਮ ਮੇਂ ਪੀਛੇ ਹੋ ਜਾਤੀ ਹੈ। ਮੋਮਬੱਤੀ ਜਲਾ ਕਰ ਮੁਰਦੋਂ ਕੋ ਯਾਦ ਕੀਆ ਜਾਤਾ ਹੈ ਔਰ ਮੋਮਬੱਤੀ ਬੁਝਾ ਕਰ ਸਾਲਗਿਰਾ ਔਰ ਬਰਥਡੇ ਮਨਾਤੇ ਹੈ। ਅੱਛੇ ਰਾਸਤੇ ਪਰ ਕਮ ਲੋਕ ਚਲਤੇ ਹੈ, ਲੇਕਿਨ ਬੁਰੇ ਰਸਤੇ ਪਰ ਅਕਸਰੀਅਤ ਚਲਤੀ ਹੈ। ਇਸਲਿਏ ਸ਼ਰਾਬ ਬੇਚਨੇ ਵਾਲਾ ਕਿਸੀ ਕੇ ਘਰ ਤੱਕ ਨਹੀਂ ਜਾਤਾ, ਪਰ ਦੂਧ ਬੇਚਨੇ ਵਾਲੇ ਕੋ ਘਰ ਘਰ ਔਰ ਗਲੀ ਕੁਚੇ ਭਟਕਣਾ ਪੜਤਾ ਹੈ। ਦੂਧ ਵਾਲੇ ਸੇ ਬਾਰ ਬਾਰ ਪੂਛਾ ਜਾਤਾ ਹੈ ਕਿ ਦੂਧ ਮੇਂ ਪਾਣੀ ਤੋ ਨਹੀਂ ਡਾਲਾ, ਜਬਕਿ ਸ਼ਰਾਬ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਕਾਮਯਾਬ ਲੋਗੋਂ ਕੀ ਸਿਰਫ ਚਮਕ ਹੀ ਲੋਗੋਂ ਕੋ ਦਿਖਾਈ ਦੇਤੀ ਹੈ, ਉਸਨੇ ਕਿਤਨੇ ਅੰਧੇਰੇ ਦੇਖੇ ਹੈ ਯੇ ਕੋਈ ਨਹੀਂ ਜਾਣਤਾ। ਚਾਹੇ ਕੋਈ ਰਾਹ ਮੇਂ ਕਿਤਨੀ ਹੀ ਰੋਲੇ ਅਟਕਾਏ ਯਾ ਰਾਸਤਾ ਭਟਕਾਨੇ ਕੀ ਕਿਤਨੀ ਵੀ ਕੋਸ਼ਿਸ਼ ਕਿਉਂ ਨਾ ਕਰ ਲੇ, ਕਾਬਿਲ ਇਨਸਾਨ ਫਿਰ ਵੀ ਦੇਰ ਸਵੇਰ ਆਪਣੀ ਮੰਜ਼ਿਲ ਪਾ ਹੀ ਲੇਤਾ ਹੈ। ਉਨਕੇ ਸਾਥ ਜ਼ਰੂਰ ਰਹੋ ਜਿਨਕਾ ਵਕਤ ਖਰਾਬ ਹੈ, ਪਰ ਉਨਕਾ ਸਾਥ ਛੋੜ ਦੋ ਜਿਨਕੀ ਨੀਯਤ ਖਰਾਬ ਹੈ। ਪਾਜ਼ੇਬ ਹਜ਼ਾਰੋਂ ਰੁਪਏ ਮੇਂ ਆਤੀ ਹੈ, ਪਰ ਪੈਰੋਂ ਮੇਂ ਪਹਿਨੀ ਜਾਤੀ ਹੈ, ਔਰ ਬਿੰਦੀਆ ਏਕ ਰੁਪਏ ਮੇਂ ਆਤੀ ਹੈ ਔਰ ਪੇਸ਼ਾਨੀ ਪਰ ਸਜਾਈ ਜਾਤੀ ਹੈ। ਇਸਲੀਏ ਕੀਮਤ ਮਾਇਨੇ ਨਹੀਂ ਰੱਖਤੀ ਹੈ, ਕਿਸਮਤ ਮਾਇਨੇ ਰੱਖਤੀ ਹੈ। ਜਿਸ ਦਿਨ ਤੁਮਹਾਰਾ ਸਬਸੇ ਕਰੀਬੀ ਤੁਮ ਪਰ ਗੁੱਸਾ ਹੋਣਾ ਛੋੜ ਦੇ, ਸਮਝ ਲੈਣਾ ਤੁਮ ਉਸ ਇਨਸਾਨ ਕੋ ਖੋ ਚੁਕੇ ਹੋ। ਇਖਲਾਕ ਰੱਖਣਾ ਹੈ ਤੋ ਉਸ ਚਿਰਾਗ ਕੀ ਤਰ੍ਹਾਂ ਰੱਖੋ ਜੋ ਬਾਦਸ਼ਾਹ ਕੇ ਮਹਿਲ ਮੇਂ ਵੀ ਉਤਨੀ ਹੀ ਰੋਸ਼ਨੀ ਦੇਤਾ ਹੈ ਜਿਤਨਾ ਕਿਸੀ ਗਰੀਬ ਕੇ ਝੋਂਪੜੇ ਮੇਂ। ਜ਼ਿੰਦਗੀ ਮੇਂ ਖੁਦ ਕੋ ਕਭੀ ਕਿਸੀ ਇਨਸਾਨ ਕਾ ਆਦਿ ਮਤ ਬਣਾਨਾ, ਕਿਉਂਕਿ ਇਨਸਾਨ ਬਹੁਤ ਖੁਦਗਰਜ਼ ਹੈ। ਜਬ ਆਪਕੋ ਪਸੰਦ ਕਰਤਾ ਹੈ ਤੋ ਆਪਕੀ ਬੁਰਾਈ ਭੁੱਲ ਜਾਤਾ ਹੈ, ਔਰ ਜਬ ਆਪਸੇ ਨਫ਼ਰਤ ਕਰਤਾ ਹੈ ਤੋ ਆਪਕੀ ਅੱਛਾਈ ਭੁੱਲ ਜਾਤਾ ਹੈ। ਨੀਮ ਕੀ ਤਰ੍ਹਾਂ ਕੜਵਾ ਇਲਮ ਦੇਣੇ ਵਾਲਾ ਹੀ ਸੱਚਾ ਦੋਸਤ ਹੋਤਾ ਹੈ, ਮਿੱਠੀ ਬਾਤ ਕਰਨੇ ਵਾਲੇ ਤੋ ਚਾਪਲੋਸ ਵੀ ਹੋਤੇ ਹੈ। ਤਾਰੀਖ ਗਵਾਹ ਹੈ ਕਿ ਆਜ ਤੱਕ ਨੀਮ ਮੇਂ ਕਭੀ ਕੀੜੇ ਨਹੀਂ ਪੜੇ, ਔਰ ਮਿਠਾਈ ਮੇਂ ਤੋ ਅਕਸਰ ਕੀੜੇ ਪੜ ਜਾਇਆ ਕਰਤੇ ਹੈ। ਮੈਂ ਦੁਨੀਆ ਸੇ ਲੜ ਸਕਤਾ ਹੂੰ, ਪਰ ਅਪਨੋ ਸੇ ਨਹੀਂ, ਕਿਉਂਕਿ ਅਪਨੋ ਕੇ ਸਾਥ ਮੁਝੇ ਜੀਤਨਾ ਨਹੀਂ ਬਲਕਿ ਜੀਣਾ ਹੈ। ਦਿਲ ਕੋ ਛੋੜ ਕੇ ਚਿਹਰੇ ਕੀ ਦੀਵਾਨੀ ਹੋਈ ਯੇ ਦੁਨੀਆ, ਦਿਲ ਕੋ ਛੋੜ ਕੇ ਚਿਹਰੇ ਕੀ ਦੀਵਾਨੀ ਹੋਈ ਯੇ ਦੁਨੀਆ। ਅਬ ਸਮਝ ਮੇਂ ਆਇਆ ਕਿ ਸੈਲਫੀ ਵਾਲੇ ਫੋਨ ਮਹਿੰਗੇ ਕਿਉਂ ਆਤੇ ਹੈ।
0: ਵੈਲਕਮ ਟੂ ਡੇਟ ਵਾਲਾ ਸ਼ੋ, ਸਾਡੇ ਨਾਲ ਸੰਪਰਕ ਕਰ ਲਿਓ 416-677-0609। ਅਗਰ ਤੁਸੀਂ ਵੀਕਐਂਡ 'ਤੇ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਨੰਬਰ ਨੇ 416-677-0609।
2: ਅੱਜ ਹੰਝੂ ਆ ਗਏ ਨੈਣਾਂ ਵਿੱਚ, ਉਹਦੀ ਯਾਦ ਨੇ ਫੇਰ ਰੁਆ ਦਿੱਤਾ।
3: ਵੀਰ ਜੀ ਰੁਮਾਲ ਦਿਆਂ?
2: ਨਹੀਂ ਨਹੀਂ, ਦਰਅਸਲ ਗੱਲ ਇਹ ਸੀ ਕਿ ਦੁੱਖ ਦੀ ਅੱਖ ਸੀ, ਉਹਨੇ ਐਕਸਪਾਇਰ ਹੋਇਆ ਦਾਰੂ ਪਾ ਦਿੱਤਾ।
3: ਟਮਾਟਰ ਤੋਂ ਮਤ ਮਾਰੋ ਯਾਰ।
4: راہی صاحب میرا خیال ہے کہ سارے دوست بیٹھے نے اور میں پہلا نظم جڑی سناواں وہ اج کی پکائی جڑی جناب دا تھوڑا جا تعارف ہے کہ ایک چودھری صاحب نے تے ایک انہاں دا باوچی ہے تے نہ او دا رحمت تے لاڈ جویں ان رحمہ رحمہ کہیں دے تے او ایک دن انہاں نال مشورہ کر دینے کہ اج کی پکانا ہے تے چودھری صاحب نو پوچھ دینے رحمے نو کہ اج کی پکائی دس تیرا کی خیال ہے اج کی پکائیے دس تیرا کی خیال ہے رحمہ کہندا میں کی خیال دسا میری کی مجال ہے چودھری صاحب کہندے رحمے آ چل اج پھر چسکے ہی لا لیے پنڈی ہوے پٹ پٹ لمبی ہوے ہری کچور ہوے سونی ہوے کولی ہوے لوہاں والی پنڈی ہوے پٹ پٹ لمبی ہوے ہری کچور ہوے سونی ہوے کولی ہوے وچ ہن بکرے دی پوٹھ دیاں بوٹیاں وچ ہن بکرے دی پوٹھ دیاں بوٹیاں نال ہن چھنڈیاں تندوری دیاں روٹیاں تے مکھنے دا پیڑا ہوے لسی دا پیالہ ہوے پنڈیاں دے نخرے تے گرم مسالہ ہوے پنڈیاں دے نخرے تے گرم مسالہ ہوے تے شکریہ جناب پنڈیاں بنانا وی تے کوئی کوئی جاندا ہے رننا پکانا وی تے کوئی کوئی جاندا ہے اٹھا پھر چودھری جی پھڑا میں تیاریاں تے پنڈیاں بناواں اج رج کے کراریاں چوی صاحب کہندے نے رہ میاں ہزار ہون مزے دار پنڈیاں ہوندیاں نے کچھ ذرا لیس دار پنڈیاں وہ کہندا دفع کرو چودھری جی سبزیاں دی تھوڑ اور سانو اے لسوڑیاں پکان دی کی لوڑ ہے چڑی نہ منا لیے جی تک رحمیا کریلے نہ پکا لیے وہ کہتا ریسے کو چودھری جی آپ دے خیال دی جمی کچھ سبزی کریلے جمی کچھ سبزی کریلے ٹھڈ بچ انج جویں لو لگ پئی ٹھڈ وچ انج جویں لو لگ پئی ہے تساں گل کیتی ہے تے رال وگ پئی ہے سچ پوچھو چودھری جی ایو میری رائے ہے مینوں وچ روکنا کریلیاں دا جائے تے چودھری جی ہوے جے کریلا چنگا پلیا وچ ہوے کیما اُتے دھاگا ہوے ولیا تے گنیا ٹماٹراں دے نال ہوے تنیا پھر ہوے گھر دے گھیو وچ پنیا تے پھر کوئی چودھری جی اس دا سواد پر وی پکایا سی تہانوں وی تے یاد ہے چوی صاحب کہندے نے ہور بی بائے دی منوں ہر گل پوندی ہے رہ میاں کریلے وچ کوڑ ذرا ہوندی ہے اندر دفع کرو زہر تے چرہتا مینوں لگ دفع کرو زہر تے چرہتا مینوں لگ نیم تے تریک دا برا مینوں لگدا ہے تے پلے پلے دندا تھلے جیب پئی سکدی کھا مر لئیے تے ترے نہیں مکدی تے تو میری گولیاں کرے لیا تو پھکیاں دے دے نالو چاہ لکو نیند دیا ٹکیاں اخیر تے چوی سب کہنے رہ میں آفر انج کر تو میں کوئی راہ دے تے پوچھے تے بتاؤں دا بھی اپنا سواد اندر رب تو اڈا پلا کرے کہ ایڈی سونی گال لے رب تو اڈا پلا کرے کہ ایڈی سونی گال لے یہ جے زیکے والا ہور کیڑا پھال لے پٹھیا دی گرمی تو دل ذرا ڈردا ہے سچ جی چودھری جی ٹڈکا نو بالنا تے کھان والی چیز ہے وینگنا دا سالنا پٹھیا دے ڈک وچ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is Watno Dur Radio.
1: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
0: This is Watno Dur Radio.

ਕਾਲ ਜੀ, ਗੁੱਡ ਆਫਟਰਨੂਨ. ਵਤਨ ਦੂਰ ਦੇ ਵਿੱਚ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ. ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ. ਵੀਕਐਂਡ ਤੋਂ ਬਾਅਦ ਆਪਾਂ ਫਿਰ ਜਿਹੜੀ ਜੀ ਸੋਮਵਾਰ ਦੇ ਵਿੱਚ ਵਾਪਸੀ ਕਰ ਲਈ ਹੈਗੀ ਆ. ਔਰ ਉਮੀਦ ਕਰਾਂਗੇ ਕਿ ਆਹ ਜਿਹੜਾ ਜੀ ਵੀਕ ਸਾਰਿਆਂ ਦਾ ਵਧੀਆ ਰਹੇ, ਠੀਕ ਠਾਕ ਰਹੋ, ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ. ਔਰ ਵੀਕਐਂਡ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ. ਬਹੁਤ ਸਾਰੇ ਕਮਿਊਨਿਟੀ ਇਵੈਂਟਸ ਵੀ ਸੀਗੇ ਅਤੇ ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਵੀ ਜਿਹੜਾ ਜੀ ਇੰਜੋਏ ਕੀਤਾ ਹੋਊਗਾ. ਅਤੇ ਵੈਦਰ ਰਿਪੋਰਟ ਸਾਂਝੀ ਕਰ ਦਵਾਂ ਕਿ ਅੱਜ ਦਾ ਵੈਦਰ ਹੈਗਾ 18 ਡਿਗਰੀ, ਸ਼ਾਮ ਨੂੰ 14 ਡਿਗਰੀ, ਓਵਰ ਨਾਈਟ ਜਿਹੜਾ ਹੈ ਜੀ 13 ਡਿਗਰੀ. ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਅਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀਗਾ 6:55 ਤੇ ਦਿਨ ਜਿਹੜਾ ਜੀ ਢਲ ਜਾਣਾ 7:30 ਤੇ. ਸੋ ਇਹ ਸੀਗੀ ਕੁਛ ਜਿਹੜੀ ਜੀ ਵੈਦਰ ਰਿਪੋਰਟ. ਪ੍ਰੋਗਰਾਮ ਨੂੰ ਤੁਹਾਡੇ ਤਾਈਂ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ. ਸਮੋਸਾ ਇਨ ਸਵੀਟ ਫੈਕਟਰੀ ਦਾ ਪੂਰਾ ਸਹਿਯੋਗ ਹੈ. ਏਮਸ ਇਮੀਗ੍ਰੇਸ਼ਨ ਨੇ ਅੱਜ ਦੇ ਪ੍ਰੋਗਰਾਮ ਨੂੰ ਵੀ ਸਪਾਂਸਰ ਕੀਤਾ ਹੈ. ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਇੰਸ਼ੋਰੈਂਸ ਫੋਰ ਯੂ ਦੀ ਥੀਮ ਤੋਂ ਮੋਨਾ ਮਹਿੰਗੀ ਜੀ. ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਇਸ ਟਾਈਮ ਜਿਹੜੀ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਿਆ. ਟੈਲੀਟਾਈਮ ਇਲੈਕਟ੍ਰੋਨਿਕਸ, ਬਿਲਕੁਲ ਜੀ, ਟੈਲੀਟਾਈਮ ਇਲੈਕਟ੍ਰੋਨਿਕ ਐਂਡ ਮਾਈ ਫਰਨੀਚਰ ਤੇ ਵੀ ਕਾਫੀ ਭਾਰੀ ਜਿਹੜੀ ਜੀ ਸੇਲ ਲੱਗੀ ਆ. ਔਰ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਹੈ. ਟਿੱਕਾ ਜੰਕਸ਼ਨ, ਬਿਲਕੁਲ ਜੀ, ਵਧੀਆ ਸਵਾਦ ਫੂਡ ਖਾਣਾ ਜਾਂ ਕੋਈ ਕੇਟਰਿੰਗ ਕਰਾਉਣੀ ਹੈ ਤੇ ਪਹੁੰਚ ਸਕਦੇ ਆ ਤੁਸੀਂ ਟਿੱਕਾ ਜੰਕਸ਼ਨ. ਅੱਜ ਦੇ ਪ੍ਰੋਗਰਾਮ ਨੂੰ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕੀਤਾ ਹੈਗਾ. ਔਰ ਬਾਕੀ ਸਾਡੇ ਸਪੋਂਸਰਸ ਦਾ ਵੇਰਵਾ ਵੀ ਆਪਾਂ ਜਿਹੜਾ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਦਿੰਦੇ ਰਵਾਂਗੇ. 1 ਘੰਟੇ ਦਾ ਆਪਣਾ ਜਿਹੜਾ ਹੈ ਜੀ ਸਾਥ ਹੈਗਾ. ਔਰ ਸਾਡੀ ਘੜੀ ਦੇ ਮੁਤਾਬਿਕ ਟਾਈਮ 1:08 ਔਰ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਨੇ. ਔਰ ਬਹੁਤ ਜਲਦੀ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜੁੜਦੇ ਹਾਂ. ਸੋ ਉਹਦੇ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਦੀ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ, ਇੱਕ ਪਿਆਰੇ ਜਿਹੇ ਜਿਹੜੇ ਜੀ ਗੀਤ ਦੇ ਨਾਲ, ਅਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ.

ਬਿਲਕੁਲ ਜੀ ਬਿਲਕੁਲ, ਜੋ ਵੀ ਹੈ ਸਭ ਤੇਰਾ, ਕਿਉਂਕਿ ਆਲਵੇਸ ਲਾਈਫ ਦੇ ਵਿੱਚ ਆਪਾਂ ਨੂੰ ਟਾਈਮ ਕੱਢ ਕੇ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਇੰਨੇ ਸਾਨੂੰ ਵਾਹਿਗੁਰੂ ਨੇ ਦਿੱਤਾ ਜਾਂ ਇੱਥੇ ਤੱਕ ਪਹੁੰਚਾਇਆ ਜਿੱਥੇ ਤੱਕ ਅਸੀਂ ਕਦੇ ਆਸ ਨਹੀਂ ਲਾਈ ਸੀ ਜਾਂ ਕਦੇ ਸੋਚਿਆ ਨਹੀਂ ਸੀ ਲਾਈਫ ਦੇ ਵਿੱਚ। ਦੇਖੋ ਹਰ ਇੱਕ ਦਿਨ ਆਪਾਂ ਉੱਠਦੇ ਹਾਂ, ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਨਵਾਂ ਜ਼ਰੂਰ ਸਾਨੂੰ ਸਿੱਖਣ ਨੂੰ ਮਿਲਦਾ ਹੈਗਾ ਆ। ਸੋ ਉਸ ਚੀਜ਼ ਲਈ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਇੱਕ ਵਧੀਆ ਲਾਈਫ ਸਟਾਈਲ ਜੀ ਰਹੇ ਹਾਂ, ਹੈਲਦੀ ਲਾਈਫ ਸਟਾਈਲ, ਸੋ ਇਹਦੇ ਲਈ ਵੀ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰੀਆ ਹੈ। ਔਰ ਆਲਵੇਸ ਅਸੀਂ ਜਿਹੜੀ ਜੀ ਇਹੀ ਅਰਦਾਸ ਕਰਦੇ ਕਿ ਸਾਡੇ ਜਿੱਥੋਂ ਵੀ ਲਿਸਨਰ ਸਾਨੂੰ ਸੁਣਦੇ ਆ ਅਤੇ ਆਲਵੇਸ ਚੜ੍ਹਦੀ ਕਲਾ ਦੇ ਵਿੱਚ ਰਹਿਣ, ਜੇ ਕੰਮਾਂ ਕਾਰਾਂ 'ਤੇ ਨੇ, ਜੇ ਸਾਡੇ ਕੋਈ ਭੈਣ ਭਰਾ ਟਰੱਕ ਚਲਾਉਂਦੇ ਨੇ ਸਪੈਸ਼ਲੀ ਲੰਬੇ ਰੂਟਾਂ 'ਤੇ ਜਾਂਦੇ ਨੇ, ਅਤੇ ਵਾਹਿਗੁਰੂ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ। ਸੋ ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਮੁਕੇਸ਼ ਚੌਹਾਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਵੀਜ਼ਨ। ਮੋਰਗੇਜ ਸੰਬੰਧੀ ਕਿਸੇ ਨੇ ਵੀ ਸਾਡੇ ਭੈਣ ਭਰਾ ਨੇ ਕੋਈ ਜਾਣਕਾਰੀ ਲੈਣੀ ਆ, ਜਾਂ ਤੁਸੀਂ ਪਹਿਲੀ ਵਾਰੀ ਮੋਰਗੇਜ ਲੈ ਰਹੇ ਹਾਂ, ਜਾਂ ਤੁਸੀਂ ਸੈਕਿੰਡ ਟਾਈਮ ਜਾਂ ਘਰਾਂ ਦੇ ਵਿੱਚੋਂ ਕੋਈ ਇਕੁਇਟੀ ਕੱਢਣੀ ਆ, ਜਾਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਚਾਹੀਦਾ, ਜਾਂ ਅਰਜੈਂਟਲੀ ਲੋਨ ਦੀ ਲੋੜ ਪੈ ਗਈ ਆ, ਤੇ ਮੁਕੇਸ਼ ਚੌਹਾਨ ਤੁਹਾਡੀ ਪੂਰੀ ਪੂਰੀ ਜਿਹੜੀ ਜੀ ਮਦਦ ਕਰਦੇ ਨੇ। ਇਹਨਾਂ ਦਾ ਨੰਬਰ 647-512-7000 ਤੇ ਗੱਲਬਾਤ ਹੋ ਸਕਦੀ ਆ।

0: ਪੇਸ਼ ਕੀਤਾ ਆ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਐਕਸੀਡੈਂਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਤੁਸੀਂ ਕਲੇਮ ਪ੍ਰੋਸੈਸ ਕਰਵਾਉਣਾ ਆ, ਤੇ ਬਿਲਕੁਲ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ 416-570-0157 ਤੇ। ਔਰ ਮੇਰੀ ਲਾਈਨ ਇਸ ਟਾਈਮ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਆ, ਸੋ ਥੋੜੀ ਜਿਹੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ, ਸਾਡੇ ਪਿਆਰੇ ਪਿਆਰੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਅਮਨਪ੍ਰੀਤ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ ਅਮਨਪ੍ਰੀਤ ਜੀ?
1: ਹਾਲ ਚਾਲ ਕਿਰਨ ਵਧੀਆ ਕਹਿ ਸਕਦੇ ਹਾਂ, ਕਿਉਂਕਿ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਆਇਆ ਆ। ਕਿਤੇ ਕਿਤੇ ਪੰਜਾਬ ਦੇ ਵਿੱਚ ਬਾਰਿਸ਼ ਹੋਈ ਹੈ ਤੇ ਉਹਦੇ ਕਾਰਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਨਹੀਂ ਵੀ ਹੋਈ ਥੋੜਾ ਜਿਹਾ ਵੈਦਰ ਚੇਂਜ ਹੋਇਆ ਆ। ਵੈਸੇ ਵੀ ਕਿਰਨ ਰਾਤ ਟਾਈਮ ਹੁਣ ਜਿਹੜਾ ਕਾਫੀ ਮੌਸਮ ਠੰਡਾ ਹੁੰਦਾ ਔਰ ਤਰੇਲ ਪੈਂਦੀ ਆ ਰਾਤ ਨੂੰ, ਦਿਨੇ ਥੋੜਾ ਜਿਹਾ ਗਰਮ ਲੱਗਦਾ ਕਿਉਂਕਿ ਜਦੋਂ ਧੁੱਪ ਨਿਕਲਦੀ ਆ ਬਾਹਰ ਅੰਦਰ ਕੋਈ ਕੰਮ ਕਰਦਾ ਤਾਂ ਥੋੜਾ ਮਹਿਸੂਸ ਹੁੰਦਾ ਆ ਵੀ ਗਰਮੀ ਹੈਗੀ ਆ ਔਰ ਰਹਿਣੀ ਵੀ ਹੈ ਗਰਮੀ ਥੋੜਾ ਚਿਰ। ਪਰ ਜੇਕਰ ਏਦਾਂ ਵਿੱਚ ਵਿੱਚ ਬਾਰਿਸ਼ ਹੁੰਦੀ ਰਹੀ ਤਾਂ ਮੌਸਮ ਠੰਡਾ ਰਹੂਗਾ, ਪਰ ਦਿਨਾਂ ਦਾ ਕਿਰਨ ਕਾਫੀ ਜ਼ਿਆਦਾ ਫਰਕ ਪੈ ਗਿਆ ਆ। 6 ਵਜੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਅਸੀਂ ਹਨੇਰੇ ਦੇ ਵਿੱਚ ਸ਼ਿਰਕਤ ਕਰ ਚੁੱਕੇ ਹਾਂ, ਰਾਤ ਜਿਹੜੀ ਆ ਉਹ ਪੈਣੀ ਸਟਾਰਟ ਹੋ ਗਈ ਆ, ਸੋ ਕਾਫੀ ਜ਼ਿਆਦਾ ਫਰਕ ਕਹਿ ਸਕਦੇ ਹਾਂ ਪਿਆ।
0: ਬਿਲਕੁਲ ਜੀ, ਔਰ ਮਨਪ੍ਰੀਤ ਜੀ ਆਪਾਂ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ, ਤੁਸੀਂ ਦੱਸੋ ਪਹਿਲੀ ਕਿਹੜੀ ਖਬਰ ਤੋਂ ਜਿਹੜੇ ਜੀ ਸ਼ੁਰੂਆਤ ਕਰਨਾ ਚਾਹੁੰਦੇ ਆ?
1: ਓਕੇ ਕਿਰਨ, ਖਬਰਾਂ ਤਾਂ ਸਾਰੀਆਂ ਹੀ ਗੱਲਬਾਤ ਕਰਨ ਵਾਲੀਆਂ ਹੀ ਨੇ, ਕਰਦਾ ਜਿਹਦੇ ਤੋਂ ਮਰਜ਼ੀ ਕਰੀਏ, ਪਰ ਆਪਾਂ ਚੱਲਦੇ ਹਾਂ AI ਦੇ ਵੱਲ। ਆਪਾਂ ਸਾਰਿਆਂ ਨੂੰ ਪਤਾ ਕਿ AI ਦਾ ਜਿਹੜਾ ਜ਼ਮਾਨਾ ਹੈ ਉਹ ਬੜੀ ਤੇਜ਼ ਰਫ਼ਤਾਰ ਜਿਹੜਾ ਫੜ ਰਿਹਾ ਆ, ਔਰ ਇੱਕ ਮੈਂ ਖਬਰ ਪੜ੍ਹੀ ਜਿਹਨੂੰ ਲੱਗਿਆ ਕਿ ਮੈਂ ਵੀ ਸ਼ੇਅਰ ਕਰਾਂ ਸਾਰਿਆਂ ਦੇ ਨਾਲ। ਐਂਥਰੋਪਿਕ ਤੋਂ ਹਾਲ ਹੀ ਦੇ ਵਿੱਚ ਇੱਕ ਅਸਤੀਫਾ ਦੇਣ ਵਾਲੇ AI ਰਿਸਰਚਰ ਜੈਕਬ ਕੌਕਸਨ ਨੇ ਜਿਹੜਾ ਆ ਇੱਕ ਟੈਕਨੋਲੋਜੀ ਦੇ ਭਵਿੱਖ ਨੂੰ ਲੈ ਕੇ ਗੰਭੀਰ ਚੇਤਾਵਨੀ ਦਿੱਤੀ ਆ। ਉਹਨਾਂ ਨੇ ਕਿਰਨ ਕਿਹਾ ਹੈ ਕਿ ਜੇਕਰ AI ਦੇ ਵਿਕਾਸ ਦੀ ਜਿਹੜੀ ਮੌਜੂਦਾ ਰਫ਼ਤਾਰ ਆ ਜਿਸ ਸਪੀਡ ਦੇ ਨਾਲ ਇਹ ਵੱਧ ਰਿਹਾ, ਇਹਨੂੰ ਰੋਕਿਆ ਨਾ ਗਿਆ ਤਾਂ ਫਿਊਚਰ ਦੇ ਵਿੱਚ ਜਿਹੜਾ ਆ ਮਨੁੱਖ ਦੇ ਲਈ ਬਹੁਤ ਗੰਭੀਰ ਜਿਹੜੇ ਨਤੀਜੇ ਹੋ ਸਕਦੇ ਨੇ। ਤੇ AI ਖੇਤਰ ਦੇ ਵਿੱਚ ਕੰਮ ਕਰਨ ਵਾਲੇ ਕਈ ਲੋਕ ਇਸ ਟੈਕਨੋਲੋਜੀ ਦੀਆਂ ਲਗਾਤਾਰ ਜਿਹੜੀਆਂ ਵੱਧ ਰਹੀਆਂ ਜੋ ਵੀ ਆ ਹਨਾ ਇੰਟਰਸਟ ਕਹਿ ਸਕਦੇ ਹਾਂ ਲੋਕਾਂ ਦੇ ਵਿੱਚ ਜਾਂ ਸਮਰੱਥਾਵਾਂ ਕਹਿ ਸਕਦੇ ਹਾਂ, ਉਹ ਮਨੁੱਖਤਾ ਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਅਸਲ ਦੇ ਵਿੱਚ ਡਰੇ ਹੋਏ ਆ। ਤੇ ਉਹਨਾਂ ਨੇ ਤਾਂ ਕਰਕੇ ਕਹਿੰਦੇ, ਇੱਕ ਦੇਖੋ AI ਰਿਸਰਚਰ ਜਿਹੜਾ ਆਪਣੇ ਕੰਮ ਤੋਂ ਅਸਤੀਫਾ ਦੇ ਰਿਹਾ ਆ ਹਨਾ, ਤੇ ਇਹ ਸਾਰਾ ਕੁਝ ਖੁਦ ਦੱਸ ਰਿਹਾ ਆ। ਤੇ ਕਹਿੰਦੇ ਕਿ ਅਸਤੀਫਾ ਪੋਸਟ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਵਾਇਰਲ ਹੋ ਰਹੀ ਆ, ਤੇ ਮੈਂ ਵੀ ਇਹ ਜਿਹੜੀ ਖਬਰ ਸੋਸ਼ਲ ਮੀਡੀਆ ਤੋਂ ਹੀ ਕਿਰਨ ਚੱਕੀ ਆ। ਔਰ ਪੋਸਟ ਦੇ ਵਿੱਚ ਉਹਨਾਂ ਨੇ AI ਦੇ ਕਾਬੂ ਤੋਂ ਬਾਹਰ ਜਾਣ ਦੀ ਜਿਹੜੀ ਸੰਭਾਵਨਾ ਉਹਦੇ ਬਾਰੇ ਚਿੰਤਾ ਜਤਾਈ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਜੇ AI ਦੇ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਕੰਟਰੋਲ 'ਚ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਮਨੁੱਖ ਦੇ ਲਈ ਸੱਚੀ ਮੁੱਚੀ ਬਹੁਤ ਵੱਡਾ ਖਤਰਾ ਪੈਦਾ ਕਰੂਗਾ, ਰੁਕਾਵਟਾਂ ਪੈਦਾ ਕਰੂਗਾ, ਕੰਮ ਕਾਰ ਦੇ ਜਿਹੜੇ ਨੇ ਕਹਿ ਸਕਦੇ ਹਾਂ ਆਪਾਂ ਮੌਕੇ ਆ ਉਹਨਾਂ ਨੂੰ ਘੱਟ ਕਰੂਗਾ। ਔਰ ਇਸ ਗੱਲ ਦੀ ਜਿਹੜੀ ਆ ਉਹਨਾਂ ਨੇ ਕਿਹਾ ਕਿ ਪੂਰੀ ਪੂਰੀ ਸੰਭਾਵਨਾ ਆ ਕਿ ਇੰਜ ਹੀ ਹੋਣਾ ਆ ਤੇ ਵੱਡੇ ਨੁਕਸਾਨ ਜਨਤਾ ਨੂੰ ਸਹਿਣੇ ਪੈਣੇ। ਔਰ ਆਪਾਂ ਅੱਜ ਦੇ ਜ਼ਮਾਨੇ 'ਚ ਕਿਵੇਂ ਦੇਖ ਲਈਏ, ਕਿਸੇ ਨੂੰ ਕੋਈ ਫੋਟੋ ਪਾਉਣੀ ਆ, ਕੱਪੜੇ ਚੇਂਜ ਕਰਨੇ ਆ, ਲੁੱਕ ਚੇਂਜ ਕਰਨੀ ਆ, ਕੋਈ ਆਪਣੀ ਪ੍ਰਾਈਵੇਸੀ ਨਹੀਂ ਦੇਖਦਾ। ਫਟਾਫਟ ਜਦੋਂ ਵੀ ਕੋਈ ਟ੍ਰੈਂਡ ਚੱਲਦਾ ਹੈ ਸੋਸ਼ਲ ਮੀਡੀਆ ਤੇ ਤਾਂ ਆਪਣੀ ਜਾ ਕੇ AI ਦੇ ਵਿੱਚ ਆਪਣੀ ਓਰਿਜਿਨਲ ਫੋਟੋ ਦੇ ਕੇ, ਆਪਣਾ ਓਰਿਜਿਨਲ ਡਾਟਾ ਦੇ ਕੇ, ਹਨਾ ਜਾਣਕਾਰੀ ਦੇ ਕੇ ਸਾਰਾ ਕੁਝ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਆਪਣਾ ਦਿਮਾਗ ਘੱਟ ਵਰਤਣਾ, AI ਤੋਂ ਸਾਰੀ ਜਾਣਕਾਰੀ ਲੈਣੀ ਹੈ ਤੇ ਉਹ ਚ ਆਪਣੀ ਆ। ਈਵਨ ਕਈ ਵਾਰੀ ਆਪਾਂ ਬਹੁਤ ਸਾਰੀਆਂ ਪੋਸਟਾਂ ਕਿਰਨ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਉੱਪਰ ਜਦੋਂ ਆਪਾਂ ਪੋਸਟ ਕਰਦੇ ਹਾਂ ਤਾਂ ਆਲਰੇਡੀ ਉੱਥੇ ਲਿਖਿਆ ਆ ਜਾਂਦਾ ਕਿ AI ਕੰਟੈਂਟ, ਹਨਾ, ਤੇ ਉਹਦੇ ਵਿੱਚ ਆਪਣੀ ਕਿਤੇ ਓਰਿਜਨੈਲਿਟੀ ਵੀ ਨਹੀਂ ਰਹਿ ਜਾਂਦੀ ਔਰ ਕ੍ਰੈਡਿਟ ਵੀ AI ਨੂੰ ਮਿਲਦਾ। ਫਿਰ ਇਹ ਵੀ ਪਤਾ ਲੱਗਦਾ ਹੈ ਕਿ ਇਹ AI ਜਨਰੇਟਡ ਆ, ਇਨਸਾਨ ਨੇ ਖੁਦ ਜਨਰੇਟ ਨਹੀਂ ਕੀਤੀ। ਫਿਰ ਸਭ ਤੋਂ ਵੱਡੀ ਗੱਲ, ਬਹੁਤੇ ਜਿਹੜਾ ਤੁਸੀਂ ਇੱਕ ਟ੍ਰੈਂਡ ਦੇਖ ਰਹੇ ਹੋਵੋਗੇ 80s ਦੀਆਂ ਲੁੱਕਸ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਹਨਾ ਪਾ ਰਹੇ ਆ, ਤੇ ਉਹਦੇ ਤੇ ਵੀ ਜਿਹੜੇ ਪੁਲਿਸ ਤੇ ਕਹਿ ਸਕਦੇ ਉੱਚ ਅਧਿਕਾਰੀ ਆ ਹਨਾ, ਉਹਨਾਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਆ ਕਿ ਤੁਹਾਡੀਆਂ ਫੋਟੋਜ਼ ਤਾਂ ਕਿਤੇ ਨਾ ਕਿਤੇ AI ਦੇ ਥਰੂ ਕਿਸੇ ਹੋਰ ਕ੍ਰੀਏਟਿਵਿਟੀ ਦੇ ਲਈ ਮਿਸਯੂਜ਼ ਹੋ ਸਕਦਾ ਆ। ਇਹ ਸਾਫ ਸਾਫ AI ਨੇ ਜਿਹੜਾ ਆ ਲਿਖਿਆ ਹੋਇਆ, ਮਤਲਬ ਉਹਦੀ ਜਾਣਕਾਰੀ ਦੇ ਵਿੱਚ, ਤੇ ਤੁਸੀਂ ਫਿਰ ਵੀ ਆਪਣੀ ਓਰਿਜਨਲ ਫੋਟੋ ਦੇ ਕੇ ਆਪਣੀਆਂ ਲੁੱਕਸ ਕ੍ਰੀਏਟ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਕਿਸੇ ਕ੍ਰਾਈਮ ਦਾ ਸ਼ਿਕਾਰ ਵੀ ਜਿਹੜਾ ਹੋ ਸਕਦੇ।
0: ਬਿਲਕੁਲ ਮਨਪ੍ਰੀਤ ਜੀ, ਹਨਾ, ਇੱਥੇ ਆਪਾਂ ਇੱਕ ਚੀਜ਼ ਚਲੋ ਹੋਰ ਐਡ ਆਨ ਕਰ ਲੈਂਦੇ ਹਾਂ, ਕਿਉਂਕਿ ਆਪਾਂ ਗੱਲ ਕਰਦੇ AI ਦੀ, ਹਨਾ, AI ਕਿਉਂਕਿ ਆਪਾਂ ਹੁਣ ਆਫਿਸਿਸ ਦੇ ਵਿੱਚ ਵੀ ਜਾਂ ਉਹਦਾ ਵੀ ਕੋਈ ਕੰਮ ਕਰਦੇ ਹਾਂ, ਕੋਈ ਚੀਜ਼ ਔਖੀ ਲੱਗਦੀ ਹੈ ਚਲੋ ਜੀ AI ਤੋਂ ਹਨਾ ਉਹ ਕਰ ਲੈਂਦੇ ਹਾਂ, ਲਾਈਕ ਆਪਾਂ ਆਪਣਾ ਦਿਮਾਗ ਲਾਉਣਾ ਤਾਂ ਮੈਨੂੰ ਲੱਗਦਾ ਹੈ ਕਿ

0: ਘੱਟ ਕਰ ਦਿੱਤਾ ਤੇ ਏ ਆਈ ਤੇ ਆਪਾਂ ਜ਼ਿਆਦਾ ਡਿਪੈਂਡੈਂਟ ਹੋ ਗਏ। ਸੋ ਬਿਲਕੁਲ ਤੁਸੀਂ ਇਹ ਚੀਜ਼ ਸਹੀ ਕਹੀ ਕਿ ਕਿਤੇ ਨਾ ਕਿਤੇ ਇਹ ਆਪਾਂ ਹਨਾ ਟੂ ਦਾ ਐਂਡ ਜਿਹਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਉਹ ਚੀਜ਼ ਆਪਾਂ ਕਹਿ ਸਕਦੇ ਹਾਂ।
1: ਕਿੰਨ ਮੈਂ ਤੁਹਾਡੀ ਗੱਲ ਨੂੰ ਅੱਗੇ ਕੰਟੀਨਿਊ ਕਰੂੰਗੀ
0: ਬਿਲਕੁਲ ਜੀ,
1: ਕਿਉਂਕਿ ਇਹ ਇੱਕ ਵਿਸ਼ਾ ਵੀ ਹੈ, ਇੱਕ ਖਬਰ ਨਹੀਂ ਹੈ ਅੱਜ ਦੇ ਡੇਟ ਦੇ ਵਿੱਚ, ਸੱਚੀ ਮੁੱਚੀ ਚ ਇੱਕ ਬਹੁਤ ਵੱਡਾ ਵਿਸ਼ਾ ਹੈ ਗੱਲਬਾਤ ਤੇ ਵਿਚਾਰ ਵਟਾਂਦਰੇ ਦਾ। ਕਿੰਨ ਜਿਵੇਂ ਲੋਕ ਗੂਗਲ ਤੇ ਡਿਪੈਂਡੈਂਟ ਹੋ ਗਏ ਸੀਗੇ ਹਨਾ, ਕੁਝ ਤਾਂ ਗੂਗਲ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜੀ ਸਹੀ ਇਨਫੋਰਮੇਸ਼ਨ ਹੈ ਉਹ ਕ੍ਰੀਏਟ ਕੀਤੀ ਜਾਂਦੀ, ਜਿੱਦਾਂ ਕਿ ਬਹੁਤ ਸਾਰੀਆਂ ਮਹਾਨ ਹਸਤੀਆਂ ਦੇ ਬਾਇਓਡਾਟਾ ਗੂਗਲ ਤੇ ਹੁੰਦੇ ਨੇ ਹਨਾ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਸਾਨੂੰ ਉੱਥੋਂ ਲੱਭ ਜਾਂਦੀਆਂ ਨੇ, ਔਰ ਬਹੁਤ ਸਾਰੀ ਐਸੀ ਜਾਣਕਾਰੀ ਜਿਹੜੀ ਸੱਚ ਚ ਸਹੀ ਨਹੀਂ ਹੁੰਦੀ, ਅੰਦਾਜ਼ਨ ਉੱਥੇ ਪਾਈ ਗਈ ਹੁੰਦੀ ਹੈ ਤੇ ਅਸੀਂ ਸਿਰਫ ਗੂਗਲ ਨੂੰ ਸੱਚ ਮੰਨਦੇ ਹਾਂ ਕਿ ਜੋ ਵੀ ਆ ਉੱਥੋਂ ਚੱਕ ਲਓ ਉਹ ਸੱਚ ਹੋਊਗਾ। ਐਵੇਂ ਹੀ ਲੋਕ ਏ ਆਈ ਤੇ ਡਿਪੈਂਡੈਂਟ ਹੋ ਗਏ ਨੇ, ਕੋਈ ਵੀ ਜਾਣਕਾਰੀ ਹੈ ਲੋਕ ਏ ਆਈ ਤੋਂ ਲੈਂਦੇ ਨੇ ਔਰ ਉਹਦੇ ਬਾਰੇ ਕੋਈ ਆਪ ਰਿਸਰਚ ਕਰਨੀ ਨਹੀਂ ਜਾਣਦੇ, ਸਗੋਂ ਹੋ ਸਕਦਾ ਆਪ ਨੂੰ ਜ਼ਿਆਦਾ ਵਧੀਆ ਪਤਾ ਹੋਵੇ, ਤੁਹਾਡੇ ਥੋਟਸ ਏ ਆਈ ਨਾਲ ਜ਼ਿਆਦਾ ਸਟਰੋਂਗ ਹੋਣ, ਪਰ ਨਹੀਂ ਆਪਣੇ ਤੇ ਬਿਲੀਵ ਨਹੀਂ ਹੈਗਾ, ਆਪਣੇ ਤੇ ਟਰਸਟ ਨਹੀਂ ਹੈ, ਪਰ ਏ ਆਈ ਨੇ ਜੋ ਜਨਰੇਟ ਕਰ ਦਿੱਤਾ ਦੁਨੀਆ ਜਿਹੜੀ ਆ ਉਹਨੂੰ ਸੱਚ ਮੰਨ ਰਹੀ ਹੈ ਕਿ ਵਾਹ ਜ਼ਬਰਦਸਤ ਕਿਆ ਬਾਤ, ਏ ਆਈ ਨੇ ਬਣਾਤਾ ਸਭ ਕੁਝ ਸਹੀ ਹੀ ਆ ਹਨਾ।
0: ਬਿਲਕੁਲ ਜੀ, ਸੋ ਆਪਾਂ ਆਲਵੇਜ਼ ਉਮੀਦ ਹੀ ਕਰ ਸਕਦੇ ਹਾਂ ਫੋਰ ਦਾ ਬੈਸਟ। ਔਰ ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਆ ਕਿ ਇੱਕ ਵਧੀਆ ਖੁਸ਼ਖਬਰੀ ਵੀ ਹੈਗੀ ਆ, ਕਿਉਂਕਿ ਇੱਥੋਂ ਵੀ ਸਾਡੇ ਯਾਤਰੀ ਜਾਂਦੇ ਨੇ ਤੇ ਆਪਾਂ ਨੂੰ ਹੁੰਦਾ ਕਿ ਠੀਕ ਆ ਅੰਮ੍ਰਿਤਸਰ ਆਬੂ ਧਾਬੀ ਜਿਹੜੀ ਫਲਾਈਟ ਆ ਜਿਹੜੀ ਸਿੱਧੀ ਉਡਾਨ ਲੈਣੀ ਆ ਉਹ 29 ਅਕਤੂਬਰ ਤੋਂ ਜਿਹੜੀ ਆ ਜੀ ਚੱਲਣੀ ਆ, ਸੋ ਉਹਦੀ ਵੀ ਥੋੜੀ ਜਿਹੀ ਜਾਣਕਾਰੀ ਦਿਓ
1: ਜੀ। ਕਿਰਨ, ਪੰਜਾਬ ਤੋਂ UAE ਜਾਣ ਦੇ ਵਾਲੇ ਯਾਤਰੀਆਂ ਦੇ ਲਈ ਜਿਹੜੀ ਕਹਿ ਸਕਦੇ ਇੱਕ ਵੱਡੀ ਖਬਰ ਆ, ਜਿਹੜੇ ਪੰਜਾਬ ਦੇ ਵਿੱਚ ਹੋਰ ਵੀ NRI ਭੈਣ ਭਰਾ ਵੱਖ ਵੱਖ ਕੰਟਰੀਆਂ ਤੋਂ ਆਉਂਦੇ ਆ ਤੇ ਜੇ ਉਹਨਾਂ ਨੇ ਉੱਥੋਂ ਦਾ ਸਫ਼ਰ ਕਰਨਾ ਤੇ ਉਹਨਾਂ ਦੇ ਲਈ ਵੀ ਏਅਰ ਇੰਡੀਆ ਐਕਸਪ੍ਰੈਸ ਦੇ ਵੱਲੋਂ ਅੰਮ੍ਰਿਤਸਰ ਤੇ ਆਬੂ ਧਾਬੀ ਵਿਚਕਾਰ ਸਿੱਧੀ ਉਡਾਨ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਜੋ 29 ਅਕਤੂਬਰ ਤੋਂ ਸਟਾਰਟ ਹੋ ਜਾਣੀ ਆ, ਔਰ ਇਹ ਨਵੀਂ ਹਵਾਈ ਸੇਵਾ ਦੇ ਨਾਲ ਪੰਜਾਬ ਤੇ ਸੰਯੁਕਤ ਅਰਬ ਕਹਿ ਸਕਦੇ ਹਾਂ ਆਪਾਂ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇੱਕ ਵੱਡੀ ਸਹੂਲਤ ਹੋਊਗੀ। ਏਅਰਲਾਈਨ ਦੀ ਵੈਬਸਾਈਟ ਤੇ ਯਾਤਰਾ ਪੋਰਟਲਾਂ ਤੇ ਜੋ ਵੀ ਜਾਣਕਾਰੀ ਅਪਡੇਟ ਕੀਤੀ ਗਈ ਆ ਉਹ ਉਸ ਤੇ ਇਹ ਦੱਸਿਆ ਗਿਆ ਹੈ ਉਹਦੇ ਮੁਤਾਬਕ ਕਿ ਸਿੱਧੀ ਉਡਾਨ ਹਫਤੇ ਦੇ ਵਿੱਚ 3 ਵਾਰ ਜਿਹੜੀ ਆ ਜਾਂ 3 ਦਿਨ ਜਿਹੜੀ ਉੱਡਣੀ ਆ, ਥਰਸਡੇ ਨੂੰ, ਸੈਚਰਡੇ ਨੂੰ ਤੇ ਸੰਡੇ ਨੂੰ ਚੱਲੂਗੀ, ਔਰ ਨਵੀਂ ਉਡਾਨ ਜਿਹੜੀ ਅੰਮ੍ਰਿਤਸਰ ਤੋਂ ਰਾਤ 8:40 ਤੇ ਰਵਾਨਾ ਹੋਊਗੀ ਤੇ ਉਸੇ ਦਿਨ ਰਾਤ 11:50 ਤੇ ਪਹੁੰਚੂਗੀ, ਔਰ ਅੰਮ੍ਰਿਤਸਰ ਤੋਂ ਆਬੂ ਧਾਬੀ ਤੱਕ ਉਡਾਨ ਦਾ ਜਿਹੜਾ ਸਮਾਂ ਹੈ ਉਹ 4:40 ਦਾ ਹੋਊਗਾ। ਤੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਹੂਲਤ ਆ ਇੱਕ ਵਧੀਆ ਸਹੂਲਤ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਯਾਤਰੀਆਂ ਨੂੰ ਇਹਦਾ ਜਿਹੜਾ ਕਾਫੀ ਜ਼ਿਆਦਾ ਕਹਿ ਸਕਦੇ ਆਪਾਂ ਫਾਇਦਾ ਹੋਣਾ
0: ਹੈ। ਬਿਲਕੁਲ ਜੀ, ਔਰ ਨਾਲ ਦੀ ਨਾਲ ਮਨਪ੍ਰੀਤ ਜੀ, ਬੀਕਾਨੇਰ ਚੋਣ ਨਤੀਜੇ ਵਿੱਚ ਜਿਹੜਾ ਜੀ ਹਲਚਲ ਜਿਹੜਾ ਜੀ ਮੱਚ ਗਿਆ, ਸੋ ਕਾਤੇ ਹੋਇਆ ਕੀ ਹੋਇਆ ਉਹਦੀ ਵੀ ਜਾਣਕਾਰੀ ਦੇ ਦਿਓ
1: ਜੀ। ਉਹ ਹਲਚਲ ਕਿਰਨ ਇਸ ਤਰੀਕੇ ਦੇ ਨਾਲ ਮਚਿਆ ਕਿ ਨਤੀਜੇ ਆਏ ਔਰ ਨਤੀਜਿਆਂ ਨੇ ਇਕਦਮ ਫੇਰ ਬਦਲ ਕਰ ਦਿੱਤਾ। ਬੀਕਾਨੇਰ ਨਗਰ ਨਿਗਮ ਚੋਣਾਂ ਨਤੀਜਿਆਂ ਨੇ ਜਿਹੜਾ ਰਾਜਸਥਾਨ ਦੀ ਸਿਆਸਤ ਦੇ ਵਿੱਚ ਜਿਹੜਾ ਆ ਤਹਿਲਕਾ ਮਚਾਇਆ ਆ। 80 ਸੀਟਾਂ ਵਾਲੇ ਨਗਰ ਨਿਗਮ ਦੇ ਵਿੱਚ ਕਾਂਗਰਸ ਨੇ 42 ਸੀਟਾਂ ਜਿੱਤ ਕੇ ਕਹਿ ਸਕਦੇ ਆ ਬਹੁਮਤ ਹਾਸਲ ਕੀਤੀ ਆ ਕਿਰਨ ਉੱਥੇ, ਔਰ ਪਿਛਲੇ 10 ਸਾਲਾਂ ਤੋਂ ਹੈਰਾਨ ਇਸ ਲਈ ਕੀਤਾ ਕਿ ਪਿਛਲੇ 10 ਸਾਲਾਂ ਤੋਂ ਸੱਤਾ ਦੇ ਵਿੱਚ ਰਹੀ ਭਾਜਪਾ ਜਿਹੜੀ ਆ ਉਹ ਸਿਰਫ 25 ਸੀਟਾਂ ਤੱਕ ਸਿਮਟ ਕੇ ਰਹਿ ਗਈ, ਔਰ ਬੀਕਾਨੇਰ ਨਗਰ ਨਿਗਮ ਚੋਣਾਂ ਦੇ ਨਤੀਜੇ ਭਾਜਪਾ ਦੇ ਲਈ ਇੱਕ ਸਿਆਸੀ ਇਸ ਵਕਤ ਝਟਕਾ ਸਾਰੇ ਪਾਸਿਆਂ ਤੋਂ ਮੰਨੇ ਜਾ ਰਹੇ ਨੇ। ਖਾਸ ਗੱਲ ਇਹ ਹੈ ਕਿ ਬੀਕਾਨੇਰ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਸੰਸਦੀ ਖੇਤਰ ਆ, ਇਹੋ ਜਿਹਦੇ ਵਿੱਚ ਉਹਨਾਂ ਦੇ ਗੜ੍ਹ ਦੇ ਵਿੱਚ ਭਾਜਪਾ ਦੀ ਹਾਰ ਨੇ ਪਾਰਟੀ ਦੇ ਅੰਦਰ ਸਿਆਸਤ ਜਿਹੜੀ ਹੈ ਤੇਜ਼ ਕਰ ਦਿੱਤੀ ਤੇ ਬਾਕੀ ਸੂਬਿਆਂ ਦੇ ਵਿੱਚ ਰਹਿੰਦੀ ਜਿਹੜੀ ਭਾਜਪਾ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਦਿੱਤਾ। ਦੂਸਰਾ, ਰਾਜਸਥਾਨ ਨਗਰ ਨਿਗਮ ਚੋਣਾਂ ਦੀ ਵੀ ਵੋਟਾਂ ਦੀ ਗਿਣਤੀ ਦੇ ਦੌਰਾਨ 12 ਤੋਂ ਇੱਕ ਵੱਡਾ ਉਲਟ ਫੇਰ ਸਾਹਮਣੇ ਆਇਆ। 12 ਨਗਰ ਪ੍ਰੀਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਪਛਾੜਦੇ ਹੋਏ ਪੂਰਨ ਬਹੁਮਤ ਜਿਹੜੀ ਹਾਸਲ ਕੀਤੀ, ਔਰ 60 ਵਾਰਡਾਂ ਵਾਲੀ 12 ਨਗਰ ਪ੍ਰੀਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਨੇ 31 ਵਾਰਡ ਜਿੱਤ ਕੇ ਜਿਹੜਾ ਆ ਸਪਸ਼ਟ ਬਹੁਮਤ ਦਾ ਅੰਕੜਾ ਪਾਰ ਕੀਤਾ ਆ, ਔਰ ਉੱਥੇ ਕਾਂਗਰਸ ਨੇ 18 ਵਾਰਡਾਂ ਨਾਲ ਦੂਜੇ ਨੰਬਰ ਤੇ ਜਿਹੜਾ ਦਰਜਾ ਹਾਸਲ ਕੀਤਾ, ਔਰ ਭਾਜਪਾ ਸਿਰਫ 9 ਵਾਰਡ ਜਿੱਤ ਸਕੀ, 2 ਵਾਰਡਾਂ ਦੇ ਵਿੱਚ ਆਜ਼ਾਦ ਉਮੀਦਵਾਰ ਜਿਹੜੇ ਜਿੱਤੇ ਨੇ। ਸੋ ਇਹ ਨਤੀਜੇ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਕਰਨ ਹੁੰਦੇ ਨੇ ਤੇ ਬਾਕੀ ਸਟੇਟਸ ਜਾਂ ਜਿਨ੍ਹਾਂ ਦੇ ਵਿੱਚ ਹੁਣ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ ਆ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਚੇਤਾਵਨੀ ਹੁੰਦੇ ਆ, ਤੇ ਵੇਖੋ ਫਿਰ ਜਿਨ੍ਹਾਂ ਦੇ ਨਤੀਜੇ ਪਿੱਛੇ ਰਹੇ ਨੇ ਉਹ ਕਿਵੇਂ ਤਿਆਰੀ ਕਰਦੇ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਕੀ ਇਹੋ ਜਿਹਾ ਕਰਦੇ ਆ ਕਿ ਲੋਕ ਉਹਨਾਂ ਦੇ ਨਾਲ ਜੁੜਨ।
0: ਬਿਲਕੁਲ ਮਨਪ੍ਰੀਤ ਜੀ। ਔਰ ਮਨਪ੍ਰੀਤ ਜੀ, ਅਗਲੀ ਖਬਰ ਤੋਂ ਬਦਲ ਵੱਲ ਪਹਿਲਾਂ ਆਪਾਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਕਰ ਰਹੇ ਹਾਂ। ਸਾਡੇ ਕਿਸੇ ਭੈਣ ਭਰਾ ਨੇ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਜਾਂ ਘਰਾਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ ਕੋਈ ਕਰਾਉਣੀ ਆ, ਜਾਂ ਕੋਈ ਗਰੁੱਪ ਬੈਨੀਫਿਟਸ ਲੈਣੇ ਆ, ਤੇ ਗੱਲਬਾਤ ਹੋ ਸਕਦੀ ਹੈ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ ਦੇ ਨਾਲ। ਇਹਨਾਂ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ, 416-902-0706 ਤੇ। ਔਰ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਅਸੀਂ ਦ ਮਾਸਟਰ ਬਿਲਡ ਫੈਬ ਦੀ ਸਹਿਯੋਗ ਨਾਲ ਵੀ ਕਰ ਰਹੇ ਹਾਂ। ਦ ਮਾਸਟਰ ਬਿਲਡ ਫੈਬ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਨੇ ਵਿਦ ਇਨ ਦ ਕੈਨੇਡਾ। ਔਰ ਤੁਸੀਂ ਘਰਾਂ ਦੇ ਬਾਹਰ ਕੋਈ ਲਗਜ਼ਰੀ ਆਊਟਡੋਰ ਕਿਚਨਸ ਬਣਾਉਣੀਆਂ, ਗਰਾਜ ਦੇ ਵਿੱਚ ਕਿਚਨਸ ਬਣਵਾਉਣੀਆਂ, ਕੋਈ ਫੈਂਸ ਜਾਂ ਗੇਟਸ ਦਾ ਕੰਮ ਕਰਾਉਣਾ, ਸਨ ਰੂਮ ਸਪੈਸ਼ਲੀ ਇਹਨਾਂ ਦਾ ਹੈਗਾ ਆ ਕਿ ਬਹੁਤ ਪਿਆਰਾ ਸਨ ਰੂਮ ਤਿਆਰ ਕਰਕੇ ਦਿੰਦੇ ਨੇ। ਕਸਟਮ ਐਲੀਵੇਸ਼ਨ ਜਾਂ ਤੁਸੀਂ ਬੇਸਮੈਂਟ ਵਿੰਡੋ ਕਵਰਸ ਕਰਾਉਣੇ ਨੇ, ਭਾਵੇਂ ਫਿਕਸਡ ਜਾਂ ਮੂਵੇਬਲ, ਤੇ ਗੱਲਬਾਤ ਹੋ ਸਕਦੀ ਆ ਦ ਮਾਸਟਰ ਬਿਲਡ ਫੈਬ ਦੇ ਨਾਲ। 437-955-222-0 ਤੇ ਇਹਨਾਂ ਦੇ ਨਾਲ ਤੁਸੀਂ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਜੁੜੇ ਆ ਤੁਸੀਂ ਵਤਨੋ ਦੂਰ ਦੇ ਹਿੱਸੇ ਦੇ ਨਾਲ, ਔਰ 2 ਵਜੇ ਤੱਕ ਜਿਹੜਾ ਜੀ ਆਪਣਾ ਸਾਥ ਰਹੂਗਾ। ਔਰ ਸਾਨੂੰ ਕਾਲਸ ਵੀ ਆਏ ਆ ਕਿ ਪੁੱਛ ਰਹੇ ਨੇ ਸੁੱਖੀ ਜੀ ਕਿੱਥੇ ਨੇ। ਸੋ ਸੁੱਖੀ ਜੀ ਅੱਜ ਸਟੂਡੀਓ ਦੇ ਵਿੱਚ ਨਹੀਂ ਪਹੁੰਚੇ ਨੇ ਕਿਉਂਕਿ ਫੈਮਿਲੀ ਉਹਨਾਂ ਦੇ ਇਵੈਂਟ ਹੈਗਾ ਆ, ਸੋ ਉਹਦੇ ਕਰਕੇ ਥੋੜਾ ਜਿਹਾ ਉੱਧਰ ਜਿਹੜਾ ਜੀ ਬਿਜ਼ੀ ਨੇ। ਸੋ ਬਹੁਤ ਜਲਦੀ ਕੱਲ ਨੂੰ ਜਾਂ ਪਰਸੋਂ ਨੂੰ ਭਾਜੀ ਤੁਹਾਡੇ ਨਾਲ ਜੁੜਨਗੇ ਤੇ ਗੱਲਬਾਤ ਕਰਨਗੇ। ਔਰ ਮਨਪ੍ਰੀਤ ਜੀ ਆਪਾਂ ਅਗਲੀ ਖਬਰ ਵੱਲ ਜਿਹੜਾ ਜੀ ਵੱਧਦੇ ਆ। ਅਗਲੀ ਖਬਰ ਹੈਗੀ ਆ ਕਿ ਪੰਜਾਬ ਵਿੱਚ ਜਿਹੜਾ ਜੀ ਬਿਜਲੀ ਦੇ ਕੱਟ ਲੱਗ ਰਹੇ ਆ, ਤੇ ਉਹਦੇ ਕਰਕੇ ਲੋਕੀ ਜਿਹੜੀ ਆਮ ਜਨਤਾ ਉਹ ਕਾਫੀ ਪਰੇਸ਼ਾਨ ਹੈ ਇਸ ਚੀਜ਼ ਨੂੰ ਲੈ ਕੇ।
1: ਹਾਂਜੀ ਕਿਰਨ, ਕਿਤੇ ਨਾ ਕਿਤੇ ਪੰਜਾਬ ਦੇ ਕੁਝ ਕੁ ਥਰਮਲ ਪਲਾਂਟ ਜਿਹੜੇ ਨੇ ਉਹ ਬੰਦ ਪਏ ਨੇ, ਔਰ ਉਹਨਾਂ ਦਾ ਕਰਕੇ ਬਿਜਲੀ ਦੇ ਕੱਟ ਲੱਗ ਰਹੇ ਨੇ, ਔਰ ਬਿਨਾਂ ਦੱਸੇ ਵੀ ਕਿਤੇ ਨਾ ਕਿਤੇ ਲੱਗ ਰਹੇ ਨੇ। ਜਨਤਾ ਨੂੰ ਜਦੋਂ ਪਤਾ ਨਹੀਂ ਕਿ ਕੱਟ ਲੱਗਣਾ ਹੈ ਤੇ ਲੱਗ ਜਾਂਦਾ, ਫਿਰ ਪਰੇਸ਼ਾਨੀ ਆਉਂਦੀ। ਆਪਾਂ ਸਾਰਿਆਂ ਨੂੰ ਪਤਾ ਕਿ ਥੋੜਾ ਜਿਹਾ ਗਰਮੀ ਦਾ ਸੀਜ਼ਨ ਵੀ ਚੱਲ ਰਿਹਾ, ਘਰ ਘਰ ਏਸੀ ਚੱਲ ਰਹੇ, ਹੁਣ ਜ਼ਿਆਦਾ ਜਿਹੜਾ ਪ੍ਰੋਬਲਮ ਹੈ ਉਹ ਕਿਸਾਨਾਂ ਨੂੰ ਆ ਰਹੀ ਹੈ, ਕਿਉਂਕਿ ਝੋਨੇ ਦੀ ਬਿਜਾਈ ਕੀਤੀ ਹੋਈ ਔਰ ਕਿਸਾਨ ਜਿਹੜਾ ਹੈ ਝੋਨੇ ਨੂੰ ਪਾਣੀ ਲਗਾ ਰਹੇ ਨੇ। ਸੋ ਉਹਨਾਂ ਨੂੰ ਲੈ ਕੇ ਕਿਤੇ ਜਿਹੜੇ ਅਣ ਐਲਾਨੇ ਕੱਟ ਲੱਗ ਰਹੇ ਆ, ਲੋਕ ਉਹਨਾਂ ਤੋਂ ਪਰੇਸ਼ਾਨ ਨੇ। ਔਰ ਕਿਤੇ ਨਾ ਕਿਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਾਂ ਆਸ ਪਾਸ ਦੇ ਪਿੰਡਾਂ ਦੇ ਵਿੱਚ ਇਹਨਾਂ ਬਿਜਲੀ ਦੇ ਕੱਟ ਲੱਗਣ ਦੇ ਕਰਕੇ ਕਿਸਾਨਾਂ ਨੇ ਧਰਨੇ ਵੀ ਦਿੱਤੇ ਹੋਏ ਨੇ, ਔਰ ਦੁਕਾਨਦਾਰ ਇੰਡਸਟਰੀ ਵੀ ਉਹਨਾਂ ਦੇ ਨਾਲ ਆ ਕੇ ਜੁੜੀ ਹੋਈ ਆ, ਕਿਉਂਕਿ ਬਹੁਤ ਸਾਰੇ ਕਾਰੋਬਾਰੀਆਂ ਨੂੰ ਕਹਿੰਦੇ ਕਿ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਬਿਜਲੀ ਦੇ ਠੱਪ ਹੋਣ ਦੇ ਕਰਕੇ। ਤੇ ਦੇਖੋ ਇਹਦਾ ਕੀ ਨਤੀਜਾ ਨਿਕਲਦਾ, ਕਿੰਨੇ ਕੁ ਦਿਨਾਂ ਚ ਹੱਲ ਹੁੰਦਾ, ਕਿੰਨੇ ਕੁ ਚ ਨਹੀਂ। ਵੈਸੇ ਪਿਛਲੇ 1 ਵੀਕ ਤੋਂ ਲਗਾਤਾਰ ਕੱਟ ਲੱਗ ਰਹੇ ਸੀ, ਲੋਕਾਂ ਨੂੰ ਸਮਝ ਨੀ ਸੀ ਆ ਰਹੀ ਕਿ ਕਿਉਂ ਲੱਗ ਰਹੇ ਆ ਜਾਂ ਕੀ ਪ੍ਰੋਬਲਮ ਆ, ਪਰ ਹੁਣ ਆ ਕੇ ਪਤਾ ਲੱਗਾ ਕਿ ਕਿਤੇ ਨਾ ਕਿਤੇ ਕਾਮਨ ਪਲਾਂਟ ਜਿਹੜੇ ਨੇ ਬੰਦ ਆ, ਜਿਹਦੇ ਕਰਕੇ ਬਿਜਲੀ ਦੀ ਪ੍ਰੋਬਲਮ ਆ ਰਹੀ ਆ, ਕੋਇਲੇ ਦੀ ਘਾਟ ਹੋ ਸਕਦੀ ਆ, ਪਰ ਸਰਕਾਰ ਕਹਿੰਦੀ ਹੈ ਕਿ ਛੇਤੀ ਜਿਹੜਾ ਇਹ ਸਾਰਾ ਹੱਲ ਕੀਤਾ ਜਾਊਗਾ।
0: ਬਿਲਕੁਲ ਮਨਪ੍ਰੀਤ ਜੀ, ਸੋ ਉਮੀਦ ਕਰਦੇ ਕਿ ਜਲਦੀ ਜਲਦੀ ਜਿਹੜੀ ਆ ਜੀ ਇਹ ਪਰੇਸ਼ਾਨੀ ਦੂਰ ਹੋ ਜਾਵੇ। ਔਰ ਮਨਪ੍ਰੀਤ ਜੀ, ਇੱਕ ਖਬਰ ਹੋਰ ਆਈ ਹੈ ਕਿ ਮੰਡੀਆਂ ਦੇ ਵਿੱਚ ਜਿਹੜੇ ਆ ਜੀ ਭਾਵ ਜਿਹੜੇ ਆ ਜੀ ਸਬਜ਼ੀਆਂ ਦੇ, ਆਪਾਂ ਪ੍ਰਾਈਸਿਸ ਜਿਹੜੇ ਜੀ ਕਹਿ ਸਕਦੇ ਹਾਂ, ਉਹ ਵੱਧ ਗਏ ਨੇ। ਕੀ ਕਾਰਨ ਹੈ ਇਸ ਕਰਕੇ? ਕਿਉਂਕਿ ਆਮ ਜਨਤਾ ਲਈ ਜਦੋਂ ਵੀ ਇਨਫਲੇਸ਼ਨ ਹੁੰਦਾ ਆ, ਭਾਵੇਂ ਇੱਥੇ ਆ ਚਾਹੇ ਕੈਨੇਡਾ ਦੇ ਵਿੱਚ ਆ ਚਾਹੇ ਇੰਡੀਆ ਦੇ ਵਿੱਚ ਆ, ਕਾਫੀ ਜਿਹੜੀਆਂ ਜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
1: ਕਿਰਨ, ਇੱਕ ਤਾਂ ਇਹ ਮੰਨ ਸਕਦੇ ਹਾਂ ਆਪਾਂ ਬੜਾ ਸਟਰੋਂਗ ਰੀਜ਼ਨ ਕਿ ਫੈਸਟੀਵਲ ਸੀਜ਼ਨ ਆ ਰਿਹਾ ਹੈ, ਜਦੋਂ ਫੈਸਟੀਵਲ ਸੀਜ਼ਨ ਆਉਂਦੇ ਨੇ ਤਾਂ ਉਦੋਂ ਸਬਜ਼ੀਆਂ ਦੀ ਵਿਕਰੀ ਜ਼ਿਆਦਾ ਵੀ ਹੁੰਦੀ ਆ, ਬਹੁਤ ਜ਼ਿਆਦਾ ਹੁੰਦੀ ਆ, ਹਨਾ। ਤੇ ਆਮਦ ਜਿਹੜੀ ਆ ਕਿਤੇ ਨਾ ਕਿਤੇ ਖੇਤਾਂ ਚੋਂ ਇਹਨਾਂ ਦਿਨਾਂ ਦੇ ਵਿੱਚ ਸਬਜ਼ੀਆਂ ਦੀ ਘੱਟ ਜਾਂਦੀ ਹੈ, ਕਿਉਂਕਿ ਗਰਮੀਆਂ ਦੀਆਂ ਜਿਹੜੀਆਂ ਸੀਜ਼ਨਲ ਸਬਜ਼ੀਆਂ ਆ ਇਹਨਾਂ ਕੁ ਮਹੀਨਿਆਂ ਦੇ ਵਿੱਚ ਆ ਕੇ ਕਹਿ ਸਕਦੇ ਹਾਂ ਸਤੰਬਰ ਲਾਸਟ ਜਾਂ ਅਕਤੂਬਰ ਦੇ ਵਿੱਚ ਆ ਕੇ ਘੱਟ ਜਾਂਦੀ ਆ, ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਇਹਨਾਂ ਮਹੀਨਿਆਂ ਚ ਸਰਦੀਆਂ ਵਾਲੀਆਂ ਸਬਜ਼ੀਆਂ ਜਿਹੜੀਆਂ ਲੱਗਣੀਆਂ ਸਟਾਰਟ ਹੁੰਦੀਆਂ ਨੇ, ਜਿੱਦਾਂ ਸਾਗ, ਸ਼ਲਗਮ, ਹਨਾ, ਗਾਜਰ, ਮੂਲੀਆਂ, ਏਦਾਂ ਦੀਆਂ ਚੀਜ਼ਾਂ, ਔਰ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ ਹਨਾ ਦੁਬਾਰਾ ਉੱਗਣ ਦੇ ਵਿੱਚ, ਕਿਉਂਕਿ ਉਹ ਸੀਜ਼ਨ ਆਉਂਦਾ ਫਿਰ ਜਾ ਕੇ ਨਵੰਬਰ ਦਸੰਬਰ ਦੇ ਵਿੱਚ, ਜਨਵਰੀ ਫਰਵਰੀ ਦੇ ਵਿੱਚ। ਸੋ ਉਹਦਾ ਕਰਕੇ ਵੀ ਜਦੋਂ ਆਮਦ ਸਬਜ਼ੀਆਂ ਦੀ ਘੱਟਦੀ ਹੈ ਤਾਂ ਭਾਅ ਵੱਧਦੇ ਨੇ, ਫੈਸਟੀਵਲ ਦੇ ਵਿੱਚ ਵਿਕਰੀ ਵੱਧਦੀ ਹੈ ਤਾਂ ਜਿਹੜੇ ਭਾਅ ਵੱਧਦੇ ਨੇ। ਕਿਰਨ, ਬਹੁਤ ਜ਼ਿਆਦਾ ਪਿਆਜ਼ ਦੇ ਰੇਟ ਜਿਹੜੇ ਨੇ ਉੱਪਰ ਚਲੇ ਗਏ ਨੇ, ਲਸਣ ਜਿਹੜਾ ਆ ਉਹ 150 ਤੋਂ ਸਿੱਧਾ ਹੀ 400 ਰੁਪਏ ਨੂੰ ਕਿਲੋ ਹੋ ਗਿਆ ਆ, ਤੇ ਅਦਰਕ ਜਿਹੜਾ ਆ ਉਹ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਅੱਗ ਦੇ ਭਾਅ ਜੀ ਨੂੰ ਕਹਿ ਸਕਦੇ, ਜਿਨ੍ਹਾਂ ਨੇ ਬੀਬੀਆਂ ਦੀਆਂ ਰਸੋਈਆਂ ਤੇ ਅਸਰ ਪਾਇਆ। ਪਹਿਲਾਂ ਚੀਨੀ ਦੇ ਭਾਅ ਵਧੇ ਸੀ, ਉਹ ਥੋੜੇ ਡਾਊਨ ਹੋਏ, ਚੀਨੀ ਦੇ ਉੱਪਰ ਬਹੁਤ ਸਾਰੀਆਂ ਕਹਿ ਸਕਦੇ ਆ ਆਪਾਂ ਸਕਿੱਟਾਂ, ਚੁਟਕਲੇ ਬਣ ਕੇ ਜਿਹੜੇ ਸਾਹਮਣੇ ਆਏ, ਰੀਲਾਂ ਬਣ ਕੇ ਸਾਹਮਣੇ ਆਈਆਂ। ਸੋ ਉਹੀ ਹੁਣ ਸਬਜ਼ੀਆਂ ਦੇ ਭਾਅ ਦੀ ਗੱਲ ਹੋ ਗਈ ਆ, ਟਮਾਟਰ ਜਿਹੜੇ ਨੇ ਉਹ 50-60 ਰੁਪਏ ਕਿਲੋ ਵੇਚ ਰਹੇ ਨੇ, ਤੇ ਦੇਖੋ ਕਦੋਂ ਜਾ ਕੇ ਭਾਅ ਡਾਊਨ ਹੁੰਦੇ ਆ, ਪਰ ਫਿਲਹਾਲ ਮੰਡੀਆਂ ਦੇ ਭਾਅ ਕਾਫੀ ਉੱਪਰ ਹੈ, ਜਿਹਦੇ ਕਰਕੇ ਰਸੋਈਆਂ ਦੇ ਜਿਹੜਾ ਕਹਿ ਸਕਦੇ ਜਾਂ ਬਜਟ ਦੇ ਉੱਪਰ ਪ੍ਰਭਾਵ ਪਿਆ ਹੈ।
0: ਬਿਲਕੁਲ ਮਨਪ੍ਰੀਤ ਜੀ, ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਕੋਈ ਹੋਰ ਖਾਸ ਖਬਰ ਹੈ?
1: ਥੈਂਕ ਯੂ ਸੋ ਮਚ। ਖਾਸ ਖਬਰ ਕਿਰਨ ਮੌਸਮ ਨੂੰ ਲੈ ਕੇ ਹੈ ਕਿ ਪੰਜਾਬ ਦੇ ਵਿੱਚ 3-4 ਦਿਨਾਂ ਦੇ ਲਈ ਬਾਰਿਸ਼ ਦੱਸੀ ਹੈ, ਪਰ ਅੱਜ ਦਾ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੁੱਕ ਪੁਗਾ ਰਹੇਗਾ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਰਾਤੀ ਕਾਫੀ ਜ਼ਿਆਦਾ ਬਾਰਿਸ਼ ਹੋਈ। ਜਲੰਧਰ 3-4 ਘੰਟੇ ਲਗਾਤਾਰ ਬਾਰਿਸ਼ ਪਈ ਔਰ ਦੇਖੋ ਆਉਣ ਵਾਲੇ ਦਿਨਾਂ 'ਚ ਮੌਸਮ ਕਿਵੇਂ ਦਾ ਹੁੰਦਾ ਹੈ। ਪਰ ਕੱਲ੍ਹ ਅਸੀਂ ਨਵੀਆਂ ਤੇ ਤਾਜ਼ਾ ਹੋਰ ਖਬਰਾਂ ਦੇ ਨਾਲ ਜੁੜਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
0: ਬਿਲਕੁਲ ਜੀ, ਸਤਿ ਸ੍ਰੀ ਅਕਾਲ, ਟੇਕ ਕੇਅਰ ਮਨਪ੍ਰੀਤ ਜੀ, ਐਂਡ ਗੁੱਡ ਨਾਈਟ। ਬਿਲਕੁਲ ਜੀ, ਸੋਈ ਸੀਗੀ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਔਰ ਆਪਾਂ ਪ੍ਰੋਗਰਾਮ ਦੇ ਵਿੱਚ ਅਗਲੀ ਗੱਲਬਾਤ ਆਪਣੇ ਕੁਛ ਸਪਾਂਸਰਸ ਦੀ ਕਰਦੇ ਹਾਂ ਤੇ ਕੁਛ ਇੱਥੇ ਦੀਆਂ ਨਿਊਜ਼ ਤੇ ਵੀ ਜਿਹੜੀ ਜੀ ਝਾਤ ਪਾਵਾਂਗੇ। ਉਹਦੇ ਤੋਂ ਪਹਿਲਾਂ ਜਿਹੜਾ ਜੀ ਦੱਸ ਦਈਏ ਕਿ ਪ੍ਰੋਗਰਾਮ ਨੂੰ ਅੱਜ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਕਿ ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਜੀ ਕੰਪ੍ਰੀਹੈਂਸਿਵ ਆਈ ਐਗਜ਼ਾਮ ਜਾਂ ਕੋਈ ਤੁਸੀਂ ਰੂਟੀਨ ਆਈ ਚੈੱਕਅਪ ਕਰਾਉਣਾ, ਬੱਚਿਆਂ ਦਾ ਕੋਈ ਆਈ ਐਗਜ਼ਾਮਿਨ ਕਰਾਉਣਾ ਆ, ਭਾਵੇਂ ਡਿਟੇਲ ਤਰੀਕੇ 'ਚ, ਕਿਉਂਕਿ ਇਹਨਾਂ ਕੋਲ ਬਹੁਤ ਡਿਫਰੈਂਟ ਤਰੀਕੇ ਦੀ ਮਸ਼ੀਨਸ ਹੈਗੀਆਂ, ਜਿਹੜਾ ਬੈਕ ਆਫ ਦਾ ਆਈ ਵੀ ਸਾਰਾ ਕੁਛ ਜਿਹੜਾ ਜੀ ਦੇਖ ਲੈਂਦੇ ਕੀ ਅਸਲੀ ਜਿਹੜੀ ਜੀ ਦਿੱਕਤ ਹੈਗੀ ਆ। ਔਰ ਕੋਈ ਡਿਜ਼ਾਈਨਰ ਫਰੇਮ ਤੁਸੀਂ ਸਨਗਲਾਸਿਸ ਲੈਣੇ ਆ ਜਾਂ ਕੋਈ ਕੰਟੈਕਟ ਲੈਂਸਸ, ਕਲਰਡ ਲੈਂਸਸ, ਤੇ ਗੱਲਬਾਤ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਹੁਣਾਂ ਦੇ ਨਾਲ ਹੋ ਸਕਦੀ ਆ। ਇਹਨਾਂ ਦਾ ਨੰਬਰ 905-460-8888, ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਹੈਗਾ ਜਿਹੜਾ ਇੰਟਰਸੈਕਸ਼ਨ, ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਇੱਕਾ ਜੰਕਸ਼ਨ ਬ੍ਰੈਂਪਟਨ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: एक लाइफ है जिसे लव है,
6: ये कहते मुझसे सब है,
7: अरे एक घर है जिसका ड्रीम है।

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਜੁੜੇ ਹੋਏ ਹਾਂ ਤੁਸੀਂ ਵਤਨੋ ਦੂਰ ਦੇ ਹਿੱਸੇ ਦੇ ਨਾਲ ਔਰ 20 ਮਿੰਟ ਸਾਡੇ ਕੋਲ ਹੋਰ ਨੇ ਔਰ ਦੱਸਿਆ ਸੀਗਾ ਕਿ ਅੱਜ ਦਾ ਪ੍ਰੋਗਰਾਮ ਤਦ ਤੱਕ ਅਸੀਂ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਹਰਪ੍ਰੀਤ ਸੈਣੀ ਫਰੋਮ ਟੌਪ ਚੋਇਸ ਇੰਸ਼ੋਰੈਂਸ। ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਭਾਵੇਂ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਜਾਂ ਕੋਈ ਵਿਜ਼ਟਰ ਸੁਪਰਵਿਜ਼ਰ ਇੰਸ਼ੋਰੈਂਸ ਜਾਂ ਬੱਚਿਆਂ ਦੀ RESP ਬਾਰੇ ਗੱਲਬਾਤ ਕਰਨੀ ਹੋਵੇ, ਸੇਵਿੰਗਸ ਪਲਾਨ ਤੇ ਗੱਲਬਾਤ ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਕਰ ਸਕਦੇ ਹਾਂ। ਔਰ ਇਸ ਟਾਈਮ ਹਰਪ੍ਰੀਤ ਜੀ ਸਾਡੇ ਨਾਲ ਲਾਈਨ ਤੇ ਨੇ, ਆਪਾਂ ਉਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ ਹਰਪ੍ਰੀਤ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਬਿਲਕੁਲ ਠੀਕ ਠਾਕ ਹੈ। ਸੋ ਹਰਪ੍ਰੀਤ ਜੀ, ਅੱਜ ਕਿਉਂਕਿ ਆਪਾਂ ਬੈਕ ਟੂ ਬੇਸਿਕ, ਆਪਾਂ ਮੰਡੇ ਦੇ ਵਿੱਚ ਜਿਹੜਾ ਜੀ ਦੁਬਾਰਾ ਪੈਰ ਰੱਖ ਚੁੱਕੇ ਹਾਂ, ਵੀਕਐਂਡ ਉਮੀਦ ਕਰਦੇ ਹਾਂ ਸਾਰਿਆਂ ਦੇ ਵਧੀਆ ਹੋਊਗੇ। ਸੋ ਹਰਪ੍ਰੀਤ ਜੀ, ਕਿਉਂਕਿ ਜਿੱਦਾਂ ਮੰਡੇ ਦੀ ਸ਼ੁਰੂਆਤ ਆ, ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਅੱਜ ਲਾਈਫ ਇੰਸ਼ੋਰੈਂਸ ਤੇ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਕਿੱਦਾਂ ਸਾਡੇ ਲਿਸਨਰਸ ਕਰਵਾ ਸਕਦੇ ਨੇ, ਕੀ ਉਹਦੇ ਵਿੱਚ ਉਹ ਬੈਨੀਫਿਟਸ ਲੈ ਸਕਦੇ ਨੇ ਤੁਹਾਡੇ ਕੋਲੋਂ।
1: ਬਿਲਕੁਲ ਕਿਰਨ, ਜਦੋਂ ਵੀ ਆਪਾਂ ਇੰਸ਼ੋਰੈਂਸ ਦੇ ਪ੍ਰਸਪੈਕਟਿਵ ਦੀ ਗੱਲ ਕਰਦੇ ਹੈਗੇ ਹਾਂ ਤੇ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਦੇ ਵਿੱਚ ਲਾਈਫ ਇੰਸ਼ੋਰੈਂਸ ਹੀ ਆਉਂਦੀ ਹੈ, ਕਿਉਂਕਿ ਹਰ ਕੋਈ ਪਰਸਨ ਚਾਹੁੰਦਾ ਹੁੰਦਾ ਕਿ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰੀਏ। ਅੱਜ ਹੀ ਇੱਕ ਕਲਾਇੰਟ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਕਿ ਰੀਸੈਂਟਲੀ ਪਿਛਲੇ 1 ਮਹੀਨੇ ਦੇ ਵਿੱਚ ਸਾਡੇ ਫੈਮਿਲੀ ਦੇ ਵਿੱਚ 2-3 ਇੱਦਾਂ ਦੀਆਂ ਹੈਪਨਿੰਗ ਹੋ ਚੁੱਕੀਆਂ ਤੇ ਸਾਨੂੰ ਇੱਦਾਂ ਲੱਗਾ ਕਿ ਅਰਲੀ ਏਜ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਸਾਡੀ ਸਾਨੂੰ ਵੀ ਲੱਗਾ ਕਿ ਕਵਰੇਜ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਉਹਨਾਂ ਦੀ ਫੈਮਿਲੀ ਦੇ ਕੋਲ ਕਵਰੇਜ ਹੈਗੀ ਸੀ ਜਾਂ ਨਹੀਂ ਸੀ, ਪਰ ਬੱਚੇ ਉਹਨਾਂ ਦੇ ਛੋਟੇ ਸੀਗੇ। ਸੋ ਇਸ ਕਰਕੇ ਬਹੁਤ ਜ਼ਰੂਰੀ, ਅਸੀਂ ਸਮਝਦੇ ਹਾਂ ਕਿ ਸਾਡੀਆਂ ਮੌਰਗੇਜਿਸ ਹੈਗੀਆਂ ਆ, ਮਿਲੀਅਨ ਤੋਂ ਉੱਪਰ ਮੌਰਗੇਜ ਪਈ ਆ, ਸਾਡੇ ਬੱਚੇ ਆ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਈਏ ਕਿ ਕੱਲ੍ਹ ਨੂੰ ਰੱਬ ਨਾ ਕਰੇ ਇੱਦਾਂ ਦੀ ਕੋਈ ਗੱਲ ਹੋਵੇ, ਐਟਲੀਸਟ ਸਾਡੀ ਫੈਮਿਲੀ ਲਈ, ਸਾਡੇ ਬੱਚਿਆਂ ਦੇ ਲਈ ਸਾਡਾ ਜਿਹੜਾ ਉਹ ਘਰ ਹੈਗਾ ਉਹ ਪੇ ਆਫ ਹੋ ਸਕੇ, ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਉਹ ਫੰਡ ਹੋ ਸਕੇ। ਆਪਾਂ ਹਰ ਇੱਕ ਪਰਸਨ ਇਹ ਚਾਹੁੰਦਾ ਹੁੰਦਾ ਹੈ ਕਿ ਸਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਵੇ, ਅਸੀਂ ਇੰਨੀਆਂ ਜੋਬਾਂ ਕਰਦੇ ਹਾਂ, ਇੰਨੇ ਕੰਮ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਕਿ ਸਾਡੀ ਫੈਮਿਲੀ ਦੀ ਲਾਈਫ ਸੁਖਾਲੀ ਹੋ ਸਕੇ। ਤੇ ਉਹਦੇ ਲਈ ਜ਼ਰੂਰੀ ਹੈਗਾ ਆ ਕਿ ਸਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਆ, ਟਰਮ ਪਲਾਨ, ਪਰਮਾਨੈਂਟ ਆਪਸ਼ਨ, ਅਸੀਂ ਆਪਣੇ ਨੀਡਸ ਦੇ ਅਕੋਰਡਿੰਗਲੀ ਆਪਣੇ ਕਵਰੇਜ ਨੂੰ ਆਪਾਂ ਡਾਇਵਰਸੀਫਾਈ ਕਰਕੇ ਇਹਨੂੰ ਪਲਾਨ ਨੂੰ ਕਸਟਮਾਈਜ਼ ਤਿਆਰ ਕਰ ਸਕਦੇ ਹਾਂ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਕੁਛ ਸਾਡੀਆਂ ਨੀਡਸ ਇੱਦਾਂ ਦੀਆਂ ਹੈਗੀਆਂ ਆ ਜਿਹੜੀਆਂ ਕਿ ਕੁਛ ਟਾਈਮ ਪੀਰੀਅਡ ਦੇ ਲਈ ਆ, ਜਿਹੜੀਆਂ ਟੈਂਪਰੇਰੀ ਆ। ਸੋ ਜਿਹੜੀ ਮੌਰਗੇਜ ਹੈਗੀ ਆ ਉਹ ਕੋਈ ਪਰਮਾਨੈਂਟ ਨਹੀਂ ਹੈਗੀ, ਉਹ ਸਾਰੀ ਉਮਰ ਨਹੀਂ ਸਾਡੇ ਨਾਲ ਚੱਲਣੀ। ਸੋ ਮੋਸਟ ਆਫ ਦਾ ਟਾਈਮ ਇਹ ਹੈਗਾ ਆ ਕਿ ਅਸੀਂ 25-30 ਸਾਲ ਦੇ ਵਿੱਚ ਘਰ ਨੂੰ ਪੇ ਆਫ ਕਰ ਸਕਦੇ ਹਾਂ ਜੇ ਆਪਾਂ ਸਿਸਟਮੈਟਿਕਲੀ ਇੱਕ ਘਰ ਦੀ ਮੌਰਗੇਜ ਨੂੰ ਪੇ ਆਫ ਕਰਦੇ ਰਹੀਏ। ਤੇ ਕਈ ਫੈਮਿਲੀਜ਼ ਦੇ ਵਿੱਚ ਉਹਨੂੰ ਅਰਲੀ ਵੀ ਪੇ ਆਫ ਕੀਤਾ ਜਾਂਦਾ ਹੈ ਜੇ ਅਸੀਂ ਉਹਦੇ ਵਿੱਚ ਐਕਸਟਰਾ ਪੇਮੈਂਟਸ ਵਗੈਰਾ ਕਰਦੇ ਹਾਂ, ਬਟ ਅਸੀਂ ਨੋਰਮਲ ਐਮੋਟਾਈਜੇਸ਼ਨ ਪੀਰੀਅਡ ਦੀ ਗੱਲ ਕਰਦੇ ਹਾਂ ਕਿ 25-30 ਸਾਲ ਦਾ ਐਮੋਟਾਈਜੇਸ਼ਨ ਸੀਗਾ, ਸੋ ਉਹਨੂੰ ਆਪਾਂ ਪੇ ਆਫ ਕਰ ਸਕਦੇ ਹਾਂ। ਸੋ ਇਹ ਜਿਹੜੀ ਨੀਡ ਹੈਗੀ ਆਪਣੀ ਟੈਂਪਰੇਰੀ ਆ, ਸੋ 25-30 ਸਾਲ ਦੇ ਵਿੱਚ ਘਰ ਪੇ ਆਫ ਹੋ ਜਾਣਾ ਮਤਲਬ ਅਸੀਂ ਉਨੇ ਟਾਈਮ ਪੀਰੀਅਡ ਦੇ ਲਈ ਆਪਣੀ ਐਕਸਟਰਾ ਅਮਾਊਂਟ ਆਫ ਕਵਰੇਜ ਲੈ ਸਕਦੇ ਸੀਗੇ। ਕੁਛ ਨੀਡਸ ਇੱਦਾਂ ਦੀਆਂ ਹੈਗੀਆਂ ਸਾਡੀਆਂ ਜਿਹੜੀਆਂ ਸਾਡੀਆਂ ਲਾਈਫ ਟਾਈਮ ਦੀਆਂ, ਸੋ ਫਿਊਨਲ ਦੀ ਕਵਰੇਜ ਆ, ਉਹਦਾ ਮਤਲਬ ਇਹ ਹੈਗਾ ਆ ਕਿ ਅਗਰ ਬੰਦੇ ਨੂੰ 30 ਸਾਲ ਤੋਂ ਬਾਅਦ ਵੀ ਕੁਛ ਹੁੰਦਾ ਹੈਗਾ ਆ, ਸਟਿਲ ਆਪਾਂ ਨੂੰ ਫਿਊਨਲ ਕਰਨਾ ਹੈਗਾ ਆ, ਫਾਈਨਲ ਐਕਸਪੈਂਸਿਸ ਪੇ ਕਰਨੇ ਆ। ਸੋ ਸਾਡੇ ਕੋਲ ਕੁਛ ਇੱਦਾਂ ਦੀ ਕਵਰੇਜ ਹੋਣੀ ਚਾਹੀਦੀ ਆ ਜਿਹੜੀ ਲਾਈਫ ਟਾਈਮ ਦੀ ਕਵਰੇਜ ਹੋਵੇ, ਜਿਹਦੇ ਨਾਲ ਸਾਡੀਆਂ ਲਾਈਫ ਟਾਈਮ ਵਾਲੀਆਂ ਨੀਡਸ ਜਿਹੜੀਆਂ ਹੈਗੀਆਂ ਉਹ ਰਿਕਵਰ ਹੋ ਸਕਣ। ਉਹਦੇ ਵਿੱਚ ਜਿੱਥੇ ਆਪਾਂ ਫਾਈਨਲ ਐਕਸਪੈਂਸ ਦੀ ਗੱਲ ਕਰ ਰਹੇ ਹਾਂ, ਉੱਥੇ ਕੈਪੀਟਲ ਗੇਨ ਟੈਕਸਿਸ ਵੀ ਹੈਗੇ ਆ, ਉੱਥੇ ਆਪਣੇ ਜਿੰਨੇ ਵੀ ਅਸੀਂ ਇਨਵੈਸਟਮੈਂਟਸ ਕੀਤੀਆਂ ਹੋਈਆਂ ਆ, ਕੱਲ੍ਹ ਨੂੰ ਸਾਡੇ ਜਾਣ ਤੋਂ ਬਾਅਦ ਸਾਡੀ ਫੈਮਿਲੀ ਨੂੰ ਉਹ ਘਰ ਵੇਚਣਾ ਪੈ ਰਿਹਾ ਆ ਜਾਂ ਉਹਨਾਂ ਦੇ ਨਾਮ ਤੇ ਪਾਸ ਆਨ ਹੋ ਰਿਹਾ ਆ, ਸੋ ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਟੈਕਸਿਸ ਅਰਾਈਜ਼ ਹੋਣੇ ਆ ਉਹਨੂੰ ਕਵਰ ਕਰਨ ਦੇ ਲਈ ਸਾਡੇ ਕੋਲ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੋਣੀ ਚਾਹੀਦੀ ਆ। ਸੋ ਇਸ ਕਰਕੇ ਆਪਣੀਆਂ ਨੀਡਸ ਦੇ ਅਕੋਰਡਿੰਗਲੀ ਆਪਾਂ ਟਰਮ ਇੰਸ਼ੋਰੈਂਸ ਜਾਂ ਟਰਮ ਤੇ ਪਰਮਾਨੈਂਟ ਦਾ ਕੰਬੀਨੇਸ਼ਨ, ਇਹਦੇ ਨਾਲ ਆਪਾਂ ਆਪਣੀ ਆਪਣੀ ਕਵਰੇਜ ਲੈ ਸਕਦੇ ਹਾਂ। ਸੋ ਹਰ ਇੱਕ ਪਰਸਨ ਦੀਆਂ ਨੀਡਸ, ਹਰ ਇੱਕ ਪਰਸਨ ਦੀਆਂ ਲਾਇਬਿਲਿਟੀ, ਹਰ ਇੱਕ ਪਰਸਨ ਦਾ ਬਜਟ ਡਿਫਰੈਂਟ ਡਿਫਰੈਂਟ ਹੁੰਦਾ ਆ, ਬਟ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ, ਅਸੀਂ ਤੁਹਾਡੇ ਲਈ ਪਲਾਨ ਜਿਹੜਾ ਹੈਗਾ ਆ ਤੁਹਾਡੀਆਂ ਨੀਡਸ ਦੇ ਅਕੋਰਡਿੰਗਲੀ ਕਸਟਮਾਈਜ਼ ਪ੍ਰਪੇਅਰ ਕਰ ਸਕਦੇ ਹਾਂ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਤੁਸੀਂ ਜ਼ਰੂਰ ਇੱਕ ਵਾਰੀ ਆ ਕੇ ਸਾਡੇ ਆਫਿਸ ਸਾਡੇ ਨਾਲ ਬੈਠੋ ਤਾਂ ਕਿ ਅਸੀਂ ਤੁਹਾਡੀਆਂ ਨੀਡਸ ਦੇ ਅਕੋਰਡਿੰਗਲੀ ਤੁਹਾਡਾ ਪਲਾਨ ਜਿਹੜਾ ਹੈਗਾ ਉਹ ਪ੍ਰਪੇਅਰ ਕਰਕੇ ਤੁਹਾਨੂੰ ਦੱਸੀਏ। ਐਂਡ ਇੱਕ ਚੀਜ਼ ਹੋ ਰਹੀ ਕਿਰਨ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਸਾਡੇ ਕੋਲ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਆ, ਸੋ ਬਿਲਕੁਲ ਇੱਦਾਂ ਨਾ ਸੋਚੋ ਕਿ ਹਾਂਜੀ ਜੇ ਅਸੀਂ ਜਾਵਾਂਗੇ ਤਾਂ ਸ਼ਾਇਦ ਇੱਕੋ ਕੰਪਨੀ ਹੋਣੀ ਆ, ਸ਼ਾਇਦ ਉਹਦੇ ਨਾਲ ਹੀ ਸਾਡਾ ਸੋਲੂਸ਼ਨ ਤਿਆਰ ਹੋਗਾ। ਸਾਡੇ ਕੋਲ ਬਾਹਰ ਜਿਹੜੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਆ, ਅਸੀਂ ਹਰੇਕ ਕੰਪਨੀ ਦੇ ਪਲਾਨ ਜਿਹੜੇ ਹੈਗੇ ਆ ਉਹ ਤੁਹਾਨੂੰ ਸਮਝਾਈਦੇ ਆ, ਕਿਹੜੀ ਕੰਪਨੀ ਦੇ ਵਿੱਚ ਕੀ ਐਕਸਟਰਾ ਬੈਨੀਫਿਟ ਮਿਲਦੇ ਪਏ ਆ। ਸਿਰਫ ਪ੍ਰੀਮੀਅਮ ਨੂੰ ਨਹੀਂ ਦੇਖਿਆ ਜਾਂਦਾ, ਬਾਅਦ ਦੇ ਫਿਊਚਰ ਦੇ ਬੈਨੀਫਿਟਸ ਕਿਹੜੇ ਹੈਗੇ ਆ ਉਹਨਾਂ ਨੂੰ ਵੀ ਦੱਸਿਆ ਜਾਂਦਾ, ਸੋ ਉਹਦੇ ਅਕੋਰਡਿੰਗਲੀ ਤੁਹਾਡਾ ਪਲਾਨ ਜਿਹੜਾ ਪ੍ਰਿਪੇਅਰ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, number 6, Top Choice Insurance Office, ਤੇ ਨੰਬਰ ਮੇਰਾ ਅਗੇਨ 416-817-6500.
0: ਬਿਲਕੁਲ ਹਰਪ੍ਰੀਤ ਜੀ, ਇਹ ਤਾਂ ਆਪਾਂ ਗੱਲਬਾਤ ਕਰ ਲਈਏ ਲਾਈਫ ਇੰਸ਼ੋਰੈਂਸ ਦੀ, ਸੋ ਥੋੜੀ ਜਿਹੀ ਗੱਲਬਾਤ ਆਪਾਂ ਹਨਾ ਬੱਚਿਆਂ ਦੀ ਸੇਵਿੰਗਸ ਦੇ ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਬੱਚੇ ਹੁਣੇ ਹੁਣੇ ਬੈਕ ਟੂ ਸਕੂਲ ਗਏ ਨੇ, ਸੋ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰੋ ਕਿ ਕਿੱਦਾਂ ਆਪਾਂ ਉਹਨਾਂ ਦੇ ਸੇਵਿੰਗਸ ਪਲਾਨ ਆਰ ਐਸ ਪੀ ਕਰਵਾ ਕੇ ਜਿਹੜੇ ਆ ਜੀ ਉਹਨਾਂ ਦਾ ਫਿਊਚਰ ਇੱਕ ਬੈਟਰ ਤਰੀਕੇ ਨਾਲ ਕਰ ਸਕਦੇ ਨੇ।
1: ਬਿਲਕੁਲ ਕਿਰਨ, ਸੋ ਜਿਹੜਾ ਆਰਈਐਸਪੀ ਦਾ ਇੱਕ ਇੱਦਾਂ ਦਾ ਟੂਲ ਆ ਜਿਹਦੇ ਵਿੱਚ ਸੀਆਰਏ ਵੱਲੋਂ ਗ੍ਰਾਂਟਸ ਮਿਲਦੀਆਂ, ਸੋ ਕੋਈ ਵੀ ਇੱਦਾਂ ਦਾ ਪਲਾਨ ਜਿਹਦੇ ਵਿੱਚ ਗਵਰਨਮੈਂਟ ਵੱਲੋਂ ਬੈਨੀਫਿਟ ਮਿਲਦੇ ਹੈਗੇ ਆ ਉਹਦਾ ਤਾਂ ਆਪਾਂ ਨੂੰ ਜ਼ਰੂਰ ਬੈਨੀਫਿਟ ਲੈਣਾ ਚਾਹੀਦਾ ਹੈ, ਕਿਉਂਕਿ ਗਵਰਨਮੈਂਟ ਪਤਾ ਨਹੀਂ ਕਿੰਨੇ ਲੱਖਾਂ ਡਾਲਰਾਂ ਖਰਚ ਕੇ ਇੱਦਾਂ ਦੇ ਬੈਨੀਫਿਟਸ ਵਾਲੇ ਪਲਾਨ ਕੱਢਦੀ ਆ। ਟੀਐਫਐਸਏ ਅਕਾਊਂਟ ਆ ਜਿਹ 'ਚ ਆਪਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ, ਆਰਆਰਐਸਪੀ ਅਕਾਊਂਟ ਆ ਅਸੀਂ ਕੰਟਰੀਬਿਊਸ਼ਨ ਕਰਦੇ ਹਾਂ, ਟੈਕਸ ਡਿਡਕਟੀਬਲ ਹੁੰਦੀ ਆ, ਸੋ ਬੱਚਿਆਂ ਦਾ ਆਰਈਐਸਪੀ ਦਾ ਪਲਾਨ ਜਿਹਦੇ ਵਿੱਚ ਗਵਰਨਮੈਂਟ ਗ੍ਰਾਂਟ ਦੇ ਰਹੀ ਹੈ। ਐਂਡ ਸਭ ਤੋਂ ਵਧੀਆ ਗੱਲ ਕਿੰਨੀ ਹੈਗੀ ਆ ਕਿ ਸਾਡੇ ਬੱਚਿਆਂ ਨੂੰ ਟੈਕਸ ਚਾਈਲਡ ਟੈਕਸ ਬੈਨੀਫਿਟ ਆਉਂਦੇ ਆ ਡਿਪੈਂਡਿੰਗ ਅਪੋਨ ਪਰਸਨ ਦੇ ਫੈਮਿਲੀ ਇਨਕਮ ਦੇ ਹਿਸਾਬ ਦੇ ਨਾਲ, ਪਰ ਨਾਰਮਲੀ ਜਿਹੜੀਆਂ ਫੈਮਿਲੀਜ਼ ਦੀ ਐਵਰੇਜ ਇਨਕਮ ਦੀ ਹੈਗੀ ਆ ਉਹਨਾਂ ਨੂੰ ਪਰ ਚਾਈਲਡ 100-200 ਡਾਲਰ ਤੋਂ ਲੈ ਕੇ 400-500 ਡਾਲਰ ਤੱਕ ਆਉਂਦਾ ਆ ਜਿਹੜਾ ਚਾਈਲਡ ਟੈਕਸ ਬੈਨੀਫਿਟ ਦਾ ਜਿਹੜਾ ਹਰ ਮੰਥ ਸਾਨੂੰ ਮਿਲਦਾ ਹੈ ਗਵਰਨਮੈਂਟ ਵੱਲੋਂ। ਐਂਡ ਅਗਰ ਅਸੀਂ ਉਹੀ ਕੰਟਰੀਬਿਊਸ਼ਨ ਦੇ ਵਿੱਚੋਂ ਆਰਈਐਸਪੀ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਸ਼ੁਰੂ ਕਰੀਏ ਉਹਦੇ ਉੱਪਰ ਗਵਰਨਮੈਂਟ ਫਿਰ ਤੋਂ ਗ੍ਰਾਂਟ ਦਿੰਦੀ ਆ, ਐਂਡ ਅਸੀਂ ਇਹ ਗ੍ਰਾਂਟਸ ਦਾ ਅਸੀਂ ਉਹਦੇ ਉੱਪਰ ਕੰਪਾਊਂਡ ਇੰਟਰਸਟ ਦੀ ਪਾਵਰ ਦਾ ਇਹ ਸਾਰੇ ਚੀਜ਼ਾਂ ਦਾ ਬੈਨੀਫਿਟ ਲੈ ਸਕਦੇ ਹਾਂ ਜਦੋਂ ਸਾਡੇ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ, ਜਿਨ੍ਹਾਂ ਦੇ ਪੇਰੈਂਟਸ ਨੂੰ ਪਤਾ ਹੋਊਗਾ ਜਿਨ੍ਹਾਂ ਦੇ ਬੱਚੇ ਇਸ ਸਾਲ ਯੂਨੀਵਰਸਿਟੀ ਗਏ ਆ, ਸੋ ਕਿੰਨਾ ਜ਼ਿਆਦਾ ਬਰਡਨ ਹੁੰਦਾ ਆ ਕਿਰਨ ਕਿ ਜਦੋਂ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਆ ਪਲੱਸ ਰਹਿਣਾ ਬਾਹਰ ਜਾ ਕੇ ਆ ਪਲੱਸ ਇਹ ਹੈਗਾ ਆ ਕਿ ਉਸ ਵੇਲੇ ਟਿਊਸ਼ਨ ਫੀਸਾਂ ਦੇ ਖਰਚੇ ਆ, ਹੁਣ ਜਿਨ੍ਹਾਂ ਪੇਰੈਂਟਸ ਨੇ ਭਰੇ ਆ ਉਹਨਾਂ ਨੂੰ ਪਤਾ ਆ ਇਸ ਵੇਲੇ ਕੀ ਸਿਚੁਏਸ਼ਨ ਆ। ਸੋ ਇਸ ਕਰਕੇ ਜੇ ਆਰਈਐਸਪੀ ਦਾ ਪਲਾਨ ਹੋਵੇ ਉਹਦੇ ਵਿੱਚ ਤੁਹਾਡੇ ਪੈਸੇ ਅਕਿਊਮੂਲੇਟ ਹੋਏ ਵਾ, ਬੱਚਿਆਂ ਦੀ ਐਜੂਕੇਸ਼ਨ ਤੁਹਾਡੀ ਰਿਕਵਰ ਹੋ ਜਾਣੀ ਹੈ ਉੱਥੋਂ, ਤੇ ਫਿਰ ਬਾਅਦ ਦੇ ਫਿਊਚਰ ਦੇ ਲਈ ਤੁਸੀਂ ਉਹਨਾਂ ਦੇ ਜ਼ਰੂਰ ਡਿਸਾਈਡ ਕਰ ਸਕਦੇ ਕਿ ਹਾਂਜੀ ਹੁਣ ਵਿਆਹ ਕਰਨਾ ਫਿਰ ਹੁਣ ਪੈਸੇ ਉਹਦੇ ਲਈ ਚਾਹੀਦੇ ਆ। ਸੋ ਇਸ ਕਰਕੇ ਐਜੂਕੇਸ਼ਨ ਨੂੰ ਤੁਸੀਂ ਸੁਖਾਲਾ ਕਰ ਸਕਦੇ ਆ ਆਰਈਐਸਪੀ ਦੇ ਨਾਲ, ਤੇ ਉਹਦੀ ਡਿਟੇਲ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਸਾਡੇ ਕੋਲੋਂ ਲਈ ਜਾ ਸਕਦੀ ਆ।
0: ਬਿਲਕੁਲ ਜੀ, ਔਰ ਹਰਪ੍ਰੀਤ ਜੀ ਦਾ ਨੰਬਰ 416-817-6500, 416-817-6500 ਬਿਲਕੁਲ ਜੀ, ਤੁਸੀਂ ਗੱਲਬਾਤ ਹੁਣੀ ਹਰਪ੍ਰੀਤ ਸੈਣੀ ਜੀ ਦੇ ਨਾਲ ਕਰ ਚੁੱਕੇ ਹਾਂ, ਔਰ ਇੰਪੋਰਟੈਂਟ ਅਪਡੇਟ ਇਹ ਤੁਹਾਨੂੰ ਜਿਹੜੇ ਜੀ ਦੱਸ ਚੁੱਕੇ ਨੇ, ਔਰ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਸੀਂ ਕੁਇਕ ਫਿਕਸ ਮਾਸਟਰ ਵਾਲਿਆਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਕੁਇਕ ਫਿਕਸ ਮਾਸਟਰ ਤੁਸੀਂ ਘਰਾਂ ਦੇ ਵਿੱਚ ਇੰਸਟਾਲੇਸ਼ਨ ਕਰਾਉਣੀ ਹੈ ਜਾਂ ਕੋਈ ਰਿਪੇਅਰ ਸਰਵਿਸਿਸ ਤੁਸੀਂ ਆਪਣੇ ਅਪਲਾਈਂਸਸ ਤੇ ਕਰਾਉਣਾ ਹੈ, ਫਰਿੱਜ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਓਵਨ, ਸਟੋਵ, ਕੁਛ ਵੀ, ਤੇ ਤੁਸੀਂ ਕੁਇਕ ਫਿਕਸ ਮਾਸਟਰ ਵਾਲਿਆਂ ਨੂੰ ਕਾਲ ਕਰ ਸਕਦੇ ਨੇ, ਤੇ ਇਹ ਰਾਈਟ ਅਵੇ ਤੁਹਾਡੀ ਕਾਲ ਤੇ ਵੀ ਜਿਹੜਾ ਜੀ ਆ ਕੇ ਕੰਮ ਕਰਦੇ ਨੇ। ਇਹਨਾਂ ਦਾ ਨੰਬਰ 9052-226-2425-905-226-2425 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਕੀਆ 427 QW, ਬਿਲਕੁਲ ਇਹਨਾਂ ਦਾ ਨਵਾਂ ਸ਼ੋਰੂਮ ਜਿਹੜਾ ਜੀ ਖੁੱਲਿਆ ਸੀਗਾ ਪਿਛਲੇ ਮਹੀਨੇ ਔਗਸਤ ਦੇ ਵਿੱਚ, ਉਹਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਜੀ ਕੀਆ ਦੀਆਂ ਗੱਡੀਆਂ, ਹਾਈਬ੍ਰਿਡ ਗੱਡੀਆਂ, EV9 ਤੇ ਹੋਰ ਵੀ 2027 ਜਿਹੜੀਆਂ ਜੀ ਸਲੈਂਟੋਜ਼ ਆ ਬਹੁਤ ਹੀ ਵਧੀਆ ਜਿਹੜੀਆਂ ਜੀ ਪ੍ਰਾਈਜ਼ਸ ਤੇ ਲਾਏ ਹੋਏ ਆ, ਤੇ ਤੁਸੀਂ ਲੀਜ਼ ਤੇ ਲੈਣਾ ਜਾਂ ਉਹ ਗੱਡੀ ਤੁਸੀਂ ਫਾਈਨੈਂਸ ਕਰਾਉਣੀ, ਤੇ ਬਿਲਕੁਲ ਤੁਸੀਂ ਗੱਲਬਾਤ ਜਿਹੜੀ ਹੈ ਜੀ ਕੀਆ 427 QEW ਦੇ ਨਾਲ ਕਰ ਸਕਦੇ ਆ। ਨੰਬਰ ਜਿਹੜਾ ਜੀ 647-461-5001 ਤੇ ਗੱਲਬਾਤ ਹੋ ਸਕਦੀ ਹੈ। ਔਰ ਜਾਣਕਾਰੀ ਦੇ ਰਹੀ ਹੈ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ, ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਹੈਗੀ ਆ, ਤੁਸੀਂ ਬਾਏ ਕੁਛ ਕਰਨਾ ਜਾਂ ਕੁਛ ਸੈਲ ਆਊਟ ਕਰਨਾ, ਤੇ ਡੈਫੀਨੇਟਲੀ ਸਾਡੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਰੀਸੈਂਟਲੀ ਸਾਡੇ ਕੋਲ ਜਿਹੜਾ ਹੈ ਜੀ ਇੱਕ ਪਲਾਜ਼ੇ ਦੇ ਵਿੱਚ ਯੂਨਿਟਸ ਅਵੇਲੇਬਲ ਨੇ, ਹਾਈਵੇ 10 ਐਂਡ ਮੇਫਿਲ ਤੇ ਇਹ ਪਲਾਜ਼ਾ ਹੈਗਾ ਹੈ ਜੀ। ਔਰ ਅੱਜ ਤੁਸੀਂ ਬੁਕਿੰਗ ਕਰਨੀ ਹੈ, 2 ਸਾਲ ਬਾਅਦ ਜਿਹੜੀ ਜੀ ਇਹ ਕਲੋਜ਼ਿੰਗ ਲੈਣੀ ਹੈ, ਬਹੁਤ ਹੀ ਸ਼ਾਨਦਾਰ ਤੁਹਾਡੇ ਲਈ ਇਹ ਅਪਰਚੁਨਿਟੀ ਹੈਗੀ ਹੈ, ਤੁਸੀਂ ਉੱਥੇ ਆਪਣਾ ਵਧੀਆ ਵਪਾਰ ਜਿਹੜਾ ਜੀ ਸਟਾਰਟ ਕਰ ਸਕਦੇ ਹਾਂ, ਔਰ ਬਹੁਤ ਹੀ ਘੱਟ ਕੀਮਤਾਂ 'ਤੇ ਤੁਸੀਂ ਇਹਨੂੰ ਆਪਣਾ ਬਣਾ ਸਕਦੇ ਹਾਂ। ਨੰਬਰ 416-881-7070, 416-881-7070 ਤੇ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਆ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ ਕਿ ਸਾਡੇ ਕਿਸੇ ਵੀ ਭੈਣ ਭਰਾ ਨੇ PSW ਦਾ ਕੋਈ ਕੋਰਸ ਕਰਨਾ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਜਾਂ ਟੈਕਸ ਰੋਲ ਦਾ ਕੋਰਸਿਸ ਕਰਨੇ ਆ ਜਾਂ ਕੋਈ ECE ਦਾ ਕੋਰਸ ਕਰਨਾ ਹੈ ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਨਾਲ ਗੱਲਬਾਤ ਕਰ ਸਕਦੇ ਆ। ਸਾਰੇ ਕੋਰਸਿਸ ਜਿਹੜੇ ਜੀ ਬਹੁਤ ਸ਼ਾਰਟ ਟਰਮ ਨੇ, 24 ਤੋਂ ਸਿਰਫ ਔਰ ਸਿਰਫ 25 ਵੀਕ ਦੇ ਵਿੱਚ। ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰਿਓ। ਰੀਸੈਂਟਲੀ ਇਹਨਾਂ ਨੇ ਜਿਹੜਾ ਹੈ ਜੀ ਓਪਨ ਹਾਊਸ ਲਾਇਆ ਆ ਫੋਰ ਐਜੂਕੇਸ਼ਨ, ਸੈਪਟੈਂਬਰ 19 ਤੱਕ ਹੈਗਾ ਆ। ਸੋ ਕੋਈ ਵੀ ਇਹਨਾਂ ਦੇ ਨਾਲ ਰਜਿਸਟਰ ਕਰਦਾ ਪਰ ਸਮੈਸਟਰ ਤੁਹਾਨੂੰ ਕਾਫੀ ਫੀਸ ਜਿਹੜੀ ਜੀ ਆਫ ਮਿਲਦੀ ਹੈ। ਨਾਲ ਦੇ ਨਾਲ ਪਹਿਲੀ ਵਾਰੀ ਤੁਸੀਂ ਜਦੋਂ ਇਨਰੋਲ ਹੁੰਦੇ ਤੁਹਾਨੂੰ ਕੁਛ ਨਾ ਕੁਛ ਗਿਫਟ ਜ਼ਰੂਰ ਮਿਲਦਾ ਹੈ, ਭਾਵੇਂ ਲੈਪਟਾਪ ਜਾਂ ਆਈਪੈਡ, ਤੁਸੀਂ ਕੁਛ ਵੀ ਜਿਹੜਾ ਜੀ ਜਿੱਤ ਸਕਦੇ ਨੇ। ਗੱਲਬਾਤ ਪ੍ਰਾਈਮ ਇੰਟਰਨੈਸ਼ਨਲ ਦੇ ਨਾਲ 6474991009 ਔਰ ਐਡਰੈਸ ਹੈਗਾ ਹੈ ਜੀ 2960 ਡਰੂ ਰੋਡ 144 ਜਿਹੜੀ ਜੀ ਇਹਨਾਂ ਦੀ ਯੂਨਿਟ ਹੈਗੀ ਮਿਸਿਸਾਗਾ ਦੇ ਵਿੱਚ। ਸੋ ਬਿਲਕੁਲ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6674940 40 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਆਜ
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

Soganda Varga, che se cerca di tanta Varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਖੱਟੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: ni naman.
1: With Amex Platinum, there's not.
0: Trend ni to charo hi to tar tujha khanu phir bhi lokane pyala ke chuk chakne de on.
2: Appu aji, ehda matlab shayad tusi sweet mahal nahi gaye.
0: Ni main mar ja. Utthe kyon hone?
2: GTA da sab to swadla khana utthe hi ta milda hai. Sahi suneya? Bhai jinna sona restaurant hai, us to vi zyada swad sweet mahal di har ik dish hai. Jalebiyan, pakode, samose, tikkiyan, vyah hove party ya hon kittiyan. Sweet Mahal di veg ya non-veg items le dining karo ya catering karvao. Ikko number kumao 416-679-9999 or visit Unit 9 680 Rexdale Boulevard, Domico. Sweet Mahal, tradition of taste.
3: जी हाँ, चांदी के फैंसी सेट, चांदी की बैंगल्स और चांदी की पायल।
4: इतनी बस नहीं, जेंट्स ले चांदी के कड़े, चांदी की चेन, चांदी के ब्रेसलेट,
3: बर्तन और चांदी के किसी भी तरह का सामान लेने के लिए वन एंड ओनली सिल्वर हट।
4: फोर एंड अवनीजर द इंटरसेक्शन पे गुरुद्वारे बाय प्लाजा के बीच सिल्वर हट
3: 647-339-3521
4: 647-339-3521 4525 अवनीजर रोड ब्रैम्पटन
3: सिल्वर हट।
5: वे जिथे चलेंगा चलूंगी नाल तेरे वे टिकटा दो ले ले।
6: लेनियां होन या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो एयर टिकट्स इंश्योरेंस पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 905-678-1200
7: ना किद्दा दी तैयारी
6: ओ जी मैं रसोई नो निगाह मारी देखिया ग्रोसरी मुक गई सारी ते फिर मैं बेस्ट ग्रोसर दी खिंच लई तैयारी
7: मेनू पता है आज ग्रोसरी दे नाल नाल आऊ बारो खान पीन दी वारी क्योंकि इना कुल मिलदी है वैरायटी सारी
6: जी हां बेस्ट एशियन ग्रोसरी स्टोर जिथे ग्रोसरी ते रेस्टोरेंट दोनों ने जिथे तुहानू मिलेगा फिश गोट करी तंदूरी नान ते स्पेशल देसी स्टाइल पिज्जा एक टिफिन सर्विस भी प्रोवाइड कर दे ने बेस्ट एशियन ग्रोसर इको प्लाजा विच तिन्नो ग्रोसरी देसी स्टाइल पिज्जा एंड रेस्टोरेंट कैम्ब्रिज कॉल 519-621-7774
8: जी दोस्तों तो जुड़ चुके हो प्रोग्राम सारंग दे नाल मैं तुहाडा दोस्त अते होस्ट जगजीत महल मेरे वालों सारयां नूं प्यार भरी सत श्री अकाल उम्मीद करदे आं तुसीं बिल्कुल वीकेंड मना के अपने कम्मां कारां दे विच व्यस्त हो चुके होवोगे सारा वीकेंड सारे लोकां दा बहुत ही वधिया रहा होएगा अज नवें हफ्ते दी शुरुआत नवां दिन सोमवार दा दिन पहला दिन बड़ा छुट्टी तो बाद कई लोग कहिंदे आ कि सोमवार नूं कम्मां ते जाणा बहुत औखा गा कई कहिंदे ने वी थकावट उतर जांदी आ ते कम्मां ते जाणा बहुत ईजीली हो जांदा पर इह गल सच आ वी जे असीं दो तीन दिनां तों बाद अपने कम्मां कारां दे उपर जाणे आगे सो थोड़ा मोटा औखा तां जरूर लगदा ही लगदा गा ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਅਤੇ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਗੱਲਾਂ ਬਾਤਾਂ ਦੇ ਨਾਲ ਆਪਾਂ ਤੁਹਾਡੀ ਥਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ ਹੋਵੇਗਾ ਗੱਲਾਂ ਬਾਤਾਂ ਹੋਣਗੀਆਂ ਪੰਜਾਬ ਦੀਆਂ ਵੀ ਗੱਲਾਂ ਬਾਤਾਂ ਹੋਣਗੀਆਂ ਕੁਛ ਪੰਜਾਬ ਦੀਆਂ ਖਬਰਾਂ ਬਾਰੇ ਕੋਸ਼ਿਸ਼ ਕਰਾਂਗੇ ਟਾਣਾ ਸਾਹਿਬ ਨਾਲ ਗੱਲਬਾਤ ਕਰਨ ਦੀ ਅਤੇ ਜਿਹੜਾ ਸਮਾਂ ਚੱਲ ਰਿਹਾ ਅੱਜ ਕੱਲ੍ਹ ਅਸੀਂ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਇੰਨੇ ਕੁ ਵਿਅਸਤ ਹੋ ਗਏ ਹਾਂ ਕਿ ਸਾਨੂੰ ਆਪਣਾ ਆਪਣੇ ਆਪ ਦਾ ਹਾਲ ਚਾਲ ਪੁੱਛਣ ਦਾ ਵੀ ਟਾਈਮ ਨਹੀਂ ਲੱਗਦਾ ਸੋ ਜ਼ਿੰਦਗੀ ਬਹੁਤ ਤੇਜ਼ੀ ਨਾਲ ਅੱਗੇ ਨੂੰ ਵੱਧ ਰਹੀ ਹੈ ਪਰ ਅਸੀਂ ਹਰ ਰੋਜ਼ ਆਪਣੇ ਕੰਮਾਂ ਵਿੱਚ ਇੰਨੇ ਕੁ ਰੁੱਝ ਜਾਂਦੇ ਹਾਂ ਇੰਨੇ ਕੁ ਵਿਅਸਤ ਹੋ ਜਾਂਦੇ ਹਾਂ ਕਈ ਵਾਰ ਅਸੀਂ ਆਪਣੇ ਜਿਹੜੇ ਆਲੇ ਦੁਆਲੇ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਉਹਨਾਂ ਨੂੰ ਮਹਿਸੂਸ ਕਰਨਾ ਵੀ ਭੁੱਲ ਜਾਂਦੇ ਹਾਂ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਅੱਜ ਦਾ ਦਿਨ ਬਹੁਤ ਹੀ ਵਧੀਆ ਦਿਨ ਹੈਗਾ ਵੈਦਰ ਵੀ ਠੀਕ ਹੈਗਾ ਸੋ ਕਦੇ ਆਪਣੇ ਪਰਿਵਾਰ ਨਾਲ ਬੈਠੋ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਗਾ ਕੰਮ 'ਤੇ ਜੇ ਤੁਹਾਨੂੰ ਕੋਈ ਬ੍ਰੇਕ ਮਿਲਦੀ ਆ ਤਾਂ ਤੁਸੀਂ ਸੋਸ਼ਲ ਮੀਡੀਆ ਛੱਡ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਦਾ ਹਾਲ ਚਾਲ ਪੁੱਛੋ ਕਿਸੇ ਲੋੜਵੰਦ ਦੀ ਮਦਦ ਕਰੋ ਇੱਦਾਂ ਦਾ ਜਾਣੀ ਦੀ ਤੁਸੀਂ ਜੇ ਕੋਸ਼ਿਸ਼ਾਂ ਕਰਦੇ ਰਹੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਵ ਆਉਣ ਦੀ ਸੰਭਾਵਨਾ ਗੀ ਅੱਜ ਦਾ ਦਿਨ ਸਾਡਿਆਂ ਲਈ ਇੱਕ ਨਵਾਂ ਮੌਕਾ ਗਾ ਸਾਡੇ ਸਭ ਲਈ ਕਿਉਂਕਿ ਜਦੋਂ ਅਸੀਂ ਸੁੱਤੇ ਪੇ ਉੱਠਦੇ ਹਾਂ ਜ਼ਿੰਦਗੀ ਦੀ ਜ਼ਿੰਦਗੀ ਦਾ ਇੱਕ ਨਵਾਂ ਦਿਨ ਹੀ ਹੁੰਦਾ ਗਾ ਸੋ ਨਵਾਂ ਮੌਕਾ ਹੁੰਦਾ ਗਾ ਜਿਹੜਾ ਸਾਨੂੰ ਜ਼ਿੰਦਗੀ ਬਤੀਤ ਕਰਨ ਦਾ ਦਿੰਦੀ ਹੈਗੀ ਸੋ ਇੱਦਾਂ ਦੀਆਂ ਗੱਲਾਂ ਬਾਤਾਂ ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਕਰਦੇ ਰਹਾਂਗੇ ਅਤੇ ਆਪਣੇ ਕਹਿੰਦੇ ਆ ਵੀ ਜ਼ਿੰਦਗੀ ਦੇ ਕੁਝ ਚੰਗੇ ਪਲ ਸਾਨੂੰ ਕੱਢ ਲੈਣੇ ਚਾਹੀਦੇ ਨੇਗੇ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਦੇ ਲਈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਮਿੱਠੇ ਜਿਹੇ ਗੀਤ ਦੇ ਨਾਲ, ਉਸ ਤੋਂ ਬਾਅਦ ਫਿਰ ਜੁੜਦੇ ਹਾਂ ਆਪਾਂ ਗੱਲਾਂ ਬਾਤਾਂ ਦੇ

ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਆਪਾਂ ਗੱਲ ਕਰ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਕੁਝ ਸਮਾਂ ਕੱਢਣਾ ਚਾਹੀਦਾ ਆਪਣੇ ਭੈਣਾਂ ਭਰਾਵਾਂ ਲਈ, ਆਪਣੇ ਮਿੱਤਰਾਂ ਪਿਆਰਿਆਂ ਲਈ, ਆਪਣੇ ਪਰਿਵਾਰ ਦੇ ਲਈ, ਕਿਉਂਕਿ ਕਈ ਵਾਰ ਸਾਨੂੰ ਨਾ ਖੁਸ਼ ਹੋਣ ਲਈ ਕੋਈ ਬਹੁਤੀ ਵੱਡੀ ਚੀਜ਼ ਦੀ ਲੋੜ ਨਹੀਂ ਹੁੰਦੀ। ਇੱਕ ਚੰਗਾ ਵਿਚਾਰ, ਇੱਕ ਚੰਗਾ ਗੀਤ, ਆਪਣੇ ਕਿਸੇ ਆਪਣੇ ਦੀ ਇੱਕ ਮਿੱਠੀ ਜਿਹੀ ਆਵਾਜ਼ ਸੁਣਨ ਨਾਲ ਅਸੀਂ ਗੱਲ ਕਰ ਲੈਂਦੇ ਹਾਂ, ਕੋਈ ਚੰਗੀ ਗੱਲ ਕਰ ਲੈਂਦੇ ਹਾਂ, ਅਸੀਂ ਉਹਦੇ ਨਾਲ ਵੀ ਬਹੁਤ ਜ਼ਿਆਦਾ ਖੁਸ਼ ਹੋ ਸਕਦੇ ਹਾਂ। ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਡੇ ਪ੍ਰੋਗਰਾਮ ਦਾ ਅੱਜ ਦਾ ਇਹ ਹਿੱਸਾ ਹੈਗਾ, ਇਹ ਮੁਸਕਾਨ ਦਿਓਲ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈਗਾ। ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਆ, ਕ੍ਰਿਟੀਕਲ ਇੰਸ਼ੋਰੈਂਸ ਦੀ ਜ਼ਰੂਰਤ ਆ, ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਆ, ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਆ, ਕਿਉਂਕਿ ਕਈ ਵਾਰ ਸਾਡੇ ਕੋਈ ਭੈਣ ਭਰਾ, ਕੋਈ ਦੋਸਤ ਮਿੱਤਰ, ਅਸੀਂ ਕਿਸੇ ਨੂੰ ਸਪੋਂਸਰ ਕਰਕੇ ਇੰਡੀਆ ਤੋਂ ਬੁਲਾ ਲੈਂਦੇ ਹਾਂ, ਬਟ ਅਸੀਂ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਵਾਉਂਦੇ। ਕਿਉਂ? ਕਿਉਂਕਿ ਸਾਨੂੰ ਇਹ ਹੁੰਦਾ ਵੀ ਅਸੀਂ ਤਾਂ ਬਹੁਤ ਜ਼ਿਆਦਾ ਹੈਲਦੀ ਹੈਗੇ, ਸਾਨੂੰ ਕੁਛ ਨਹੀਂ ਹੋ ਸਕਦਾ, ਕਿਉਂਕਿ ਜਦੋਂ ਵੀ ਕਿਸੇ ਵੀ ਕੰਟਰੀ ਦਾ ਮੌਸਮ ਬਦਲਦਾ ਹੈਗਾ ਤਾਂ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆ ਸਕਦੀ ਹੈਗੀ। ਸੋ ਇਸ ਗੱਲ ਦੇ ਵਿੱਚ ਕੋਈ ਢਿੱਲ ਨਾ ਕਰਿਆ ਕਰੋ, ਤੁਸੀਂ ਨਾਲ ਦੀ ਨਾਲ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਇਆ ਕਰੋ, ਕਿਉਂਕਿ ਸੁਪਰ ਵੀਜ਼ਾ ਇੰਸ਼ੋਰੈਂਸ ਤਾਂ ਗੌਰਮੈਂਟ ਵੱਲੋਂ ਜ਼ਰੂਰੀ ਹੈਗੀ ਆ, ਵੀ ਉਹ ਸਾਨੂੰ ਲੈਣੀ ਹੀ ਪੈਣੀ ਆ। ਤੁਹਾਨੂੰ ਇੱਦਾਂ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਕਵਰੇਜ ਦੀ ਜ਼ਰੂਰਤ ਹੈਗੀ ਤਾਂ ਤੁਸੀਂ ਮੁਸਕਾਨ ਦਿਓਲ ਨਾਲ ਜ਼ਰੂਰ ਗੱਲਬਾਤ ਕਰਨੀ। 647-564-2733 647-564-2733 647-564-2733 ਉੱਪਰ ਤੁਸੀਂ ਮੁਸਕਾਨ ਦਿਓਲ ਨਾਲ ਗੱਲਬਾਤ ਕਰ ਲੈਣੀ ਆ। ਇੱਕ ਤੁਹਾਨੂੰ ਹੋਰ ਬਹੁਤ ਜ਼ਰੂਰੀ ਮੈਸੇਜ ਦੇ ਦਈਏ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਦਾ। ਜੇਕਰ ਤੁਸੀਂ ਘਰ ਤੋਂ ਟਿਫਨ ਸਰਵਿਸ ਰਨ ਕਰਦੇ ਹੋ ਜਾਂ ਕੋਈ ਰੈਸਟੋਰੈਂਟ ਚਲਾ ਰਹੇ ਹੋਗੇ, ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਤੁਹਾਨੂੰ ਡਿਸਪੋਜੇਬਲ ਚਾਹੀਦੇ ਹੈਗੇ, ਤਾਂ ਤੁਸੀਂ ਕੀ ਕਰਨਾ, ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਨੂੰ ਯਾਦ ਰੱਖੋ, ਕਿਉਂਕਿ ਇਹਨਾਂ ਕੋਲ ਹਰ ਇੱਕ ਤਰ੍ਹਾਂ ਦਾ ਦੇ ਪ੍ਰੋਡਕਟ ਹੁੰਦੇ ਨੇ। ਤੁਹਾਨੂੰ ਕਲੀਨਿਕ ਸਪਲਾਈ ਵਾਸਤੇ ਪ੍ਰੋਡਕਟ ਚਾਹੀਦੇ ਨੇਗੇ, ਡਿਸਪੋਜਲ ਕੱਪ, ਪਲੇਟਾਂ, ਕੌਲੀਆਂ, ਚਮਚੇ, ਜੋ ਵੀ ਤੁਹਾਨੂੰ ਚਾਹੀਦਾ ਹੈਗਾ ਇਹਨਾਂ ਕੋਲੋਂ ਬੜੇ ਹੀ ਵਧੀਆ ਰੇਟਾਂ ਦੇ ਉੱਪਰ ਤੁਹਾਨੂੰ ਮਿਲ ਜੂਗਾ। ਇਹ ਬਿਲਕੁਲ ਹੋਲਸੇਲ ਦੇ ਵਿੱਚ ਕੰਮ ਕਰਦੇ ਹੈਗੇ, ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਦੇਣ ਦੀ ਜ਼ਰੂਰਤ ਨਹੀਂ। ਤੁਸੀਂ ਇਹਨਾਂ ਨੂੰ ਜਾ ਕੇ ਦੱਸ ਦਿਓ ਕਿ ਸਾਡੇ ਘਰ ਦੇ ਵਿੱਚ 20 ਬੰਦਿਆਂ ਦੀ ਜਾਂ 25 ਬੰਦਿਆਂ ਦੀ ਜਾਂ 100 ਬੰਦਿਆਂ ਦੀ ਗੈਦਰਿੰਗ ਹੋ ਰਹੀ ਹੈ, ਅਸੀਂ ਪਾਰਟੀ ਕਰਨੀ ਹੈ ਕਿ ਸਾਨੂੰ ਡਿਸਪੋਜ਼ਲ ਵਿੱਚ ਚਾਹੀਦਾ ਹੈਗਾ, ਉਸ ਹਿਸਾਬ ਦੇ ਨਾਲ ਤੁਹਾਨੂੰ ਸਾਰਾ ਸਮਾਨ ਇਹ ਆਪਣੇ ਆਪ ਹੀ ਰੈਡੀ ਕਰਕੇ ਦੇ ਦੇਣਗੇ। ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਆ ਜਾਂ ਕੋਈ ਮੈਰਿਜ ਐਨਵਰਸਰੀ ਆ ਜਾਂ ਕੋਈ ਪਾਠ ਦਾ ਪ੍ਰੋਗਰਾਮ ਹੈਗਾ, ਤਾਂ ਤੁਸੀਂ ਸਾਰੇ ਜਣੇ ਨੇ ਇਹਨਾਂ ਨਾਲ ਜ਼ਰੂਰ ਸੰਪਰਕ ਕਰਨਾ, ਕਿਉਂਕਿ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲੇ ਡਿਸਪੋਜ਼ਲ ਬਹੁਤ ਹੀ ਸਸਤੇ ਪ੍ਰਾਈਜ਼ਾਂ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਗੇ। ਫੋਰ ਇਹਨਾਂ ਦਾ ਫੋਨ ਨੰਬਰ ਨੋਟ ਕਰੋ, 416-748-2116 416-748-2116 416-748-2116 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੀ ਦੋਸਤੋ, ਆਪਾਂ ਗੱਲ ਕਰ ਰਹੇ ਸੀਗੇ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਜਿਹੜੇ ਹੈਗੇ ਆ ਨਾ ਵੀ ਆਪਣੇ ਬਾਕੀ ਰੁਝੇਵੇਂ ਟੈਨਸ਼ਨਾਂ ਦਿਮਾਗ ਦੇ ਉੱਪਰ, ਕਿਉਂਕਿ ਸਮਾਂ ਹੀ ਅੱਜ ਕੱਲ੍ਹ ਇੱਦਾਂ ਦਾ ਚੱਲ ਰਿਹਾ ਹੈਗਾ, AI ਦਾ ਸਮਾਂ ਗਾ। ਜਿਵੇਂ ਆਪਾਂ ਦੇਖਦੇ ਹੈਗੇ ਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਵੱਡਾ ਟ੍ਰੈਂਡ ਚੱਲਿਆ ਹੋਇਆ 1980 ਦੀ ਫੋਟੋ, ਬਹੁਤ ਸਾਰੇ ਸਾਡੇ ਲਿਸਨਰ ਨੇ ਉਹ ਬਣਾ ਕੇ ਆਪੋ ਆਪਣੀ ਪ੍ਰੋਫਾਈਲ ਦੇ ਉੱਪਰ, ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਅਪਲੋਡ ਜ਼ਰੂਰ ਕੀਤੀ ਹੋਣੀ ਆ। ਅਤੇ ਤੁਸੀਂ ਜਦੋਂ ਵੀ AI ਦੀ ਵਰਤੋਂ ਕਰਦੇ ਹੋ ਤਾਂ ਉਹਦੀਆਂ ਜਿਹੜੀ ਗਾਈਡਲਾਈਨ ਨੇ ਨਾ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪੜ੍ਹ ਲਿਆ ਕਰੋ। ਆਪਾਂ ਨਹੀਂ ਕਹਿੰਦੇ ਚੰਗੀ, ਆਪਾਂ ਨਹੀਂ ਕਹਿੰਦੇ ਮਾੜੀ, ਉਹਨਾਂ ਦੀ ਗਾਈਡਲਾਈਨ ਪੜ੍ਹ ਲਓ ਪਹਿਲਾਂ, ਉਸ ਤੋਂ ਬਾਅਦ ਦੇ ਵਿੱਚ ਆਪਾਂ ਕੁਛ ਕਹਿ ਸਕਦੇ ਹਾਂ ਇਹਦੇ ਬਾਰੇ। ਸੋ ਜਦੋਂ ਤੁਸੀਂ ਆਪਣੀ ਕੋਈ ਵੀ ਫੋਟੋ ਜਾਂ ਕੋਈ ਵੀ ਆਪਣਾ ਡਾਟਾ ਉਹਦੇ ਉੱਪਰ ਸ਼ੇਅਰ ਕਰਦੇ ਹੋ, ਉਹਨਾਂ ਨੇ ਥੱਲੇ ਸਾਫ਼ ਅਤੇ ਸਪੱਸ਼ਟ ਲਿਖਿਆ ਵੀ ਭਾਈ ਤੁਹਾਡਾ ਅਸੀਂ ਡਾਟਾ ਇਹ ਕਿਤੇ ਵੀ ਮਤਲਬ ਉਹਨਾਂ ਦੇ ਕੋਲ ਚਲਾ ਜਾਂਦਾ ਗਾ, ਅਤੇ ਉਹ ਲੀਕ ਵੀ ਹੋ ਸਕਦਾ ਗਾ। ਸੋ ਮੈਂ ਇਹੀ ਰਿਕੁਐਸਟ ਕਰੂੰਗਾ, ਕਿਉਂਕਿ ਪੰਜਾਬ ਦੇ ਵਿੱਚ ਕਾਫ਼ੀ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ, ਇੱਥੇ ਵੀ ਕਾਫ਼ੀ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ, ਪੰਜਾਬ ਤੋਂ ਕਾਫ਼ੀ ਸਾਰੇ ਪੁਲਿਸ ਔਫਿਸਰ ਜੋ ਵੱਡੇ ਵਧੀਆ ਅਹੁਦਿਆਂ 'ਤੇ ਬਿਰਾਜਮਾਨ ਨੇ, ਉਹਨਾਂ ਨੇ ਵੀ ਵੀਡੀਓ ਬਣਾ ਕੇ ਇਸ ਗੱਲ ਤੋਂ ਸੁਚੇਤ ਕੀਤਾ ਗਾ ਵੀ ਤੁਸੀਂ ਇੱਦਾਂ ਦੀਆਂ ਵੀਡੀਓ ਜਾਂ ਆਪਣੀਆਂ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਪਾਉਣੀ ਆ ਕੋਈ ਪੋਸਟ ਕਿਸੇ ਵੀ AI ਪਲੇਟਫਾਰਮ ਦੇ ਉੱਪਰ ਸ਼ੇਅਰ ਨਾ ਕਰੋ, ਜਿੰਨਾ ਹੋ ਸਕਦਾ ਉਹ ਤੋਂ ਪਰਹੇਜ਼ ਕਰੋ, ਕਿਉਂਕਿ ਤੁਹਾਡੀ ਫੋਟੋ ਨਾਲ ਕੋਈ ਦੁਰਵਰਤੋਂ ਹੁੰਦੀ ਆ ਤਾਂ ਫਿਰ ਸਾਨੂੰ ਬਾਅਦ ਦੇ ਵਿੱਚ ਕਾਫ਼ੀ ਜ਼ਿਆਦਾ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਗਾ। ਤਾਂ ਕਰਕੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰੋ, ਆਪਾਂ ਇਹ ਨਹੀਂ ਕਹਿੰਦੇ ਨਾ ਕਰੋ, ਬਟ ਉਹਦੀ ਵੀ ਕੋਈ ਹੱਦ ਹੁੰਦੀ ਆ। ਜਿਵੇਂ ਕਹਿੰਦੇ ਵੀ ਪਾਣੀ ਆ ਜਿਹੜਾ, ਪਾਣੀ ਤੋਂ ਬਿਨਾਂ ਸਰਦਾ ਨਹੀਂ, ਪਾਣੀ ਜੇਕਰ ਤਾਂ ਰਹਿੰਦਾ ਹੱਦ ਦੇ ਵਿੱਚ ਤਾਂ ਲਿਆਉਂਦਾ ਖੁਸ਼ਹਾਲੀ।
ਚਾਰੇ ਪਾਸੇ ਖੇਤਾਂ ਦੇ ਵਿੱਚ ਅਸੀਂ ਪਾਣੀ ਲਾਉਂਦੇ ਹਾਂ ਤਾਂ ਹੀ ਖੁਸ਼ਹਾਲੀ ਆਉਂਦੀ ਹੈਗੀ। ਪਾਣੀ ਹਰੇਕ ਚੀਜ਼ ਲਈ ਜ਼ਰੂਰੀ ਆ, ਪਰ ਜਦੋਂ ਉਹ ਆਪਣੀਆਂ ਹੱਦਾਂ ਪਾਰ ਕਰ ਜਾਂਦਾ ਫਿਰ ਲਿਆਉਂਦਾ ਤਬਾਹੀ। ਜਿਵੇਂ ਪਿਛਲੇ ਸਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ। ਹੜ੍ਹ ਕਿਵੇਂ ਆਏ? ਕਿਉਂਕਿ ਪਾਣੀ ਦੀਆਂ ਜਿਹੜੀਆਂ ਹੱਦਾਂ ਸੀਗੀਆਂ ਉਹ ਪਾਰ ਹੋ ਗਈਆਂ। ਸੋ ਹਮੇਸ਼ਾ ਕੋਈ ਵੀ ਚੀਜ਼ ਹੈ ਜਿਹੜੀ ਜਿੰਨਾ ਟਾਈਮ ਤਾਂ ਉਹ ਰਹੂ ਆਪਣੀਆਂ ਹੱਦਾਂ ਦੇ ਵਿੱਚ ਉਨਾ ਟਾਈਮ ਤਾਂ ਉਹ ਬਿਲਕੁਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਲੈ ਕੇ ਆਊਗੀ। ਜਦੋਂ ਉਹ ਹੱਦਾਂ ਪਾਰ ਕਰ ਜਾਂਦੇ ਆ ਸੋ

0: ਜੀ ਬਿਲਕੁਲ ਜੀ, ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਕੈਨੇਡਾ ਵਿੱਚ ਹਰ ਇੱਕ ਇਨਸਾਨ ਨੂੰ ਟੈਨਸ਼ਨ ਆ, ਕਿਸੇ ਨੂੰ ਕੰਮ ਦੀ ਟੈਨਸ਼ਨ ਆ, ਕਿਸੇ ਨੂੰ ਪੈਸੇ ਦੀ ਟੈਨਸ਼ਨ ਆ। ਸੋ ਕੰਮ ਵੀ ਕੁਛ ਚੱਲ ਰਹੇ ਨੇ ਲੋਕਾਂ ਦੇ, ਐਸੀ ਗੱਲ ਨਹੀਂ ਹੈਗੀ। ਥੋੜ੍ਹਾ ਮੋਟਾ ਪਹਿਲਾਂ ਨਾਲੋਂ ਫਰਕ ਜ਼ਰੂਰ ਪਿਆ ਗਾ, ਬਹੁਤ ਸਾਰੇ ਸਟੋਰਾਂ 'ਤੇ ਵੀ ਲੱਗਿਆ ਦੇਖਿਆ ਕਿ ਸਾਨੂੰ ਮੁੰਡਿਆਂ ਦੀ ਜਾਂ ਕੁੜੀਆਂ ਦੀ ਜ਼ਰੂਰਤ ਹੈਗੀ। ਸੋ ਕੰਮ ਦੀਆਂ ਟੈਨਸ਼ਨਾਂ ਵੀ ਘੱਟ ਰਹੀਆਂ ਨੇਗੀਆਂ। ਅਤੇ ਜੇ ਆਪਾਂ ਪੈਸੇ ਦੀ ਗੱਲ ਕਰਾਂਗੇ ਤਾਂ ਪੈਸੇ ਦੀ ਜਿਹੜੇ ਟੈਨਸ਼ਨ ਆ ਉਹ ਤਾਂ ਇੱਕੋ ਇੱਕ ਬੰਦਾ ਜਿਹੜਾ ਤੁਹਾਡੀ ਦੂਰ ਕਰ ਸਕਦਾ, ਉਹ ਨੇ ਜੁਨੀ ਗਲੋਬਲ ਤੋਂ ਨਾਗਪਾਲ ਜੀ। ਨਾਗਪਾਲ ਜੀ ਦੀ ਲਾਈਨ ਸਾਡੇ ਨਾਲ ਜੁੜ ਚੁੱਕੀ ਹੈ। ਨਾਗਪਾਲ ਜੀ ਨੂੰ ਪੁੱਛਦੇ ਹਾਂ ਕਿ ਕੀ ਪ੍ਰੋਸੈਸ ਚੱਲ ਰਿਹਾ ਅੱਜ ਕੱਲ੍ਹ ਲੋਨ ਦਾ, ਕਿੱਦਾਂ ਕਿੱਦਾਂ ਮਿਲ ਸਕਦਾ, ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਕੀ ਕਰਨਾ ਪਊ। ਜੀ ਨਾਗਪਾਲ ਜੀ ਸਤਿ ਸ੍ਰੀ ਅਕਾਲ। ਜੀ ਸਿਮਰਨ ਜੀ ਕੀ ਹਾਲ ਆ ਜੀ, ਠੀਕ ਠਾਕ ਹੋ? ਠੀਕ ਆ ਜੀ, ਓਕੇ। ਤੇ ਜਿਹੜਾ ਚੱਲ ਰਿਹਾ ਸੀ ਲੋਨ ਦਾ ਪ੍ਰੋਸੈਸ, ਇਹਦੇ ਲਈ ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਤੇ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਆ, ਕਿੰਨਾ ਕੁ ਟਾਈਮ ਲੱਗ ਜਾਂਦਾ, ਕਦੋਂ ਕੁ ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਸਾਡੇ ਫੰਡਿੰਗ ਆਏਗੀ, ਤਾਂ ਕੀ ਗੱਲਬਾਤ ਆ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਡਿਟੇਲ ਵਿੱਚ ਸਮਝਾਓ।
1: ਓਕੇ, ਇਹਦੇ ਵਿੱਚ ਗਵਰਨਮੈਂਟ ਫੰਡਡ ਕੋਰਸਿਸ ਨੇ ਸਾਡੇ ਕੋਲ। ਤੁਸੀਂ ਪੀਅਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ। ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ, ਤੁਹਾਡੇ ਕੋਲ ਸਾਡਾ ਡਿਸੀਜ਼ਨ ਲੈਟਰ ਹੈਗਾ ਵਾ, ਤੁਹਾਡਾ ਵੈਲਿਡ ਸਿਨ ਹੈਗਾ ਵਾ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਸੀਂ ਸੈਲਫ ਇੰਪਲੋਇਡ ਹੋ, ਹਾਊਸ ਵਾਈਫ ਹੋ, ਟਰੱਕ ਡਰਾਈਵਰ।
0: ਜੀ ਸੋਰੀ ਸਿਮਰਨ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜਿੱਦ ਤੱਕ ਮੇਰਾ ਆਈਡੀਆ ਹੈਗਾ, ਤਾਂ ਤੁਸੀਂ ਪਲੀਜ਼ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਸਟੂਡੀਓ ਵਿੱਚ ਦੁਬਾਰਾ ਕਾਲ ਕਰ ਸਕਦੇ ਹੋ। ਗੱਲ ਚੱਲ ਰਹੀ ਸੀ ਆਪਣੀ ਜੁਨੀ ਗਲੋਬਲ ਦੇ ਉੱਪਰ। ਜੁਨੀ ਗਲੋਬਲ ਤੋਂ ਸਿਮਰਨ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਜਿਹੜਾ ਗੌਰਮੈਂਟ ਵੱਲੋਂ ਸਟੱਡੀ ਲੋਨ ਚੱਲ ਰਿਹਾ ਹੈਗਾ, ਉਹਦੇ ਵਿੱਚ ਤੁਸੀਂ PR ਹੋਣੀ ਜ਼ਰੂਰੀ ਹੋ ਜਾਂ ਸਿਟੀਜਨ ਹੋਣੀ ਜ਼ਰੂਰੀ ਹੋ। ਜੀ ਸਿਮਰਨ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਸੀ।
1: ਓਕੇ, ਸੋ ਜਿਵੇਂ ਮੈਂਸ਼ਨ ਕਰ ਰਹੀ ਸੀ ਕਿ ਅਗਰ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਿਡ ਪਰਸਨ ਹੋ, ਤੁਹਾਡੇ ਕੋਲ ਡਿਸੀਜ਼ਨ ਲੈਟਰ ਹੈਗਾ ਵਾ ਤੁਹਾਡਾ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਸੀਂ ਅਗਰ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਇਹਦੇ 'ਚ ਕੋਈ ਏਜ ਲਿਮਿਟ ਨਹੀਂ ਹੈਗੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਤੁਸੀਂ ਕਿਸੇ ਵੀ ਏਜ ਲਿਮਿਟ ਦੇ ਵਿੱਚ ਅਪਲਾਈ ਕਰ ਸਕਦੇ ਹੋ। ਐਂਡ ਫੰਡਿੰਗ ਜਿਹੜੀ ਡਿਪੈਂਡ ਕਰਦੀ ਹੈ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ ਅਤੇ ਤੁਹਾਡੀ ਫੈਮਿਲੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਵਾ। ਮੰਨ ਲਓ ਜੇ ਤੁਸੀਂ ਫੈਮਿਲੀ ਓਫ 4 ਹੋ ਜਾਂ ਫੈਮਿਲੀ ਓਫ 5 ਹੋ, ਤਾਂ ਤੁਹਾਨੂੰ 180 ਤੱਕ ਦੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ, ਜਿਹਦੇ ਵਿੱਚੋਂ ਤੁਹਾਡੀ ਕਾਲਜ ਦੀ ਫੀਸ ਡਿਡਕਟ ਹੁੰਦੀ ਹੈ, ਪਲੱਸ ਬਾਕੀ ਪੇਮੈਂਟ ਤੁਹਾਨੂੰ ਆਉਂਦੀ ਹੈ। ਜਿਹਦੇ ਉੱਤੇ ਅਗਰ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ, ਤਾਂ 2 ਸਾਲ ਦੇ ਕੋਰਸ ਵਿੱਚ ਤੁਹਾਨੂੰ 2 ਵਾਰ ਫੰਡਿੰਗ ਅਪਰੂਵ ਹੁੰਦੀ ਹੈ, ਤੇ ਉਹਦੇ ਉੱਤੇ 2 ਸਾਲ ਕੋਈ ਇੰਟਰਸਟ ਨਹੀਂ ਲੱਗੇਗਾ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ, ਉਸ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਉਹ ਵੀ ਸਾਲ ਦਾ 2.5% ਹੋਏਗਾ।
0: ਯਾਨੀ 2 ਸਾਲ ਕੋਈ ਇੰਟਰਸਟ ਨਹੀਂ,
1: 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ ਜਿੰਨੇ ਸਾਲ ਦੀ ਤੁਸੀਂ ਸਟੱਡੀ ਲਾਓਗੇ। ਮੰਨ ਲਓ ਤੁਸੀਂ 1 ਸਾਲ ਦਾ ਕੋਰਸ ਲੈ ਰਹੇ ਹੋ, ਤਾਂ 1 ਸਾਲ ਕੋਈ ਇੰਟਰਸਟ ਨਹੀਂ ਹੋਏਗਾ। ਮੋਸਟਲੀ ਸਾਡੇ ਕਲਾਇੰਟ 2 ਸਾਲ ਦੇ ਕੋਰਸ ਲਈ ਪ੍ਰੈਫਰ ਕਰਦੇ ਨੇ, ਕਿਉਂਕਿ 2 ਸਾਲ ਦੇ ਕੋਰਸ ਵਿੱਚ ਤੁਹਾਨੂੰ ਫੰਡਿੰਗ ਵੀ ਡਬਲ ਆਉਂਦੀ ਹੈ, 2 ਵਾਰ ਤੁਹਾਨੂੰ ਫੰਡਿੰਗ ਆਏਗੀ। ਡਿਪੈਂਡ ਕਰਦਾ, ਅਗਰ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ, ਤਾਂ ਤੁਹਾਨੂੰ ਲੱਖ ਲੱਖ ਦੀ ਫੰਡਿੰਗ ਦੋਨਾਂ ਨੂੰ ਆਉਂਦੀ ਹੈ, ਤੇ ਉਹ ਵੀ ਤੁਹਾਡਾ ਡਿਪੈਂਡ ਕਰਦਾ ਤੁਸੀਂ 2 ਸਾਲ ਦਾ ਕੋਰਸ ਲੈ ਰਹੇ ਹੋ, 1 ਸਾਲ ਦਾ ਕੋਰਸ ਲੈ ਰਹੇ ਹੋ। ਸੋ ਕੋਈ ਆਨਲਾਈਨ, ਸਾਰੇ ਆਨਲਾਈਨ ਕੋਰਸਿਸ ਨੇ ਸਾਡੇ ਕੋਲ, ਤੁਹਾਨੂੰ ਕੋਈ ਕਿਤੇ ਇਨ ਪਰਸਨ ਨਹੀਂ ਜਾਣਾ ਪਏਗਾ, ਤੇ ਸੈਲਫ ਸਟੱਡੀ ਬੇਸਡ ਕੋਰਸ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ। ਐਂਡ ਇਹਦੇ ਵਿੱਚ ਤੁਹਾਡੇ ਸਾਨੂੰ ਇਨਕਮ ਚਾਹੀਦੀ ਹੈ 2025 ਦੀ, ਤੇ ਤੁਹਾਡਾ ਫੈਮਿਲੀ ਸਾਈਜ਼ ਚਾਹੀਦਾ ਵਾ, ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਹੈਗੇ ਨੇ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਕੈਲਕੂਲੇਟ ਕਰਕੇ ਦੱਸ ਦਿੰਦੇ ਹਾਂ ਵੀ ਤੁਹਾਨੂੰ ਕਿੰਨਾ ਲੋਨ ਅਪਰੂਵ ਹੋਏਗਾ। ਐਂਡ ਇਹਦੇ ਸਾਡਾ ਬੈਚ ਹੁਣ ਸ਼ੁਰੂ ਹੋ ਰਿਹਾ ਹੈ, ਪਰਸੋਂ ਤੋਂ ਬੈਚ ਸ਼ੁਰੂ ਹੋ ਰਿਹਾ। ਸੋ ਆਪਣੀ ਪੋਰਟਲ ਅੱਜ ਵੀ ਓਪਨ ਹੈਗੇ ਨੇ, ਕੱਲ ਵੀ ਓਪਨ ਹੈਗੇ ਨੇ। ਸੋ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਸਾਡੇ ਕੋਲ 2 ਦਿਨ ਆਪਣੇ ਕੋਲ ਹੈਗੇ ਨੇ, ਤੁਸੀਂ ਅੱਜ ਵੀ ਅਪਲਾਈ ਕਰ ਸਕਦੇ ਹੋ, ਕੱਲ ਵੀ ਅਪਲਾਈ ਕਰ ਸਕਦੇ ਹੋ, ਕਿਉਂਕਿ ਪਰਸੋਂ ਨੂੰ ਸਾਡਾ ਬੈਚ ਸਟਾਰਟ ਹੋ ਰਿਹਾ, ਉਸ ਤੋਂ ਬਾਅਦ ਫਿਰ 1.5-2 ਮਹੀਨੇ ਦੇ ਬਾਅਦ ਬੈਚ ਸ਼ੁਰੂ ਹੁੰਦਾ ਵਾ ਨੈਕਸਟ। ਸੋ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਅਪਲਾਈ ਕਰਨ ਦੇ ਵਿੱਚ, ਤਾਂ ਤੁਸੀਂ ਸਾਨੂੰ ਅੱਜ ਹੀ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ। ਉਸ ਤੋਂ ਬਾਅਦ ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਆਫਿਸ ਵਿਜ਼ਿਟ ਕਰ ਸਕਦੇ ਹੋ, ਡਾਕੂਮੈਂਟੇਸ਼ਨ ਤੁਸੀਂ ਸਾਨੂੰ ਆਨਲਾਈਨ ਵੀ ਭੇਜ ਸਕਦੇ ਹੋ।
0: ਜੀ ਸਿਮਰਨ ਜੀ,
1: ਨੰਬਰ ਨੋਟ ਕਰ ਲਓ, ਨੰਬਰ ਸਾਡਾ ਹੈਗਾ ਜੀ 4372-6431-75
0: ਜੀ, 1 ਸਿਮਰਨ ਜੀ ਕੁਐਸਚਨ ਇਹ ਦੱਸ ਦਿਓ ਵੀ ਜਿਵੇਂ ਤੁਸੀਂ ਕਿਹਾ ਵੀ 2 ਦਿਨਾਂ ਬਾਅਦ ਕੋਰਸ ਸ਼ੁਰੂ ਹੋਣ ਜਾ ਰਿਹਾ ਹੈਗਾ, ਤਾਂ ਜਿਹੜੀ ਫੰਡਿੰਗ ਆ ਫਿਰ ਉਹ ਕਿੰਨੇ ਟਾਈਮ ਬਾਅਦ ਹੋਊ ਜੀ? ਜੇ ਮੰਨ ਲਓ ਆਪਾਂ ਡਾਕੂਮੈਂਟ ਸਬਮਿਟ ਕਰਤੇ, ਆਪਾਂ ਉਧਰੋਂ ਕੋਰਸ ਇਨਰੋਲ ਹੋ ਗਏ, ਕੋਈ ਫੰਡਿੰਗ ਦੀ ਪ੍ਰੋਬਲਮ ਤਾਂ ਨਹੀਂ ਉਹਦੀ? ਫੰਡਿੰਗ ਨਾਲ ਦੀ ਨਾਲ ਆ ਜਾਂਦੀ ਹੈ ਜਾਂ ਉਹਨੂੰ ਟਾਈਮ ਲੱਗਦਾ ਹੁੰਦਾ?
1: ਸਰ 40-60 ਡੇਜ਼ ਦੀ ਟਾਈਮ ਪੀਰੀਅਡ ਲੱਗਦਾ ਵਾ ਅਪਰੂਵਲ ਆਉਣ ਨੂੰ। ਫਸਟ ਪੇਮੈਂਟ 60% ਆਉਂਦੀ ਹੈ, ਬਟ ਤੁਸੀਂ ਕੋਈ ਪੇਮੈਂਟ ਕਾਲਜ ਨੂੰ ਨਹੀਂ ਕਰਨੀ ਹੁੰਦੀ ਉਸ ਤੋਂ ਪਹਿਲਾਂ, ਕਿਉਂਕਿ 3 ਮੰਥ ਤੁਹਾਨੂੰ ਕਾਲਜ ਵੀ ਤੁਹਾਨੂੰ ਸਟੱਡੀ ਤੁਹਾਡੀ ਚੱਲਦੀ ਹੈ, ਤੁਸੀਂ ਕਿਸੇ ਨੂੰ ਪੇਮੈਂਟ ਨਹੀਂ ਕਰਨੀ, ਨਾ ਹੀ ਤੁਸੀਂ ਕੋਈ ਸਾਨੂੰ ਪੇਮੈਂਟ ਕਰਨੀ ਹੈ, ਨਾ ਹੀ ਤੁਸੀਂ ਕੋਈ ਕਾਲਜ ਨੂੰ ਪੇਮੈਂਟ ਕਰਨੀ ਹੈ। ਜਦੋਂ ਤੁਹਾਡਾ ਅਪਰੂਵਲ ਆ ਜਾਏਗਾ ਉਸ ਤੋਂ ਬਾਅਦ ਹੀ ਕਾਲਜ ਆਪਣੀ ਫੀਸ ਡਿਡਕਟ ਕਰੇਗਾ ਤੇ ਸਾਡੀ ਫੀਸ ਵੀ 200 ਹੋਏਗੀ ਸਿਰਫ, ਉਹ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡੀ ਪੇਮੈਂਟ ਆ ਜਾਏਗੀ, ਕੋਈ ਹੋਰ ਹਿਡਨ ਚਾਰਜਿਸ ਨਹੀਂ ਹੋਣਗੇ, ਸਿਰਫ 200 ਫੀਸ ਹੋਏਗੀ ਉਹਦੀ ਫਾਈਲਿੰਗ ਦੀ ਹੋਏਗੀ ਸਰ।
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਮਿਲਦੇ ਹਾਂ ਅਗਲੇ ਲਿੰਕ ਦੇ ਵਿੱਚ ਕੋਈ ਨਵੀਂ ਅਪਡੇਟ ਦੇ ਨਾਲ ਜੀ, ਥੈਂਕ ਯੂ।
1: ਥੈਂਕ ਯੂ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਦੋਸਤ ਜਗਜੀਤ ਮਾਹਲ। ਗੱਲਾਂ ਬਾਤਾਂ ਹੋ ਰਹੀਆਂ, ਗੀਤ ਸੰਗੀਤ ਹੋ ਰਿਹਾ ਹੈਗਾ। ਹਰਮਨ ਦਾ ਬੜਾ ਸੋਹਣਾ ਗੀਤ ਸੀਗਾ, ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈ ਮਿੱਤਰਾਂ ਦਾ ਨਾਂ ਚੱਲਦਾ। ਮਿੱਤਰਾਂ ਦਾ ਨਾਮ ਜੇ ਵੀਡੀਓ 'ਚ ਦੇਖੋਗੇ ਬੜੀ ਸੋਹਣੀ ਆ। ਇਹ ਜਿੰਨੇ ਤੁਸੀਂ ਵੱਡੇ ਟੀ ਵੀ 'ਚ ਦੇਖੋਗੇ ਤਾਂ ਉੱਨੀ ਵਧੀਆ ਤੁਹਾਨੂੰ ਇਹ ਲੱਗਣੀ ਆ। ਸੋ ਟੀ ਵੀ ਲੈਣੇ ਕਿੱਥੋਂ ਨੇ, ਐਂਬੂਲੈਂਸ ਲੈਣੇ ਕਿੱਥੋਂ ਨੇ, ਗੇ ਬ੍ਰੈਂਪਟਨ ਟੀ ਵੀ ਐਂਡ ਅਪਲਾਂਸ ਤੋਂ। ਬ੍ਰੈਂਪਟਨ ਟੀ ਵੀ ਐਂਡ ਅਪਲਾਂਸ ਤੋਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਲੰਘਿਆ ਉਹ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਵੈਰੀ ਮੱਚ ਜੀ ਜਗਜੀਤ ਵੀਰ ਜੀ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ ਅਸੀਂ ਵੀ ਦੱਸ ਰਹੇ ਹਾਂ ਜੀ, ਕਿ ਜਿੰਨੇ ਵੀ ਇਸ ਟਾਈਮ ਕਸਟਮਰ ਹੈ, ਜਿਹੜੀ 25% ਟੈਰਿਫ ਲੱਗੀ ਪ੍ਰਾਈਸ ਹੈ, 5% ਫਰੇਟ ਇੰਕਰੀਜ਼ ਹੋਇਆ, ਨਵੀਆਂ ਪ੍ਰਾਈਸ ਲਿਸਟਾਂ ਆਲਰੇਡੀ ਸਾਡੇ ਕੋਲ ਪਹੁੰਚ ਗਈਆਂ ਜੀ। ਲੇਕਿਨ ਜਿਹੜਾ 2 ਵੀਕ ਪਹਿਲੇ ਅਸੀਂ ਆਰਡਰ ਪਲੇਸ ਕੀਤਾ ਜੀ, ਡੈਫੀਨੇਟਲੀ ਉਹ ਅਸੀਂ ਕਸਟਮਰ ਨੂੰ ਦੇ ਸਕਦੇ ਹਾਂ ਬਿਨਾਂ ਟੈਰਿਫ ਲੱਗੀਆਂ ਪ੍ਰਾਈਸਿਸ ਤੇ। ਜਿੱਦਾਂ ਤੁਸੀਂ ਟੀਵੀ ਦੀ ਗੱਲ ਕੀਤੀ ਹੈ ਤੇ ਟੀਵੀ ਸੈਕਸ਼ਨ ਤੋਂ ਸਟਾਰਟ ਕਰ ਲੈਨੇ ਜੀ।
0: ਜੀ ਬਿਲਕੁਲ ਜੀ,
1: ਇਹਦੇ ਵਿੱਚ 75 ਇੰਚ ਦਾ ਸੈਮਸੰਗ ਟੀਵੀ, ਸਾਡੇ ਕੋਲ 3 TV ਅਵੇਲੇਬਲ ਆ, 3 ਲੱਕੀ ਕਸਟਮਰ ਕੈਨ ਗੈਟ ਇਟ 799, ਸਿਰਫ 799 ਚ, ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1099 ਹੈ, $1100 ਬਣਦੀ ਹੈ, ਪਰ 3 TV 75 ਇੰਚ $799 ਦੇ ਮਿਲ ਜਾਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85 ਇੰਚ ਸੈਮਸੰਗ ਇਹ ਵੀ ਤੁਹਾਨੂੰ ਦੇ ਰਹੇ ਹਾਂ ਜੀ $1399, ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1800 ਹੈ, $1799, ਪਰ $1399 ਚ ਜਿਹੜੇ 4-5 ਪੀਸ ਇਨ ਸਟਾਕ ਹੈਗੇ ਕਸਟਮਰ ਇਹਦਾ ਫਾਇਦਾ ਚੁੱਕ ਸਕਦੇ ਹੈ ਜੀ। ਇਸੇ ਤਰ੍ਹਾਂ 98 ਇੰਚ ਇਹ ਵੀ ਜਿਹੜਾ $1999 ਸੈਮਸੰਗ ਦਾ 98 ਇੰਚ ਹੈ, ਪਰ 98 ਇੰਚ $1999 ਇਹਦੀ ਵੀ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ $1999 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 2 TV ਅਵੇਲੇਬਲ ਹੈ, 2 ਲੱਕੀ ਕਸਟਮਰ ਕੈਨ ਗੈਟ ਇਟ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ ਜੀ, ਚਾਹੇ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਜਿਹੜਾ ਮਰਜ਼ੀ ਟੀਵੀ ਤੁਸੀਂ ਸਿਲੈਕਟ ਕਰੋ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ
0: ਜੀ।
1: ਈਵਨ ਜਿਹੜੇ ਕਸਟਮਰ ਸੋਨੀ ਬ੍ਰੇਵੀਆ ਮਾਡਲ ਲੈਣਾ ਚਾਹੁੰਦੇ, ਉਹਨਾਂ ਨੂੰ ਵੀ ਮੈਂ ਸਪੈਸ਼ਲ ਪ੍ਰਾਈਸਿਸ ਦੇ ਦਿੰਦਾ। $799 ਚ 65 ਇੰਚ ਸੋਨੀ ਬ੍ਰੇਵੀਆ ਮਾਡਲ ਮਿਲੇਗਾ, $999 ਦਾ 75 ਇੰਚ ਸੋਨੀ ਬ੍ਰੇਵੀਆ ਮਾਡਲ ਮਿਲੇਗਾ, ਤੇ $1599 ਦਾ 85 ਇੰਚ ਸੋਨੀ ਬ੍ਰੇਵੀਆ ਮਾਡਲ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, 905-450-2858 ਨੰਬਰ ਹੈ, 905-450-2828। ਤੇ ਹੁਣ ਗੱਲ ਕਰ ਲੈਨੇ ਜੀ ਥੋੜੀ ਜਿਹੀ ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਦੀ।
0: ਬਿਲਕੁਲ ਜੀ ਬਿਲਕੁਲ,
1: ਕਿਉਂਕਿ ਇਹਦੇ ਵਿੱਚ ਮਾਹਲ ਸਾਹਿਬ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਬੰਡਲ ਪੈਕੇਜਿਸ ਦੇ ਉੱਪਰ ਦੇਖੋ ਕਿੰਨੀ ਸੇਵਿੰਗ ਇਸ ਟਾਈਮ ਹੋ ਰਹੀ ਹੈ। ਫਰਿੱਜ ਸਟੋਵ ਡਿਸ਼ਵਾਸ਼ਰ, ਜੇ ਆਪਾਂ 3-ਪੀਸ ਕਿਚਨ ਬੰਡਲ ਲੈਨੇ ਆ ਜਿਹੜਾ $29.99 ਦਾ ਦੇ ਰਹੇ ਅਸੀਂ, ਇਹਦੀ ਟੈਰਿਫ ਲੱਗੀ ਪ੍ਰਾਈਸ ਹੈ 30% ਐਡ ਕਰੀਏ ਤੇ $38.99, $900 ਟੈਰਿਫ ਲੱਗੀ ਪ੍ਰਾਈਸ ਹੈ, ਜਿਹੜੀ ਕਿ ਇਨਕਰੀਜ਼ ਹੋ ਗਈ ਹੈ ਆਲਰੇਡੀ, ਨਵੀਂ ਪ੍ਰਾਈਸ ਲਿਸਟ ਆ ਗਈ ਹੈ ਸਾਡੇ ਕੋਲ। ਪਰ ਜਿਹੜੇ ਕੋਈ ਸਾਡੇ ਕੋਲ 6 ਫਰਿੱਜ, 6 ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ 6 ਡਿਸ਼ਵਾਸ਼ਰ, ਇਹ 6 ਬੰਡਲ ਪੈਕੇਜ ਅਵੇਲੇਬਲ ਹੈ, ਜੇ ਕੋਈ ਕਸਟਮਰ ਫਾਇਦਾ ਚੁੱਕਣਾ ਚਾਹੁੰਦੇ ਤੇ $29.99 ਦਾ 3-ਪੀਸ ਕਿਚਨ ਬੰਡਲ ਮਿਲ ਜਾਏਗਾ। ਇਹਦੇ ਚ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਇਸੇ ਤਰ੍ਹਾਂ ਜੇ ਕੋਈ ਕਸਟਮਰ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, $10.99 ਦਾ ਅਸੀਂ ਪੇਅਰ ਦੇ ਰਹੇ, ਜਦਕਿ ਜੀ ਟੈਰਿਫ ਲੱਗੀ ਪ੍ਰਾਈਸ $1400 ਹੈ ਜੀ, ਪਰ $10.99 ਦਾ ਪੇਅਰ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜਿਹੜਾ $2000 ਵਾਲਾ ਵਾਸ਼ਰ ਐਂਡ ਡਰਾਇਰ ਹੈ
0: ਜੀ,
1: ਉਹਦੀ ਟੈਰਿਫ ਲੱਗੀ ਪ੍ਰਾਈਸ $2600 ਹੈ ਜੀ, ਪਰ ਅਸੀਂ $17.99 ਦਾ ਦੇ ਦਾਂਗੇ, ਜਦ ਤੱਕ ਸਾਡੇ ਕੋਲ 5-7 ਪੀਸ ਜਿਹੜੇ ਪੇਅਰ ਅਵੇਲੇਬਲ ਹੈ, ਉਹ ਕਸਟਮਰ ਇਹਨੂੰ 10% ਡਿਪੋਜ਼ਿਟ ਦੇ ਕੇ ਲੌਕ ਕਰ ਸਕਦੇ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ, ਪਰ ਮਿਸ ਨਾ ਕਰਨਾ। ਸੁਬਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ, ਚਾਹੇ ਹੋਮ ਅਪਲਾਈਸਿਸ ਲੈਣੇ ਹੋਣ, ਤਦ ਵੀ 30% ਦੀ ਬਚਤ ਦੇ ਨਾਲ ਨਾਲ ਅਡੀਸ਼ਨਲ $200 ਦਾ ਡਿਸਕਾਊਂਟ ਵੀ ਬੰਡਲ ਪੈਕੇਜ ਤੇ ਮਿਲ ਰਿਹਾ। ਜੇ ਵਾਸ਼ਰ ਐਂਡ ਡਰਾਇਰ ਲੈਣਾ, 30% ਦੀ ਸੇਵਿੰਗ ਦੇ ਨਾਲ ਨਾਲ ਅਡੀਸ਼ਨਲ $200 ਦਾ ਡਿਸਕਾਊਂਟ ਵੀ ਮਿਲ ਰਿਹਾ। ਤੇ ਜੇ ਤੁਸੀਂ ਟੀਵੀ ਲੈਣੇ ਆ 75 86 ਜਾਂ 98 ਇੰਚ ਉਹਦੇ 'ਚ ਵੀ ਤੁਹਾਨੂੰ $400 ਤੋਂ ਲੱਗ ਕੇ $600 ਦੀ ਸੇਵਿੰਗ ਹੋ ਰਹੀ ਹੈ। ਪੇਮੈਂਟ ਕੋਈ ਵੀ ਪਰਚੇਸ ਕਰੋਗੇ 6 ਮਹੀਨੇ 'ਚ ਹੀ ਕਰਨੀ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ। 905-450-2828 905-450-2828 ਫ੍ਰੀ ਹੋਮ ਡਿਲੀਵਰੀ ਮਿਲੇਗੀ। 6 ਮਹੀਨੇ 'ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ ਤੇ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। 905-450-2828 905-450-2828
0: ਜੀ। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।

ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਤੁਹਾਡਾ ਦੁਬਾਰਾ ਫਿਰ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਅੱਜ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਆਟੋ ਇੰਸ਼ੋਰੈਂਸ ਦੀ। ਜਦੋਂ ਸਾਡੀ ਰੀਨਿਊ ਆਉਂਦੀ ਹੈ ਨਾ, ਅਸੀਂ ਫਿਰ ਕੀ ਦੇਖਦੇ ਹਾਂ, ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਸਾਡਾ ਜਿਹੜਾ ਪ੍ਰੀਮੀਅਮ ਸੀਗਾ ਪਿਛਲੇ ਸਾਲ ਕਿੰਨਾ ਸੀ ਅਤੇ ਇਸ ਵਾਰ ਕਿੰਨਾ ਆਇਆਗਾ, ਵੱਧ ਕੇ ਆਇਆ ਜਾਂ ਘੱਟ ਕੇ ਆਇਆ ਜਾਂ ਕੀ ਗੱਲਬਾਤ। ਅਸੀਂ ਇਹੀ ਦੇਖਦੇ ਹਾਂ, ਹੋਰ ਅਸੀਂ ਕੁਛ ਵੀ ਦੇਖਣਾ ਉਹਦੇ ਵਿੱਚ ਪਸੰਦ ਨਹੀਂ ਕਰਦੇ। ਨਾ ਤਾਂ ਸਾਨੂੰ ਇਹ ਹੁੰਦਾ ਵੀ ਸਾਨੂੰ ਕਿਹੜੀ ਕਵਰੇਜ ਮਿਲੀ ਆ, ਨਾ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਪਹਿਲਾਂ ਕੀ ਸਿਨੈਰੀਓ ਸੀ ਅਤੇ ਹੁਣ ਕੀ ਸਿਨੈਰੀਓ ਆ, ਸਾਡਾ ਕੀ ਫਰਕ ਪਿਆ ਗਾ, ਕੀ ਅਸੀਂ ਨਵੀਂ ਗੱਡੀ ਲਈ ਆ ਜਾਂ ਕੋਈ ਲਾਸਟ ਈਅਰ ਸਾਡੇ ਕੋਈ ਸਾਨੂੰ ਕੋਈ ਟਿਕਟ ਮਿਲੀ ਹੈਗੀ ਜਾਂ ਕੋਈ ਐਕਸੀਡੈਂਟ ਹੋਇਆ ਗਾ ਜਾਂ ਕੋਈ ਡਰਾਈਵਰ ਐਡ ਕੀਤਾ ਗਾ ਜਾਂ ਕੋਈ ਡਿਲੀਟ ਕੀਤਾ ਗਾ। ਇਹ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਸਾਨੂੰ ਦੇਖ ਲੈਣੀਆਂ ਚਾਹੀਦੀਆਂ ਨੇਗੀਆਂ। ਇਹਨਾਂ ਚੀਜ਼ਾਂ ਕਰਕੇ ਹੀ ਤੁਹਾਡਾ ਜਿਹੜਾ ਪ੍ਰੀਮੀਅਮ ਹੈਗਾ ਉਹ ਅੱਗੇ ਪਿੱਛੇ ਹੋ ਸਕਦਾ ਗਾ। ਇੱਕ ਅਸੀਂ ਛੋਟੀ ਜਿਹੀ ਉਦਾਹਰਨ ਲੈਂਦੇ ਹਾਂ, ਜੇ ਮੰਨ ਲਓ ਤੁਸੀਂ ਇੱਕ ਨਵੀਂ ਗੱਡੀ ਖਰੀਦੀ ਆ ਜਾਂ ਤੁਸੀਂ ਕੋਈ ਆਪਣਾ ਐਡਰੈਸ ਚੇਂਜ ਕੀਤਾ ਹੈਗਾ ਜਾਂ ਘਰ ਦੇ ਵਿੱਚ ਕੋਈ ਨਵਾਂ ਡਰਾਈਵਰ ਆਇਆ ਗਾ, ਤਾਂ ਅਸੀਂ ਡਰਾਈਵਰ ਦੇ ਜਿਹੜੀ ਸਿਚੁਏਸ਼ਨ ਆ ਉਹ ਨਹੀਂ ਦੇਖਦੇ ਵੀ ਉਹ ਡਰਾਈਵਰ ਹੈ ਕੌਣ, G2 ਆ, G ਆ ਜਾਂ ਕੀ ਉਹਦੇ ਕੋਲ ਲਾਇਸੈਂਸ ਆ, ਕਿੰਨੀ ਲਾਇਸੈਂਸ ਹਿਸਟਰੀ ਉਹਦੀ ਪੁਰਾਣੀ ਹੈਗੀ। ਸੋ ਸਾਨੂੰ ਇਹ ਗੱਲਾਂ ਨੇ ਜਿਹੜੀਆਂ ਇਹ ਬਹੁਤ ਹੀ ਧਿਆਨ ਨਾਲ ਦੇਖਣੀਆਂ ਚਾਹੀਦੀਆਂ। ਕਦੇ ਵੀ ਮੈਂ ਇਹ ਗੱਲ ਕਹਿਣਾ ਹੁੰਦਾ, ਮੈਂ ਕਦੇ ਵੀ ਸਸਤੀ ਚੀਜ਼ ਪਿੱਛੇ ਨਾ ਭੱਜਿਆ ਕਰੋ। ਇੰਸ਼ੋਰੈਂਸ ਜਿਹੜੀ ਹੋਣੀ ਚਾਹੀਦੀ ਉਹ ਸਹੀ ਹੋਣੀ ਚਾਹੀਦੀ ਹੈਗੀ। ਜੇਕਰ ਤੁਹਾਡੀ ਵੀ ਰੀਨਿਊ ਆ ਰਹੀ ਆ, ਪ੍ਰੀਮੀਅਮ ਵੱਧ ਕੇ ਆਇਆ, ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਆਪਣੀ ਮੇਰੇ ਕੋਲੋਂ ਪੋਲਿਸੀ ਫ੍ਰੀ ਦੇ ਵਿੱਚ ਰੀਨਿਊ ਕਰਵਾ ਸਕਦੇ ਹੋਗੇ। ਮੇਰਾ ਨੰਬਰ ਹੈਗਾ 6476278820 6476278820 6476278820 ਦੇ ਉੱਪਰ ਤੁਸੀਂ ਕਾਲ ਕਰਕੇ ਮੈਨੂੰ ਆਪਣੀ ਇੰਸ਼ੋਰੈਂਸ ਜੋ ਵੀ ਤੁਹਾਡੀ ਪੇਮੈਂਟ ਵੱਧ ਕੇ ਆਈ ਆ ਜਾਂ ਘੱਟ ਕੇ ਆਈ ਆ ਜਾਂ ਤੁਹਾਡੀ ਰੀਨਿਊ ਆ ਰਹੀ ਹੈਗੀ, ਅਸੀਂ ਆਟੋ ਇੰਸ਼ੋਰੈਂਸ ਨੂੰ ਵੀ ਡੀਲ ਕਰਦੇ ਹਾਂ, ਅਸੀਂ ਹੋਮ ਇੰਸ਼ੋਰੈਂਸ ਨੂੰ ਵੀ ਡੀਲ ਕਰਦੇ ਹਾਂ, ਅਸੀਂ ਕਮਰਸ਼ੀਅਲ ਲਾਈਨ ਨੂੰ ਵੀ ਡੀਲ ਕਰਦੇ ਹਾਂ ਕਿ ਤੁਹਾਡੀ ਕੋਈ ਵੀ ਕੋਈ ਸਮਾਲ ਬਿਜ਼ਨਸ ਆ, ਕੋਈ ਬਿਗ ਬਿਜ਼ਨਸ ਆ, ਕੋਈ ਤੁਸੀਂ ਕਿਸੇ ਪ੍ਰਕਾਰ ਦੀ ਵੀ ਕੋਈ ਇੰਸ਼ੋਰੈਂਸ ਚਾਹੀਦਾ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ। ਸੋ ਦੋਸਤੋ, ਆਪਾਂ ਸ਼ੁਰੂ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਜਿਹੜਾ ਸਾਡਾ ਅਸੀਂ ਕਿੱਧਰ ਨੂੰ ਮਤਲਬ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਜਾਂ ਕੀ ਗੱਲਬਾਤ ਆ, ਅਸੀਂ ਨਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਛੱਡ ਕੇ ਅਸੀਂ ਵੱਡੀਆਂ ਚੀਜ਼ਾਂ ਮਗਰਾਂ ਭੱਜੇ ਫਿਰਦੇ ਹਾਂਗੇ। ਸੋ ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਈ ਵਾਰ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਪਰਿਵਾਰ ਨੂੰ ਪੈਸਾ ਦੇ ਸਕਦੇ ਹਾਂ, ਉਹਨਾਂ ਨੂੰ ਸੁੱਖ ਸਹੂਲਤ ਦੇ ਸਕਦੇ ਹਾਂ, ਪਰ ਜਿਹੜੇ ਸਾਡੇ ਆਪਣੇ ਕੰਮਾਂ ਕਾਰਾਂ ਵਿੱਚ ਉਰਝੇਵਿਆਂ ਵਿੱਚ ਆਪਣੇ ਪਰਿਵਾਰ ਲਈ ਅਸੀਂ ਸਮਾਂ ਨਹੀਂ ਕੱਢ ਸਕਦੇ। ਸੋ ਕਈ ਵਾਰ ਕੀ ਹੁੰਦਾ ਨਾ, ਅਸੀਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਨਾਲੋਂ ਬਹੁਤ ਜ਼ਿਆਦਾ ਦੂਰ ਹੋ ਜਾਂਦੇ ਹੈਗੇ। ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਪੈਸਾ, ਚਲੋ ਜ਼ਿੰਦਗੀ ਵਿੱਚ ਬੰਦਾ ਵੱਧ ਘੱਟ ਕਮਾ ਸਕਦਾ, ਪਰ ਪੈਸਾ ਦੁਬਾਰਾ ਕਮਾਇਆ ਜਾ ਸਕਦਾ, ਜਿਵੇਂ ਕਹਿੰਦੇ ਵੀ ਸਮਾਂ ਦੁਬਾਰਾ ਨਹੀਂ ਕਮਾਇਆ ਜਾ ਸਕਦਾ। ਸੋ ਆਪਣੇ ਬੱਚਿਆਂ ਲਈ, ਆਪਣੇ ਮਾਪਿਆਂ ਲਈ ਸਮਾਂ ਜ਼ਰੂਰ ਕੱਢਿਆ ਕਰੋ। ਪੈਸੇ ਕਮਾਉਣੇ ਜ਼ਰੂਰੀ ਆ, ਮੰਨਦੇ ਹਾਂ ਕਿ ਪੈਸੇ ਬਿਨਾਂ ਜ਼ਿੰਦਗੀ ਨਹੀਂ ਚੱਲਦੀ, ਆਪਣੇ ਸੁਪਨੇ ਪੂਰੇ ਕਰਨੇ ਬਹੁਤ ਜ਼ਰੂਰੀ ਹੈ, ਪਰ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਸਾਡੇ ਸਮੇਂ ਦੀ ਲੋੜ ਹੁੰਦੀ ਹੈ। ਜਿਵੇਂ ਤੁਹਾਡੇ ਘਰ 'ਚ ਛੋਟੇ ਬੱਚੇ ਨੇ, ਉਹ ਥੋੜ੍ਹੀ ਵੇਟ ਕਰਦੇ ਆ ਕਿ ਸਾਡੀ ਮੰਮੀ ਜਾਂ ਸਾਡਾ ਪਾਪਾ ਘਰ ਆਉਣਗੇ, ਅਸੀਂ ਉਹਨਾਂ ਨਾਲ ਖੇਡਾਂਗੇ, ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਕਈ ਵਾਰ ਅਸੀਂ ਘਰ ਵੜਦੇ ਹਾਂ ਤਾਂ ਸਾਡਾ ਫੋਨ ਕੰਨ ਨੂੰ ਲੱਗਿਆ ਹੁੰਦਾ, ਅਸੀਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਇਗਨੋਰ ਕਰਕੇ ਆਪਣੇ ਬੈਡਰੂਮ ਚਲੇ ਜਾਂਦੇ ਹਾਂ, ਆਪਣੇ ਕੱਪੜੇ ਵਗੈਰਾ ਚੇਂਜ ਕਰਦੇ ਹਾਂ ਜੀ, ਫਿਰ ਆ ਕੇ ਡਾਇਨਿੰਗ ਟੇਬਲ 'ਤੇ ਬੈਠ ਜਾਂਦੇ ਹਾਂ, ਰੋਟੀ ਵਗੈਰਾ ਖਾਂਦੇ ਹਾਂ, ਫੋਨ 'ਤੇ ਅਸੀਂ ਰਹਿੰਦੇ ਹਾਂ, ਚੁੱਪ ਕਰਕੇ ਉਸ ਤੋਂ ਬਾਅਦ ਪੈ ਜਾਂਦੇ ਹਾਂ, ਬੱਚੇ ਤੁਹਾਡੇ ਮੂੰਹ ਵੱਲ ਦੇਖਦੇ ਰਹਿੰਦੇ ਨੇ, ਤੁਹਾਡੇ ਮਾਪੇ ਕਈ ਵਾਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਹੈਗੇ, ਉਹ ਵੀ ਉਡੀਕਦੇ ਨੇ ਕਿ ਸਾਰਾ ਦਿਨ ਮੇਰੀ ਨੂੰਹ ਜਾਂ ਮੇਰੀ ਧੀ ਜਾਂ ਮੇਰਾ ਮੁੰਡਾ ਜਾਂ ਮੇਰਾ ਹਸਬੈਂਡ ਕੰਮ ਤੋਂ ਆਊਗਾ ਕਿ ਮੈਂ ਉਹਦੇ ਨਾਲ ਗੱਲਾਂ ਬਾਤਾਂ ਕਰੂੰਗਾ, ਪਰ ਅਸੀਂ ਉਹਨਾਂ ਨੂੰ ਵੀ ਸਮਾਂ ਨਹੀਂ ਦੇ ਸਕਦੇ। ਸੋ ਬੈਠਿਆ ਕਰੋ ਆਪਣੇ ਬੱਚਿਆਂ ਨਾਲ, ਗੱਲਾਂ ਕਰਿਆ ਕਰੋ, ਆਪਣੇ ਜੀਵਨ ਸਾਥੀ ਨੂੰ ਵੀ ਇਹ ਮਹਿਸੂਸ ਹੋ ਕਿ ਉਹ ਜ਼ਿੰਦਗੀ ਦੇ ਵਿੱਚ ਸਭ ਤੋਂ ਖੁਸ਼ ਨਸੀਬ ਪਰਸਨ ਹੈਗਾ, ਕਿਉਂਕਿ ਜੇ ਤੁਸੀਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰੋਗੇ। ਸੋ ਅੱਜ ਇੱਕ ਛੋਟਾ ਜਿਹਾ ਵਾਅਦਾ ਕਰੋ ਕਿ ਅਸੀਂ ਉਸ ਇਨਸਾਨ ਨੂੰ ਫੋਨ ਕਰਾਂਗੇ, ਉਹਦਾ ਹਾਲ ਚਾਲ ਪੁੱਛਾਂਗੇ, ਉਹਨੂੰ ਉਹਦੇ ਨਾਲ ਹੱਸ ਕੇ ਗੱਲ ਕਰਾਂਗੇ, ਉਹਨੂੰ ਸਿਰਫ ਇੱਕ ਗੱਲ ਕਹਿ ਦਿਓ ਤੁਸੀਂ ਫੋਨ ਦੇ ਉੱਪਰ, ਤੁਸੀਂ ਮੇਰੇ ਲਈ ਬਹੁਤ ਖਾਸ ਹੋ। ਬਸ ਇੰਨੀ ਗੱਲ ਕਹਿਣੀ ਆ, ਜਿਹਨੂੰ ਵੀ ਤੁਸੀਂ ਦਿਲ ਦੇ ਵਿੱਚ ਦੋ ਪਿਆਰ ਕਰਦੇ ਹੋ, ਜਿਹਦੀ ਰਿਸਪੈਕਟ ਕਰਦੇ ਹੋ, ਸੋ ਉਹਨੂੰ ਇੱਕ ਗੱਲ ਜ਼ਰੂਰ ਕਹੋ ਫੋਨ ਦੇ ਉੱਪਰ, ਫੋਨ ਉਠਾਓ ਅਤੇ ਉਹਨੂੰ ਫੋਨ ਚੱਕੋ, ਫੋਨ ਕਰੋ ਅਤੇ ਕਹੋ ਕਿ ਤੁਸੀਂ ਮੇਰੇ ਲਈ ਬਹੁਤ ਖਾਸ ਹੋ, ਕਿਉਂਕਿ ਸਮਾਂ ਵਾਪਸ ਨਹੀਂ ਆਉਂਦਾ, ਪਰ ਅੱਜ ਦਿੱਤਾ ਹੋਇਆ ਪਿਆਰ ਕਿਸੇ ਦੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦਾ ਗਾ। ਸੋ ਹਮੇਸ਼ਾ ਪੈਸੇ ਪਿੱਛੇ ਵੀ, ਚਲੋ ਆਪਾਂ ਹੀ ਨਹੀਂ ਕਹਿੰਦੇ ਕਿ ਪੈਸਾ ਜ਼ਿੰਦਗੀ 'ਚ ਕੁਛ ਨਹੀਂ, ਪੈਸਾ ਵੀ ਬਹੁਤ ਕੁਛ ਹੈਗਾ, ਪਰ ਹਮੇਸ਼ਾ ਤੁਸੀਂ
ਸਮੇਂ ਦੀ ਵੀ ਕਦਰ ਕਰਿਆ ਕਰੋ, ਆਪਣੇ ਵੱਡਿਆਂ ਵਡੇਰਿਆਂ ਲਈ, ਆਪਣੇ ਭੈਣਾਂ ਲਈ, ਆਪਣੇ ਭਰਾਵਾਂ ਲਈ, ਆਪਣੇ ਬੱਚਿਆਂ ਲਈ, ਆਪਣੇ ਜੀਵਨ ਸਾਥੀ ਲਈ ਟਾਈਮ ਜ਼ਰੂਰ ਕੱਢਿਆ ਕਰੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇੱਕ ਤੁਹਾਨੂੰ ਇੱਕ ਮੈਸੇਜ ਲਾ ਦਈਏ ਦੁਬਾਬਾ ਟੂਰ ਐਂਡ ਟਰੈਵਲਸ ਵਾਲਿਆਂ ਦਾ, ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਘੁੰਮਣ ਜਾਣਾ ਗਾ, ਕੋਈ ਹੋਲੀਡੇ ਪੈਕੇਜ ਤਿਆਰ ਕਰਵਾਉਣਾ ਗਾ ਤੁਸੀਂ, ਕੋਈ ਤੁਹਾਨੂੰ ਛੁੱਟੀਆਂ ਆ ਗਈਆਂ ਪਰਿਵਾਰ ਨੂੰ, ਪੂਰੇ ਪਰਿਵਾਰ ਨਾਲ ਤੁਸੀਂ ਬਾਹਰ ਟੂਰਿਸਟ ਪੈਕੇਜ ਬਣਵਾਉਣਾ ਗਾ, ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਫੋਨ ਕਰੋ। ਔਰ ਇਹਨਾਂ ਕੋਲ ਇੰਨੀਆਂ ਵਧੀਆ ਟਿਕਟਾਂ ਹੁੰਦੀਆਂ ਨੇ ਅਤੇ ਔਰ ਪ੍ਰਾਈਜ਼ ਵੀ ਬਹੁਤ ਹੀ ਲਾਜਵਾਬ ਹੁੰਦੇ ਨੇ, ਬੜੇ ਚੀਪ ਪ੍ਰਾਈਜ਼ ਦੇ ਉੱਪਰ ਇਹ ਟਿਕਟਾਂ ਸਾਨੂੰ ਪ੍ਰੋਵਾਈਡ ਕਰਵਾ ਦੇਣਗੇ। ਨੰਬਰ ਇਹਨਾਂ ਦਾ ਨੋਟ ਕਰ ਲਓ, 905-673-1400, 905-673-1400, 905-673-1400, 905-673-1400 ਦੇ ਉੱਪਰ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਮੈਸੇਜ ਮੁਸਕਾਨ ਦਿਓਲ ਵੱਲੋਂ, ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਆ, ਜਾਂ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ ਆ, ਜਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਕਰਵਾਉਣੀ ਆ, ਤਾਂ ਤੁਸੀਂ ਮੁਸਕਾਨ ਦਿਓਲ ਜੀ ਨੂੰ ਯਾਦ ਰੱਖੋ। ਇਹ ਤੁਹਾਡੇ ਨਾਲ ਪੰਜਾਬੀ 'ਚ ਵੀ ਗੱਲ ਕਰ ਲੈਣਗੇ, ਇੰਗਲਿਸ਼ 'ਚ ਵੀ ਗੱਲ ਕਰ ਲੈਣਗੇ, ਹਿੰਦੀ 'ਚ ਵੀ ਗੱਲ ਕਰ ਲੈਣਗੇ। 6475642733, 647-564-2733, 647-564-2733, 6475642733 ਉੱਪਰ ਤੁਸੀਂ ਮੁਸਕਾਨ ਦਿਓਲ ਜੀ ਨਾਲ ਗੱਲਬਾਤ ਕਰਕੇ ਆਪਣੀਆਂ ਲੋੜਾਂ ਅਨੁਸਾਰ, ਤੁਹਾਡੇ ਬਜਟ ਅਨੁਸਾਰ ਇਹ ਯਾਨੀ ਬਹੁਤ ਵਧੀਆ ਇੱਕ ਤੁਹਾਨੂੰ ਇਹ ਜਿਹੜਾ ਹੈਗਾ ਪਲੈਨ ਇਹ ਕਸਟਮਾਈਜ਼ ਕਰਕੇ ਦੇਣਗੇ। ਕਿਉਂਕਿ ਅਸੀਂ ਕਈ ਵਾਰ ਨਾ ਇਹ ਸੋਚਦੇ ਹਾਂ ਵੀ ਮੈਂ ਤਾਂ ਯਾਰ ਬਹੁਤ ਹੱਟਾ ਕੱਟਾਂਗਾ, ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਇੰਸ਼ੋਰੈਂਸ ਦੀ, ਮੈਨੂੰ ਕੀ ਹੁਣ ਚੱਲਿਆਗਾ। ਸੋ ਜੇ ਤੁਹਾਨੂੰ ਨਹੀਂ ਲੋੜ ਹੈਗੀ, ਤੁਹਾਨੂੰ ਕੁਛ ਨਹੀਂ ਹੁਣ ਚੱਲਿਆ, ਤਾਂ ਤੁਹਾਨੂੰ ਜ਼ਰੂਰ ਕਰਵਾਉਣੀ ਚਾਹੀਦੀ ਆ। ਤੁਸੀਂ ਪੁੱਛੋਗੇ ਕਿਉਂ ਕਿਉਂ, ਕਿਉਂਕਿ ਜਦੋਂ ਅਸੀਂ ਤੰਦਰੁਸਤ ਹਾਂ, ਸਾਨੂੰ ਕੋਈ ਬਿਮਾਰੀ ਨਹੀਂ, ਸਾਡੇ ਬੋਡੀ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਤੁਹਾਡਾ ਜਿਹੜੀ ਹੈਗੀ ਆ ਕਿਸ਼ਤ, ਜਿਹੜੀ ਆਪਾਂ ਕਹਿ ਸਕਦੇ ਪ੍ਰੀਮੀਅਮ ਆ, ਉਹ ਬਹੁਤ ਹੀ ਥੋੜ੍ਹਾ ਆਵੇਗਾ। ਜਦੋਂ ਤੁਸੀਂ ਕਿਸੇ ਬਿਮਾਰੀ ਨਾਲ ਘਿਰ ਗਏ, ਤੁਹਾਨੂੰ ਕੋਈ ਬਲੱਡ ਦੀ ਗੋਲੀ ਲੱਗ ਗਈ, ਤੁਹਾਨੂੰ ਕੋਈ ਡਾਇਬੀਟੀਜ਼ ਹੋ ਗਈ ਜਾਂ ਕੁਛ ਵੀ ਹੋ ਗਿਆ, ਤਾਂ ਫਿਰ ਤੁਹਾਡਾ ਜਿਹੜਾ ਹੈਗਾ ਪ੍ਰੀਮੀਅਮ ਬਹੁਤ ਜ਼ਿਆਦਾ ਹਾਈ ਹੋਊਗਾ। ਇੱਥੋਂ ਤੱਕ ਵੀ ਹੋ ਸਕਦਾ ਵੀ ਤੁਹਾਨੂੰ ਕੰਪਨੀ ਡਿਨਾਈ ਕਰ ਦੇਵੇ ਕਿ ਅਸੀਂ ਇਸ ਬੰਦੇ ਨੂੰ ਕਵਰੇਜ ਨਹੀਂ ਦੇ ਸਕਦੇ। ਕਿਉਂ? ਕਿਉਂਕਿ ਜਦੋਂ ਤੁਸੀਂ ਇੰਸ਼ੋਰੈਂਸ ਲੈ ਲਈ, ਤਾਂ ਉਹ ਸਾਰੀ ਜ਼ਿੰਮੇਵਾਰੀ ਕਿਹਦੀ ਹੋ ਗਈ? ਇੰਸ਼ੋਰੈਂਸ ਕੰਪਨੀ ਦੀ। ਸੋ ਤਾਂ ਕਰਕੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਲੋੜ ਨਹੀਂ ਹੈਗੀ, ਸਾਨੂੰ ਇੰਸ਼ੋਰੈਂਸ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਵਾਉਣੀ ਚਾਹੀਦੀ ਆ। ਹਾਂ, ਤੁਹਾਡੀ ਇਨਕਮ ਦੇ ਅਨੁਸਾਰ ਤੁਸੀਂ ਥੋੜ੍ਹੀ ਕਵਰੇਜ ਲੈ ਲਓ, ਪਰ ਲਵੋ ਜ਼ਰੂਰ, ਉਹਨੂੰ ਆਉਣ ਵਾਲੇ ਸਮੇਂ ਵਿੱਚ ਇਨਕਰੀਜ ਕੀਤਾ ਜਾ ਸਕਦਾ ਗਾ। ਤੋ ਮੁਸਕਾਨ ਦਿਓਲ ਦਾ ਮੈਂ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੇ ਦਿੰਦਾ, 6475642733 ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।

0: ਬੈਲੀਆਂ ਤੇ ਚੱਲੇ ਤੇਰਾ ਨਾਮ ਚੋਬਰਾ, ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ। ਇਸੇ ਤਰ੍ਹਾਂ ਹੀ ਨਾਗਪਾਲ ਜੀ ਨੇ, ਨਾਗਪਾਲ ਜੀ ਵੀ ਬਹੁਤ ਘੂਰ ਕੇ ਰੱਖਦੇ ਆ, ਕਿਸੇ ਨੂੰ ਪੈਸੇ ਦੀ ਲੋੜ ਆ, ਕਹਿੰਦੇ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ, ਵੀ ਆ ਜਾਓ ਸਾਡੇ ਕੋਲੇ, ਕੋਈ ਗਰੰਟਰ ਦੀ ਜ਼ਰੂਰਤ ਨਹੀਂ, ਕੋਈ ਤੁਹਾਡਾ ਕ੍ਰੈਡਿਟ ਸਕੋਰ ਦੀ ਜ਼ਰੂਰਤ ਨਹੀਂ, ਬਸ ਸਿਰਫ ਦੋ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇਗੀਆਂ। ਇੱਕ ਤਾਂ ਤੁਹਾਡੇ ਕੋਲ ਪੀ ਆਰ ਕਾਰਡ ਹੋਣਾ ਚਾਹੀਦਾ ਹੈਗਾ, ਜਾਂ ਤੁਸੀਂ ਸਿਟੀਜਨ ਹੋਣੇ ਚਾਹੀਦੇ ਹੋ। ਜੇਕਰ ਤੁਹਾਡਾ ਰਿਫਿਊਜ਼ੀ ਕੇਸ ਲੱਗਿਆ ਹੋਇਆ ਤਾਂ ਤੁਹਾਡੇ ਕੋਲ ਇੱਕ ਪ੍ਰੋਟੈਕਟ ਲੈਟਰ ਹੁੰਦਾ ਗਾ, ਜਿਹੜਾ ਉਹ ਦੱਸ ਦੇਣ ਹੁਣ ਕੀ ਹੁੰਦਾ ਗਾ, ਉਹ ਚਾਹੀਦਾ ਗਾ। ਤੁਹਾਡੀ ਇਨਕਮ ਚਾਹੇ ਜ਼ੀਰੋ ਆ, ਚਾਹੇ ਤੁਸੀਂ ਕੱਲ੍ਹ ਹੀ ਪੀ ਆਰ ਹੋਏ ਹੋ ਜੇ, ਤਾਂ ਵੀ ਤੁਸੀਂ ਇਸ ਲੋਨ ਲਈ ਐਲੀਜੀਬਲ ਹੋ। ਕੋਈ ਤੁਹਾਡੇ ਕੋਲ ਘਰ ਹੋਣਾ ਜ਼ਰੂਰੀ ਨਹੀਂ, ਕੋਈ ਤੁਹਾਡੇ ਕੋਲ ਗਰੰਟਡ ਹੋਣਾ ਜ਼ਰੂਰੀ ਨਹੀਂ ਹੈਗਾ, ਕਿਉਂਕਿ ਜਦੋਂ ਆਪਾਂ ਕਿਤੇ ਵੀ ਲੋਨ ਲੈਣ ਜਾਂਦੇ ਹਾਂ ਨਾ, ਤਾਂ ਆਪਾਂ ਨੂੰ ਪਹਿਲਾਂ ਬੈਂਕ ਵਾਲੇ ਇੰਨੇ ਸਾਰੇ ਪੇਪਰਾਂ ਦੀ ਲਿਸਟ ਫੜਾ ਦਿੰਦੇ ਆ ਕਿ ਆਹ ਪੇਪਰ ਪੂਰੇ ਕਰਕੇ ਲੈ ਕੇ ਆਵੋ। ਅਸੀਂ ਉਹ ਲਿਸਟ ਦੇ ਅਨੁਸਾਰ ਪੇਪਰ ਪੂਰੇ ਕਰਨ ਦੇ ਚੱਕਰ 'ਚ ਉਲਝ ਜਾਂਦੇ ਹਾਂ ਕਿ ਅਸੀਂ ਅੱਧੇ ਤਾਂ ਵੈਸੇ ਹੀ ਅਪਸੈਟ ਹੁੰਦੇ ਹਾਂ, ਕਿਉਂਕਿ ਪੈਸਾ ਇੱਕ ਚੀਜ਼ ਐਸੀ ਜਿਹੜਾ ਬੰਦੇ ਦੀ ਮੱਤ ਮਾਰ ਦਿੰਦਾ ਗਾ, ਜੇ ਬਾਹਲਾ ਜੇ ਤਾਂ ਵੀ ਮੱਤ ਮਾਰ ਦਿੰਦਾ, ਜੇ ਨਾ ਹੋਵੇ ਫਿਰ ਬੰਦੇ ਨੂੰ ਮਾਰ ਦਿੰਦਾ ਕਈ ਵਾਰ। ਸੋ ਇੱਥੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕੋਈ ਤੁਹਾਨੂੰ ਬੈਂਕ ਦੇ ਵਿੱਚ ਗਰੰਟਡ ਲਿਜਾਉਣ ਦੀ ਜ਼ਰੂਰਤ ਨਹੀਂ ਹੈਗੀ, ਕੋਈ ਤੁਹਾਡੇ ਕ੍ਰੈਡਿਟ ਸਕੋਰ ਕਿੱਦਾਂ ਦਾ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ। ਤੁਹਾਡੇ ਕੋਲ ਪੀ ਆਰ ਕਾਰਡ ਹੋਣਾ ਚਾਹੀਦਾ, ਜੇਕਰ ਤੁਸੀਂ ਸਿਟੀਜਨ ਹੋ ਤਾਂ ਉਸ ਤੋਂ ਹੀ ਵਧੀਆ, ਕੋਈ ਏਜ ਦਾ ਮੈਟਰ ਨਹੀਂ ਹੈਗਾ, ਤੁਹਾਡੀ ਏਜ ਕਿੰਨੀ ਆ, ਕੋਈ ਕੰਮ ਦਾ ਮੈਟਰ ਨਹੀਂ ਹੈਗਾ। ਸੋ ਕੁਛ ਗੱਲਾਂ ਮੈਂ ਦੱਸਦੀ ਹਾਂ, ਕੁਛ ਨਾਗਪਾਲ ਜੀ ਤੋਂ ਪੁੱਛਦੇ ਹਾਂ। ਜੀ ਨਾਗਪਾਲ ਜੀ, ਇੱਦਾਂ ਹੀ ਆ ਜੀ?
1: ਬਿਲਕੁਲ ਜੀ, 8 ਸਾਲ ਮੇ हजारों को सर्च कर चुके हैं, एंड कोई भी इसमें चलाकी मीठी बातें नहीं है
0: जी।
1: 50,000 से 1,70,000 डॉलर तक की फंडिंग हासिल करें, साथ ही साथ स्किल हासिल करें। फंडिंग गवर्नमेंट दे रही है, बैंक नहीं दे रहा, तो ये होम्योपैथी की दवाई है, इसका कोई साइड इफेक्ट नहीं है।
0: बिल्कुल जी, साइड इफेक्ट तो कोई नहीं है, गवर्नमेंट दे रही है सीधा पैसा तुहानू, तुसी पढ़ो, गवर्नमेंट की चाहती है भी तुसी पढ़ो, पढ़ के कोई ना कोई स्किल सीखो, ਫਿਰ ਆਪਾਂ ਕਹਿੰਦਾਂਗੇ ਜੀ ਅਸੀਂ ਪੜ੍ਹਨ ਦਾ ਲੱਗ ਜਾਂਗੇ, ਫਿਰ ਸਾਡੇ ਬੱਚਿਆਂ ਦਾ ਖਰਚਾ। ਫਿਰ ਜਿਹੜਾ ਲੋਨ ਆ ਸਰਕਾਰ ਉਹ ਤਾਂ ਹੀ ਦੇ ਰਹੀ ਹੈ ਵੀ ਤੁਸੀਂ, ਤੁਹਾਨੂੰ ਬੱਚਿਆਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ, ਅਤੇ ਤੁਹਾਨੂੰ ਆਪਣੇ ਕੰਮਾਂ ਦੀ ਕੋਈ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜੋ ਵੀ ਖਰਚਾ ਹੈਗਾ ਉਹ ਸਾਰਾ ਗੌਰਮੈਂਟ ਚੱਕੂਗੀ। ਜੀ ਨਾਗਪਾਲ ਜੀ, ਇੱਦਾਂ ਹੀ ਆ?
1: ਬਿਲਕੁਲ ਜੀ, ਬਿਲਕੁਲ ਇੱਦਾਂ ਹੀ ਹੈ, ਅਗਰ ਜ਼ਿਆਦਾ ਬੱਚੇ ਹੈ, ਖਰਚੇ ਜ਼ਿਆਦਾ ਹੈ, ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ ਹੈ, ਅਭੀ ਲਾਈਕ ਫੈਮਿਲੀ ਆਫ 5 ਕੇ ਅੱਜ ਮੈਂ 2 ਐਡਮਿਸ਼ਨ ਕਰੇ ਹੈ, ਉਸਮੇ ਲਾਈਕ ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ, ਤੋ ਉਨਮੇ ਸੇ ਏਕ ਫੈਮਿਲੀ ਕੋ ਤੋ 178,000 ਡਾਲਰ ਕੀ ਫੰਡਿੰਗ ਆਏਗੀ। ਆਪ ਦੇਖੀਏ ਜੀ, 2 ਸਾਲ ਕਾ ਕੋਰਸ ਹੈ, 0% ਪੇ ਹੈ ਤਾ ਪੈਸਾ, ਵਿਆਜ ਹੀ ਨਹੀਂ ਹੈ। 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, ਤਬ ਵਿਆਜ ਕਿਆ ਹੈ, ਪੂਰੇ ਸਾਲ ਕਾ ਵਿਆਜ ਸਿਰਫ 2.5% ਹੈ, ਜੋ ਕਿ ਨਾ ਮਾਤਰ ਹੈ, ਕਿਉਂਕਿ ਗਾੜੀ ਕਾ ਲੋਨ ਵੀ ਕਮ ਸੇ ਕਮ 8-10% ਤੋਂ ਹੋਤਾ ਹੈ, ਤੋ ਐਸਾ ਲੋਨ ਐਗਜ਼ਿਸਟ ਹੀ ਕਰਤਾ, ਬਿਨਾ ਗਾਰੰਟੀ ਕੇ ਹੈ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਔਰ ਇਸ ਲਈ ਆਪ ਆਸਾਨ ਸੇ ਸਕਿੱਲ ਡਿਵੈਲਪ ਕਰਤੇ ਹੈਂ, ਬਿਜ਼ਨਸ ਕਾ ਕੋਰਸ ਕਰਤੇ ਹੈਂ, ਔਰ ਲਾਈਕ ਕੋਈ ਵੀ ਇਸਮੇ ਏਜ ਲਿਮਿਟ ਨਹੀਂ ਹੈ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਅਭੀ ਕਾਲ ਗੁਮਾਏ, ਨੰਬਰ ਗੁਮਾਏ, 437-234-3175, 437-234-3175,
0: 437-234-3175, 437-234-3175, 437-264-3175, 437-264-3175 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਨਾਗਪਾਲ ਜੀ, ਇੱਕ ਕੁਐਸਚਨ ਮੇਰੇ ਦਿਮਾਗ 'ਚ ਆਇਆ ਸੀ, ਜਿਵੇਂ ਮੰਨ ਲਓ ਕਿਸੇ ਦਾ 1 ਸਾਲ ਦਾ ਪ੍ਰੋਗਰਾਮ ਆ, ਅਤੇ ਉਹਦੀ ਫਿਰ ਕਿਸ਼ਤ 1 ਸਾਲ ਬਾਅਦ ਸ਼ੁਰੂ ਹੋਣੀ ਆ, ਜਾਂ ਉਹਦੀ ਵੀ 2.5 ਸਾਲ ਬਾਅਦ ਹੀ ਹੋਣੀ ਆ, ਜਾਂ ਕਿਸੇ 2 ਸਾਲ ਦਾ ਪ੍ਰੋਗਰਾਮ ਆ, ਉਹਦੀ ਕਿਸ਼ਤ ਕਿੰਨੇ ਟਾਈਮ ਬਾਅਦ ਸ਼ੁਰੂ ਹੋਏਗੀ? ਜੀ
1: ਹਾਂਜੀ, ਤੋ 1 ਸਾਲ ਕਾ ਅਗਰ ਆਪਕਾ ਕੋਰਸ ਹੈ, ਤੋ 1.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ। ਪੈਸੇ ਕੋ ਤੋ ਆਪ ਕਹੀਂ ਵੀ ਯੂਜ਼ ਕਰ ਸਕਤੇ, ਚਾਹੇ ਗਰੋਸਰੀ ਕਰੇ, ਬੈਕ ਹੋਮ ਭੇਜੇ, ਵੋ ਆਪਕੀ ਇੱਛਾ।
0: ਓਕੇ,
1: 2 ਸਾਲ ਕੇ ਕੋਰਸ ਮੇ 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਰਿਟਰਨ ਕੀ, 15 ਸਾਲ ਮੇ ਉਸੇ ਆਸਾਨੀ ਸੇ ਪੇ ਕਰਤੇ ਹੈ, ਕ੍ਰੈਡਿਟ ਚੈੱਕ ਨਹੀਂ ਹੋਤਾ, ਇਸਮੇ ਕੋਈ ਕ੍ਰੈਡਿਟ ਪੂਲ ਵੀ ਨਹੀਂ ਹੋਤਾ, ਇਸਮੇ ਆਸਾਨ ਸੇ ਆਨਲਾਈਨ ਕੋਰਸ ਕਰ ਰਹੇ, 2-3 ਘੰਟੇ ਫੁਲੀ ਆਨਲਾਈਨ, ਫੋਨ ਪੇ, ਲੈਪਟਾਪ ਪੇ, ਆਸਾਨ ਕੋਰਸ ਹੀ ਹੈ, ਡਿਫਿਕਲਟ ਕੋਰਸ ਮੇ ਡੀਲ ਹੀ ਨਹੀਂ ਕਰਤੇ ਹੈ। ਔਰ ਅਦਰ ਐਂਡ ਆਪਕੇ ਪਾਸ 50,000 ਸੇ 178,000 ਡਾਲਰ ਕੀ ਫੰਡਿੰਗ ਆਤੀ ਹੈ, ਕਾਲ ਕਰੇ, ਹਮਾਰੀ ਫੀਸ ਮੇ ਕੋਈ ਵੀ ਹੈਂਕੀ ਪੈਂਕੀ ਨਹੀਂ, ਕਿਉਂ, ਕਿਉਂਕਿ ਕਾਗਜ਼ ਨਹੀਂ ਹਿਲਤਾ ਆਪਕਾ, ਮੇਰੀ ਕੋਈ ਸੈਟਿੰਗ ਨਹੀਂ ਹੈ ਬੈਂਕ ਮੇ, ਮੈਨੇ ਆਗੇ ਕਿਸੇ ਕੋ ਰਿਸ਼ਵਤ ਨਹੀਂ ਖਿਲਾਨੀ ਹੈ, ਤੋ ਹਮ ਸੇਮ ਚੀਜ਼ ਆਪਕੋ ਪਾਸ ਔਨ ਕਰਤੇ ਹੈ। ਕਿਤਨਾ ਹਮਾਰਾ ਫੀਸ ਹੈ, 199 ਡਾਲਰ, ਕਾਮ ਹੋਣੇ ਕੇ ਬਾਅਦ ਕਾਲ ਕਰੇ, ਆਫਿਸ ਆਏ, 8 ਸਾਲ ਮੇ ਹਜ਼ਾਰੋਂ ਕੋ ਸਰਚ ਕਰ ਚੁੱਕੇ, ਪ੍ਰੋਪਰ ਆਫਿਸ ਹੈ, 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ, 437-264-3175, 437-264-3175, 437-264-3175, ਕਾਲ ਕਰੋ, ਐਸਟੀਮੇਟ ਲੋ, 218 ਐਕਸਪਰਟ ਬੁਲਵਰਡ ਤੇ ਆਓ, ਪਰਸੋਂ ਬੈਚ ਸਟਾਰਟ ਹੈ, ਉਸਕੇ ਬਾਅਦ ਆਪਕਾ ਨੰਬਰ 1.5 ਮਹੀਨੇ ਬਾਅਦ ਆਏਗਾ।
0: ਠੀਕ ਠੀਕ, ਇਹਦਾ ਮਤਲਬ ਅੱਜ ਜਾਂ ਕੱਲ੍ਹ ਦੇ ਵਿੱਚ ਵਿੱਚ ਤੁਹਾਨੂੰ ਇਨਰੋਲ ਕਰ ਲੈਣਾ ਚਾਹੀਦਾ।
1: ਬੈਟਰ ਬੈਟਰ
0: ਜੀ ਜੀ ਜੀ ਓਕੇ ਠੀਕ ਹੈ ਜੀ ਹੋਰ ਕੁਛ ਐਡ ਕਰਨਾ ਚਾਹੋਗੇ ਜਾਂਦੇ ਜਾਂਦੇ
1: ਨਹੀਂ ਨਹੀਂ ਧੰਨਵਾਦ
0: ਓਕੇ ਓਕੇ ਓਕੇ ਸ਼ੁਕਰੀਆ ਥੈਂਕ ਯੂ
1: ਥੈਂਕ ਯੂ

0: ਜੀ ਦੋਸਤੋ, ਤੁਹਾਡਾ ਦੁਬਾਰਾ ਫਿਰ ਪ੍ਰੋਗਰਾਮ ਵਿੱਚ ਸਵਾਗਤ ਹੈ। ਇਸ ਵਕਤ ਸਾਡੀ ਤਾਰ ਜੁੜ ਚੁੱਕੀ ਹੈਗੀ ਅਪੈਕਸ ਐਕਸਪ੍ਰੈਸ ਦੇ ਉੱਪਰ, ਜਿੱਥੇ ਰਾਜਨ ਜੀ ਸਾਨੂੰ ਅਪਡੇਟ ਦੇਣਗੇ ਕਿ ਕੀ ਉਹਨਾਂ ਕੋਲ ਅੱਜ ਦੀ ਡੇਟ ਦੇ ਵਿੱਚ ਡੀਲਾਂ ਨੇਗੀਆਂ, ਕਿੱਦਾਂ ਕਿੱਦਾਂ ਨੇ। ਜੀ ਰਾਜਨ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
1: ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਮੰਗਲਵਾਰ ਵਾਲੇ ਦਿਨ ਤਕਰੀਬਨ 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਹੋਣਗੇ ਜੀ ਸਾਡੀ ਸੈਂਡਲਵੁੱਡ ਉੱਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦਿੱਤੇ, ਤੇ ਜੇ ਤੁਸੀਂ ਕੱਲ੍ਹ ਨੂੰ ਨਹੀਂ ਆ ਸਕਦੇ ਤੇ ਡਾਕਟਰ ਸਾਡੇ ਕੋਲ ਥਰਸਡੇ, ਫਰਾਈਡੇ ਤੇ ਸੈਟਰਡੇ ਨੂੰ ਵੀ ਅਵੇਲੇਬਲ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਤੇ ਖਾਸ ਕਰਕੇ ਅਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਲੈ ਕੇ ਆਏ ਹੋਏ ਹਾਂ ਜਿਹਦੇ ਨਾਲ ਜਿੰਨੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਕੇ ਸਮਝਾ ਦਿੰਦੇ ਨੇ ਵੀ ਜੇ ਅੱਜ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਦੇ ਨਾਲ ਜੇ ਤੁਸੀਂ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-4608888 $300 ਦੀ ਕੀਮਤ ਦਾ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦਿੰਦੇ ਹਾਂ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨਿਊਸਨ, ਐਡੀਬਾਵਰ ਬਹੁਤ ਸਾਰੇ ਬ੍ਰਾਂਡ ਨੇਮਸ ਨੇ ਤੇ ਤਕਰੀਬਨ 700-800 ਫਰੇਮ ਲੱਗਾ। ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਲਓ, ਨਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਇਨਕਲੂਡਿਡ ਹੁੰਦੇ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਹੁਣ ਜੇ ਆਪਾਂ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੋਵੇ ਤੇ ਸਾਰੀਆਂ ਕੋਟਿੰਗਾਂ ਸਾਡੇ ਕੋਲ ਜਿਹੜੀਆਂ ਅਵੇਲੇਬਲ ਨੇ, ਤੁਸੀਂ ਫਲੈਟ 50% ਆਫ ਲੈ ਸਕਦੇ ਹੋ। ਤੇ ਜੇ ਤੁਸੀਂ ਚਾਹੁੰਦੇ ਕਿ ਸਾਡੇ ਕੋਲ 2 ਪੇਅਰ ਹੋਣ ਤਾਂ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-4608888। ਸੇਮ ਡੀਲਾਂ ਤੁਹਾਨੂੰ ਮਿਲਣਗੀਆਂ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਟਰ ਰੋਡ ਦੀ ਇੰਟਰਸੈਕਸ਼ਨ ਹੈ। ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਾਲ ਕਰਦੇ ਹਾਂ। ਸੋ ਨੰਬਰ ਕੁਰੀ ਫਿਰ ਜੀ 905-4608888-905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਅਪਡੇਟ ਦੇਣ ਲਈ। ਪ੍ਰੋਗਰਾਮ ਦਾ ਜਿਹੜਾ ਹਿੱਸਾ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈਗਾ, ਅਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਘਰ ਦੇ ਵਿੱਚ ਰੱਖਣ ਵਾਸਤੇ ਕੋਈ ਫਰਨੀਚਰ ਚਾਹੀਦਾ ਹੈਗਾ ਜਾਂ ਕੋਈ ਬੈੱਡ ਚਾਹੀਦਾ ਹੈਗਾ ਜਾਂ ਗੱਦੇ ਚਾਹੀਦੇ ਹੈਗੇ, ਕੁਛ ਵੀ ਚਾਹੀਦਾ, ਤੁਸੀਂ ਇਹਨਾਂ ਗ੍ਰੈਂਡ ਫਰਨੀਚਰ 'ਤੇ ਇੱਕ ਵਾਰੀ ਜ਼ਰੂਰ ਵਿਜਿਟ ਕਰਨਾ। ਇਹਨਾਂ ਕੋਲ ਬੜੇ ਹੀ ਲਾਜਵਾਬ ਰੇਟ ਹੁੰਦੇ ਆ। ਕਈ ਵਾਰ ਤਾਂ ਕੀ ਹੁੰਦਾ 500-700 ਦੇ ਵਿੱਚ ਹੀ ਪੂਰੇ ਘਰ ਦਾ ਸਮਾਨ ਵੀ ਇਹਨਾਂ ਕੋਲ ਅਵੇਲੇਬਲ ਹੁੰਦਾ ਹੈਗਾ। ਸੋ ਹੁਣ ਝਾਤ ਪਾਵਾਂਗੇ GTA ਦੀਆਂ ਕੁਛ ਮੇਨ ਖਬਰਾਂ ਦੇ ਉੱਪਰ ਜਿਹੜੀਆਂ ਅੱਜ ਕੱਲ੍ਹ ਵਾਪਰ ਰਹੀਆਂ ਨੇਗੀਆਂ। ਕੈਨੇਡਾ ਦਾ ਜਿਹੜਾ ਅੱਜ ਬਹੁਤ ਵੱਡਾ ਇਨਵੈਸਟਮੈਂਟ ਸਮਿਟ ਪ੍ਰੋਗਰਾਮ ਜਿਹੜਾ ਹੋ ਰਿਹਾ ਹੈਗਾ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਟੋਰਾਂਟੋ ਵਿੱਚ ਕੈਨੇਡਾ ਇਨਵੈਸਟਮੈਂਟ ਸਮਿਟ ਦੀ ਸ਼ੁਰੂਆਤ ਕਰਨ ਆ ਰਹੇ ਨੇਗੇ। ਪੰਜਾਬ ਸਰਕਾਰ ਦਾ ਟੀਚਾ ਦੁਨੀਆ ਮਾਫ ਕਰਨਾ ਕੈਨੇਡਾ ਸਰਕਾਰ ਦਾ ਟੀਚਾ ਦੁਨੀਆ ਵਿੱਚ ਸਭ ਤੋਂ ਵੱਡਾ ਨਿਵੇਸ਼ ਕੈਨੇਡਾ ਵਿੱਚ ਨਿਵੇਸ਼ ਖਿੱਚਣਾ ਹੈ। ਕਰੀਬ 300 ਵੱਡੇ ਕਾਰੋਬਾਰੀ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਐਸਟੀਮੇਟ ਦਿੱਤਾ ਜਾ ਰਿਹਾ ਹੈ। ਕੈਨੇਡਾ ਨੂੰ ਨਵੇਂ ਲੱਖਾਂ ਘਰਾਂ ਦੀ ਜ਼ਰੂਰਤ ਪੈ ਸਕਦੀ ਹੈਗੀ। CMHC ਦੀ ਇੱਕ ਜਿਹੜੀ ਨਵੀਂ ਰਿਪੋਰਟ ਆਈ ਹੈਗੀ ਉਹਦੇ ਮੁਤਾਬਕ 2036 ਤੱਕ ਜਿਹੜਾ ਸਾਨੂੰ ਘਰਾਂ ਦੇ ਵਿੱਚ ਬਹੁਤ ਹੀ ਵੱਡੀ ਮਾਤਰਾ ਵਿੱਚ ਘਰ ਜਿਹੜੇ ਸਾਨੂੰ ਬਣਾਉਣੇ ਪੈ ਸਕਦੇ ਨੇਗੇ। 4.7 million ਨਵੇਂ ਘਰਾਂ ਦਾ ਜਿਹੜਾ ਹੈਗਾ ਟੀਚਾ ਰੱਖਿਆ ਗਿਆ ਹੈਗਾ। ਵੱਡੇ ਨਿਵੇਸ਼ਾਂ ਲਈ ਟੈਕਸ ਰੂਲਿੰਗ ਜਿਹੜਾ ਹੈਗਾ ਤੇਜ਼ ਕਰਨ ਦਾ ਵੀ ਕੈਨੇਡਾ ਸਰਕਾਰ ਨੇ ਜਾਣ ਦੀ ਨਵੀਂ ਪੋਲਿਸੀ ਸ਼ੁਰੂ ਕੀਤੀ ਆ। ਜੇਕਰ ਆਪਾਂ ਗੱਲ ਕਰਾਂਗੇ ਕੈਨੇਡਾ EU ਸੰਬੰਧਾਂ ਬਾਰੇ ਤਾਂ ਕੈਨੇਡਾ ਪ੍ਰਧਾਨ ਮੰਤਰੀ ਕਾਰਲ ਮਾਰਨੀ ਨੇ ਸਪਸ਼ਟ ਕਰ ਦਿੱਤਾ ਕਿ ਕੈਨੇਡਾ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਈਯੂ ਦੇ ਨਾਲ ਇੱਕ ਸਮਝੌਤਾ ਕਰਨ ਦੀ ਗੱਲਬਾਤ ਚੱਲ ਰਹੀ ਹੈਗੀ। ਸੋ ਇਸ ਵਕਤ ਦੁਬਾਰਾ ਫਿਰ ਸਾਡੀ ਲਾਈਨ ਜੂਨੀ ਗਲੋਬਲ ਦੇ ਸਾਰੰਗ ਜੀ ਨਾਲ ਜੁੜ ਚੁੱਕੀ ਹੈਗੀ। ਜੀ ਨਾਗਪਾਲ ਜੀ,
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੈਸੇ ਆਪਣੀ ਗਵਰਨਮੈਂਟ $30 billion ਯੂਕਰੇਨ ਕੋ ਦੇ ਸਕਤੀ ਹੈ,
0: ਜੀ ਬਿਲਕੁਲ,
2: ਔਰ ਇਤਨਾ ਪੈਸਾ ਇਧਰ ਉਧਰ ਜਾਂਦਾ ਰਹਿਤਾ ਫੋਰਨ ਰੇਟ ਮੇ, ਕਿਊਬਾ ਕੋ ਵੀ ਗਿਆ ਹੈ 8 million, ਫਿਲੀਪੀਨਸ ਕੋ, ਸਾਊਥ ਅਫਰੀਕਾ ਮੇ ਤੋ ਗਵਰਨਮੈਂਟ ਆਫ ਕੈਨੇਡਾ ਸਕੂਲ ਲਗਾਤੀ ਹੈ, ਮਤਲਬ ਫੰਡਿੰਗ ਇਤਨੀ ਮੋਟੀ ਕਰੀ ਕਿ ਵਹਾਂ ਪੇ ਸਕੂਲਸ ਮੇ ਐਜੂਕੇਸ਼ਨ ਕੇ ਲੀਏ, ਜਬ ਗਵਰਨਮੈਂਟ ਵਹਾਂ ਇਤਨੀ ਜਗਹੋਂ ਪੇ ਪੈਸੇ ਲਗਾਤੀ ਜਹਾਂ ਮੇ ਪਤਾ ਹੀ ਨਹੀਂ ਹੈ, ਤਬ ਹਮੇ ਹੈਰਾਨੀ ਨਹੀਂ ਹੋਤੀ।
0: ਬਿਲਕੁਲ,
2: ਲੇਕਿਨ ਜਬ ਗਵਰਨਮੈਂਟ ਆਪ ਪੇ ਪੈਸੇ ਲਗਾ ਰਹੀ ਆਪ ਸਕਿੱਲ ਹਾਸਿਲ ਕਰੇ, ਸਾਥ 50,000 ਸੇ $1,70,000 ਤੱਕ ਕਾ 0% ਪੇ ਲੋਨ ਬਿਨਾਂ ਗਾਰੰਟੀ ਕੇ ਆਪਣੇ ਅਕਾਊਂਟ ਮੇ ਹਾਸਿਲ ਕਰੇ, 2.5 ਸਾਲ ਬਾਅਦ ਇਸ ਲੋਨ ਦੀ ਕਿਸ਼ਤ ਸਟਾਰਟ ਹੈ, ਇਸ ਸੇ ਬੜੀਆ ਲੋਨ ਧਰਤੀ ਪੇ ਐਗਜ਼ਿਸਟ ਨਹੀਂ ਕਰਤਾ, ਕਿਉਂਕਿ ਐਸਾ ਕੌਨ ਸਾ ਲੋਨ ਹੈ ਜਿਸ ਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ, 0% ਪੇ ਲੋਨ ਹੈ, 2.5 ਸਾਲ ਬਾਅਦ ਵੀ ਵਿਆਜ 2.5% ਪੂਰੇ ਸਾਲ ਕਾ, ਮਤਲਬ $1,00,000 ਪੇ ਸਿਰਫ ਮਹੀਨੇ ਕਾ $200। ਅਗਰ ਪੈਸੇ ਨਹੀਂ ਹੈ ਲੋਨ ਦੇਣੇ ਕੇ, ਆਪਣੀ ਗਾੜੀ ਉਠਾ ਲੇਂਗੇ, ਘਰ ਉਠਾ ਲੇਂਗੇ ਬੈਂਕ ਕੀ ਤਰ੍ਹਾਂ ਫੋਰਕਲੋਜ਼ਰ ਕਰਕੇ, ਨਾ ਨਾ ਨਾ ਨਾ ਨਾ, ਆਪਕਾ ਲੋਨ ਡੈਫਰ ਹੋ ਜਾਤਾ ਹੈ 1 ਸਾਲ 2 ਸਾਲ 3 ਸਾਲ ਵਿਦ ਇੰਟਰਸਟ
0: ਜੀ,
2: ਤੋ ਅਸਲੀ ਰੀਫਾਈਨੈਂਸਿੰਗ ਕ੍ਰੈਡਿਟ ਕਾਰਡ ਇਨ ਚੱਕਰੋਂ ਮੈਂ ਬਿਲਕੁਲ ਨਾ ਪੜੇ, ਹਮੇ ਕਾਲ ਕਰੇ, ਪ੍ਰੋਪਰ ਆਫਿਸ ਹੈ ਮਾਰਾ, 6 ਬੰਦੇ ਆਪਕੇ ਲਈ ਕਾਮ ਕਰ ਰਹੇ, 8 ਸਾਲ ਮੈਂ ਹਜ਼ਾਰੋਂ ਕੋਸ਼ਿਸ਼ ਕਰ ਚੁੱਕੇ, ਨੰਬਰ ਫੀਸ ਕਾਮ ਹੋਣੇ ਕੇ ਬਾਅਦ $199 ਫਲੈਟ ਫੀਸ ਹੈ, ਕੋਈ ਕੋਈ ਚਲਾਕੀ ਨਹੀਂ ਹੈ, ਕੋਈ ਮਿੱਠੀ ਬਾਤ ਨਹੀਂ ਹੈ, ਓਨੈਸਟੀ ਸੇ ਕਾਮ ਕਰ ਰਹੇ ਹੈ, 30% ਜੋ ਮੇਰੇ ਲੋਕ ਸੁਣ ਰਹੇ ਉਹ ਮਾਰੇ ਕਲਾਇੰਟਸ ਹੀ ਹੈ, ਨੰਬਰ ਨੋਟ ਕਰੇ 437-264-3175 437-264-3175 ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ 437-264-3175 4372643175
0: ਜੀ, ਬਹੁਤ ਬਹੁਤ ਬਹੁਤ ਧੰਨਵਾਦ ਜੀ,
2: ਧੰਨਵਾਦ
0: ਜੀ। ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤੀ ਹੈ, ਜਾਂਦੇ ਜਾਂਦੇ ਇੱਕ ਤੁਹਾਡੇ ਵਾਸਤੇ ਮੈਂ ਜ਼ਰੂਰ ਅਪਡੇਟ ਤੁਹਾਨੂੰ ਦੇ ਦਾਂ ਵੀ ਤੁਹਾਡੇ ਆਟੋ ਦੀ ਇੰਸ਼ੋਰੈਂਸ ਰੀਨਿਊ ਆ ਰਹੀ ਆ, ਜਾਂ ਕਵਰੇਜ ਕੋਈ ਕੱਟੀ ਗਈ, ਜਾਂ ਪ੍ਰੀਮੀਅਮ ਵੱਧ ਕੇ ਆ ਗਿਆ, ਜਾਂ ਘੱਟ ਕੇ ਆ ਗਿਆ, ਜਾਂ ਤੁਹਾਡੇ ਘਰ ਦੀ ਰੀਨਿਊ ਆ ਰਹੀ ਹੈਗੀ। ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂ ਇੱਦਾਂ ਦੀਆਂ ਜਿਨ੍ਹਾਂ ਦੇ ਸਾਡੇ ਕੋਲ ਸਪੈਸ਼ਲ ਡਿਸਕਾਊਂਟ ਹੁੰਦੇ ਆ, ਕੋਈ ਤੁਸੀਂ ਸਮਾਲ ਬਿਜ਼ਨਸ ਕਰ ਰਹੇ ਹੋਗੇ, ਤੁਹਾਡੀ ਆਪਣੀ ਕਾਰਪੋਰੇਸ਼ਨ ਹੈਗੀ, ਜਾਂ ਤੁਸੀਂ ਟਰੈਕਿੰਗ ਦੇ ਲਾਈਨ ਦੇ ਵਿੱਚ ਹੋਗੇ, ਜਾਂ ਕਿਸੇ ਪ੍ਰਕਾਰ ਦਾ ਵੀ ਤੁਹਾਡਾ ਕੋਈ ਆਪਣਾ ਬਿਜ਼ਨਸ ਹੋਵੇ, ਤਾਂ ਤੁਸੀਂ ਇੱਕ ਵਾਰੀ ਮੇਰੇ ਨਾਲ ਤੁਹਾਡੀ ਪੋਲਿਸੀ ਦੇ ਰੀਨਿਊ ਹੋਣ ਤੋਂ ਪਹਿਲਾਂ ਇੱਕ ਵਾਰੀ ਮੇਰੇ ਨਾਲ ਜ਼ਰੂਰ ਸੰਪਰਕ ਕਰਨਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਅਸੀਂ ਮਿਸ ਕਰ ਜਾਂਦੇ ਹੈਗੇ, ਅਸੀਂ ਉਹਨਾਂ ਦਾ ਫਾਇਦਾ ਹੀ ਨਹੀਂ ਲੈ ਸਕਦੇ। ਸੋ ਮੈਂ ਫਿਰ ਇਹੀ ਗੱਲ ਕਹਿਣਾ ਹੈਗਾ, ਮੈਂ ਪ੍ਰੋਗਰਾਮ ਦੇ ਮਿੰਟ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਇੰਸ਼ੋਰੈਂਸ ਸਸਤੀ ਦੇ ਚੱਕਰ 'ਚ ਨਾ ਪਾਵੋ, ਇੰਸ਼ੋਰੈਂਸ ਸਹੀ ਦੇ ਚੱਕਰ 'ਚ ਪਾਵੋ। ਕਈ ਵਾਰ ਅਸੀਂ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਕੋਲ ਅਸੀਂ ਕੀ ਬੈਨੀਫਿਟ ਲੈ ਸਕਦੇ ਹਾਂ ਗੌਰਮੈਂਟ ਤੋਂ, ਕੀ ਨਹੀਂ ਲੈ ਸਕਦੇ। ਕਈ ਵਾਰ ਕੀ ਹੁੰਦਾ, ਸਾਡੇ ਕੋਲ ਉਹ ਚੀਜ਼ਾਂ ਹੁੰਦੀਆਂ ਨੇਗੀਆਂ, ਪਰ ਅਸੀਂ ਡਿਸਪਲੇ ਨਹੀਂ ਕਰ ਪਾਉਂਦੇ, ਜਿਨ੍ਹਾਂ ਕਰਕੇ ਅਸੀਂ ਵਾਧੂ ਪ੍ਰੀਮੀਅਮ ਗੌਰਮੈਂਟ ਨੂੰ ਦੇਈ ਜਾਂਦੇ ਹਾਂ, ਇੰਸ਼ੋਰੈਂਸ ਕੰਪਨੀਆਂ ਨੂੰ ਦੇਈ ਜਾਂਦੇ ਹੈਗੇ। ਸੋ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰਨਾ ਜੇ ਤੁਹਾਡੀ ਰੀਨਿਊ ਆ ਰਹੀ ਹੈ, 647-627-8820 647-627-8820 647-627-8820 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਸਾਨੂੰ ਸਮਾਪਤ ਕਰਨ ਦੀ ਦੋ ਆ ਗਿਆ, ਕੱਲ੍ਹ ਨੂੰ ਫਿਰ ਸਹੀ 2 ਵਜੇ ਤੁਹਾਡੀ ਅਤੇ ਮੇਰੀ ਮੁਲਾਕਾਤ ਹੋਵੇਗੀ। ਤਦ ਤੱਕ ਲਈ ਰੱਬ ਰਾਖਾ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ, ਔਰ ਨਾਲ ਦੀ ਨਾਲ ਓਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੋਂ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ, ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਸਪੈਕਸ ਐਕਸਪ੍ਰੈਸ।
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
8: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

ਦੋਸਤੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਮਹਿਫਲ ਦੇ ਨਾਲ ਜੁੜ ਚੁੱਕੇ ਹੋ। 3 ਤੋਂ ਲੈ ਕੇ 6 ਵਜੇ ਤੱਕ ਆਪਣਾ ਸਾਥ ਰਹੇਗਾ ਮੇਰਾ, ਸਾਥ ਇੱਕ ਘੰਟੇ ਦਾ ਹੋਏਗਾ ਤੁਹਾਡਾ, ਠੀਕ ਸ਼ਾਮ ਦੇ 4:05 ਤੱਕ। ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਆਉਣਗੇ ਦੇਸ਼ ਪਰਦੇਸ਼ ਲੈ ਕੇ, ਅਤੇ ਇਸ ਤਰ੍ਹਾਂ ਹੀ ਲੜੀ ਚੱਲਦੀ ਰਹੇਗੀ। ਅੱਜ ਵੀਕਐਂਡ ਤੋਂ ਬਾਅਦ ਵਾਲਾ ਦਿਨ ਹੈ, ਸਾਨੂੰ ਪੂਰਨ ਆਸ਼ਾ ਹੈਗੀ ਆ ਕਿ ਬੀਤਿਆ ਵੀਕਐਂਡ ਤੁਹਾਡਾ ਬੜਾ ਹੀ ਅੱਛਾ ਲੰਘਿਆ ਹੋਏਗਾ, ਗੁਜ਼ਰਿਆ ਹੋਏਗਾ। ਅਤੇ ਹੁਣ ਆਪਾਂ ਹੁਣ ਆਉਣ ਵਾਲੇ ਵੀਕਐਂਡ ਦੀ ਆਪਾਂ ਉਡੀਕ ਕਰਾਂਗੇ। ਪਰ ਜੇ ਸੋਮਵਾਰ ਦਾ ਦਿਨ ਹੈ, ਸਤੰਬਰ ਮਹੀਨੇ ਦੀ ਅੱਜ 14 ਤਾਰੀਖ ਹੋ ਚੁੱਕੀ ਹੈ, ਅਤੇ ਅੱਧ ਲੈ ਲਿਆ ਭਾਈ ਸਤੰਬਰ ਦਾ ਵੀ। ਅਤੇ ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜ ਚੁੱਕੇ ਹੋ। ਸਟੂਡੀਓ ਦੇ ਨੰਬਰ ਤੁਹਾਨੂੰ ਯਾਦ ਹੀ ਨੇ, ਜਦੋਂ ਵੀ ਆਪਾਂ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ ਅਜੀ, 905-564-4444 ਸਟੂਡੀਓ ਦੇ ਟੈਲੀਫੋਨ ਨੰਬਰ ਨੇ, 905-564-6444। ਤੁਸੀਂ ਸਾਨੂੰ ਆਮ ਰੇਡੀਓ 'ਤੇ ਤਾਂ ਬਹੁਤ ਦੂਰ ਤੱਕ ਸੁਣਦੇ ਆ, ਪੈਨਸਲਵੈਨੀਆ ਹਾਇਓ ਤੱਕ, ਅਮੈਰੀਕਾ ਦੇ ਵਿੱਚ ਈਸਟ ਐਂਡ ਦੇ ਵਿੱਚ ਤੁਸੀਂ ਜਾਂਦੇ ਹੋ, ਕਿੰਗਸਟਨ ਤੱਕ ਸਾਨੂੰ ਸੁਣਦੇ ਹੋ, ਵਿੰਡਜ਼ਰ ਇੰਟੀਰੀਅਰ ਤੱਕ, ਵੈਸਟ ਦੇ ਵਿੱਚ, ਨੌਰਥ ਵਿੱਚ ਅਰੇਲੀਆ ਤੱਕ ਆਮ ਬੈਂਡ 'ਤੇ ਸੁਣਦੇ ਹੋ। ਬਾਕੀ ਤੁਸੀਂ ਸਾਨੂੰ ਹਜੇ ਜਾ ਕੇ ਸੁਣ ਸਕਦੇ ਹੋ, ਜਿਹੜਾ ਵੇਖਣਾ ਹੈਗਾ www.deshpardeshradio.com, www.deshpardeshtv.com 'ਤੇ ਜਾਓਗੇ ਤਾਂ ਕਲਿੱਕ ਕਰੋ, ਲਾਈਵ ਸਟ੍ਰੀਮ 'ਤੇ ਜਾਓਗੇ ਤਾਂ ਟੀ ਵੀ ਦਿਸੇਗਾ, ਸੁਣਨਾ ਤਾਂ ਇਕੱਲਾ ਸੁਣ ਵੀ ਸਕਦੇ ਹੋ, ਅਤੇ ਜੁੜੇ ਰਹੋ ਸਾਡੇ ਨਾਲ। ਅਤੇ ਇਸ ਦੇ ਨਾਲ ਨਾਲ ਆਪਣੇ ਆਈ ਪੀ ਟੀ ਵੀ ਬਾਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾ ਕੇ ਦੇਸ਼ ਪ੍ਰੈਸ ਦੇਸ਼ 'ਤੇ ਕਲਿੱਕ ਕਰੋ, ਉੱਥੋਂ ਤੁਸੀਂ ਸਾਨੂੰ ਨਾਲ ਜੁੜ ਸਕਦੇ ਹੋ। ਲਓ ਪਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਜਿਹਦੇ ਨਾਲ ਦੁਨੀਆ ਚੱਲਦੀ ਹੈ ਸਾਰੀਆਂ ਦੀ, ਅਤੇ ਉਹਦਾ ਆਊਟ ਆਸਰਾ ਲਈਏ, ਅਤੇ ਫਿਰ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਰਹਿਣਾ।

ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਨਿੱਘਾ ਸਵਾਗਤ ਸਾਰਿਆਂ ਦਾ ਜੀ। ਉਮੀਦ ਆ ਕਿ ਤੁਸੀਂ ਪੂਰਾ ਬਈ ਇੰਜੋਏ ਕਰ ਰਹੇ ਹੋਗੇ ਅੱਜ ਜਿਹੜਾ ਸ਼ਾਨਦਾਰ ਦਿਨ ਹੈਗਾ, ਕਿਉਂਕਿ ਬੜੀ ਸੋਹਣੀ ਧੁੱਪ ਖਿਲੀ ਹੋਈ ਆ ਅਤੇ ਮੌਸਮ ਵੀ ਥੋੜ੍ਹਾ ਜਿਹਾ ਜੀ ਟੈਂਪਰੇਚਰ ਠੀਕ ਹੈਗਾ ਅਤੇ ਸੋਮਵਾਰ ਦਾ ਦਿਨ ਹੈ, ਇੰਜੋਏ ਕਰ ਰਹੇ ਹੋਗੇ। ਔਰ ਮੈਂ ਨਾਲ ਦੀ ਨਾਲ ਦੱਸਦਿਆਂ ਕਿ ਇੱਕ ਸੇਲ ਹੈਗੀ ਆ ਜਿਹੜੀ ਤੁਸੀਂ ਫਾਇਦਾ ਉਠਾਉਣਾ, ਔਰ ਇਹ ਸੇਲ ਹੈਗੀ ਆ ਜੀ ਆਪਣੇ ਸੁਪਰ ਸੇਲ ਜਿਹੜੀ ਕਿ ਲੱਗੀ ਹੋਈ ਹੈ ਇੰਡੀਅਨ ਫਰੂਟ ਲੈਂਡ ਦੀ ਇੱਕ ਬ੍ਰਾਂਚ 'ਤੇ, 25 ਸੈਂਡਲਵੁੱਡ ਪਾਰਕਵੇ ਹਾਈਵੇ 10 ਦੇ ਬਿਲਕੁਲ ਨਾਲ ਆ ਇਹ ਸਟਾਰ ਬੱਕ ਵਾਲੇ ਪਲਾਜ਼ੇ ਦੇ ਵਿੱਚ, ਜਿੱਥੇ ਕਿ 6 ਆਟਾ 10 ਪਾਉਂਡ ਲਾਇਆ 6.99 ਦਾ ਉਹਨਾਂ ਨੇ, 20 ਪਾਉਂਡ ਆਟਾ ਲਗਾਇਆ 10.99 ਦਾ, ਔਰ ਰਾਈਸ ਲਗਾਏ ਨੇ ਉਹਨਾਂ ਨੇ 10 ਪਾਉਂਡ 8.99 ਦੇ, ਬਰਾਡ ਦਹੀਂ 2% ਜਾਂ ਹੋਮੋ ਲੈ ਲਓ ਉਹ ਵੀ 5.99 ਦਾ ਹੈਗਾ, ਰਸ ਮਲਾਈ 3 ਫਲੇਵਰ 6.99 ਦੀ, 2% ਦੁੱਧ ਹੈਗਾ ਨੀਲਸਨ ਦਾ 4.99 ਨੂੰ $4.99 4 ਲੀਟਰ, ਅਤੇ ਮਸਟਰਡ ਓਇਲ ਹੈ ਸਰੋਂ ਦਾ ਇੰਡੀਅਨ 19.99 ਦਾ, ਹਾਂਜੀ ਬਰਾੜ ਘਿਓ 22.99 ਦਾ। ਹੋਰ ਵੀ ਕਾਫੀ ਸਪੈਸ਼ਲ ਲੱਗੇ ਹੋਏ ਨੇ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਆ, ਵੀਕਐਂਡ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ। ਦੋਸਤੋ ਉਮੀਦ ਆ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਇਆ, ਖੂਬ ਇੰਜੋਏ ਕੀਤਾ ਹੋਏਗਾ, ਅਤੇ ਹੁਣ ਅਗਲੇ ਵੀਕਐਂਡ ਦੀਆਂ ਆਪਾਂ ਤਿਆਰੀਆਂ ਸ਼ੁਰੂ ਕਰ ਲੈਂਦੇ।

ਅਤੇ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਹੋਊਗਾ, ਉਹ ਤਾਂ ਖੈਰ ਰੱਖਣੇ ਰੱਖਣ ਦੇਸ ਭਰ ਦੇ 'ਚ ਹੁੰਦਾ ਹੁੰਦਾ, ਜੁੜੇ ਰਹੋ ਸਾਡੇ ਨਾਲ, ਕੋਈ ਵੀ ਗੀਤ ਸੰਗੀਤ ਸ਼ਾਮਿਲ ਕਰਨਾ।

0: दोस्तों रेडियो प्रोग्राम देश परदेश प्राइम टाइम रेडियो नाल तुसीं जुड़े होए हो। अज वैसे 401 ते अज ईस्टबाउंड लाइना काफ़ी बंद रही हैं क्योंकि हादसा होया सीगा ट्रक दा 401 दे एक्सप्रेस लेन दे विच 11 बजे सवेरे ते रेल गार्ड नाल टकराई आ। कल्ला ही ट्रक सीगा इह ते डिलीवरी ट्रक जिहड़े वड्डे हुंदे डी ट्रक जिहनूं आपां कहिंदे आ ਅਤੇ ਨੀਲਸਨ ਅਤੇ ਮੈਡੋਵੈਲ ਦੇ ਕੋਲ ਹਾਦਸਾ ਹੋਇਆ ਸੀਗਾ। 62 ਸਾਲ ਦਾ ਜਿਹੜਾ ਡਰਾਈਵਰ ਸੀਗਾ ਉਹਨੂੰ ਹੋਸਪਿਟਲ ਲੈ ਕੇ ਗਏ ਜਿੱਥੇ ਉਹ ਦਮ ਤੋੜ ਗਿਆ ਬੇਚਾਰਾ। ਐਨੀਵੇ ਤੁਹਾਡੀ ਪ੍ਰਾਮ ਦੇਸ਼ ਪ੍ਰਦੇਸ਼ ਨੂੰ ਜੁੜੇ ਹੋਏ ਹਾਂ। ਕੱਲ੍ਹ ਵੀ ਇੱਕ ਟਰੱਕ ਪਲਟਿਆ ਸੀਗਾ ਆਪਣੇ ਤਲਫਾਲਗੜ੍ਹ 'ਤੇ, ਉਹ ਵੱਡਾ ਟਰੱਕ ਸੀਗਾ, ਲੱਦਿਆ ਹੋਇਆ ਸੀਗਾ ਮਟੀਰੀਆਂ ਦਾ, ਹੈਨੇ ਜਿਹਨੂੰ ਆਪਾਂ ਵਾਟਰ ਮਿਲ ਕਹਿੰਦੇ ਹਾਂ ਨਾ, ਉਹ ਵੀ ਖੰਡੇ ਪਏ ਸੀ ਕੱਲ੍ਹ 401 'ਤੇ। ਰੇਡੀਓ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੋਂ ਜੁੜੇ ਹੋਏ ਹਾਂ। ਅੱਛਾ, ਜਾਣਕਾਰੀ ਦੀ ਹੈ ਬ੍ਰਿਕਸ ਦੇਸ਼ਾਂ ਦੀ ਜਿਹੜੀ ਹੋਈ ਹੈ ਨਾ, ਮਿਲਣੀ ਹੋਈ ਆ, ਹਾਂਜੀ ਵੀ ਉਹ ਚਾਈਨਾ ਜਿਹਦੇ ਵਿੱਚ ਰਸ਼ੀਆ ਭਾਰਤ ਵਿੱਚ ਹੋਈ ਸੀ ਮਿਲਣੀ ਸਾਰਿਆਂ ਦੀ, ਪਰ ਨੰਬਰ ਕਹਿੰਦੇ ਰਸ਼ੀਆ ਅਤੇ ਆਪਣਾ ਚਾਈਨਾ ਵਾਲੇ ਕਾਫੀ ਲੈ ਗਏ। ਇਹ ਜਿਹੜਾ ਬ੍ਰਿਕਸ ਮੇਲਣ ਹੋਇਆ ਉਹਦੇ ਵਿੱਚ ਇੰਡੀਆ ਨੂੰ ਕੀ ਪ੍ਰਾਪਤੀ ਹੋਈ ਹੈ ਤਾਂ ਬਹੁਤੀ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਕਾਫੀ ਦੇਸ਼ ਸ਼ਾਮਿਲ ਸਨ ਬ੍ਰਿਕਸ ਜਿਹੜੀ ਆ ਦੇਸ਼ਾਂ ਦੀ ਮਿਲਣੀ ਜਿਹੜੀ ਹੋਈ ਆ ਹੋ ਗੁਜ਼ਰੀ ਹੈਗੀ ਆ। ਏਬਲ ਟਰੈਕਿੰਗ ਦੀ ਮੈਂ ਜਾਣਕਾਰੀ ਦੇਵਾਂ ਤੁਹਾਨੂੰ। ਏਬਲ ਟਰੈਕਿੰਗ ਵਾਲੇ ਕਹਿੰਦੇ ਕਿ ਸਾਨੂੰ ਚਾਹੀਦੇ ਆ ਭਾਈ ਕਲੀਨ ਡਰਾਈਵਿੰਗ ਰੈਕਡ ਵਾਲੇ, ਸਿਟੀ 'ਚ ਕੰਮ ਕਰਨ ਵਾਲੇ, ਜੇਕਰ ਜੋਬ ਦੀ ਤੁਸੀਂ ਭਾਲ ਦੇ ਵਿੱਚ ਆ ਤਾਂ ਏਬਲ ਟਰੈਕ ਵਾਲਿਆਂ ਨੂੰ ਫੋਨ ਕਰ ਲਓ, ਸਿਟੀ ਦੀ ਨੌਲੇਜ ਚਾਹੀਦੀ ਆ। ਇਹ ਲੋਕਲ ਕੰਮ ਹੈਗਾ, ਇੱਥੇ 1-2 ਸਾਲ ਦਾ ਤਜਰਬਾ ਚਾਹੀਦਾ, ਕਲੀਨ ਤੁਹਾਡਾ ਡਰਾਈਵਿੰਗ ਰੈਕਡ ਹੋਵੇ, ਜੋਬ ਇਹ ਤੁਹਾਡੀ ਆ। ਨੰਬਰ ਹੈਗਾ ਜੀ ਕਾਲ ਕਰਨ ਵਾਸਤੇ ਮਹਿੰਦਰ ਸਿੰਘ ਨਾਲ ਸੰਪਰਕ ਕਰਨਾ, ਅਤੇ ਨੰਬਰ ਹੈਗਾ ਜੀ ਉਹਨਾਂ ਦਾ ਦੇ ਦਈਏ 905-838-4346, 905-838-4346 ਟੈਲੀਫੋਨ ਨੰਬਰ ਹੈ। ਇੱਕ ਦੋ ਕਮਰਸ਼ੀਅਲ ਲੈ ਲਈਏ ਰਿਕਾਰਡਡ, ਫਿਰ ਆਉਂਦੇ ਹਾਂ ਵਾਪਸ।
1: ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ। Has defined generations, the one and only Rahat Fateh Ali Khan, live in Toronto with Shah Zaman Ali Khan, Sunday September 27th at Scotiabank Arena, presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Hello, AM 530 to tusi sun rahe ho apna harman pyara radio program Desh Pardesh Prime Time Radio. Pichle 30 varhyan to tuhade ang sang Desh Pardesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jane ke Desh Pardesh ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ, ਸਿੱਧ ਮਾਮੜਾ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ, ਮੈਨੂੰ ਪਤਾ ਕਿ ਦੱਕਾ ਸਟਾਰ ਡੇ ਕਹਿੰਦਾ ਹੁੰਦਾ, ਮੈਂ ਹਮੇਸ਼ਾ ਹੀ ਪੁਸ਼ ਕਰਨਾ ਪੈਂਦਾ ਥੋੜ੍ਹਾ ਜਿਹਾ ਮੰਡੇ, ਹੈ ਨਾ, ਲੇਕਿਨ ਮੈਂ ਤਾਂ ਫਿਰ ਕੀ ਕਰ ਦਿੰਦਾ ਸਵੇਰ ਜਦ ਮੰਡੇ ਵਾਲਿਆਂ ਨੂੰ, ਵੈਸੇ ਤਾਂ ਵੀਕਡੇ 'ਚ ਵੀ ਜਾਈਦਾ, ਸਵੇਰੇ ਉੱਠੋ, ਚੁੱਪ ਕਰਕੇ ਆਪਦਾ ਜਿੰਮ ਜਾਓ, ਜਿੰਮ ਜਾ ਜਿੰਮ ਲਾਓ, ਆਇਰਨ ਭੜਕਾਓ, ਫਿਰ ਆਪਣਾ ਗਰਮ ਪਾਣੀ 'ਚ ਬੈਠੋ, ਫਿਰ ਆਪਣਾ ਸਟੀਮ 'ਚ ਰੂਮ 'ਚ ਬੈਠੋ ਅਤੇ ਨਜ਼ਾਰੇ ਲਾਓ ਅਤੇ ਬੰਦਾ ਫਰੈਸ਼ ਹੋ ਜਾਂਦਾ। ਅਤੇ ਤੁਸੀਂ ਵੀ ਕੰਮਾਂ ਕਰਦੇ, ਮੈਨੂੰ ਪਤਾ ਅੱਜ ਵੀਕਐਂਡ ਤੱਕ ਪਹਾੜੀਆਂ ਸ਼ਾੜੀਆਂ ਵਾਹ ਵਾਹ ਅਟੈਂਡ ਕਰ ਲੈਂਦੇ ਹਾਂ, ਫਿਰ ਕਈ ਵਾਰ ਕੰਮ 'ਤੇ ਜਾਣ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਹੁੰਦਾ, ਪਰ ਜਦੋਂ ਆਪਾਂ ਕੰਮ 'ਤੇ ਜਾ ਵੜਦੇ ਹਾਂ ਫਿਰ ਕੋਈ ਗੱਲ ਨਹੀਂ, ਫਿਰ ਬੰਦਾ ਯੂਸ ਹੋ ਜਾਂਦਾ, ਕੋਈ ਨਹੀਂ, ਹੈ ਨਾ। ਤੁਹਾਡੇ ਸਾਰਿਆਂ ਵਾਸਤੇ ਸ਼ੁਭ ਸ਼ਾਮਾਂ ਮੰਡੇ ਦੀਆਂ। ਔਰ ਮੈਂ ਤੁਹਾਨੂੰ ਇੱਕ ਮੈਸੇਜ ਦੇ ਦਿਆਂ ਕਿ ANJ ਆਟੋਮੋਟਿਵ ਦਾ ਹਰ ਤਰ੍ਹਾਂ ਦੀ ਮੇਕ ਐਂਡ ਮਾਡਲ ਦੀ ਜਿਹੜੀਆਂ ਕਾਰਾਂ ਡੋਮੈਸਟਿਕ ਇੰਪੋਰਟਡ ਹੋਣ ਉਹਨਾਂ ਦੀ ਰਿਪੇਅਰ ਕਰਦੇ ਨੇ ਬੜੇ ਲੰਬੇ ਸਮੇਂ ਤੋਂ ਇਹ। ਔਰ ਅੱਜ ਕੱਲ੍ਹ ਤੁਸੀਂ ਕਿਉਂਕਿ ਟਾਇਰ ਜਿਹੜੇ ਤੁਹਾਡੇ ਹੈਗੇ ਨੇ ਪੁਆਉਣੇ ਹੈਗੇ ਨੇ ਵਿੰਟਰ ਦੇ ਆਲ ਸੀਜ਼ਨ ਟਾਇਰ, ਉਹਨਾਂ ਕੋਲ ਮੋਟੇ ਗ੍ਰਿਪ ਵਾਲੇ ਪਹੁੰਚੇ ਨੇ, ਉਹ ਬੜੇ ਹੀ ਰੀਜਨਲ ਪ੍ਰਾਈਸ 'ਚ ਪਾ ਰਹੇ ਨੇ ਕਿਉਂਕਿ ਇਹਨਾਂ ਨੇ ਇਕੱਠੇ ਮੰਗਾ ਲਏ ਸਾਰੇ, ਅਤੇ ਟਰੱਕ ਉਹਨਾਂ ਦਾ ਪੂਰਾ, ਅਤੇ ਟਾਇਰ ਚੇਂਜ ਕਰਾਉਣੇ ਨੇ, ਵੀਲ ਅਲਾਈਨਮੈਂਟ ਵੀ ਨਾਲ ਹੀ ਕਰ ਦੇਣਗੇ ਟਾਇਰ ਪਾ ਕੇ, ਜ਼ਰੂਰੀ ਹੁੰਦੀ ਆ। ਇਸ ਤੋਂ ਇਲਾਵਾ ਤੁਹਾਡੀਆਂ ਗੱਡੀਆਂ ਦਾ ਸਸਪੈਂਸ਼ਨ ਕੰਮ ਹੋਵੇ, ਉਹਦਾ ਇੰਜਨ ਦਾ ਕੋਈ ਕੰਮ ਹੈਗਾ, ਬ੍ਰੇਕਾਂ ਤਾਂ ਆਰਾਮ ਚੀਜ਼ ਹੀ ਆ, ਐਗਜ਼ਾਸਟ ਸਿਸਟਮ ਦਾ ਕੋਈ ਰਿਪੇਅਰ ਕਰਨੀ ਆ, ਤਸੱਲੀ ਪਕਸ਼ ਮੁਰੰਮਤ ਕਰਦੇ ਨੇ ਮਕੈਨਿਕ ਵਾਸਤੇ, ਤਿੰਨ ਚਾਰ ਆਪਣੇ ਨਹੀਂ ਹੈ ਨੇ, ਰਸਟ ਪਰੂਫਿੰਗ ਕਰਾਉਣੀ ਹੈ ਵਿੰਟਰ ਤੋਂ ਪਹਿਲਾਂ ਆਪਣੀ ਕਾਰ ਨੂੰ, ਗੱਡੀ ਨੂੰ, ਵੈਨ ਹੋ ਗਈ ਕੋਈ ਵੀ, SUV ਹੋ ਗਿਆ। 91 ਹਿਲੀ ਰੋਡ 'ਤੇ ਨੇ ਇਹ, ਬ੍ਰੈਮਟਨ ਅਤੇ ਬੋਲਟਨ ਦੇ ਬਾਰਡਰ 'ਤੇ ਪੈਂਦੇ ਨੇ, 50 ਐਨ ਮੇਫੀਲਡ, ਹਾਂਜੀ, ਹੋਮ ਡਿਪੂ ਵਾਲੇ ਪਲਾਜ਼ੇ ਦੇ ਤੋਂ ਨੈਕਸਟ ਡੋਰ। ਨੰਬਰ ਹੈ ਪਰਮਿੰਦਰ ਸਿੰਘ ਹੋਰਾਂ ਦਾ, ANJ ਆਟੋਮੋਟਿਵ ਦਾ, 905-857-7596, 905-857-7596 ਦਾ ਟੈਲੀਫੋਨ ਨੰਬਰ ਹੈ। ਸਾਡੇ ਨਾਲ ਕੋਈ ਗੱਲਬਾਤ ਕਰਨੀ ਮਿੱਠੀ ਪਿਆਰੀ ਤਾਂ ਮੋਸਟ ਵੈਲਕਮ ਜੀ ਆਨੋ, 905-564-6644 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਅੱਗੇ ਜਾ ਕੇ ਮੈਂ ਤੁਹਾਨੂੰ ਹੋਰ ਦੇਵਾਂਗਾ ਵੇਰਵਾ, ਇੰਡੀਅਨ ਫਰੂਟ ਲੈਂਡ 'ਤੇ ਜਿਹੜੀ ਸੇਲ ਲੱਗੀ ਹੈ ਨਾ, ਖਾਣ ਪੀਣ 'ਤੇ ਵੀ ਲਾਈ ਉਹਨਾਂ ਨੇ, ਕਿਉਂਕਿ ਕੰਮਾਂ ਕਰੋ ਤਾਂ ਹੁਣ ਤੁਸੀਂ ਆਉਣਾ ਹੈਗਾ, ਜਾਂ ਕਈ ਵਾਰੀ ਹੁੰਦਾ ਲੰਚ ਟਾਈਮ ਲੇਟ ਕਰਦੇ ਹਾਂ ਆਪਾਂ ਕਈ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦਿੰਦਾ ਗੀਤ ਤੋਂ ਬਾਅਦ। ਇੱਕ ਪੁਰਾਣਾ ਗੀਤ ਸੁਣਾਉਣਾ ਤੁਹਾਨੂੰ ਦਗਾਣਾ, ਇਹ ਵੀ ਵਧਾ ਇਹਨੇ ਨੂੰ ਫੜ, ਕਈ ਲੋਕ ਗੀਤ ਨੇ ਜਿਹੜੇ ਉਹਨਾਂ ਨੂੰ ਰੀਮੈਕਸ ਵੀ ਕੀਤਾ ਜਾਵੇ ਤਾਂ ਸੋਹਣੇ ਲੱਗਦੇ ਨੇ, ਪਰ ਇਹ ਮੈਂ ਤੁਹਾਨੂੰ ਓਰੀਜਨਲ ਸੁਣਾਵਾਂਗਾ, ਪਰ ਇੱਦਾਂ ਰੀਮੈਕਸ ਵੀ ਹੈਗਾ ਵਾ, ਰੇਡੀ ਪ੍ਰਾਇਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਡਿਊਟ ਹੈਗਾ।

Oh.

ਝਾਂਜਰ ਬਣ ਮਿੱਤਰਾ ਤੈਨੂੰ ਅੱਡੀਆਂ ਕੂਚ ਕੇ ਪਾਵਾਂ, ਕਿਆ ਬਾਤ! ਪੁਰਾਣਾ ਗੀਤ ਸੀ ਇਹ, ਡਿਊਟ ਸੌਂਗ, ਉਹਦਾ ਰੀਮੈਕਸ ਵੀ ਹੈਗਾ, ਪਰ ਮੈਂ ਤਾਂ ਓਰੀਜਨਲ ਤੁਹਾਨੂੰ ਬਣਾਇਆ। ਅੱਛਾ, ਤੁਸੀਂ ਸਾਨੂੰ ਭੁੱਖ ਵਗੈਰਾ ਲੱਗੀ ਹੋਏਗੀ ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਸਿੱਧਾ 25 ਸੈਂਡਲਵੁੱਡ ਪਾਰਕ ਵਿੱਚ। ਤੰਦੂਰੀ ਗ੍ਰਿਲ ਵੀ ਹੈ ਇਹਨਾਂ ਦੀ, ਇੰਡੀਅਨ ਫੂਡ ਲੈਣ ਦੀ, ਅਤੇ ਨਾਲ ਜਿੰਨਾ ਵੈਜੀ ਖਾਣਾ ਵੀ ਮਿਲਦਾ ਇਨਸਾਈਡ। ਇੱਕ ਸਪੈਸ਼ਲ ਆਇਆ ਮੈਂ ਤੁਹਾਨੂੰ ਦੇ ਦਿਆਂ, ਇੱਕ ਤਾਂ ਥਾਲੀ ਲਗਾਈ ਆ, ਕਿ ਤੁਹਾਨੂੰ ਇਹਨੂੰ ਮਿਲਣੀ ਇੰਨੀ ਸਸਤੀ ਥਾਲੀ ਵੀ ਇਹਨਾਂ ਦੀ, ਖਾ ਕੇ ਦੇਖੋ ਪੂਰੀ ਸਵਾਦਿਸ਼ ਅਤੇ ਡੱਬ ਤੁਹਾਨੂੰ ਕੀ ਪਾਉਂਦੇ ਸਬਜ਼ੀਆਂ ਸੁਬਜ਼ੀਆਂ ਕਿਰਸ ਨਹੀਂ ਕਰਦੇ ਹੈ ਨਹੀਂ। ਤੋ 499 ਦੀ ਥਾਲੀ ਆ, ਜਿਹਦੇ ਵਿੱਚ ਤੁਸੀਂ ਤਿੰਨ ਸਬਜ਼ੀਆਂ ਪਵਾ ਸਕਦੇ ਹੋ ਜਾਂ ਤਿੰਨ ਦਾਲਾਂ ਪਵਾ ਸਕਦੇ ਹੋ, ਵੀ ਤੁਹਾਡੀ ਅੱਡੀ ਵੀ ਪਵਾਉਂਗੇ, ਕੜੀ ਪਵਾ ਲਉਂਗੇ, ਹੋਰ ਪਵਾ ਲਉ, ਜੋ ਵੀ ਹੋਏਗਾ ਰਾਈਸ ਨੇ ਨਾਲ ਨਾਲ ਰਾਈਸ ਦੇ ਨਾਲ ਨਾਲ ਟਮਾਟਰ, ਗੰਢੇ ਹੈ ਨਹੀਂ, ਹਰੀ ਮਿਰਚ, ਉਹ ਤਾਂ ਹੋਣਾ ਹੀ ਹੈ ਸੈਲਡ। ਸਵੀਡਿਸ਼ ਦੇ ਵਿੱਚ ਹੈਗਾ ਗਜਰੇਲਾ, ਗਾਜਰੇਲਾ, ਜਾਂ ਫਿਰ ਖਾ ਲਿਓ ਗੁਲਾਬ ਜਾਮੁਨ ਜਾਂ ਹੋਰ ਕੁਛ ਪਾਉਣਾ, ਹੈ ਨਾ, ਖੱਟਾ ਕਹਿੰਦਾ ਦਹੀਂ ਵੀ, ਹੈ ਨਾ, ਨਾਨ ਲੈ ਲਓ, ਰੋਟੀ ਲੈ ਲਓ। 499 ਦੀ ਤੁਹਾਨੂੰ ਨਹੀਂ ਮਿਲਣੀ ਕਿਤੋਂ, ਇਹ ਸਿੱਧੇ ਜਾਓ ਅਤੇ 499 ਦਾ ਤੁਸੀਂ ਦੇਸ਼ ਪ੍ਰਦੇਸ਼ ਦਾ ਹਵਾਲਾ ਦੇ ਕੇ ਸਾੜ ਲੈ ਕੇ ਜਾਓ। ਇਹ ਮਿਲਣੀ ਤਾਂ ਜੇ ਤੁਸੀਂ ਦੱਸੋਗੇ ਉਹਨਾਂ ਨੂੰ ਰੇਡੀਓ ਸੁਣ ਕੇ ਆਇਓ, ਫਿਰ ਦੇਣਗੇ। ਵੈਜੀ ਬਰਗਰ 399 ਦਾ, ਚਿਕਨ ਬਿਰਿਆਨੀ 699 ਦੀ, ਚਨਾ ਭਟੂਰਾ 399 ਦਾ, ਅਤੇ ਨਾਲ ਦੀ ਨਾਲ ਉਹਨਾਂ ਨੇ ਆਲੂ ਮੂੜੀ ਦਾ ਪਰੌਂਠਾ ਲਗਾਇਆ 299 ਦੇ ਵਿੱਚ। ਇੱਕ ਪਰੌਂਠਾ ਨਾਲ ਹੋਏਗਾ ਬਟਰ, ਅਤੇ ਨਾਲ ਹੋਏਗਾ ਸੌਸ ਹੋਏਗੀ, ਅਤੇ ਪਰ ਮੀਡੀਅਮ ਪੀਜ਼ਾ ਖਾਣਾ ਤਾਂ ਵੈਜੀ ਪੀਜ਼ਾ ਦੋ ਟੋਪਿੰਗ ਦੇ ਨਾਲ 699 ਦਾ ਬਣੇਗਾ। ਕਿੱਥੋਂ? ਇੰਡੀਅਨ ਫਰੂਟ ਲੈਣ ਦੀ, ਜਿਹੜੀ ਹੈਗੀ ਆਪਣੀ ਤੰਦੂਰੀ ਗ੍ਰਿਲ, ਅਤੇ ਨਾਲ ਆਪਣੇ ਇਨਸਾਈਡ ਰੂਮ ਦਾ ਰੈਸਟੋਰੈਂਟ ਹੈਗਾ ਵੈਜੀਟੇਰੀਅਨ, ਅਤੇ ਜਿਹੜੀ ਗ੍ਰਿਲ ਹੈਗੀ ਬਾਹਰਲੇ ਪਾਸੇ ਆ, ਠੀਕ ਹੈ। ਜਾਇਓ, ਗੱਡੀਆਂ 'ਤੇ ਰੁੱਖ ਕਰ ਲਓ ਉੱਧਰ ਨੂੰ, ਅਤੇ ਵਧੀਆ ਖਾਣਾ ਤੁਹਾਨੂੰ, ਹਾਂਜੀ, ਭੁੱਖ ਵੀ ਲੱਗੀ ਹੋਏਗੀ, ਅਤੇ ਕਰ ਲਓ ਆਪਣੀ ਪੇਟ ਪੂਜਾ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ ਨੇ ਸਟੂਡੀਓ 905-564-44 ਸਾਡੇ ਸਟੂਡੀਓ ਨਾਲ ਟੈਲੀਫੋਨ ਨੰਬਰ ਨੇ, ਅਤੇ ਇੱਕ ਦੋ ਪ੍ਰੋਗਰਾਮ ਲੈ ਲਈਏ ਕਮਰਸ਼ੀਅਲ ਰਿਕਾਰਡਡ, ਅਤੇ ਫਿਰ ਆਪਾਂ ਤੁਹਾਡੇ ਲਈ, ਹਾਂ, ਇੱਕ ਪਹਿਲਾਂ ਦਲਜੀਤ ਦਾ ਗੀਤ ਨਾ ਤੁਹਾਨੂੰ ਸੁਣਾ ਦਿਓ, ਮੈਨੂੰ ਨਾ ਗੀਤ ਬੜਾ ਪਿਆਰਾ ਲੱਗਦਾ। ਉਦੋਂ ਸਾਰੇ ਗੀਤ ਦਲਜੀਤ ਹੋਰਾਂ ਦੇ, ਕਿਹੜੇ ਚੱਕੋਗੇ ਕਿਹੜਾ ਨਹੀਂ ਛੱਡੋਗੇ, ਬੜਾ ਹੀ ਹੋਣਹਾਰ ਮੁੰਡਾ, ਮਿਹਨਤੀ ਆ, ਹਾਂਜੀ, ਰੈਕਡ ਬਣਾਉਂਦਾ ਪੰਜਾਬੀ ਗਾਇਕੀ 'ਚ। ਲੰਡਨ ਦੇ ਵਿੱਚ ਸ਼ੋਅ ਕੀਤਾ, ਕਪੈਸਿਟੀ ਸੀ 90,000, ਅਤੇ 92,000 ਲੋਕ ਪਹੁੰਚੇ ਆ, ਕਮਾਲ ਦੀ ਗੱਲ ਆ। ਇਹ ਪਹਿਲਾ ਹੈਗਾ 17 ਇੰਡੀਆ ਦਾ, ਇੰਡੀਅਨ ਇੰਡੀਆ ਦੇ ਇਤਿਹਾਸ ਦੇ ਵਿੱਚ, ਗੋਰਿਆਂ ਦੇ ਇਤਿਹਾਸ ਦੇ ਵਿੱਚ। ਈਵਨ ਹੋਲੀਵੁੱਡ ਵਾਲੇ ਮੈਂ ਚੱਕ ਕਰ ਰਿਹਾ ਸੀਗਾ, ਸਿੰਗਰ ਜਿਹੜੇ ਹੈਗੇ ਨੇ ਮਾਈਕਲ ਜੈਕਸਨ ਦੇ ਬਾਅਦ ਦੇ ਕੋਈ ਬੰਦੇ ਨੇ ਰੈਕੋਰਡ ਕੀਤਾ, ਮਾਈਕਲ ਜੈਕਸਨ ਦਾ ਥੋੜ੍ਹਾ ਜਿਹਾ ਆਰਟ ਲਈ ਬਰਾਬਰ ਜਿਹਾ ਹੋਊਗਾ, ਪਰ ਬਾਕੀਆਂ ਦੇ ਜਿਹੜੇ ਜਿੰਨੇ ਵੀ ਹੋਰ ਹੋਲੀਵੁੱਡ ਦੇ ਜਾਣੇ ਸਿੰਗਰ ਨੇ ਉਹ ਥੱਲੇ ਹੀ ਆ, ਇੰਨਾ ਨਹੀਂ ਭਰਿਆ। ਪਰ ਦੇਖ ਲਓ ਕ੍ਰਿਸ਼ਮਾ ਕਰਤਾ ਤੁਹਾਡੇ ਆਪਣੇ ਸਰਦਾਰ ਭਰਾ ਨੇ। 92,000 ਲੋਕ ਦੇਖਣ ਬੈਠੇ ਪਹੁੰਚੇ, ਇਹ ਸਾਡੇ ਲਈ ਨਾ ਫਖਰ ਵਾਲੀ ਗੱਲ ਹੋਣੀ ਚਾਹੀਦੀ ਹੈ, ਪੰਜਾਬੀ ਮਾਂ ਬੋਲੀ ਨੂੰ ਕਿੱਥੇ ਤੱਕ ਪਹੁੰਚਾਉਣਾ, ਇਹ ਕਿਸੇ ਕਿਸੇ ਦੇ ਹੱਥ ਹੋਣੀ ਚੀਜ਼। ਅਤੇ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਇੱਕ ਦਮ ਨਾ ਭੜਕਿਆ ਕਰੋ, ਕਈ ਵਾਰੀ ਆਪਾਂ ਸੋਚਦੇ ਹਾਂ ਵੀ ਪਤਾ ਨਹੀਂ ਕੌਣ ਹੈਗਾ ਸੋਸ਼ਲ ਮੀਡੀਆ, ਕੀ ਪਤਾ ਕੌਣ ਬੈਠਾ ਜਾਲੀ ਆਈਡੀਆਂ ਬਣਾ ਕੇ, ਕਈ ਵਾਰੀ ਲੋਕ ਕਰਦੇ ਵੀ ਤੰਗ ਵੀ ਕਰਦੇ ਆ, ਆਈ ਨੋ ਇਹਨਾਂ ਸਿੰਗਰਾਂ ਨੂੰ ਤੰਗ ਕੀਤਾ ਜਾਂਦਾ, ਪਰ ਉਹ ਤੰਗ ਵੀ ਉਹਨਾਂ ਨੂੰ ਕਰਨਗੇ ਜਿਹਦਾ ਨਾਂ ਹੋਏਗਾ, ਜਿਹਨੂੰ ਕੋਈ ਬੰਦਾ ਪੁੱਛਦਾ ਨਹੀਂ ਉਹਦੇ ਪੰਗਾ ਹੀ ਲੈਂਦੇ ਉਹ, ਹੈਂਜੀ, ਚਣੇ ਖਾਣੇ ਨਾਲ ਥੋੜ੍ਹਾ ਪੰਗਾ ਲੈਂਦੇ ਆ, ਉਹਦੇ ਨਾਲ ਪੰਗਾ ਲੈਣਾ ਜੇ ਤਾਂ ਦੁਨੀਆ 'ਚ ਨਾਂ ਚੱਲਦਾ, ਹੈਂਜੀ। ਲਓ ਤੁਹਾਨੂੰ ਸੁਣਾਈਏ ਗੀਤ, ਅਤੇ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ ਨਾਲ, ਉਹਨਾਂ ਦਾ ਮੈਨੂੰ ਬਹੁਤ ਪਿਆਰਾ ਗੀਤ ਲੱਗਦਾ ਇਹ, ਦਲਜੀਤ ਦਸਾਂਝ, ਵਾਟਸਐਪ ਭੇਜਦੇ ਹਾਂ ਭਾਈ ਦੇਸ਼ ਪ੍ਰਦੇਸ਼ ਵੱਲੋਂ, ਸਾਰੀ ਉਹਨਾਂ ਦੀ ਟੀਮ ਨੂੰ, ਬਹੁਤ ਮਿਹਨਤ ਕਰਦੇ ਹਾਂ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਸੋਮਵਾਰ ਦਾ ਦਿਨ ਹੈ। ਤਜਿੰਦਰ ਸਿੰਘ ਸਿੱਧੂ ਸਿੱਧੂਮਾ ਵਾਲੇ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ। ਅੱਛਾ, ਮੈਂ ਤੁਹਾਨੂੰ ਇੱਕ ਜੋਬ ਦਿਆਂ, ਫੀਮੇਲ ਜੋਬ ਹੈਗੀ ਲੜਕੀ ਵਾਸਤੇ, ਏਬਲ ਟਰੈਕਿੰਗ ਵਾਲਿਆਂ ਨੂੰ ਬੁੱਕ ਕੀਪਿੰਗ ਦਾ ਕੰਮ ਕਰਨ ਵਾਸਤੇ ਇਨ ਵੋਇਸਿਸ ਵਗੈਰਾ ਜਾਂ ਹੈਲਪਰ ਦੀ ਲੋੜ ਹੈ, ਆਫਿਸ ਹੈਲਪਰ ਕਲਰੀਕਲ ਕੰਮ ਹੈਗਾ, ਅਤੇ ਤੁਸੀਂ ਜੋਬ ਤੋਂ ਚੰਗੇ ਪੈਸੇ ਪੇ ਮਿਲਣਗੇ, ਗੁੱਡ ਪੇ ਹੋਏਗਾ। ਫੀਮੇਲ ਵਾਸਤੇ ਇਹ ਜੋਬ ਹੈਗੀ ਆ, ਅਤੇ ਤੁਸੀਂ ਅਗਰ ਤੁਹਾਡਾ ਐਕਸਪੀਰੀਅੰਸ ਇਸ ਫੀਲਡ ਵਿੱਚ ਆਫਿਸ ਹੈਲਪਰ ਜਾਂ ਤੁਸੀਂ ਕਲਰੀਕਲ ਕੰਮ ਕਰ ਲੈਂਦੇ ਹੋ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਇਹ ਤਾਂ ਆਮ ਆਉਂਦਾ ਹੀ ਹੁੰਦਾ ਲੋਕਾਂ ਨੂੰ, ਜ਼ਰੂਰ ਏਬਲ ਟਰੈਕਿੰਗ ਵਾਲਿਆਂ ਨੂੰ ਕਾਲ ਕਰ ਲਓ, ਇਹ ਜੋਬ ਤੁਹਾਡੀ ਹੋ ਜਾਏਗੀ। 905-838-4346 9058-838-4346 'ਤੇ ਕਾਲ ਕਰ ਲਓ। ਇੱਕ ਦੋ ਰਿਕਾਰਡਿੰਗ ਕਮਰਸ਼ਲ ਲੈ ਲਈਏ, ਫਿਰ ਅਸੀਂ ਤੁਹਾਡੇ ਨਾਲ ਹੀ ਹਾਂ, ਠੀਕ ਸ਼ਾਮ ਦੇ 6 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਲਈ, 4 ਵਜੇ ਤੱਕ ਲਾਵਾਂ, ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਆਉਣਗੇ ਤੁਹਾਡੇ ਲਈ ਅਗਲਾ ਪੂਰਾ ਲੈ ਗਏ। ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 9052397711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ, ਔਰ ਮੇਰੀ ਲੜਕੀਚਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਟਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ, ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ, 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਦੋਸਤੋ, ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਸੋਮਵਾਰ ਦਾ ਦਿਨ ਹੈ, ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਤੁਹਾਡੇ ਰਹੇਗੀ। ਮੈਂ ਤੁਹਾਨੂੰ ਜਾਣਕਾਰੀ ਦਿਆਂ ਕਿ ਮਨੀਤ ਗਿਰੀ ਹੋ ਰਹੀ ਗਿਰੀ ਲੀਗਲ ਸਰਵਿਸ ਤੋਂ ਤੁਹਾਡੇ ਨਾਲ ਨੇ। ਉਹਨਾਂ ਦਾ ਨੰਬਰ ਦਿੰਦਾ 437-551-8000 ਦਾ ਟੈਲੀਫੋਨ ਨੰਬਰ ਹੈ। 1455 ਜੀ ਆਇਆਂ ਨੂੰ ਜੀ ਨਿੱਘਾ ਸਵਾਗਤ। 1455
2: ਸਤਿ
0: ਸ਼੍ਰੀ ਅਕਾਲ ਜੀ। ਜੀ ਜੀ
2: ਬਾਈ, ਤੁਹਾਡੀ ਇਹ ਐਡ ਸੁਣੀ ਸੀ ਕਾਫੀ ਦਿਨ ਪਹਿਲਾਂ, ਉਹ ਕ੍ਰੈਡਿਟ ਸਹੀ ਕਰਦੇ ਨੇ ਜੀ, ਤੁਹਾਡੇ ਨੰਬਰ ਦੇ ਸਕਦੇ
0: ਹੋ? ਹਾਂ ਜੀ, ਮੈਨੂੰ ਮਤਲਬ ਮੈਂ ਤੁਹਾਨੂੰ ਹੁਣ ਬਾਅਦ 'ਚ, ਮੈਂ ਤੇਰਾ ਨੰਬਰ ਮੇਰੇ ਕੋਲ ਆ ਗਿਆ, ਤੁਹਾਨੂੰ ਮੈਂ ਨੰਬਰ ਇੱਥੇ ਟੈਕਸ ਕਰ ਦਿੰਦਾ, ਠੀਕ ਹੈ? ਜਿਹੜੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤੁਸੀਂ, ਮਨੀਤ ਗਿਰੀ ਹੋਰੀ ਲੀਗਲ ਲਾਅ ਆਫਿਸਰਾਂ ਦਾ ਓਕਵੈਲ ਦੇ ਵਿੱਚ, ਜਿੰਨੀਆਂ ਵੀ ਰੀਅਲ ਸਟੇਟ ਦੀਆਂ ਸੇਵਾਵਾਂ ਦਿੰਦੇ ਨੇ, ਕੋਈ ਬਿਲਡਰ 'ਤੇ ਪੈਸੇ ਫਸੇ ਨੇ ਉਹ ਕਢਵਾ ਦੇਣਗੇ, ਜਾਂ ਫਿਰ ਕੋਈ ਕੰਮ ਤੋਂ ਤੁਹਾਨੂੰ ਕੱਢਿਆ ਗਿਆ, ਪੈਸੇ ਨਹੀਂ ਤੁਹਾਡੇ ਕੋਈ ਪੈਸੇ ਪੇ ਕਰ ਰਿਹਾ, ਇਹ ਸਾਰੇ ਜੀ, ਯਾਨੀ ਕਿ ਖਾਸ ਕਰਕੇ ਜਿੰਨੇ ਸਿਵਲ ਲਾ ਸੂਟ ਹੁੰਦੇ ਨੇ, ਕ੍ਰਿਮੀਨਲ ਲੀਗਲ ਹਨੀ ਕਲੇਮ ਹੁੰਦੇ ਨੇ, ਕੰਟਰੈਕਟ ਡਿਸਪਿਊਟ ਹੋ ਗਏ, ਪ੍ਰੋਪਰਟੀ ਡਿਸਪਿਊਟ ਹੋ ਗਿਆ, ਡੈਬਿਟ ਕਲੇਮ ਕਰਨਾ ਹੈਗਾ, ਬਿਜਨਸ ਡਿਸਪਿਊਟ ਦੇ ਵਿੱਚ ਹੈ, ਸਾਰੇ ਤੁਹਾਡੇ ਲਈ ਕੰਮ ਕਰਦੇ ਨੇ ਇਹ ਵਕੀਲ ਨੇ, ਬ੍ਰਿਸਟਲ ਸਿਸਟਮ ਨੇ, ਮਨੀਤ ਗਿਰੀ ਹੋਣੀ। ਨੰਬਰ ਇਹਨਾਂ ਦਾ 437-551-8000 ਟੈਲੀਫੋਨ ਨੰਬਰ ਹੈ। ਤੁਸੀਂ ਅਗਰ ਕਮਰਸ਼ੀਅਲ ਆਪਣੀ ਜਾਂ ਇੰਡਸਟਰੀਅਲ ਮੋਰਗੇਜ ਭਾਲਦੇ ਹੋ, ਕੋਈ ਗੈਸ ਸਟੇਸ਼ਨ ਖਰੀਦਣਾ, ਮਿਲੀਅਨ ਡਾਲਰ ਤੋਂ ਉੱਪਰ ਚਾਹੀਦਾ, ਦੋ ਤਿੰਨ ਮਿਲੀਅਨ ਦਾ ਲੋਨ ਚਾਹੀਦਾ, ਹਾਂਜੀ, ਜਾਂ ਹੋਮ ਇਕੁਇਟੀ ਵੀ ਜਾਂ ਕਮਰਸ਼ੀਅਲ ਇਕੁਇਟੀ ਬਣਾਉਣੀ ਹੈਗੀ ਆ, ਖਾਸ ਕਰਕੇ ਕਹਿੰਦੇ ਕਮਰਸ਼ੀਅਲ ਬਿਲਡਿੰਗ ਜੇ ਨਵੀਂ ਬ੍ਰਾਂਡ ਵੀ ਬਣਾ ਰਹੇ ਉਹਦੇ ਵਾਸਤੇ 90% ਤੁਹਾਨੂੰ ਲੋਨ ਲੈ ਦਾਂਗੇ। ਰਾਹੁਲ ਗਰੇਵਾਲ ਨਾਲ ਸੰਪਰਕ ਕਰ ਲਓ 647-640-2511 6476402511 ਟੈਲੀਫੋਨ ਨੰਬਰ ਹੈ ਰਾਹੁਲ ਗਰੇਵਾਲ ਹੁਣ ਦਾ। ਲਓ ਫਿਰ ਇੱਕ ਨਗਮਾ ਸ਼ਾਮਿਲ ਕਰੀਏ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ।

ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-8575-7596 A&J Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: चक्कर लगाओ।
1: और रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना महंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना महंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो मोना महंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ਼ ਦੇ ਨਾਲ। ਮੈਂ ਜਾਂਦੇ ਜਾਂਦਾ ਤੁਹਾਨੂੰ ਦੱਸਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਨਾ ਹਾਈਬ੍ਰਿਡ 10 'ਤੇ ਆਪਣੇ ਸੈਂਟਰਬਲ ਪਾਰਕਵੇ ਦੇ ਕਾਰਨਰ 'ਤੇ, ਉੱਥੇ ਬਹੁਤ ਵੱਡੀ ਸੇਲ ਲੱਗੀ ਹੋਈ ਆ। ਖਾਣ ਵਾਲੇ ਸੈਕਸ਼ਨ ਦੇ ਵਿੱਚ ਉਹਨਾਂ ਨੇ ਲਗਾਇਆ ਜਿਹੜਾ ਹੈਗਾ, ਇੱਕ ਤਾਂ ਵੈਜ ਥਾਲੀ ਲਗਾਈ ਆ 499 ਦੀ ਈਚ, ਵੈਜ ਬਰਗਰ 399 ਦਾ, ਚਿਕਨ ਬਿਰਿਆਨੀ 699, ਚਨਾ ਭਟੂਰਾ 399 ਦਾ, ਆਲੂ ਮੂਲੀ ਦਾ ਪਰੌਂਠਾ ਇੱਕ ਤੁਮ ਲਓਗੇ $2.99 ਨਾਲ ਮੱਖਣ ਅਤੇ ਸੌਸ। ਵੈਜੀ ਆਪਣਾ ਹੈਗਾ ਪੀਜ਼ਾ, ਮੀਡੀਅਮ ਪੀਜ਼ਾ ਦੋ ਟੋਪਿੰਗ ਨਾਲ 699 ਦਾ। ਇਸ ਤੋਂ ਇਲਾਵਾ ਬਾਕੀ ਵਸਤੂਆਂ 'ਤੇ, ਆਟਿਆਂ, ਚਾਵਲਾਂ 'ਤੇ, ਦਾਲਾਂ 'ਤੇ ਸਾਰੇ ਸੇਲ ਲੱਗੀ ਹੋਈ ਆ। ਬਹੁਤ ਸਾਰੀਆਂ ਦਾਲਾਂ $2.99 £4 ਲੱਗੀਆਂ ਹੋਈਆਂ, ਇਹ ਸੇਲ ਦਾ ਫਾਇਦਾ ਉਠਾ ਲਓ। ਇੱਕੋ ਬ੍ਰਾਂਚ 'ਤੇ ਲੱਗੀ ਹੈ ਸੇਲ, ਸਿਰਫ 25 ਸੈਂਟਰਲ ਬੁੱਢ ਪਾਰਕ ਵਾਲੀ ਬ੍ਰਾਂਚ 'ਤੇ ਇਹ ਸੇਲ ਚੱਲ ਰਹੀ ਹੈ। ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਚਲੋ AM 520 ਤੋਂ ਲੈਣਾ ਖੂਬਸੂਰਤ ਜਿਹਾ ਗੀਤ, ਅਤੇ ਫਿਰ ਅਸੀਂ ਵਾਪਸ ਆਉਂਦੇ ਹਾਂ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।

ਦੋਸਤੋ ਤਜਿੰਦਰ ਸਿੰਘ ਸਿੱਧੂ ਮੈਂ ਸਾਈਨ ਆਫ ਕਰਦਾ ਹਾਂ ਅਗਲਾ ਪ੍ਰੋਬ ਲੈ ਕੇ ਆਉਣਗੇ ਸੈਮਰਾਜ ਸਾਈਨ ਆਫ ਕਰਦਾ ਹਾਂ ਅਗਲਾ ਪ੍ਰੋਬ ਲੈ ਕੇ ਆਉਣਗੇ ਸੈਮਰਾਜ ਸਿੱਧੂ ਹੋਰੇ ਤੁਹਾਡੇ ਲਈ ਮੇਰੀ ਮੁਲਾਕਾਤ ਕੱਲ੍ਹ ਨੂੰ ਹੋਏਗੀ ਸ਼ਾਰਪ 3 ਵਜੇ ਫਿਰ ਤੁਹਾਡੇ ਨਾਲ ਔਰ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਹੁਣ ਤਾਂ ਠੀਕ ਸ਼ਾਮ ਦੇ 6 ਵਜੇ ਤੱਕ ਜੁੜੇ ਰਹੋ ਅਗਲਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਲੈ ਕੇ ਆ ਰਹੇ ਨੇ ਸੈਮਰਾਜ ਸਿੱਧੂ ਬਹੁਤ ਸਾਰੀਆਂ ਖਬਰਾਂ ਹੋਣਗੀਆਂ ਜਿਹਦੇ ਨਾਲ ਸੰਗੀਤ ਵੀ ਤੁਹਾਡੀ ਪਸੰਦ ਹੀ ਹੋਏਗਾ ਅਤੇ ਮੈਂ ਤੁਹਾਨੂੰ ਕੱਲ੍ਹ ਨੂੰ ਬੁਲਾਂਗਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

0: For advertisements and information,
1: ਸਾਡੇ ਹੈਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ

0: ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਹੀ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। www.akalduct.com ਅੱਜ ਹੀ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ। ਨਾਲ ਦੀ ਨਾਲ ਸੈਟਰਡੇ ਸਵੇਰੇ ਅਤੇ ਸੰਡੇ ਸਵੇਰੇ 6 ਤੋਂ 8 ਸੁਣਦੇ ਮਾਰਨਿੰਗ ਟਾਈਮ, ਤੇ ਨਾਲ ਤੁਸੀਂ ਦੁਪਹਿਰੇ ਸੈਟਰਡੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।
1: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000

0: ਜੀ ਆਓ 170 ਗਿਲਡਨ ਰੋਡ ਯੂਨੀਵਰਸ 17 170 ਗਿਲਡਨ ਰੋਡ ਯੂਨੀਵਰਸ 17 ਟੈਲੀਫੋਨ ਨੰਬਰ 6473021322 6473321322 13 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਇਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
2: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ
3: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3081 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

0: ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
2: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garival present The

0: ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ?
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-7739-8710, license number M200-34504.
4: I'm Siddiq from All Debt Solutions. अगर आपके क्रेडिट कार्ड, लाइन ऑफ क्रेडिट, पर्सनल लोन्स, इनकम टैक्स या HST इतना ज्यादा हो गया है कि आप पे नहीं कर सकते, तो हम आपका कर्ज अप टू 70% तक माफ करवा के लीगल तरीके से अंडर फेडरल प्रोग्राम आपके तमाम एसेट्स को सेव करते हुए आपको डेट फ्री करने में हेल्प करते हैं। आप हमें कॉल कर सकते हैं 416-671-0577, हमारी वेबसाइट www.alldebtsolutions.ca। हम अल्बर्टा, अंटेरियो और BC में सर्विसेज प्रोवाइड कर रहे हैं।
5: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 5 ਫੈਂਡਰ ਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸੇਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
2: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸੇਜੋਫ ਨੂੰ
1: 647 10 6477398710 license number M200003450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
0: ਸੁਣਦੇ ਰਹੋ ਦੇਸ ਪ੍ਰਦੇਸ

AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ 3 ਘੰਟਿਆਂ ਦਾ, 3 ਤੋਂ ਲੈ ਕੇ ਠੀਕ 6 ਵਜੇ ਤੱਕ। ਅਤੇ ਹੁਣ 6:00 PM ਤੱਕ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਤਿਆਰੀ ਤੱਕ ਕਰਕੇ ਆਏ ਹਾਂ ਕਿ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਖਾਸ ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਤੁਹਾਡੇ ਤੱਕ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਆਲ ਦ ਵੇ ਟਿਲ 6 PM। ਕਾਫੀ ਜ਼ਰਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਕਵਰ ਕਰਨ ਵਾਲੀਆਂ ਹਨ। ਜਲਦ ਕੁਛ ਹੈਡਲਾਈਨਸ ਦੱਸਾਂਗੇ, ਤੁਹਾਨੂੰ ਆਈਡੀਆ ਅੰਦਾਜ਼ਾ ਹੋ ਜੂਗਾ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਵਾ ਕਵਰਨ ਕਰਨ ਲੱਗੇ ਹਾਂ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਜ਼ਰੂਰ ਪੇਸ਼ ਕਰਾਂਗੇ, ਸਾਡਾ ਇੱਕ ਮੇਨ ਗੋਲ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨ ਲਈ, ਅਤੇ ਐਂਟਰਟੇਨ ਕਰਦੇ ਹਾਂ ਵਧੀਆ ਪੰਜਾਬੀ ਗੀਤ ਸੰਗੀਤ ਦੇ ਨਾਲ, ਉਹ ਵੀ ਕੁਛ ਇੱਕ ਅੱਧੇ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਪਸੰਦ ਹੈ, ਤੁਹਾਡੇ ਰਿਕੁਐਸਟਡ ਗੀਤ ਸੰਗੀਤ ਵੀ ਅਸੀਂ ਵਾਰੀ ਵਾਰੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ 6 ਵਜੇ ਤੱਕ। ਅਤੇ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹਰੇਕ ਘਰ ਦੇ ਵਿੱਚ, ਹਰੇਕ ਪਰਿਵਾਰ ਦੇ ਲਈ ਸਭ ਤੋਂ ਅਹਿਮ ਕੰਮਕਾਰ ਹੁੰਦੇ ਨੇ, ਵੱਡੇ ਵੱਡੇ ਕੰਮ ਹੁੰਦੇ ਨੇ, ਉਹਨਾਂ ਦੇ ਨਾਲ ਜੁੜੇ ਹੋਏ ਕੁਛ ਪ੍ਰੋਫੈਸ਼ਨਲਸ, ਸਾਡੇ ਖਾਸ ਸਪਾਂਸਰ ਯਾਨੀ ਕਿ ਸਾਡੇ ਐਡਵਰਟਾਈਜ਼ਰਸ, ਉਹਨਾਂ ਨਾਲ ਕੁਛ ਇੰਟਰਵਿਊਜ਼ ਕੰਡਕਟ ਕਰੀਏ, ਕੁਛ ਸਵਾਲ ਜਵਾਬ ਕਰੀਏ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਮੋਰਗੇਜਸ ਤੋਂ ਲੈ ਕੇ ਰੀਅਲ ਇਸਟੇਟ, ਇੰਸ਼ੋਰੈਂਸ, ਇਮੀਗ੍ਰੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਜੂਕੇਸ਼ਨ, ਡੈਟ ਅਤੇ ਸੇਲਸ ਦੇ ਬਾਰੇ, ਕੁਛ ਸ਼ੋਅਸ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੀ ਰਹਾਂਗੇ ਠੀਕ 6 ਵਜੇ ਤੱਕ। ਸਾਡੇ ਤੋਂ, ਸਾਡੇ ਸਪਾਂਸਰ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਅਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਕੋਈ ਆਪਣੇ ਪਸੰਦ ਦਾ ਗੀਤ ਸੰਗੀਤ ਲਾਈਵ ਏਅਰ ਸੁਣਨਾ ਚਾਹੁੰਦੇ ਹੋ, ਜਾਂ ਜਿਹੜੀ ਮਰਜ਼ੀ ਆਫ ਕੇਅਰ ਗੱਲਬਾਤ ਕਰਨਾ ਚਾਹੁੰਦੇ ਹੋ, ਇੱਕੋ ਇੱਕ ਨੰਬਰ ਘੁਮਾ ਸਕਦੇ ਹੋ ਹੁਣ ਤੋਂ ਲੈ ਕੇ 6 ਵਜੇ ਤੱਕ। ਉਹ ਨੰਬਰ ਹੈ 905-564-6446, 905-564-6446, 905-564-6444। ਜਾਂ ਤੁਸੀਂ ਕਿਸੇ ਵੀ ਟਾਈਮ 'ਤੇ ਆਪਦਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ, ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋ। ਟੈਕਸਟ ਜਾਂ ਵਟਸਐਪ 'ਤੇ ਰਾਹੀਂ ਗੱਲਬਾਤ ਕਰਨੀ ਹੋਵੇ, ਤੁਸੀਂ 416-457-3381 'ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਐਸ ਵੀ ਸਪੀਕ ਰਾਈਟ ਨਾਓ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਇਸ ਪਿਛਲੇ ਵੀਕਐਂਡ US President Donald Trump ਨੇ ਸਾਡੇ ਕੈਨੇਡੀਅਨ ਸਰਕਾਰ ਦੇ ਬਾਰੇ, ਖਾਸ ਤੌਰ ਲੀਡਰਸ਼ਿਪ ਦੇ ਬਾਰੇ ਕਾਫੀ ਨੈਗੇਟਿਵ ਵੀ ਗੱਲਾਂ ਕਹੀ ਗਈਆਂ ਹਨ, ਪਰ ਸਭ ਤੋਂ ਖਾਸ ਪਾਜ਼ਿਟਿਵ ਗੱਲ ਉਹਨੇ ਕਹਿ ਦਿੱਤੀ ਹੈ ਕਿ ਉਹ ਵੀ USMCA ਨੂੰ ਰਿਨਿਊ ਕਰਨ ਦੇ ਹੱਕ ਦੇ ਵਿੱਚ ਹੀ ਹੈ, ਉਹਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਅਤੇ ਸਭ ਤੋਂ ਖਾਸ ਗੱਲ, US President Donald Trump ਨੇ ਕਿਹਾ ਕਿ ਕੈਨੇਡਾ ਦੇ ਨਾਲ fairly soon, ਯਾਨੀ ਕਿ ਸ਼ਾਇਦ ਕਾਫੀ ਜਲਦ, ਇੱਕ ਟੈਰਿਫ ਟ੍ਰੇਡ ਇਕਨੋਮਿਕ ਡੀਲ ਫਾਈਨਲਾਈਜ਼ ਕੀਤੀ ਹੀ ਜਾਣੀ ਹੈ। ਅੱਜ ਇਸ ਗੱਲ ਨੂੰ ਸੁਣ ਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਦਿਸ ਇਜ਼ ਵੈਲਕਮ ਨਿਊਜ਼। ਉਹਨੇ ਕਿਹਾ ਕਿ ਜਦੋਂ ਵੀ ਸਾਡੇ ਦੋਨੇ ਹੀ ਮੁਲਕਾਂ ਲਈ ਇੱਕ ਮਿਊਚੁਅਲੀ ਬੈਨੀਫਿਸ਼ੀਅਲ, ਦੋਨਾਂ ਹੀ ਮੁਲਕਾਂ ਲਈ ਫਾਇਦੇਮੰਦ ਡੀਲ ਤਿਆਰ ਕੀਤੀ ਜਾ ਸਕਦੀ ਆ, ਖਾਸ ਤਾਂ ਦੋਨੇ ਹੀ ਮੁਲਕਾਂ ਦੀ ਸਾਵਰਟੀ ਨੂੰ ਰਿਸਪੈਕਟ ਕਰਕੇ, ਫਿਰ ਤਾਂ ਅਸੀਂ ਜਦੋਂ ਮਰਜ਼ੀ ਬਹਿ ਕੇ ਸਲਾਹਾਂ ਕਰਨ ਲਈ ਤਿਆਰ ਹਾਂ। ਪਰ ਦੋਸਤੋ, ਗੱਲ ਇਹ ਹੈ ਕਿ ਇਹ ਜਿਹੜੀ ਡੀਲ ਹੈ ਬਣੂਗੀ ਕਿ ਨਹੀਂ ਬਣੂਗੀ, ਇਹਦੇ ਹੁਣ ਰਾਹ ਦੇ ਵਿੱਚ ਇੱਕ ਕੰਡਾ ਹੋਰ ਪੇਸ਼ ਹੋ ਸਕਦਾ ਹੈ। ਕੱਲ੍ਹ ਪਰਸੋਂ ਨੂੰ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਚੱਲਿਆ ਹੈ ਸਟ੍ਰਾਸਬਰਗ, ਫਰਾਂਸ ਨੂੰ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਐਡਰੈਸ ਕਰਨ ਦੇ ਲਈ। ਹੁਣ ਪਿਛਲੇ ਵੀਕਐਂਡ ਤੋਂ ਬਹੁਤ ਜ਼ਿਆਦਾ ਚਰਚਾ ਵੀ ਅਤੇ ਬਹੁਤ ਜ਼ਿਆਦਾ ਕੰਟਰੋਵਰਸੀ ਵੀ ਹੁਣ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ, ਸੋਸ਼ਲ ਮੀਡੀਆ ਦੇ ਵਿੱਚ ਵੀ ਪੇਸ਼ ਹੋਈ ਹੈ। ਇੱਕ ਵੱਡੇ ਪ੍ਰੋਮੀਨੈਂਟ ਅਮੈਰੀਕਨ ਅਖਬਾਰ ਨੇ ਰਿਪੋਰਟ ਕੀਤਾ ਹੈ ਕਿ ਸਾਡੀ ਕੈਨੇਡੀਅਨ ਸਰਕਾਰ ਲੈਡ ਬਾਈ ਮਾਰਕ ਕਾਰਨੀ ਬਿਹਾਈਂਡ ਦ ਸੀਨਸ ਕੋਸ਼ਿਸ਼ ਕਰਦੀ ਆ ਰਹੀ ਹੈ ਕਿ ਇੱਕ ਫੁੱਲ ਫਲੈਜਡ ਯੂਰਪੀਅਨ ਯੂਨੀਅਨ ਦੇ ਮੈਂਬਰ ਨਾ ਬਣਨ ਪਰ ਇੱਕ ਐਸੋਸੀਏਟ ਮੈਂਬਰ ਬਣਨ। ਇਹਦੇ ਬਾਰੇ ਜਦੋਂ ਕੱਲ੍ਹ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ, ਉਹਨੇ ਡਾਇਰੈਕਟ ਆਂਸਰ ਤਾਂ ਕੋਈ ਦਿੱਤਾ ਨਹੀਂ। ਉਹਨੇ ਕਿਹਾ ਕਿ ਕੈਨੇਡਾ ਕੋਸ਼ਿਸ਼ ਵੀ ਨਹੀਂ ਕਰ ਰਿਹਾ ਹੈ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਨ ਲਈ, ਉਹਨੇ ਐਸੋਸੀਏਟ ਮੈਂਬਰ ਦਾ ਜ਼ਿਕਰ ਤਾਂ ਕੀਤਾ ਹੀ ਨਹੀਂ ਹੈਗਾ। ਪਰ ਉਹਨੇ ਕੀ ਕਿਹਾ, ਬੇਸ਼ੱਕ ਕੈਨੇਡਾ ਬਿਹਾਈਂਡ ਦ ਸੀਨਸ ਇੱਕ ਯੂਨੀਕ ਅਲਾਇੰਸ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵਿਥ ਦ ਯੂਰਪੀਅਨ ਯੂਨੀਅਨ। ਹੁਣ ਦੋਸਤੋ, ਸਭ ਤੋਂ ਵੱਡੀ ਗੱਲ, ਕੁਛ ਕੁ ਘੰਟੇ ਪਹਿਲਾਂ ਹੀ ਬ੍ਰੇਕਿੰਗ ਖਬਰ ਕਿ ਯੂਰਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਹੈ ਉਹ ਅੱਜ ਹੀ ਅਨਾਊਂਸ ਕਰ ਚੁੱਕੇ ਨੇ
ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੀ ਪ੍ਰੈਜ਼ੀਡੈਂਟ ਨੇ ਅੱਜ ਅਨਾਊਂਸ ਕੀਤਾ ਹੈ ਕਿ ਉਹ ਆਪਦਾ ਇੱਕ ਹੁਣ ਆਫਿਸ ਸਾਡੇ ਮੁਲਕ ਦੇ ਕੈਪੀਟਲ ਆਰਵਾ ਅੰਟੇਰੀਓ ਦੇ ਵਿੱਚ ਖੋਲ੍ਹਣ ਲੱਗੇ ਨੇ। ਕਾਹਦੇ ਲਈ? ਇੱਥੇ ਅੰਬ ਲੈਣ ਵਾਲੇ ਨੇ, ਇੱਥੇ ਅੰਬ ਤਾਂ ਗਰੋ ਵੀ ਨਹੀਂ ਹੁੰਦੇ, ਸੋ ਆਬਵੀਅਸਲੀ ਕੁਛ ਨਾ ਕੁਛ ਹੋਰ ਕਰਨ ਆ ਰਹੇ ਨੇ, ਜਿਹਦੇ ਨਾਲ ਹੁਣ ਲੋਕ ਪੁੱਛਣ ਲੱਗ ਗਏ ਨੇ ਕਿ 2 ਸਾਲਾਂ ਤੋਂ ਅਸੀਂ ਇਹਨਾਂ ਲਿਬਰਲਸ ਤੋਂ ਸੁਣਦੇ ਆ ਰਹੇ ਹਾਂ ਕਿ ਸਾਨੂੰ ਸਾਡੀ ਸੋਵਰਨਟੀ ਪ੍ਰੋਟੈਕਟ ਕਰਨ ਦੀ ਜ਼ਰੂਰਤ ਹੈ, ਅਸੀਂ ਕਦੇ ਵੀ ਨਹੀਂ 51st ਅਮੈਰੀਕਨ ਸਟੇਟ ਬਣਨਾ। ਹੁਣ ਉਹੀ ਜਿਹੜੀ ਭੇਡ ਚਾਲ ਦੇ ਵਿੱਚ, ਉਹੀ ਪ੍ਰੋਪਾਗੈਂਡਾ ਦੇ ਵਿੱਚ ਲੱਗਦਾ ਤਾਂ ਹੈ ਕਿ ਮੈਜੋਰਿਟੀ ਨੂੰ ਗੁੰਮਰਾਹ ਕੀਤਾ ਜਾਊਗਾ, ਸਾਨੂੰ ਹੀ ਬਹੋਲਡਨ ਟੂ ਦ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਬਣਾਇਆ ਜਾਊਗਾ। ਸੋਵਰਨਟੀ ਨੂੰ ਕਹਿੰਦੇ ਮਾਰੋ ਗੋਲੀ। ਗੁੱਸੇ ਦੇ ਵਿੱਚ, ਟਰੰਪ ਡਰੇਂਜਮੈਂਟ ਸਿੰਡਰਮ ਦੇ ਵਿੱਚ, ਐਂਟੀ ਯੂ ਐਸ ਹੇਟ ਦੇ ਵਿੱਚ ਕਹਿੰਦੇ ਨੇ ਕਿ ਬਸ ਆਪਾਂ ਹੁਣ ਇਹਨਾਂ ਦੇ ਥੱਲੇ ਲੱਗ ਜਾਂਦੇ ਹਾਂ ਅਤੇ ਸੋਵਰਨਟੀ ਨੂੰ ਮਾਰੋ ਗੋਲੀ, ਅਤੇ ਅਸੀਂ ਬਣਨ ਨੂੰ ਹੁਣ ਤਿਆਰ ਹੈਗੇ ਹਾਂ, ਚਾਹੇ ਨਾਮ 'ਚ ਹੈਗਾ ਚਾਹੇ ਨਹੀਂ ਹੈਗਾ, ਡਾਇਰੈਕਟ ਜਾਂ ਇਨਡਾਇਰੈਕਟ ਐਕਚੁਅਲ ਮੈਂਬਰ ਔਰ ਐਸੋਸੀਏਟ ਮੈਂਬਰ ਔਰ ਅ ਡਿਫਰੈਂਟ ਟਾਈਟਲ, ਅਸੀਂ ਤਾਂ ਹੁਣ ਯੂਰਪੀਅਨ ਯੂਨੀਅਨ ਦਾ 28th ਸਟੇਟ ਬਣਨ ਲਈ ਤਿਆਰ ਹਾਂ। ਕਮਾਲ ਦਾ ਹੀ ਲੌਜਿਕ ਹੈ। ਹੁਣ ਇਸ ਦਫ਼ਤਰ ਖੋਲ੍ਹਣ ਤੋਂ ਇਲਾਵਾ ਅੱਜ ਹੀ ਜੋ ਅਨਾਊਂਸ ਕੀਤਾ ਗਿਆ ਹੈ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਦੇ ਵੱਲੋਂ, ਦੈਟ ਟੂ ਓਪਨ ਅਪ ਐਨ ਆਫਿਸ ਇਨ ਆਰਵਾ, ਪਤਾ ਲੱਗ ਗਿਆ ਹੈ ਇਸ ਵਾਲ ਸਟਰੀਟ ਜਰਨਲ ਐਕਸਕਲੂਸਿਵ ਰਿਪੋਰਟ ਦੇ ਵੱਲੋਂ ਕਿ ਬਿਹਾਈਂਡ ਦ ਸੀਨਸ ਹੁਣ ਕਾਰਨੀ ਅਤੇ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਸਲਾਹਾਂ ਕਰਦੇ ਆ ਰਹੇ ਨੇ ਕਿ ਜਿਹੜਾ ਦੋਨੇ ਮੁਲਕਾਂ ਨੂੰ ਕਨੈਕਟ ਕਰਦਾ ਟੈਲੀਕਮਿਊਨੀਕੇਸ਼ਨ ਹੈ, ਫਾਈਬਰ ਆਪਟਿਕ ਵਟਐਵਰ ਨੈਟਵਰਕਸ ਹੈਗੇ ਨੇ, ਨਾਨ ਐਗਜ਼ਿਸਟਿੰਗ ਨੇ ਫਿਲਹਾਲ। ਫਿਲਹਾਲ ਤਾਂ ਜਿੰਨਾ ਵੀ ਅਸੀਂ ਇੰਟਰਨੈਟ ਡਾਟਾ, ਫੋਨ, ਮੈਸੇਜਿੰਗ ਸਭ ਕੁਛ ਹੀ ਨੌਰਥ ਅਮੈਰੀਕਾ ਤੋਂ ਲੈ ਕੇ ਯੂਰਪ ਤੱਕ ਭੇਜਦੇ ਹਾਂ, ਉਹ ਵੱਧ ਤੋਂ ਵੱਧ ਸਾਰਾ ਤਾਂ ਸਾਰਾ ਉੱਪਰ ਸਾਡੇ ਅਸਮਾਨ ਤੋਂ ਵੀ ਉੱਪਰ ਸਪੇਸ ਦੇ ਵਿੱਚ ਅਮੈਰੀਕਨ ਕੰਪਨੀਜ਼ ਦੇ ਸੈਟੇਲਾਈਟ ਨੈਟਵਰਕਸ ਦੇ ਰਾਹੀਂ ਹੀ ਸਾਰੀ ਟੈਲੀਕਮਿਊਨੀਕੇਸ਼ਨ ਹੁੰਦੀ ਹੈ। ਉਹ ਜਿਹੜੀ ਅਮੈਰੀਕਨ ਟੈਲੀਕਮਿਊਨੀਕੇਸ਼ਨ ਕੰਪਨੀਜ਼ ਦੇ ਸੈਟੇਲਾਈਟ ਕੰਪਨੀਜ਼ ਅਤੇ ਅਮੈਰੀਕਨ ਸਰਕਾਰ ਹੈ, ਉਹਨਾਂ 'ਤੇ ਰਿਲਾਇੰਸ ਤੋੜਨ ਦੇ ਲਈ, ਘਟਾਉਣ ਦੇ ਲਈ ਸਲਾਹਾਂ ਹੋ ਰਹੀਆਂ ਨੇ ਕਿ ਕੈਨੇਡਾ ਅਤੇ ਯੂਰਪ ਹੁਣ ਇਕੱਠੇ ਆਪਦੇ ਹੀ ਸੈਟੇਲਾਈਟ ਨੈਟਵਰਕਸ ਲਾਂਚ ਕਰਨਗੇ, ਕੈਨੇਡਾ ਤੋਂ ਲੈ ਕੇ ਯੂਰਪ ਤੱਕ ਪਾਣੀ 'ਤੇ ਹੀ, ਇਨ ਦ ਐਕਚੁਅਲ ਵਾਟਰ, ਡੀਪ ਸੀ ਫਾਈਬਰ ਆਪਟਿਕ ਕੇਬਲਸ, ਟੈਲੀਕਮਿਊਨੀਕੇਸ਼ਨ ਕੇਬਲਸ ਔਨ ਦੀ ਓਸ਼ਨ ਫਲੋਰ ਸੈੱਟ ਕਰਨਗੇ। ਅਤੇ ਨਾਲ ਦੀ ਨਾਲ ਮਾਰਕ ਕਾਰਨੀ ਚਾਹੁੰਦਾ ਹੈ ਕਿ ਲੋਕ ਸਪੈਸੀਫਿਕਲੀ ਫਰਾਂਸ ਨਾਲ ਸਮਝੌਤਾ ਕਰਕੇ ਸਾਡੇ ਕੈਨੇਡੀਅਨ ਲੋਕ ਅਤੇ ਫਰਾਂਸ ਦੇ ਲੋਕ ਦੋਨੇ ਮੁਲਕਾਂ ਦੇ ਵਿੱਚ ਆ ਸਕਦੇ ਆ, ਜਾ ਸਕਦੇ ਆ, ਰਹਿ ਸਕਦੇ ਆ, ਕੰਮ ਕਰ ਸਕਦੇ ਆ ਬਿਨਾਂ ਕਿਸੇ ਵੀ ਵੀਜ਼ਾ ਦੀ ਜ਼ਰੂਰਤ ਤੋਂ। ਇਹ ਵੀ ਅਪੇਰੈਂਟਲੀ ਇਸ ਐਕਸਕਲੂਸਿਵ ਆਰਟੀਕਲ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਅਤੇ ਫਰਾਂਸ ਇੱਕ ਦੂਜੇ ਦੇ ਲੋਕਾਂ ਨੂੰ ਇੱਕ ਦੂਜੇ ਦੇ ਮੁਲਕ ਦੇ ਵੱਲ ਭੇਜਣ ਲਈ ਤਿਆਰ ਕਰ ਰਹੇ ਨੇ, ਤਿਆਰੀ ਕਰ ਰਹੇ ਨੇ ਬਿਨਾਂ ਵੀਜ਼ਿਆਂ ਤੋਂ, ਦੈਟ ਦੇ ਕੈਨ ਲਿਵ ਇਨ ਈਚ ਅਦਰਸ ਕੰਟਰੀ ਐਂਡ ਫਰੀਲੀ ਵਰਕ ਇਨ ਈਚ ਅਦਰਸ ਕੰਟਰੀਜ਼ ਵਿਦਆਊਟ ਐਨੀ ਵੀਜ਼ਾਸ। ਨਾਲ ਦੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ ਯੂਨੀਵਰਸਿਟੀ ਸਟੂਡੈਂਟਸ ਵੀ ਜਾ ਕੇ ਯੂਰਪੀਅਨ ਯੂਨੀਵਰਸਿਟੀਜ਼ ਐਂਡ ਕਾਲਜਿਸ ਦੇ ਵਿੱਚ ਪੜ੍ਹ ਕੇ ਇਕੁਇਵਲੈਂਸੀ ਸੇਮ ਐਗਜ਼ੈਕਟ ਬਰਾਬਰ ਕ੍ਰੈਡਿਟਸ ਹਾਸਲ ਕਰ ਸਕਦੇ ਨੇ। ਸੋ ਕਾਫੀ ਵੱਡੀਆਂ ਵੱਡੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ, ਇੰਪਲੀਕੇਸ਼ਨਸ ਬਹੁਤ ਵੱਡੇ ਨੇ ਸਾਡੇ ਮੁਲਕ ਲਈ। ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਕੋਈ ਵੀ ਸਾਡੇ ਮੁਲਕ ਦੀ ਜਨਤਾ ਦੇ ਵਿੱਚ, ਖਾਸ ਤਾਂ ਇਹ ਓਲਡ ਬੂਮਰਸ ਦੇ ਵਿੱਚ, ਲਿਬਰਲ ਸਪੋਰਟ ਦੇ ਵਿੱਚ ਕੋਈ ਵੀ ਲੌਜੀਕਲ ਕੰਸਿਸਟੈਂਸੀ ਹੈ ਨਹੀਂ। ਇਹ ਇੱਕ ਦਿਨ ਕਹਿੰਦੇ ਨੇ 2+2=4, ਅਗਲੇ ਦਿਨ ਕਹਿੰਦੇ ਨੇ ਕਿ 8+8=97, ਕੋਈ ਵੀ ਕੰਸਿਸਟੈਂਸੀ ਹੈ ਹੀ ਨਹੀਂ ਇਹਨਾਂ ਦੇ ਸੋਚ ਦੇ ਵਿੱਚ। ਜਿੱਥੇ ਹੁਣ ਅਮੈਰੀਕਾ ਨੂੰ ਇਹ ਦੁਸ਼ਮਣ ਬਣਾ ਚੁੱਕੇ ਨੇ, ਕਹਿੰਦੇ ਕਿ ਸੋਵਰਨਟੀ ਨਹੀਂ ਛੱਡਾਂਗੇ, 51st ਸਟੇਟ ਨਹੀਂ ਬਣਾਂਗੇ, ਹੁਣ ਮੈਜੋਰਿਟੀ ਪੋਲ ਕੀਤੇ ਜਾਂਦੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਪੋਲਸ ਜਿੰਨੇ ਵੀ ਪੇਸ਼ ਹੋਏ ਨੇ, ਸਾਰੇ ਤਾਂ ਸਾਰੇ ਦਿਖਾਉਂਦੇ ਨੇ ਕਿ ਮੈਜੋਰਿਟੀ ਇਸ ਭੇਡ ਚਾਲ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਯੂਰਪੀਅਨ ਯੂਨੀਅਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੁਆਇਨ ਕਰਨਾ ਹੀ ਚਾਹੀਦਾ, ਅਤੇ ਬੇਸਿਕਲੀ ਅਸੀਂ ਬਣ ਜਾਵਾਂਗੇ ਉਹਨਾਂ ਦੇ ਗੁਲਾਮ, ਅਤੇ ਬਣ ਜਾਵਾਂਗੇ 28th ਮੈਂਬਰ ਸਟੇਟ ਆਫ ਦ EU। ਤਾਂ ਹੀ ਤਾਂ ਉਹ ਅੱਜ ਅਨਾਊਂਸ ਕਰ ਚੁੱਕੇ ਨੇ ਕਿ ਉਹ ਦਫ਼ਤਰ ਇੱਥੇ ਵੀ ਆਟਵਾ ਦੇ ਵਿੱਚ ਖੋਲ੍ਹਣ ਲੱਗੇ ਨੇ। ਕਾਫੀ ਡੀਟੇਲ ਦੇ ਵਿੱਚ ਤੁਹਾਨੂੰ ਇਸ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਬਾਰੇ ਦੱਸਾਂਗੇ, ਅਤੇ ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਇਹਦੇ ਨਾਲ ਹੋਰ ਵੀ ਕਿਹੜੇ ਇੰਪਲੀਕੇਸ਼ਨ ਅਤੇ ਕੋਨਸੀਕੁਐਂਸ ਹੋ ਸਕਦੇ ਨੇ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਯੂਰਪ ਇੱਕ ਕੰਪਲੀਟਲੀ ਫੇਲਡ ਕੰਟੀਨੈਂਟ ਹੈ, ਜਿੱਥੇ ਕਿ ਰੈਂਡਮ ਥਰਡ ਵਰਲਡ ਕੰਟਰੀ ਦੇ ਲੋਕ, ਖਾਸ ਤਾਂ ਅਫਰੀਕਾ ਤੋਂ ਅਤੇ ਮਿਡਲ ਈਸਟ ਤੋਂ, ਟੁੱਟੇ ਫੁੱਟੇ ਹੋਏ ਸ਼ਿਪ 'ਤੇ ਚੜ੍ਹ ਕੇ
ਅੱਧੇ ਤਾਂ ਮਰ ਵੀ ਜਾਂਦੇ ਆ ਰਾਹ ਦੇ ਵਿੱਚ, ਪਾਣੀ ਦੇ ਵਿੱਚੋਂ ਲੰਘਦੇ ਹੋਏ ਇੰਗਲੈਂਡ ਅਤੇ ਹੋਰਾਂ ਮੁਲਕਾਂ ਤੱਕ ਪਹੁੰਚਦੇ ਹੋਏ। ਜਿਹੜਾ ਉੱਥੇ ਫੇਲਡ ਓਪਨ ਬੋਰਡਰ ਪੋਲਿਸੀ ਹੈ, ਕੀ ਸਾਨੂੰ ਕੈਨੇਡਾ ਵਿੱਚ ਉਹ ਵੀ ਹੁਣ ਐਕਸੈਪਟ ਕਰਨੀ ਪਊਗੀ? ਕੀ ਸਾਨੂੰ ਲੱਖਾਂ ਵੱਧ ਰੈਫਿਊਜੀਜ਼ ਵੀ ਐਕਸੈਪਟ ਕਰਨੇ ਪੈਣਗੇ ਜੇ ਅਸੀਂ ਈਯੂ ਨੂੰ ਅਫੀਸ਼ਲੀ ਜਾਂ ਅਨਅਫੀਸ਼ਲੀ ਜੁਆਇਨ ਕਰਦੇ ਹਾਂ? ਕੀ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਵੀ ਹੁਕਮ ਅਤੇ ਕਾਨੂੰਨ ਅਤੇ ਖਾਸ ਤਾਂ ਐਂਟੀ ਐਨਰਜੀ ਗ੍ਰੀਨ ਅਜੈਂਡਾ ਵੀ ਸਾਨੂੰ ਫਾਲੋ ਕਰਨਾ ਪਊਗਾ? ਕੀ ਸਾਨੂੰ ਵੀ ਈਯੂ ਪਾਰਲੀਮੈਂਟ ਨੂੰ ਟੈਕਸਿਸ ਵੱਧ ਪੇ ਕਰਨੇ ਪੈਣਗੇ? ਬੜੇ ਸਵਾਲ ਨੇ, ਕੋਈ ਵੀ ਜਵਾਬ ਹਜੇ ਤੱਕ ਮਿਲਿਆ ਨਹੀਂ ਹੈਗਾ। ਕਿਉਂ? ਕਿਉਂਕਿ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦਾ ਆ ਰਿਹਾ ਹੈ ਪਿਛਲੇ ਕਈ ਮਹੀਨਿਆਂ ਤੋਂ ਕਿ ਸਾਡਾ ਮੁਲਕ ਅੰਡਰ ਅਟੈਕ ਹੈ, ਇਹ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈ, ਸਾਡੇ ਮੁਲਕ ਲਈ ਸਭ ਤੋਂ ਬੁਰਾ ਔਖਾ ਇਕਾਨਮੀ ਦਾ ਹਾਲਾਤ ਹੈ, ਟ੍ਰੇਡ ਦਾ ਹਾਲਾਤ ਹੈ। ਪਰ ਕਦੇ ਪਾਰਲੀਮੈਂਟ ਨੂੰ ਰੀਕਾਲ ਕੀਤਾ ਹੀ ਨਹੀਂ ਹੈਗਾ। ਅਤੇ ਸਾਡੀ ਜਿਹੜੀ ਪਾਰਲੀਮੈਂਟ ਹੈ ਉਹ ਤਾਂ ਹੁਣ ਅਗਲੇ ਹਫ਼ਤੇ ਕਾਲ ਕੀਤੀ ਜਾ ਰਹੀ ਆ, ਉਸ ਤੋਂ ਪਹਿਲਾਂ ਇਹ ਚੱਲਿਆ ਯੂਰਪ ਨੂੰ ਯੂਰਪੀਅਨ ਯੂਨੀਅਨ ਦੀ ਹੀ ਪਾਰਲੀਮੈਂਟ ਨੂੰ ਐਡਰੈਸ ਕਰ ਲਏ। ਕਮਾਲ ਦਾ ਬੰਦਾ ਹੈ। ਅਤੇ ਨਾਲ ਦੇ ਤੁਹਾਨੂੰ ਦੋਸਤੋ ਅੱਗੇ ਜਾ ਕੇ ਦੱਸਾਂਗੇ ਕਿ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਅਗਸਤ 2026 ਦੀ ਕੰਜ਼ੂਮਰ ਪ੍ਰਾਈਸ ਇੰਡੈਕਸ ਰਿਪੋਰਟ ਪੇਸ਼ ਕੀਤੀ ਗਈ ਹੈ। ਜੁਲਾਈ ਤੋਂ ਆ ਕੇ ਅਗਸਤ ਤੱਕ ਕੋਈ ਵੀ ਫਰਕ ਪੇਸ਼ ਨਹੀਂ ਹੋਇਆ ਹੈ। 3% 'ਤੇ ਹੀ ਇਹ ਐਨੂਅਲ ਰੇਟ ਆਫ ਇਨਫਲੇਸ਼ਨ ਸਟੇ ਹੋਇਆ ਹੈ। ਪਰ ਦੋਸਤੋ, ਹੈਰਾਨੀ ਵਾਲੀ ਗੱਲ ਇਹ ਹੈ ਕਿ 17 ਮਹੀਨੇ ਲਗਾਤਾਰ 17 ਮੰਥਸ ਇਨ ਅ ਰੋਅ ਜਿਹੜੀ ਸਾਡੀ ਫੂਡ ਇਨਫਲੇਸ਼ਨ ਹੈ, ਗਰੋਸਰੀ ਇਨਫਲੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਖਾਣ ਪੀਣ ਦਾ ਜਿਹੜਾ ਖਰਚਾ ਵੱਧਦਾ ਹੈ, ਉਹ ਤਾਂ 17 ਮਹੀਨੇ ਲਗਾਤਾਰ ਐਵਰ ਸਿੰਸ ਮਾਰਕ ਕਾਰਨੀ ਕੇਮ ਇਨ ਪਾਵਰ ਐਗਜੈਕਟਲੀ ਉਸੇ ਮਹੀਨੇ ਦੀ ਸ਼ੁਰੂਆਤ, 17 ਮਹੀਨੇ ਲਗਾਤਾਰ ਕੈਨੇਡਾ ਦੇ ਵਿੱਚ ਫੂਡ ਇਨਫਲੇਸ਼ਨ ਓਵਰਆਲ ਹੈਡਲਾਈਨ ਇਨਫਲੇਸ਼ਨ ਨਾਲੋਂ ਵੱਧ ਹੀ ਪੇਸ਼ ਹੋਈ ਹੈ। ਹੁਣ ਪਹਿਲੀ ਵਾਰੀ ਹੈ 18 ਮਹੀਨਿਆਂ ਦੇ ਵਿੱਚ ਕਿ ਮਾੜਾ ਮੋਟਾ 0.2% ਘੱਟ ਹੀ ਫੂਡ ਇਨਫਲੇਸ਼ਨ ਪੇਸ਼ ਹੋਈ ਹੈ ਹੈਡਲਾਈਨ ਇਨਫਲੇਸ਼ਨ ਨਾਲੋਂ, ਬਟ ਇਹ ਵਿਲ ਬੀ ਸ਼ੋਰਟ ਲਿਵਡ। ਸਾਰੇ ਅਤੇ ਸਾਰੇ ਬੈਂਕਾਂ ਦੇ ਇਕਾਨਮਿਸਟ ਸਹਿਮਤ ਹਨ ਕਿ ਕਿਉਂਕਿ ਡੀਜ਼ਲ ਪ੍ਰਾਈਸਿਸ ਹੁਣ ਬਹੁਤ ਜ਼ਿਆਦਾ ਵਧਣ ਲੱਗ ਗਏ ਨੇ, ਸ਼ਾਇਦ ਰੈਕਰਡ ਹਾਈ ਤੱਕ ਪਹੁੰਚਣਗੇ, ਆਬਵੀਅਸਲੀ ਖੇਤੀਬਾੜੀ 'ਤੇ ਜੁੜੇ ਹੋਏ ਜਿੰਨੇ ਵੀ ਖਰਚੇ ਨੇ, ਫੂਡ ਪ੍ਰੋਡਕਸ਼ਨ, ਪ੍ਰੋਸੈਸਿੰਗ, ਪੈਕੇਜਿੰਗ ਐਕਸੈਟਰਾ ਦੇ ਵਿੱਚ, ਐਂਡ ਟਰਾਂਸਪੋਰਟੇਸ਼ਨ ਦੇ ਵਿੱਚ, ਇੱਕੋ ਦਮ ਤੁਸੀਂ ਦੇਖੋਗੇ ਜਦੋਂ ਸਪਟੈਂਬਰ ਮਹੀਨੇ ਦੀ ਸੀ ਪੀ ਆਰ ਰਿਪੋਰਟ ਪੇਸ਼ ਹੋਊਗੀ ਅਕਤੂਬਰ ਦੇ ਵਿੱਚ, ਪੈ ਜਾਣਾ ਹੈ ਪਟਾਕਾ ਫਿਰ ਤੋਂ। ਨਾਲੇ ਤਾਂ ਹੈਡਲਾਈਨ ਇਨਫਲੇਸ਼ਨ ਵਧੂਗੀ, ਨਾਲੇ ਤਾਂ ਫੂਡ ਇਨਫਲੇਸ਼ਨ ਵਧੂਗੀ, ਅਤੇ ਨਾਲ ਦੀ ਨਾਲ ਤਾਂ ਹੁਣ ਸਾਰੇ ਅਤੇ ਸਾਰੇ ਮੇਜਰ ਬੈਂਕ, 5-6 ਡਿਫਰੈਂਟ ਬੈਂਕਾਂ ਦੇ ਜੋ ਹੁਣ ਇਸ ਸਾਲ ਦੇ ਐਂਡ ਤੱਕ ਅਤੇ ਈਵਨ 2027 ਦੇ ਐਂਡ ਤੱਕ ਬੈਂਚਮਾਰਕ ਇੰਟਰਸਟ ਰੇਟ ਦੇ ਵਿੱਚ ਕਿੰਨਾ ਕੁ ਫਰਕ ਪੇਸ਼ ਹੋਣਾ ਹੈ, ਵਾਧਾ ਘਾਟਾ, ਉਹਦੇ ਬਾਰੇ ਐਗਜੈਕਟ ਜਾਣਕਾਰੀ, ਇੱਕ ਇੱਕ ਬੈਂਕ ਦੀ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਪੇਸ਼ ਕਰਾਂਗੇ। ਪਹਿਲਾਂ ਇਹ ਤੁਹਾਨੂੰ ਦੱਸ ਦਿੰਦਾ, ਇਟਸ ਨਾਟ ਲੁਕਿੰਗ ਗੁੱਡ ਫੈਮ। ਕਿਉਂ? ਕਿਉਂਕਿ ਕੰਸੈਂਸਸ ਹੈ, 100% ਸਹਿਮਤ ਹਨ ਕਿ ਅਗਲੇ ਸਾਲ ਦੇ ਐਂਡ ਤੱਕ ਕਾਫੀ ਜ਼ਿਆਦਾ ਬੈਂਕ ਆਫ ਕੈਨੇਡਾ ਦੇ ਵੱਲੋਂ ਬੈਂਚਮਾਰਕ ਇੰਟਰਸਟ ਰੇਟ ਵੱਧਦਾ ਆ ਜਾਣਾ ਹੈ। ਨਾਟ ਅ ਸਿੰਗਲ ਮੇਜਰ ਬੈਂਕ ਨੇ ਕਿਹਾ ਹੈ ਕਿ ਰੇਟ ਸੇਮ ਰਹੂਗਾ, ਨਾਟ ਅ ਸਿੰਗਲ ਮੇਜਰ ਬੈਂਕ ਨੇ ਕਿਹਾ ਹੈ ਕਿ ਰੇਟ ਘਟੂਗਾ। 100% ਆਫ ਕੈਨੇਡੀਅਨ ਬੈਂਕਸ ਕਹਿ ਰਹੀਆਂ ਹਨ ਕਿ ਅਗਲੇ ਸਾਲ ਦੇ ਐਂਡ ਤੱਕ ਤਾਂ ਬੈਂਚਮਾਰਕ ਇੰਟਰਸਟ ਰੇਟ ਵੱਧਦਾ ਆ ਜਾਊਗਾ। ਕੁਛ ਬੈਂਕਾਂ ਨੇ ਜੋ ਕਿ ਕਹਿੰਦੀਆਂ ਨੇ ਕਿ ਇਸ ਸਾਲ ਦੇ ਐਂਡ ਤੱਕ ਹੀ ਕੁਛ ਹਾਈਕ ਪੇਸ਼ ਹੋ ਸਕਦੇ ਆ, ਕੁਛ ਕਹਿੰਦੇ ਨੇ ਕਿ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ, ਕੁਛ ਕਹਿੰਦੇ ਨੇ ਅਗਲੇ ਸਾਲ ਦੇ ਦੂਜੇ ਹਾਫ ਦੇ ਵਿੱਚ ਹੀ, ਪਰ ਅਨਫੋਰਚੁਨਲੀ ਰੇਟ ਤਾਂ ਵਧਣੇ ਹੀ ਵਧਣੇ ਹਨ ਅਗਲੇ ਸਾਲ ਦੇ ਵਿੱਚ। ਇਹ 100% ਕੰਸੈਂਸਸ ਹੈ ਅਮੰਗਸਟ ਆਲ ਆਫ ਕੈਨੇਡਾਜ਼ ਮੇਜਰ ਬੈਂਕਸ। ਦੋਸਤੋ, ਵੀਕਐਂਡ 'ਤੇ ਇੱਕ ਬੰਦੇ ਨੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਇੱਕ TTC ਫੁੱਲੀ ਮਾਰਕਡ ਪਿਕਅਪ ਟਰੱਕ ਨੂੰ ਚੋਰੀ ਕੀਤਾ, ਜੋਇ ਰਾਈਡ ਲਈ ਲੈ ਕੇ ਗਿਆ, ਕਾਫੀ ਹੋਰ ਗੱਡੀਆਂ ਦੇ ਵਿੱਚ ਹੀ ਗੱਡੀ ਮਾਰ ਕੇ ਨੁਕਸਾਨ ਕੀਤਾ, ਹੋਰਾਂ ਗੱਡੀਆਂ ਨੂੰ ਭੰਨਿਆ, 2 ਜਾਣਿਆਂ ਨੂੰ ਹਾਸਪਿਟਲ ਤੱਕ ਭੇਜਿਆ ਸੀਰੀਅਸ ਇੰਜਰੀਸ ਨਾਲ, ਅਤੇ ਅਖੀਰ ਦੇ ਵਿੱਚ ਇਹ ਬੰਦਾ ਹੁਣ ਪੁਲਿਸ ਦੇ ਵੱਲੋਂ ਫੜਿਆ ਗਿਆ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਬੜਾ ਖਤਰਨਾਕ ਬੰਦਾ, ਗੈਸ ਵਾਟ, ਹੀ ਵਾਜ਼ ਆਊਟ ਔਨ ਪ੍ਰੋਬੇਸ਼ਨ, ਅਤੇ ਹੁਣ 2 ਲੋਕਾਂ ਨੂੰ ਹਾਸਪਿਟਲ ਤੱਕ ਭੇਜ ਦਿੱਤਾ ਹੈ। ਅੱਗੇ ਜਾ ਕੇ ਇਹਦੇ ਬਾਰੇ ਦੱਸਾਂਗੇ। ਹੋਰ ਵੀ ਅੱਗੇ ਜਾ ਕੇ ਦੋਸਤੋ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਦੇ ਰਹਾਂਗੇ ਸਾਡੇ ਨਾਲ। ਨਿਊਜ਼, ਵਿਊਜ਼, ਗੀਤ ਸੰਗੀਤ ਅਤੇ ਕੰਮ ਦੀਆਂ ਗੱਲਾਂ ਲਈ ਜੁੜੇ ਹੀ ਰਹੋ ਐਨ 6 ਵਜੇ ਤੱਕ। ਅਸੀਂ ਤਾਂ ਇੱਥੇ ਹੀ ਹਾਂ 6 ਵਜੇ ਤੱਕ, ਤੁਸੀਂ ਵੀ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਟਾਈਮ ਲਈ ਸਾਡੇ ਨਾਲ ਜੁੜੇ ਰਹੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਨਫੋਰਮ ਵੀ ਕਰੀਏ, ਐਂਟਰਟੇਨ ਵੀ ਕਰੀਏ, ਅਤੇ ਅਪ ਟੂ ਡੇਟ ਵੀ ਕਰੀਏ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ। ਸਟੂਡੀਓ ਦਾ ਫੋਨ ਨੰਬਰ ਹੈ ਜੇਕਰ ਆਫ ਦੀ ਕੋਈ ਵੀ ਗੱਲਬਾਤ ਕਰਨੀ ਹੋਵੇ ਹੁਣ ਤੋਂ ਲੈ ਕੇ 6 ਵਜੇ ਤੱਕ, 905-564-64-46, 905-564-64-46, 905-564-6444, 905-564-6444। ਕਿਸੇ ਵੀ ਟਾਈਮ 'ਤੇ ਇੱਕ ਅਲੱਗ ਨੰਬਰ 'ਤੇ, ਡਿਫਰੈਂਟ ਨੰਬਰ 'ਤੇ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ।
text your WhatsApp lay 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381. 416-457-3381.

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ। ਇਹਨਾਂ ਦੀਆਂ ਕੁੱਲ ਮਿਲਾ ਕੇ 7 ਲੋਕੇਸ਼ਨਸ ਨੇ, 7 ਗਰੋਸਰੀ ਸਟੋਰਸ, 7 ਪਿਓਰ ਵੈਜੀਟੇਰੀਅਨ ਰੈਸਟੋਰੈਂਟਸ, 7 ਮੀਟ ਸ਼ਾਪਸ, 7 ਨਾਨ ਵੈਜ ਰੈਸਟੋਰੈਂਟਸ ਅਤੇ 5 ਬਰੈਂਪਟਨ ਦੇ ਵਿੱਚ ਨੇ, 1 ਗੁਆਫ ਅਤੇ 1 ਕੇਂਬਰਿਜ ਦੇ ਵਿੱਚ। ਪਰ ਇੰਡੀਅਨ ਫਰੂਟਲੈਂਡ ਅਤੇ ਤੰਦੂਰੀ ਗ੍ਰਿਲ 'ਤੇ ਜਿਹੜੀ ਸੁਪਰ ਸੇਲ ਚੱਲ ਰਹੀ ਆ, ਜੋ ਕਿ 20 ਤਰੀਕ ਤੱਕ ਚੱਲਣੀ ਆ, ਅੱਜ ਤੋਂ ਲੈ ਕੇ 20 ਤਰੀਕ ਤੱਕ ਚੱਲਣੀ ਹੈ, ਉਹ ਸਿਰਫ ਅਤੇ ਸਿਰਫ ਇਹਨਾਂ ਦੇ ਬ੍ਰੈਂਡ ਨਿਊ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਸ ਹੇਰੀਓ, ਸੈਂਡਲਵੁੱਡ ਐਂਡ ਹਰਨਸ ਹੇਰੀਓ ਇਨ ਬ੍ਰੈਂਪਟਨ ਅਤੇ ਇੰਡੀਅਨ ਫਰੂਟਲੈਂਡ ਐਂਡ ਸੇਰਾਮੋਨੀ ਇੰਡੀਅਨ ਕੁਜ਼ੀਨ ਐਂਡ ਤੰਦੂਰੀ ਗ੍ਰਿਲ ਮੀਟ ਦੇ ਵਿੱਚ ਤੁਹਾਨੂੰ ਬੜੀਆਂ ਕਮਾਲ ਦੀਆਂ ਡੀਲਾਂ ਮਿਲ ਰਹੀਆਂ ਨੇ ਸੁਪਰ ਸੇਲ ਦੇ ਵਿੱਚ। ਸ਼ੇਅਰ ਦੇਸੀ ਸਟਾਈਲ ਆਟਾ ਦਾ ਬੈਗ, 10 ਪਾਉਂਡ ਦਾ ਬੈਗ, ਸਿਰਫ $6.99, ਯੂ ਕੈਂਟ ਗੋ ਰੋਂਗ, 10 ਪਾਉਂਡ, $6.99 ਸ਼ੇਅਰ ਦੇਸੀ ਸਟਾਈਲ ਆਟਾ, 10 ਪਾਉਂਡ ਦਾ ਬੈਗ, ਸਿਰਫ $6.99 ਦੇ ਵਿੱਚ। ਸਵਰਨਾ ਚੱਕੀ ਆਟਾ, 20 ਪਾਉਂਡ ਦਾ ਬੈਗ, ਸਿਰਫ $10.99 ਦੇ ਵਿੱਚ। ਅਤੇ ਹਰੇਕ ਘਰ ਦੇ ਵਿੱਚ ਹੀ ਤਕਰੀਬਨ ਵਰਤਿਆ ਜਾਂਦਾ ਨਿਊਸਿਨ 2% ਮਿਲਕ, ਜਿਹੜਾ ਬਲੂ ਬੈਗ ਹੁੰਦਾ ਹੈ, ਨਿਊਸਿਨ 2% ਮਿਲਕ, ਇਹਦੀ ਪ੍ਰਾਈਸ 4 ਲੀਟਰ ਦੀ ਕਿੰਨੀ ਹੋਣੀ ਆ ਭਾਵੇਂ, $4.99, ਕਮਾਲ ਦੀ ਪ੍ਰਾਈਸ, $4.99 4 ਲੀਟਰ ਨਿਊਸਿਨ ਦਾ 2% ਮਿਲਕ, ਪੂਰਾ ਪੂਰਾ ਜਿਹੜੀਆਂ 3 ਬੈਗੀਆਂ ਕਹਿੰਦੇ ਆ 4 ਲੀਟਰ ਦਾ, $4.99 ਦੇ ਵਿੱਚ। ਨਾਲ ਦੀ ਨਾਲ ਜਿੰਨੀਆਂ ਵੀ ਦਾਲਾਂ ਨੇ, ਇੰਡੀਅਨ ਡੈਲਾਬਾਈਟ ਦਾਲਾਂ, ਚਨਾ ਦਾਲ, ਮਸਰ ਦਾਲ, ਇਹ 4-4 ਪਾਉਂਡ ਦੀਆਂ ਦਾਲਾਂ ਮਿਲਣਗੀਆਂ ਤੁਹਾਨੂੰ ਸਿਰਫ $2.99, 4 ਪਾਉਂਡ ਬੈਗਸ ਦਾਲਾਂ ਦੀਆਂ, ਚਨਾ ਦਾਲ, ਮਸਰ ਦਾਲ, 4-4 ਪਾਉਂਡ ਦੇ ਬੈਗ ਮਿਲਣਗੇ ਸਿਰਫ $2.99 ਦੇ ਵਿੱਚ। ਅਤੇ ਕੁਛ ਹੋਰਾਂ ਅਲੱਗ ਅਲੱਗ ਬ੍ਰੈਂਡ ਦੀਆਂ ਜਿਹੜੀਆਂ ਦਾਲਾਂ ਨੇ 4-4 ਪਾਉਂਡ ਦੀਆਂ, ਉਹ ਮਿਲਣਗੀਆਂ ਤੁਹਾਨੂੰ $3.99 ਦੇ ਵਿੱਚ। ਸੋ ਜਿੱਥੇ ਗਰੋਸਰੀ ਸ਼ਾਪਿੰਗ 'ਤੇ ਤਾਂ ਕਾਫੀ ਜ਼ਿਆਦਾ ਪੈਸਾ ਬਚਾਓਗੇ, ਹਰੀਆਂ ਤਾਜ਼ੀਆਂ ਸਬਜ਼ੀਆਂ, ਦੁੱਧ, ਘਿਓ, ਆਟਾ, ਚੌਲ, ਦਾਲਾਂ ਦੁਲਾਂ ਸਭ ਕੁਛ 'ਤੇ ਹੀ, ਨਾਲ ਦੀ ਨਾਲ ਇਹਨਾਂ ਦਾ ਇੱਕ ਕੰਪਲੀਟਲੀ ਪਿਓਰ ਵੈਜੀਟੇਰੀਅਨ ਸੈਪਰੇਟ ਯੂਨਿਟ, ਸੈਪਰੇਟ ਬਿਲਡਿੰਗ ਹੀ ਹੈ, ਆਡੀ ਆ ਸਭ ਕੁਛ, ਸਟਾਫ ਵੀ ਆਡੀ ਆ, ਸੈਪਰੇਟ ਵੈਜੀਟੇਰੀਅਨ ਕਿਚਨ ਹੈ ਅਤੇ ਕੰਪਲੀਟਲੀ ਸੈਪਰੇਟ ਯੂਨਿਟ, ਸੈਪਰੇਟ ਬਿਲਡਿੰਗ ਦੇ ਵਿੱਚ, ਨਾਨ ਵੈਜੀਟੇਰੀਅਨ ਡੈਡੀਕੇਟਡ ਸਟਾਫ ਅਤੇ ਆਡੀ ਸਭ ਕੁਛ ਹੈ। ਤੁਹਾਨੂੰ ਇਹ ਵੈਜ ਥਾਲੀ $4.99 'ਚ ਖਵਾ ਰਹੇ ਨੇ। ਇਹ ਇਹਨਾਂ ਦੀ ਇੱਕ ਮਸ਼ਹੂਰ ਕਾਫੀ ਜ਼ਿਆਦਾ ਕਮਾਲ ਦੀ ਸਿਗਨੇਚਰ ਡਿਸ਼ ਹੈ, ਕਹਿੰਦੇ ਕਿ 365 ਦਿਨ ਹੀ ਤੁਹਾਨੂੰ ਪੂਰੀ 'ਚ ਪੂਰੀ ਵੈਜ ਥਾਲੀ, ਜੋ ਕਿ ਹੁਣ ਤੁਹਾਨੂੰ ਕਿਤੇ ਵੀ ਨਹੀਂ ਕੋਈ 10, ਕਿਤੇ ਵੀ ਨਹੀਂ ਕੋਈ $15 ਤੋਂ ਵੀ ਘੱਟ ਮਿਲਦੀ, ਤੁਹਾਨੂੰ $4.99 ਦੇਵਾਂਗੇ। ਬੰਦਾ ਭਾਵੇਂ 2 ਜਾਂ 3 ਇਕੱਲਾ ਹੀ ਆਪ ਖਾ ਜਾਵੇ, $4.99 ਦੇ ਵਿੱਚ ਯਾਰ, 3 ਤੁਹਾਡੇ ਪਸੰਦ ਦੀਆਂ 3 ਦਾਲਾਂ ਜਾਂ ਸਬਜ਼ੀਆਂ, ਤਾਜ਼ੀਆਂ ਤਾਜ਼ੀਆਂ, ਦਹੀਂ, ਰਾਇਤਾ ਵੀ, ਰਾਈਸ ਵੀ, ਅਚਾਰ ਵੀ, ਸੈਲਡ ਵੀ, ਅਤੇ ਨਾਲ ਦੇ ਨਾਲ ਗਰਮ ਗਰਮ ਫੁਲਕੇ ਜਾਂ ਫਿਰ ਨਾਨ ਅਤੇ ਸਵੀਟ ਡਿਸ਼ ਵੀ, ਫੁੱਲ ਫਲੈਜਡ ਤਾਜ਼ੀ, ਬਹੁਤ ਹੀ ਸਵਾਦ ਥਾਲੀ, ਓਨਲੀ $4.99। ਉਸ ਤੋਂ ਘੱਟ ਪ੍ਰਾਈਸ ਕੀ ਮਿਲਣਾ ਤੁਹਾਨੂੰ, ਚਨਾ ਭਟੂਰਾ $3.99, ਆਲੂ ਜਾਂ ਮੂਲੀ ਵਾਲਾ ਪਰੌਂਠਾ ਪਲੇਟ ਓਨਲੀ $2.99, ਚਿਕਨ ਬਰਿਆਨੀ ਪੂਰੀ ਪੂਰੀ ਫੁੱਲ ਲਾਰਜ ਸਾਈਜ਼ ਪੂਰੇ ਟੱਬਰ ਨੂੰ ਖਵਾਓ, $6.99, ਐਟਲੀਸਟ 200-300 ਗ੍ਰਾਮਸ ਪ੍ਰੋਟੀਨ ਫੋਰ ਸ਼ੋਰ। ਨਾਲ ਦੀ ਨਾਲ ਵੈਜ ਬਰਗਰ $3.99। ਸੋ ਪਹੁੰਚੋ, ਇਹ ਸੁਪਰ ਸੇਲ 20 ਤਰੀਕ ਤੱਕ ਹੈ, ਇਹ ਚੱਲਣੀ ਹੈ ਸਿਰਫ ਇਹਨਾਂ ਦੀ ਇੱਕੋ ਲੋਕੇਸ਼ਨ 'ਤੇ, ਨਵੀਂ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ and Hearns Hario, Sandalwood and Hearns Hario, Indian Fruitland and Tandoori Grill, ਤੋਂ ਲਈ 20 ਤਰੀਕ ਤੱਕ ਬੜੀਆਂ ਕਮਾਲ ਦੀਆਂ ਡੀਲਾਂ ਨੇ। ਨਾਲ ਦੀ ਨਾਲ ਟੀਮ ਸਿੱਧੂ ਬੜੀ ਕਮਾਲ ਦੀ ਡੀਲ ਲੈ ਕੇ ਆਏ ਨੇ। ਇਹ ਡੀਲ ਹੈ ਬ੍ਰੈਂਪਟਨ ਵੈਸਟ ਦੇ ਵਿੱਚ, ਮਿਸਿਸ ਸਾਗਰ ਰੋਡ ਅਤੇ ਬੋਵੇਡ ਦੇ ਬਿਲਕੁਲ ਨਜ਼ਦੀਕ, ਮਿਸਿਸ ਸਾਗਰ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ, ਬ੍ਰੈਂਡ ਨਿਊ, ਮਾਸਟਰ ਪਲੈਂਡ, ਥਾਊਜ਼ੰਡਸ ਐਂਡ ਥਾਊਜ਼ੰਡਸ ਐਂਡ ਥਾਊਜ਼ੰਡਸ ਆਫ ਨਵੇਂ ਉੱਥੇ ਘਰ ਵੀ, ਕਾਂਡੋ ਵੀ, ਪੂਰਾ ਦਾ ਪੂਰਾ ਸ਼ਾਇਦ ਬਹੁਤ ਹੀ ਵੱਡਾ ਪੂਰੇ ਇੰਟਰਵਿਊ ਦਾ ਸਭ ਤੋਂ ਵੱਡਾ ਮਾਲ ਵੀ, ਬਥੇਰਾ ਕੁਛ ਉੱਥੇ ਬਣਨਾ ਬਣਨਾ ਹੈ, 10,000-ਹਜ਼ਾਰਾਂ ਤੱਕ ਤਾਂ ਘਰ ਬਣਨੇ ਬਣਨੇ ਆ। ਅਤੇ ਇਹ ਇੱਥੇ ਲੈ ਕੇ ਆਏ ਨੇ ਤੁਹਾਡੇ ਲਈ ਮਿਸ ਸਾਗਰ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਨਵਾਂ ਘਰਾਂ ਦਾ ਪ੍ਰੋਜੈਕਟ, ਫਰੀ ਹੋਲਡ ਟਾਊਨ ਹਾਊਸਿਸ ਸਿਰਫ 6 ਲੱਖ ਤੋਂ, ਫਰੋਮ ਦਾ 600s, ਨਾਲੇ ਡਬਲ ਕਾਰ ਗਰਾਜ ਵਾਲੇ ਡੀਟੈਚਡ ਮਕਾਨ ਸਿਰਫ 9 ਲੱਖ ਤੋਂ, ਫਰੋਮ ਦਾ 900s। ਇਹਦੀ ਬੁਕਿੰਗ ਹੁਣ ਪਰਸੋਂ ਨੂੰ,
16 ਤਰੀਕ ਨੂੰ ਪ੍ਰੋਜੈਕਟ ਅਫੀਸ਼ੀਅਲੀ ਲਾਂਚ ਹੋਣਾ ਹੈ ਵੀਆਈਪੀ ਐਕਸੈਸ ਲਈ, ਤੇ ਤੁਹਾਨੂੰ ਗਾਰੰਟੀ ਲੋਵੈਸਟ ਪ੍ਰਾਈਸ ਗਾਰੰਟੀ ਐਲੋਕੇਸ਼ਨ ਪ੍ਰੋਵਾਈਡ ਕਰ ਸਕਦੇ ਆ। 6 ਲੱਖ ਤੋਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸ ਸਾਗਰ ਰੋਡ ਐਂਡ ਸੈਂਡਲਵੁੱਡ ਤੇ ਫਰੀ ਹੋਲ ਟਾਊਨ ਹਾਊਸ ਜਾਂ ਡਬਲ ਕਾਰ ਗਰਾਜ ਡੀਟੈਚ 9 ਲੱਖ ਤੋਂ, ਤੇ ਇਹਨਾਂ ਦੀ ਕਲੋਜ਼ਿੰਗ ਹੋਣੀ ਹੈ 27 ਦੇ ਐਂਡ ਤੋਂ ਲੈ ਕੇ ਸਪਰਿੰਗ 28 ਤੱਕ। ਸੋ ਬਹੁਤ ਲੰਬੀ ਕਲੋਜ਼ਿੰਗ ਹੈ, ਲੋਕ ਪੈਸੇ ਪੂਸੇ ਜੋੜ ਲੈਣ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਇਹ ਬਿਲਡਰ ਦੇ ਪਹਿਲੇ ਹੀ ਫੇਜ਼ ਦੇ ਵਿੱਚ ਬਹੁਤ ਘੱਟ ਲਗਭਗ ਇਕੱਲੇ 130 ਘਰ ਲਾਂਚ ਹੋਣੇ ਆ, ਅਤੇ ਲੱਗਦਾ ਤਾਂ ਹੈ ਕਿ ਅਲਰੇਡੀ ਪਹਿਲੇ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਰੇ ਵਿਕ ਜਾਣੇ ਆ। ਸੋ ਗਾਰੰਟੀ ਐਲੋਕੇਸ਼ਨ ਲਈ ਹੁਣੇ ਸੰਪਰਕ ਕਰੋ ਟੀਮ ਸਿੱਧੂ ਨਾਲ 416-302-0016 416-302-0016। ਫਰੀ ਹੋਲ ਟਾਊਨ ਹਾਊਸਿਸ 3 ਤੋਂ ਲੈ ਕੇ 5 ਬੈਡਰੂਮ ਤੱਕ 6 ਲੱਖ ਦੀ ਰੇਂਜ ਦੇ ਵਿੱਚ, ਅਤੇ ਟ੍ਰੈਡੀਸ਼ਨਲ 2-ਫਲੋਰ ਟਾਊਨ ਹਾਊਸਿਸ ਅਨਫਿਨਿਸ਼ ਬੇਸਮੈਂਟ ਪ੍ਰਾਈਵੇਟ ਬੈਕਯਾਰਡ ਨਾਲ, ਨਾਲ ਦੀ ਨਾਲ 3-ਫਲੋਰ ਟਾਊਨ ਹਾਊਸਿਸ ਫਰੀ ਹੋਲਡ, ਡਬਲ ਕਾਰ ਗਰਾਜ ਅਤੇ ਘੱਟ ਤੋਂ ਘੱਟ 4 ਗੱਡੀਆਂ ਦੀ ਪਾਰਕਿੰਗ ਦੇ ਨਾਲ, ਡੀਟੈਚ ਮਕਾਨ ਜਿਨ੍ਹਾਂ ਸਾਰਿਆਂ ਦੇ ਵਿੱਚ ਹੀ ਡਬਲ ਕਾਰ ਗਰਾਜ ਹੋਣਗੇ, 33 ਫੁੱਟ ਦੀ ਲਾੜ ਅਤੇ 36 ਫੁੱਟ ਦੀ ਲਾੜ, 6-7 ਬੈਡਰੂਮ ਤੱਕ 9 ਲੱਖ ਦੀ ਰੇਂਜ ਦੇ ਵਿੱਚ। ਕਾਲ ਥੀਮ ਸਿੱਧੂ 416-302-0016 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ, ਚਾਹੇ ਬਾਇਰ ਮਾਰਕੀਟ ਹੈ, ਚਾਹੇ ਸੈਲਰ ਮਾਰਕੀਟ ਹੈ, ਚਾਹੇ ਰੇਟ ਉੱਪਰ ਨੇ ਚਾਹੇ ਥੱਲੇ ਨੇ, ਲੋਕਾਂ ਜਿਨ੍ਹਾਂ ਨੂੰ ਮੋਰਗੇਜ ਚਾਹੀਦੀ ਹੈ, ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਮੋਰਗੇਜ ਹੋਵੇ, ਚਾਹੇ ਰੀਫਾਈਨੈਂਸ ਕਰਵਾਉਣਾ ਹੋਵੇ, ਚਾਹੇ ਰਿਨਿਊਅਲ ਆ ਗਈ ਹੈ, ਜਿਹੜਾ ਮਰਜ਼ੀ ਕੰਮ ਹੈ ਤੁਸੀਂ ਅੱਖਾਂ ਮੀਚ ਕੇ ਤੋਂ ਕਰਵਾ ਸਕਦੇ ਹੋ, ਉਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ। ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ 647-640-2511 647-640-2511 647-640-2511 647-640-2511 ਜੇ ਤੁਸੀਂ ਕੋਈ ਵੀ ਕਮਰਸ਼ੀਅਲ ਬਿਲਡਿੰਗ ਖਰੀਦਣ ਵਾਲੇ ਹੋ, ਤੁਹਾਨੂੰ 90% ਤੱਕ ਫਾਈਨੈਂਸਿੰਗ ਦਾ ਪ੍ਰਬੰਧ ਕਰਕੇ ਦੇ ਸਕਦੇ ਨੇ। ਜੇ ਤੁਹਾਨੂੰ ਅੱਜ ਹੀ 10,000 ਚਾਹੀਦਾ, 5 ਲੱਖ ਚਾਹੀਦਾ, ਇਹ ਕਹਿੰਦੇ ਨੇ ਕਿ 1-2 ਘੰਟਿਆਂ ਦੇ ਵਿੱਚ ਹੀ ਤੁਹਾਨੂੰ ਫੁੱਲੀ ਪ੍ਰਾਈਵੇਟ ਮੋਰਗੇਜ, ਉਹ ਵੀ ਅਨਬਲੀਵਬਲੀ ਲੋ ਇੰਟਰਸਟ ਰੇਟ ਦੇ ਵਿੱਚ, ਆਏ ਨਹੀਂ ਕਿ ਕੋਈ ਡਬਲ ਡਿਜਿਟ ਬਹੁਤ ਮਹਿੰਗਾ ਕੰਮ ਹੋਣਾ, ਕਹਿੰਦੇ ਨੇ ਕਿ ਇੰਨੇ ਘੱਟ ਰੇਟ ਦੇ ਵਿੱਚ ਤੁਹਾਨੂੰ ਪ੍ਰਾਈਵੇਟ ਮੋਰਗੇਜ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ ਘੰਟਿਆਂ ਦੇ ਅੰਦਰ ਅੰਦਰ। ਚਾਹੇ 5 ਲੱਖ ਤੱਕ ਵੀ ਚਾਹੀਦਾ ਹੋਵੇ, ਤੁਹਾਨੂੰ ਬਹੁਤ ਹੀ ਫੇਵਰੇਬਲ ਟਰਮਸ ਐਂਡ ਬਹੁਤ ਹੀ ਲੋ ਇੰਟਰਸਟ ਰੇਟ ਦੇ ਵਿੱਚ ਪ੍ਰਬੰਧ ਕਰਕੇ ਦੇ ਸਕਦੇ ਨੇ। ਰਾਹੁਲ ਗਰੇਵਾਲ 647-640-2511 647-640-2511 ਅਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕੋਮਲ ਟਰੈਵਲ। ਕੋਮਲ ਟਰੈਵਲ ਤੋਂ ਲਈ ਇੰਡੀਆ ਆਉਣ ਜਾਣ ਲਈ ਏਅਰਫੇਅਰ ਐਕਸਪਰਟ ਨੇ, ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਨੰਬਰ ਹੈ 905-239-7711। ਇਹਨਾਂ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ ਟੋਰਾਂਟੋ ਤੋਂ ਲੈ ਕੇ ਦਿੱਲੀ। ਕੋਈ ਵੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਜਾਓ ਦਿੱਲੀ ਨੂੰ ਅਕਟੋਬਰ, ਵਾਪਸ ਆਓ ਇੱਥੇ ਨਵੰਬਰ। 2 ਬੈਗ ਵਿੱਚ ਹੀ ਇੰਕਲੂਡਡ ਨੇ, 2 ਪੀਸਿਸ ਆਫ ਲਗੇਜ ਆਲਰੇਡੀ ਇੰਕਲੂਡਡ। ਅਕਟੋਬਰ ਐਂਡ ਨਵੰਬਰ ਰਾਊਂਡ ਟ੍ਰਿਪ 1490 ਡਾਲਰ ਦੇ ਵਿੱਚ। ਜੇ ਹੁਣ ਕੋਈ ਵੀ ਅਕਟੋਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਹੀ ਜਾਣਾ ਚਾਹੁੰਦਾ ਹੈ, 2 ਬੈਗ ਭਰ ਕੇ 1150 1150 ਦੇ ਵਿੱਚ ਟਿਕਟ ਤੁਹਾਨੂੰ ਮਿਲ ਜੂਗੀ। ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਵਨ ਵੇ, 2 ਬੈਗ ਇੰਕਲੂਡਡ ਨੇ, ਵਨ ਵੇ ਬੈਗਸ ਇੰਕਲੂਡਡ। ਜਾਂ ਤਾਂ ਅਕਟੋਬਰ 'ਚ ਜਾਓ, ਜਾਂ ਤਾਂ ਨਵੰਬਰ 'ਚ ਜਾਓ, ਜਾਓ ਅੰਮ੍ਰਿਤਸਰ ਤੱਕ $1380 2 ਬੈਗ ਭਰ ਕੇ, $1380। ਅੱਜ ਹੀ ਕੋਮਲ ਟਰੈਵਲ ਨਾਲ ਸੰਪਰਕ ਕਰੋ 905-239-7711 905-239-7711 ਅਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਅਗਸਤ 2026 ਦੀ ਕੰਜ਼ੂਮਰ ਪ੍ਰਾਈਸ ਇੰਡੈਕਸ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ ਬਦਲਿਆ ਹੀ ਨਹੀਂ, ਜੁਲਾਈ ਤੋਂ ਲੈ ਕੇ ਅਗਸਤ ਤੱਕ ਇਟਸ ਸਟੇਡ ਐਟ 3%। ਸਾਡੇ ਮੁਲਕ ਦੇ ਨੈਸ਼ਨਲ ਸਟੈਟਿਸਟਿਕਲ ਏਜੰਸੀ ਨੇ ਅੱਜ ਹੀ ਰਿਪੋਰਟ ਕੀਤਾ ਹੈ ਕਿ ਜੁਲਾਈ 2026 ਤੋਂ ਲੈ ਕੇ ਅਗਸਤ 2026 ਤੱਕ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ ਚੇਂਜ ਹੀ ਨਹੀਂ ਹੋਇਆ, 3% ਹੀ ਰਿਪੋਰਟ ਕੀਤਾ ਗਿਆ ਹੈ। ਖਾਸ ਕਿਉਂਕਿ ਅਗਸਤ 2025 ਤੋਂ ਲੈ ਕੇ ਅਗਸਤ 2026 ਤੱਕ ਗੈਸੋਲੀਨ ਕਾਸਟ ਸਲੋਅਰ ਪੇਸ 'ਤੇ ਵਧੀ ਹੈ। ਵਧੀ ਤਾਂ ਹੈ, ਬਹੁਤ ਜ਼ਿਆਦਾ ਵਧੀ ਹੈ, ਪਰ ਜੁਲਾਈ ਤਾਂ ਜ਼ਿਆਦਾ ਤੇਜ਼ੀ ਵਧੀ, ਅਗਸਤ ਤੇਲ ਦੀ ਪ੍ਰਾਈਸ ਘੱਟ ਤੇਜ਼ੀ ਨਾਲ ਵਧੀ, ਸਿਰਫ
ਸਿਰਫ 22.8% ਜ਼ਿਆਦਾ ਮਹਿੰਗਾ ਤੇਲ ਹੋਇਆ ਹੈ ਅਗਸਤ ਲੈ ਕੇ ਅਗਸਤ ਤੱਕ, ਤਾਂ ਹੀ ਤਾਂ ਇਨਫਲੇਸ਼ਨ ਤਾਂ ਕਾਬੂ ਹੀ ਰਹੀ ਆ 3% 'ਤੇ। ਪਰ ਜੇਕਰ ਗੈਸਲੀਨ ਪ੍ਰਾਈਸ ਨੂੰ ਐਕਸਕਲੂਡ ਕੀਤਾ ਜਾਂਦਾ, ਵਿੱਚ ਅਮਨਾਸ਼ਰ ਵਾਏ ਇਹ ਕਦੇ ਵੀ ਦਿਖਾਉਂਦੇ ਵੀ ਨੇ ਕਿ ਗੈਸਲੀਨ ਦੇ ਖਰਚੇ ਤੋਂ ਬਗੈਰ ਕਿੰਨਾ ਕੁ ਇਨਫਲੇਸ਼ਨ ਪੇਸ਼ ਹੁੰਦਾ, ਕਿਉਂਕਿ ਗੈਸਲੀਨ ਤੋਂ ਬਗੈਰ ਤਾਂ ਅਸੀਂ ਇਸ ਦੁਨੀਆਂ 'ਚ ਸਰਵਾਈਵ ਨਹੀਂ ਕਰ ਸਕਦੇ। ਪਰ ਇਹਨਾਂ ਨੇ ਦੱਸਿਆ ਹੈ ਕਿ ਇਨਫਲੇਸ਼ਨ ਘੱਟ ਜਾਂਦੀ ਸਿਰਫ 2.4% ਤੱਕ। ਪਰ ਇਸ ਤੋਂ ਜ਼ਿਆਦਾ ਅਹਿਮ ਗੱਲ, ਕਿਉਂਕਿ ਇਹ ਤਾਂ ਮੇਕ ਬਲੀਵ ਸਿਨੈਰੀਓ ਹੈ, ਇਮੈਜਿਨ ਵੀ ਡੋਂਟ ਯੂਜ਼ ਗੈਸਲੀਨ, ਨੋਟ ਕਰਨ ਵਾਲੀ ਗੱਲ ਇਹ ਹੈ ਕਿ ਵੱਧ ਤੋਂ ਵੱਧ ਬੈਂਕਸ ਦੇ ਇਕਾਨਮਿਸਟਸ, ਹੁਣ ਬੈਂਕ ਆਫ ਮੌਂਟਰੀਅਲ ਬੀਮੋ ਦੇ ਸੀਨੀਅਰ ਇਕਾਨਮਿਸਟ ਬੈਂਜਮਿਨ ਰਾਈਟਸ ਦੇ ਨਾਲ ਸਹਿਮਤ ਹਨ ਕਿ ਅਗਲੇ ਮਹੀਨੇ ਜਦੋਂ ਸਪਟੈਂਬਰ 2026 ਦੀ CPI ਰਿਪੋਰਟ ਪੇਸ਼ ਹੋਣੀ ਆ ਅਕਟੂਬਰ ਦੇ ਵਿੱਚ, ਅਸੀਂ ਸਿਗਨੀਫਿਕੈਂਟਲੀ ਹਾਇਰ ਗੈਸਲੀਨ ਐਂਡ ਡੀਜ਼ਲ ਪ੍ਰਾਈਸਿਸ ਦੇ ਨਾਲ ਮੱਚ ਹਾਇਰ ਹੈਡਲਾਈਨ ਇਨਫਲੇਸ਼ਨ ਨੰਬਰਸ ਪੜਾਂਗੇ। ਇਟਸ ਗੋਇੰਗ ਟੂ ਪਾਪ ਆਫ। ਪਿਛਲੇ ਮਹੀਨੇ ਅਗਸਤ 2026 ਦੇ ਵਿੱਚ ਗਰੋਸਰੀ ਸਟੋਰ ਪ੍ਰਾਈਸਿਸ, ਜਿਹਨੂੰ ਅਸੀਂ ਫੂਡ ਇਨਫਲੇਸ਼ਨ ਕਹਿੰਦੇ ਹਾਂ, ਉਹ ਇੱਕੋ ਹੀ ਸਾਲ ਪਹਿਲਾਂ ਨਾਲੋਂ 2.8% ਦੇ ਨਾਲ ਵਧੀ, ਜੋ ਕਿ ਜੁਲਾਈ 2024 ਤੋਂ ਬਾਅਦ, ਮਤਲਬ 17 ਮਹੀਨੇ ਲਗਾਤਾਰ ਫੂਡ ਇਨਫਲੇਸ਼ਨ ਹੈਡਲਾਈਨ ਇਨਫਲੇਸ਼ਨ ਦੇ ਨਾਲੋਂ ਵੱਧ ਹੀ ਪੇਸ਼ ਹੋਣ ਤੋਂ ਬਾਅਦ ਹੁਣ 18ਵੇਂ ਮਹੀਨੇ ਦੇ ਵਿੱਚ ਡਿਪ ਹੋਈ ਹੈ। ਇਹਦਾ ਮਤਲਬ ਇਹ ਨਹੀਂ ਕਿ ਗਰੋਸਰੀ ਜ਼ਿਆਦਾ ਮਹਿੰਗੀਆਂ ਨਹੀਂ ਹੋਈਆਂ, ਦੇ ਆਰ ਸਟਿਲ ਪ੍ਰੀਟੀ ਐਕਸਪੈਂਸਿਵ, ਦੇ ਆਰ ਸਟਿਲ ਗੈਟਿੰਗ ਮੋਰ ਐਕਸਪੈਂਸਿਵ। ਇਹ ਤਾਂ ਸਿਰਫ 18 ਮਹੀਨਿਆਂ ਦੇ ਵਿੱਚ, ਲਿਟਰਲੀ ਜਦੋਂ ਤੋਂ ਮਾਰਕ ਕਾਰਨੀ PM ਬਣਿਆ ਹੈ, ਦੈਟ ਐਗਜੈਕਟ ਸੇਮ ਮੰਥ ਇਹ ਟ੍ਰੈਂਡ ਸ਼ੁਰੂ ਹੋਇਆ, 18 ਮਹੀਨਿਆਂ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਫੂਡ ਇਨਫਲੇਸ਼ਨ ਅਚਾਨਕ ਹੈਡਲਾਈਨ ਇਨਫਲੇਸ਼ਨ ਨਾਲੋਂ ਘੱਟ ਗਈ ਹੈ। ਐਂਡ ਟੂ ਪੁੱਟ ਦਿਸ ਇਨ ਪਰਸਪੈਕਟਿਵ, ਜਿੱਥੇ ਜੁਲਾਈ 2026 ਦੇ ਵਿੱਚ ਕੈਨੇਡਾ ਦੇ ਵਿੱਚ ਇੱਕੋ ਹੀ ਸਾਲ ਪਹਿਲਾਂ ਨਾਲੋਂ ਡੇਅਰੀ ਦੁੱਧ ਪ੍ਰੋਡਕਟਸ ਦੀ ਪ੍ਰਾਈਸ 3.1% ਜ਼ਿਆਦਾ ਮਹਿੰਗੀ ਹੋਈ ਸੀ, ਅਗਸਤ 2026 ਦੇ ਵਿੱਚ ਇੱਕੋ ਹੀ ਸਾਲ ਪਹਿਲਾਂ ਨਾਲੋਂ ਡੇਅਰੀ ਦੁੱਧ, ਖਾਸ ਤੌਰ 'ਤੇ ਚੀਜ਼ ਅਤੇ ਯੋਗਰਟ ਪ੍ਰੋਡਕਟਸ ਦੀ ਪ੍ਰਾਈਸ ਸਿਰਫ 0.7% ਦੇ ਨਾਲ ਜ਼ਿਆਦਾ ਮਹਿੰਗੀ ਹੋਈ। ਮਹਿੰਗੀ ਤਾਂ ਜ਼ਿਆਦਾ ਹੋਈ ਹੈ, ਪਰ ਇੰਨੀ ਤੇਜ਼ੀ ਦੇ ਨਾਲ ਨਹੀਂ। ਸੋ ਬੈਂਕ ਆਫ ਮੌਂਟਰੀਅਲ ਬੀਮੋ ਦੇ ਸੀਨੀਅਰ ਇਕਾਨਮਿਸਟ ਬੈਂਜਮਿਨ ਰਾਈਟਸ ਨੇ ਕਿਹਾ ਹੈ ਕਿ ਅਗਲੇ ਮਹੀਨੇ ਜਦੋਂ ਸਪਟੈਂਬਰ 2026 ਦੀ CPI ਰਿਪੋਰਟ ਪੇਸ਼ ਕੀਤੀ ਜਾਊਗੀ, ਕਿਉਂਕਿ ਡੀਜ਼ਲ ਪ੍ਰਾਈਸਿਸ ਇੱਕ ਰੈਕਰਡ ਹਾਈ ਲੈਵਲ ਤੱਕ ਪਹੁੰਚ ਰਹੇ ਨੇ, ਅਤੇ ਫੂਡ ਪ੍ਰੋਡਕਸ਼ਨ ਲਈ ਬੇਹੱਦ ਜ਼ਰੂਰੀ ਹੈ, ਫੋਰ ਪ੍ਰੋਡਕਸ਼ਨ, ਫੋਰ ਪੈਕੇਜਿੰਗ, ਫੋਰ ਪ੍ਰੋਸੈਸਿੰਗ, ਫੋਰ ਟ੍ਰਾਂਸਪੋਰਟੇਸ਼ਨ। ਅਸੀਂ ਇੱਕ ਅਚਾਨਕ ਇਨਕਰੀਸ ਇਨ ਫੂਡ ਇਨਫਲੇਸ਼ਨ, ਗਰੋਸਰੀ ਇਨਫਲੇਸ਼ਨ ਨੈਕਸਟ ਮੰਥ ਦੀ CPI ਰਿਪੋਰਟ ਦੇ ਵਿੱਚ ਫਿਰ ਤੋਂ ਦੇਖਾਂਗੇ। ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਅਗਸਤ 2025 ਤੋਂ ਲੈ ਕੇ ਅਗਸਤ 2026 ਤੱਕ, ਖਾਸ ਗਲੋਬਲ ਜੈਟ ਫਿਊਲ ਪ੍ਰਾਈਸਿਸ ਬਿਕਾਜ਼ ਦ ਵਾਰ ਇਨ ਇਰਾਨ ਵਧਣ ਕਰਕੇ, ਏਅਰਲਾਈਨਸ ਦੇ ਵੱਲੋਂ ਬੇਸ ਏਅਰ ਫੇਅਰ ਨਾਲੇ ਫਿਊਲ ਸਰਚਾਰਜ ਵਧਾਉਣ ਕਰਕੇ, ਟਰੈਵਲ ਐਂਡ ਟੂਰ ਕਾਸਟ ਤਾਂ ਜਹਾਜ਼ ਦੇ ਵਾਂਗੂ ਹੀ ਉੱਪਰ ਅਸਮਾਨ ਨੂੰ ਗਏ ਨੇ, ਸਕਾਈ ਰਾਕਟ ਹੋਏ ਨੇ। ਨਾਲੇ ਜਿੱਥੇ ਜੁਲਾਈ 2025 ਤੋਂ ਲੈ ਕੇ ਜੁਲਾਈ 2026 ਤੱਕ ਐਵਰੇਜ ਕੈਨੇਡੀਅਨ ਰੈਂਟਲ ਪ੍ਰਾਈਸ 2.5% ਨਾਲ ਵਧੀ ਸੀ, ਅਗਸਤ ਤੋਂ ਲੈ ਕੇ ਅਗਸਤ ਤੱਕ ਤਾਂ ਜ਼ਿਆਦਾ ਤੇਜ਼ੀ 2.8% ਦੇ ਨਾਲ ਐਵਰੇਜ ਕਿਰਾਇਆ ਵਧਿਆ ਹੈ, ਜੋ ਕਿ ਅਪਵਰਡ ਪ੍ਰੈਸ਼ਰ ਪਾ ਚੁੱਕਿਆ ਹੈ ਹੈਡਲਾਈਨ ਇਨਫਲੇਸ਼ਨ ਦੇ ਵੱਲ। ਹੁਣ ਦੋਸਤੋ, ਕਈ ਕੈਨੇਡੀਅਨ ਮੇਜਰ ਬੈਂਕਸ ਦੇ ਇਕਾਨਮਿਸਟਸ ਦੇ ਕਈ ਅਲੱਗ ਪ੍ਰੈਡਿਕਸ਼ਨਸ ਹਨ, ਅੰਦਾਜ਼ੇ ਹਨ, ਇਹਨਾਂ ਕੋਲ ਕਿਹੜਾ ਕੋਈ ਵੀ ਮਰਲਿਨ ਦੀ ਕ੍ਰਿਸਟਲ ਬਾਲ ਹੈ ਕਿ ਉਹ 'ਚ ਦੇਖ ਕੇ ਕਹਿ ਸਕਦੇ ਆ ਪੱਕੇ ਤੌਰ 'ਤੇ ਕਿ ਰੇਟ ਵਧਣਾ ਘਟਣਾ ਕਿੰਨਾ ਹੋਣਾ, ਅੰਦਾਜ਼ਾ ਹੀ ਲਾ ਸਕਦੇ ਆ, ਪੜ੍ਹਿਆ ਲਿਖਿਆ ਰੀਸਰਚ ਕੀਤਾ ਹੋਇਆ ਤਜ਼ਰਬੇ ਦੇ ਹਿਸਾਬ ਨਾਲ ਹੀ ਪ੍ਰੈਡਿਕਸ਼ਨ ਇਹ ਪੇਸ਼ ਕਰ ਸਕਦੇ ਆ। ਇਸ ਸਾਲ 2026 ਅਤੇ 27 ਦੇ ਐਂਡ ਤੱਕ ਇਹਨਾਂ ਨੇ ਪੇਸ਼ ਕੀਤੇ ਨੇ। CIBC ਨੂੰ ਲੱਗਦਾ ਹੈ ਕਿ ਇਸ ਸਾਲ ਦੇ ਐਂਡ ਤੱਕ ਤਾਂ ਕੋਈ ਵੀ ਰੇਟ ਚੇਂਜ ਨਹੀਂ ਅਨਾਊਂਸ ਕੀਤੀ ਜਾਊਗੀ, ਟੈਂਗਾਰ, ਪਰ 2027 ਦੇ ਮਿਡਲ ਤੱਕ 25 ਬੇਸਿਸ ਪੁਆਇੰਟ ਦੀ ਇਨਕਰੀਸ ਪੇਸ਼ ਕੀਤੀ ਜਾਊਗੀ 2.5% ਤੱਕ, ਅਤੇ 2027 ਦੇ ਐਂਡ ਤੱਕ ਤਾਂ ਰੇਟ ਨੂੰ 25 ਹੋਰ ਪੁਆਇੰਟ ਨਾਲ ਵਧਾਇਆ ਜਾਊਗਾ 2.75% ਤੱਕ। ਇਹ CIBC ਦਾ ਕਹਿਣਾ ਹੈ। ਸਕੋਸ਼ਾ ਬੈਂਕ ਨੇ ਅੰਦਾਜ਼ਾ ਲਾਇਆ ਹੈ, ਬੁਰਾ ਹਾਲ ਹੈ, ਕਿ ਇਸ ਸਾਲ ਦੇ ਐਂਡ ਹੀ 50 ਬੇਸਿਸ ਪੁਆਇੰਟ ਦੇ ਨਾਲ ਰੇਟ ਨੂੰ ਵਧਾਇਆ ਜਾਊਗਾ ਬਾਏ ਦ ਐਂਡ ਆਫ ਦਿਸ ਈਅਰ 2.75% ਤੱਕ, ਅਤੇ 2027 ਦੇ ਐਂਡ ਤੱਕ ਤਾਂ ਕਹਿੰਦੇ ਨੇ ਸਕੋਸ਼ਾ ਬੈਂਕ ਵਾਲੇ ਕਿ ਬੈਂਚਮਾਰਕ ਇੰਟਰਸਟ ਰੇਟ ਵਿਲ ਹਿੱਟ 3%, ਅਤੇ ਦੋਨੇ ਨੈਸ਼ਨਲ ਬੈਂਕ ਅਤੇ ਡੇਜਾਰਡਿਨ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਸਾਲ ਦੇ ਵਿੱਚ ਬੈਂਚਮਾਰਕ ਇੰਟਰਸਟ ਰੇਟ ਚੇਂਜ ਕੋਈ ਵੀ ਪੇਸ਼ ਨਹੀਂ ਹੋਣੀ, ਪਰ ਅਗਲੇ ਸਾਲ ਦੇ ਐਂਡ ਤੱਕ ਤਾਂ ਰੇਟ ਵਧਾਇਆ ਜਾਊਗਾ 50 ਬੇਸਿਸ ਪੁਆਇੰਟ ਨਾਲ 2.75% ਤੱਕ।
ਰੋਇਲ ਬੈਂਕ ਆਫ ਕੈਨੇਡਾ RBC ਨੂੰ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ ਕੋਈ ਵੀ ਚੇਂਜ ਨਹੀਂ ਪੇਸ਼ ਹੋਣੀ, ਪਰ ਅਗਲੇ ਸਾਲ ਦੇ ਵਿੱਚ ਸਭ ਤੋਂ ਵੱਡੀ ਰੇਟ ਇਨਕਰੀਸ ਤਾਂ ਇਹਨਾਂ ਨੇ ਪ੍ਰੋਡਿਕਟ ਕੀਤੀ ਆ। RBC ਵਿੱਚ ਆਰਗਿਊਬਲੀ ਦ ਬਿਗੈਸਟ ਬੈਂਕ ਇਨ ਕੈਨੇਡਾ, RBC ਨੇ ਪ੍ਰੋਡਿਕਟ ਕੀਤਾ ਹੈ ਕਿ 27 ਨੂੰ ਐਂਡ ਆਫ ਕੀਤਾ ਜਾਊਗਾ ਐਗਜੈਕਟਲੀ ਅੱਜ ਤੋਂ 1% 1% increase in benchmark interest rate. Aaj jithe 2.25% hai, they're saying around this time next year, stay the end of the wall, 10.25% tak ta benchmark interest rate hoga according to RBC. So bhaave sare banks te alag alag benchmark interest rate de andaaze ne, par ek gal ta sare de sare sehmat han ਕਿ ਅਗਲੇ ਸਾਲ ਦੇ ਵਿੱਚ ਹੀ BOC ਦੇ ਵੱਲੋਂ ਹੀ ਰੇਟ ਵਧਾਉਣੇ ਹੀ ਵਧਾਉਣੇ ਹਨ ਇਹ ਤੁਸੀਂ ਇੱਕ ਗੱਲ ਮੇਨ ਧਿਆਨ ਦੇ ਵਿੱਚ ਰੱਖ ਹੀ ਲਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-44 ਸਾਡੇ ਨਾਲ ਪੂਰੇ ਇੱਕ ਹੋਰ ਘੰਟੇ ਲਈ ਕੋਈ ਵੀ ਗੱਲਬਾਤ ਕਰਨੀ ਹੋਵੇ ਆਹ ਨੰਬਰ ਹੁਣ ਕਮਾ ਸਕਦੇ ਹੋ 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ। ਟੈਕਸਟ ਔਰ ਵਟਸਐਪ ਹੈ 416-457-3381 416-457-3381। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਾਪਸ ਆਉਣੇ ਬਹੁਤ ਹੀ ਜਲਦ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Legends. Has defined generations. The one and only Rahat Fateh Ali Khan live in Toronto. With Shah Zaman Ali Khan Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye, har parivar ko life insurance honi bahut zaruri hai. Apne parivar di financial security te future planning layi.
4: Ese layi main apni te wife di insurance policy Prime Insurance de Simraj Sidhu to hi karwai hai.
5: Jekar tusi bhi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.

0: 560 AM band desh pradesh prime time radio program de naal jinne vi sade listeners and viewers 3 pm de jode hoye ne jinne vi sade listeners and viewers 4 pm de jode hoye ne te jinne vi sade bahut hi pyare listeners and viewers 5 baje to baad jode ne simraj sidhu valo pyar bhari sat sri akal dosto hopefully tusi hun all the way till 6 pm and even beyond jode rahonge sade naal te sade agle programs naal te dosto is ghante de vich nu dass diye sade program nu sponsor kita ja reha hai by Appliance Junction. Appliance Junction ਦੇ ਦੋ locations ਹਨ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਬਰੈਂਪਟਨ ਵੈਸਟ ਦੇ ਵਿੱਚ ਮੇਜਰ ਇੰਟਰਸੈਕਸ਼ਨ ਹੈ ਮਿਸਿਸਾਗਾ ਰੋਡ ਐਂਡ ਸਟੀਲਸ ਮਿਸਿਸਾਗਾ ਰੋਡ ਤੇ ਸਟੀਲਸ ਤੇ ਰਿਵਰਮੌਂਟ ਪਲਾਜ਼ਾ ਰਿਵਰਮੌਂਟ ਸਟਰੀਟ ਤੇ ਪਹਿਲੀ location ਹੈ ਤੇ ਦੂਜੀ location ਹੈ ਬਰੈਂਪਟਨ ਈਸਟ ਦੇ ਵੱਲ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਕਲਾਰਕ ਦੋਨੇ ਹੀ ਅਪਲਾਈਂਸ ਜੰਕਸ਼ਨ ਬਰੈਂਪਟਨ locations ਤੇ ਤੁਹਾਨੂੰ ਵੱਡੇ ਵੱਡੇ ਨਵੇਂ ਟੈਕਨੋਲੋਜੀ ਵਾਲੇ ਕ੍ਰਿਸਟਲ ਕਲੀਅਰ ਸਾਫ ਨਜ਼ਰ ਆਉਣ ਵਾਲੇ flat screen TVs naal di naal sound bars naal di naal fridge stove washer dryer dishwasher sare de sare TV te appliances milde ne incredibly low prices de naal har ek banda jo ke ja ke desh pradesh da hawala dauga khas discount vi milna par ਕੁਛ ਨਾ ਕੁਛ ਕੀਮਤੀ ਤੁਹਾਨੂੰ ਗਿਫਟ ਵੀ ਨਾਲ ਮਿਲਣਾ ਹੈ ਅਤੇ ਪਹੁੰਚ ਸਕਦੇ ਹੋ ਬਰੈਂਪਟਨ ਦੇ ਵਿੱਚ ਦੋ ਲੋਕੇਸ਼ਨਸ 'ਤੇ ਦੋਨੇ ਲੋਕੇਸ਼ਨਸ ਤੋਂ ਤੁਹਾਨੂੰ ਜਾਣਕਾਰੀ ਹੁਣ ਲੈ ਕੇ ਆਏ ਨੇ ਸਾਡੇ ਬਾਈ ਮਨਜੀਤ ਸਿੰਘ ਗਿੱਲ ਫਰੋਮ ਅਪਲਾਇੰਸ ਜੰਕਸ਼ਨ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਸਟਮ ਘਰ ਬਣਾ ਰਹੇ ਨੇ ਤੁਸੀਂ ਕਿਚਨ ਢਾ ਕੇ ਕਿਚਨ ਨਵੀਂ ਬਣਾ ਰਹੇ ਹੋ ਤੇ ਨਵੇਂ ਬ੍ਰਾਂਡ ਦੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਵੀਕ ਸਪੈਸ਼ਲੀ ਪਾਰਟਿਸਪੇਟ ਕਰ ਰਿਹਾ ਕਿਚਨ ਏਡ ਵਨ ਆਫ ਦਾ ਮੋਸਟ ਪ੍ਰੀਮੀਅਮ ਬ੍ਰਾਂਡ ਹੈ ਟੈਰਿਫ ਫਰੀ ਤੁਸੀਂ ਇਹ ਸ਼ਾਪਿੰਗ ਕਰਨੀ ਹੈ ਜਿਹਦੇ ਵਿੱਚ ਕਿਚਨ ਏਡ ਦਾ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $15,000 ਦੀ ਵੈਲਿਊ ਦਾ ਕਿਚਨ ਏਡ ਬ੍ਰਾਂਡ ਦਾ ਇਹ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $84.99 $8,499 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰ ਰਹੇ ਨੇ ਜਾਂ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਉਹਦੇ ਵਿੱਚ 5 ਦੇ 5 ਅਪਲਾਈਂਸਿਸ ਦਾ ਜੇ ਬੰਡਲ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਟੋਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $6,500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $34.99 $3,499 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਡੀਲ ਦੇਖ ਰਹੇ ਨੇ ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $9.99 ਤੇ ਨਾਲ $300 ਦੀ ਵੈਲਿਊ ਦੀ ਸੈਮਸੰਗ ਦੀ ਸਾਊਂਡ ਬਾਰ ਬਿਲਕੁਲ ਫਰੀ ਇਸ ਟੀਵੀ ਦੇ ਨਾਲ ਦਿੱਤੀ ਜਾ ਰਹੀ ਸੋ ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦਾ ਟਾਈਮ ਸਮਰਾਜ
0: Thank you very much. Naal di naal is ghante nu sade program nu sponsor kita ja reha hai by Simply Indian Sweets and Restaurant. Jo ke Simply sab to best Indian food taiyar karde ne sade pure Brampton shehar de vich. Oh bhi 3 alag locations to. Simply Indian Sweets and Restaurant da kehna hai ke is pure mahine September mahine jehde marzi din tusi indi jehdi marzi location te jao. Savere 10 baje to leke raat 8 baje tak 10 am to 8 pm je tusi pahunchoge ਦੇਸ ਪ੍ਰਦੇਸ ਦਾ ਤੁਹਾਨੂੰ ਹਵਾਲਾ ਦੇਣਾ ਪਊਗਾ ਰੈਫਰੈਂਸ ਕਰਨਾ ਪਊਗਾ ਨਹੀਂ ਤਾਂ ਤੁਹਾਨੂੰ ਇਹ ਬਾਏ ਵਨ ਗੈਟ ਵਨ ਫ੍ਰੀ ਆਫਰਸ ਬਿਲਕੁਲ ਵੀ ਨਹੀਂ ਮਿਲਣੇ ਬਸ ਸਿੰਪਲੀ ਆਹੀ ਕਹਿਣਾ ਪਊਗਾ ਕਿ 530 AM ਬੈਂਡ ਦੇਸ ਪ੍ਰਦੇਸ ਸੁਣ ਕੇ ਆਏ ਹਾਂ ਅਤੇ ਸਾਨੂੰ ਬਾਏ ਵਨ ਗੈਟ ਵਨ ਫ੍ਰੀ ਚਨਾ ਭਟੂਰਾ ਜਾਂ ਬਾਏ ਵਨ ਗੈਟ ਵਨ ਫ੍ਰੀ ਵੈਜ ਬਰਿਆਨੀ ਜਾਂ ਬਾਏ ਵਨ ਗੈਟ ਵਨ ਫ੍ਰੀ ਅੰਮ੍ਰਿਤਸਰੀ ਕੁਲਚਾ ਜਾਂ ਬਾਏ ਵਨ ਗੈਟ ਵਨ ਫ੍ਰੀ ਚਾਟ ਪਾਪੜੀ ਚਾਹੀਦੀ ਹੈ ਇਹ 4 ਖਾਸ ਆਈਟਮਸ ਤੁਹਾਡੇ ਲਈ ਬਾਏ ਵਨ ਗੈਟ ਵਨ ਫ੍ਰੀ entire month of September ਸਵੇਰੇ 10 ਤੋਂ ਲੈ ਕੇ ਰਾਤ 8 ਵਜੇ ਤੱਕ ਹੈ ਤੁਹਾਡੇ ਨੇੜਲੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹਿਲੀ ਲੋਕੇਸ਼ਨ ਹੈ 275 Garden Brook Trail and Castlemore. Garden Brook Trail and Castlemore ਤੇ ਪਹਿਲੀ ਓਰੀਜਨਲ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ 15 ਫੈਂਡਰ ਵੇ, 15 ਫੈਂਡਰ ਵੇ, ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ। ਤੇ ਤੀਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਤੇ ਫਾਈਨੈਂਸ਼ੀਅਲ ਦੇ ਨੇੜੇ, 85 ਮੌਂਟਪੈਲੀਏ ਸਟਰੀਟ, ਬ੍ਰੈਂਪਟਨ। ਸੋ 3 ਬ੍ਰੈਂਪਟਨ ਲੋਕੇਸ਼ਨਸ this entire month, ਆ ਪੂਰਾ ਸਪਟੈਂਬਰ ਮਹੀਨਾ, ਤੁਸੀਂ ਰਾਤ 8 ਵਜੇ ਤੱਕ ਬੇਸ਼ੱਕ ਜਾਓ ਨੇੜਲੀ ਲੋਕੇਸ਼ਨ 'ਤੇ, ਕਹੋ ਕਿ ਦੇਸ ਪ੍ਰਦੇਸ ਹੁਣ ਕੇ ਆਏ ਹਾਂ ਅਤੇ ਸਾਨੂੰ ਬਾਏ ਵਨ ਗੈਟ ਵਨ ਫਰੀ ਡੀਲ ਦਿਓ। ਜਿਹਦੇ ਵਿੱਚ 4 ਆਪਸ਼ਨ ਨੇ, ਚਾਰਾਂ 'ਤੇ 4 ਚੱਕ ਲਓ ਫੱਟੇ ਅਤੇ ਸਾਰੇ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਹੀ ਮਿਲਣਗੀਆਂ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ ਵਨ ਗੈਟ ਵਨ ਫਰੀ, 4 ਸਪੈਸ਼ਲ ਆਈਟਮਸ। ਕੋਈ ਸਪੈਸੀਫਿਕ ਡੇ ਨਹੀਂ, ਪੂਰੇ ਸਪਟੈਂਬਰ ਮਹੀਨੇ ਸਿੰਪਲੀ ਇੰਡੀਅਨ ਸਵੀਟਸ ਰੈਸਟੋਰੈਂਟ ਦੀਆਂ 3 ਲੋਕੇਸ਼ਨਸ 'ਤੇ। ਅਤੇ 3 ਲੋਕੇਸ਼ਨਸ ਦਾ ਇੱਕ ਨੰਬਰ ਹੈ, ਜੇ ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ। ਲਾਈਵ ਕੇਟਰਿੰਗ ਦੇ ਵਿੱਚ ਇਹ ਬਹੁਤ ਹੀ ਕਮਾਲ ਦਾ, ਅਫਕੋਰਸ ਬਹੁਤ ਹੀ ਸਵਾਦ ਪ੍ਰਣਾਲੀ ਨਾਲ ਪ੍ਰੋਫੈਸ਼ਨਲ ਐਕਸਪੀਰੀਅੰਸ ਪ੍ਰੋਵਾਈਡ ਕਰਦੇ ਨੇ। ਆਪਦਾ ਟਰੱਕ ਭੇਜਦੇ ਨੇ, 10 ਟਰੱਕ ਨੇ ਵੈਸੇ, ਟਰੱਕ ਭੇਜਦੇ ਨੇ। ਲਾਈਵ ਸਭ ਕੁਛ ਫਰੋਮ ਸਕਰੈਚ ਤਿਆਰ ਕੀਤਾ ਜਾਂਦਾ ਹੈ, ਤਾਜ਼ਾ ਤੁਹਾਡੇ ਮਹਿਮਾਨਾਂ ਦੇ ਸਾਹਮਣੇ, ਅਤੇ ਸਰਵ ਵੀ ਕੀਤਾ ਜਾਂਦਾ ਹੈ ਕਿ ਤੁਹਾਨੂੰ ਤੁਹਾਡੇ ਫੰਕਸ਼ਨ ਵਿੱਚ, ਪਾਰਟੀ ਪੂਰਟੀ ਵਿੱਚ, ਚਾਹੇ ਹੁਣ ਪੋਲੀਟੀਕਲ ਰੈਲੀ ਵੀ ਰੱਖ ਰਹੇ ਹੋ, ਤੁਹਾਨੂੰ ਕੇਟਰਿੰਗ ਚਾਹੀਦੀ ਹੈ, ਜਿਹੜਾ ਮਰਜ਼ੀ ਇਵੈਂਟ ਹੋਵੇ ਉਹਦੇ ਵਿੱਚ ਤੁਸੀਂ ਆਪ ਪੂਰਾ ਨਜ਼ਾਰਾ ਲਓ ਅਤੇ ਸਰਵਰ ਦੀ ਟੀਮ ਤੁਹਾਡੇ ਮਹਿਮਾਨਾਂ ਨੂੰ ਸਰਵ ਵੀ ਕਰਨਗੇ। ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111 905-794-8111। ਨਵੀਂ ਬਹੁਤ ਹੀ ਸੋਹਣੀ ਐਨਕ ਤਿਆਰ ਕਰਵਾਉਣੀ ਆ, $99 ਵਿੱਚ ਤਿਆਰ ਕਰਵਾ ਸਕਦੇ ਹੋ, $99 ਦੇ ਵਿੱਚ, ਉਹ ਵੀ ਟੋਰੀ ਬ੍ਰੈਂਡ ਨੇਮ ਡਿਜ਼ਾਈਨਰ ਐਨਕ, ਸਿਰਫ ਤੇ ਸਿਰਫ $99 ਦੇ ਵਿੱਚ, $99 ਵਿੱਚ। ਕਿੱਥੇ? ਸਿਰਫ ਤੇ ਸਿਰਫ ਕਲੀਅਰ ਵਿਊ ਆਈ ਕੇਅਰ 'ਤੇ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ, ਮੇਫੀਲਡ ਐਂਡ ਮਕਵੀਨ। ਮੇਫੀਲਡ ਐਂਡ ਮਕਵੀਨ 'ਤੇ ਕਾਫੀ ਵੱਡਾ ਪਲਾਜ਼ਾ ਹੈ, ਮੇਫੀਲਡ ਐਂਡ ਮਕਵੀਨ 'ਤੇ 11615 ਮਕਵੀਨ ਡਰਾਈਵ, ਬ੍ਰੈਂਪਟਨ, ਐਂਡ ਮੇਫੀਲਡ ਐਂਡ ਮਕਵੀਨ, ਯੂਨਿਟ ਨੰਬਰ 34 ANW ਦੇ ਬਿਲਕੁਲ ਨਾਲ, ਕਲੀਅਰ ਵਿਊ ਆਈ ਕੇਅਰ ਹੈ, ਜਿੱਥੇ ਕਿ 2 ਬਹੁਤ ਕਮਾਲ ਦੇ ਪ੍ਰੋਫੈਸ਼ਨਲ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰਸ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਡਾਕਟਰ ਹੇਅਰ ਅਤੇ ਡਾਕਟਰ ਹੇਅਰ ਤੁਹਾਡੇ ਲਈ ਪੰਜਾਬੀ ਨਾਲ ਜਿਹੜਾ ਇੰਗਲਿਸ਼ ਦੇ ਵਿੱਚ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਖਾਸ ਜੇ ਬਜ਼ੁਰਗਾਂ ਨੂੰ ਲੈ ਕੇ ਜਾਣਾ ਹੈ, ਨਿਗਾਹ 'ਚ ਕੋਈ ਵੀ ਫਰਕ ਪੇਸ਼ ਹੋਇਆ ਹੈ, ਕੋਈ ਇਸ਼ੂ ਹੈ, ਕੋਈ ਕੰਸਰਨ ਹੈ, ਉਹ ਚੰਗੀ ਤਰ੍ਹਾਂ ਬਿਨਾਂ ਕੋਈ ਵੀ ਲੈਂਗੁਏਜ ਬੈਰੀਅਰ ਤੋਂ ਉਹਨਾਂ ਨੂੰ ਪਿਆਰ ਨਾਲ ਸਮਝਾ ਸਕਦੇ ਆ। 905-913-4545 905-913-4545 ਆਪਦੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਇਹ ਅੱਜ ਤਾਂ ਬੰਦ ਨੇ, ਹਰੇਕ ਮੰਡੇ ਬੰਦ ਹੁੰਦੇ ਰਹੇ, ਪਰ ਸਾਰੇ ਦਿਨ ਸਵਾਏ ਮੰਡੇ ਦੇ ਓਪਨ ਫੋਰ ਬਿਜ਼ਨਸ। 905-913-4545 905-913-4545 ਅਤੇ ਦੇਸ ਪ੍ਰਦੇਸ ਦੇ ਨਾਲ ਹਵਾਲੇ ਨਾਲ ਤੁਹਾਨੂੰ $99 ਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਦੀ ਐਨਕ $99 ਤਿਆਰ ਕਰਕੇ ਦੇਣਗੇ। ਚਾਹੇ ਪੱਲਿਓਂ ਪੇ ਕਰਦੇ ਹੋ, ਚਾਹੇ ਚਾਹੁੰਦੇ ਹੋ ਕਿ ਡਾਇਰੈਕਟ ਤੁਹਾਡੀ ਇੰਸ਼ੋਰੈਂਸ ਤੋਂ ਬਿੱਲ ਕੀਤਾ ਜਾਵੇ, ਨੰਬਰ $99 ਹੀ ਰਹੂਗਾ। ਅਤੇ ਨੰਬਰ ਇਹਨਾਂ ਦਾ ਫੋਨ ਨੰਬਰ ਹੈ 905-913-4545 905-913-4545 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਵਾਲੇ ਬ੍ਰੈਂਪਟਨ ਵੀ, ਅਟੋਬੋਕ ਵੀ, 2 ਲੋਕੇਸ਼ਨਸ ਤੋਂ ਤੁਹਾਨੂੰ ਬੜੀਆਂ ਕਮਾਲ ਦੀਆਂ, ਬੜੀਆਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਨੇ ਅਤੇ ਕਰਦੇ ਆ ਰਹੇ ਨੇ ਹੁਣ ਮੇਰੇ ਖਿਆਲ ਦੇ ਵਿੱਚ 2 ਜਾਂ 3+ ਡੈਕੇਡ ਤੋਂ। ਪ੍ਰੀ ਓਲਡ ਬਿਜ਼ਨਸ ਅਤੇ ਬਹੁਤ ਰਿਲਾਇਬਲ ਨਾਮ ਹੈ ਦਿਓਲ ਟਰੈਵਲ ਵਾਲਿਆਂ ਦਾ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਆਪਦੇ ਲਵਡ ਵਨਸ ਨੂੰ, ਬਜ਼ੁਰਗਾਂ ਨੂੰ, ਜਿਹਨੂੰ ਮਰਜ਼ੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ ਇਸ ਸਾਲ ਨਵੰਬਰ ਜਾਂ ਡਿਸੰਬਰ ਦੇ ਵਿੱਚ। ਸੋ ਦਿੱਲੀ ਤੋਂ ਲੈ ਕੇ ਟੋਰਾਂਟੋ ਦੀ ਇੱਥੇ ਫਲਾਈਟ ਹੋਊ ਨਵੰਬਰ ਔਰ ਡਿਸੰਬਰ, ਅਤੇ ਵਾਪਸੀ ਦਿੱਲੀ ਤੱਕ ਮਾਰਚ ਜਾਂ ਅਪ੍ਰੈਲ, $1250 ਵਿੱਚ। ਬੜੀ ਸਸਤੀ ਟਿਕਟ ਹੈ ਯਾਰ, 1250 1250 ਦੇ ਵਿੱਚ ਬੁੱਕ ਕਰ ਸਕਦੇ ਹੋ। ਸੋ ਦਿੱਲੀ ਟੂ ਟੋਰਾਂਟੋ ਇਨ ਨਵੰਬਰ ਡਿਸੰਬਰ, ਅਤੇ ਵਾਪਸੀ ਹੋਊਗੀ ਦਿੱਲੀ ਤੱਕ ਮਾਰਚ ਔਰ ਅਪ੍ਰੈਲ, ਰਾਊਂਡ ਟ੍ਰਿਪ ਫੋਰ ਓਨਲੀ 1250 1250। ਜੇਕਰ ਕੋਈ ਵੀ ਅਗਲੇ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਬੁੱਕ ਕਰਨਾ ਚਾਹੁੰਦਾ ਹੈ, ਉਹ ਵੀ 2 ਬੈਗ ਦੇ ਨਾਲ, 1 way ਫਰ ਅਕਟੋਬਰ, $970 only $970. So Delhi to Toronto next month October, 1-way ticket, direct flight, 2 bags included, only $970. Call Rajveer Deol at Deol Travel, Brampton location, the number hai 905 905-588-4200. 905-588-4200. Jaw, Etobicoke location, 905-588-5100. 905-588-5100.

0: ਤੇ ਬ੍ਰੈਂਪਟਨ ਦੇ ਬਾਰਡਰ ਤੇ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ, $596,000 ਦੀ ਹੀ ਪ੍ਰਾਈਸ ਹੈ ਮੇਫੀਲਡ ਐਂਡ ਹਰ ਇੰਟੀਰੀਅਰ. ਮੇਫੀਲਡ ਐਂਡ ਹਰ ਇੰਟੀਰੀਅਰ ਵੈਰੀ ਵੈਲ ਕਨੈਕਟਡ ਏਰੀਆ, ਬ੍ਰੈਂਪਟਨ ਮਿੰਟ ਵੀ ਨਹੀਂ ਲੱਗਦਾ, ਕੈਲਡਨ ਸਾਈਡ 'ਤੇ ਹੈ, ਸਾਰੇ ਹਾਈਵੇ ਐਕਸਿਸ ਪਲਾਜ਼ੇ ਪਲੂਜ਼ੇ ਹੋਸਪਿਟਲ ਸਭ ਕੁਝ ਲੱਗ ਗਈ ਆ. ਮੇਫੀਲਡ ਐਂਡ ਹਰ ਇੰਟੀਰੀਅਰ 'ਤੇ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਕੈਲਡਨ ਸ਼ਹਿਰ 'ਚ ਇਹ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ 596,000, 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਹੈ, ਤੁਸੀਂ ਬੁੱਕ ਕਰ ਸਕਦੇ ਹੋ. ਅਤੇ ਉਹ ਵੀ 3 ਡਿਫਰੈਂਟ ਯੂਨੀਕ ਡਿਜ਼ਾਈਨ ਨੇ, ਸਾਰੇ ਦੇ ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਨੇ. ਮਤਲਬ ਕੋਈ ਕਾਂਡੋ ਫੀ ਨਹੀਂ, ਕੋਈ POTL ਫੀ ਨਹੀਂ, ਕੋਈ ਮੰਥਲੀ ਫੀ ਹੈ ਨਹੀਂ. 2 ਫਲੋਰ ਟ੍ਰੈਡੀਸ਼ਨਲ ਟਾਊਨ ਹਾਊਸ, ਅਨਫਿਨਿਸ਼ਡ ਬੇਸਮੈਂਟ ਅਤੇ ਪ੍ਰਾਈਵੇਟ ਬੈਕਯਾਰਡ ਨਾਲ. 3 ਫਲੋਰ ਸਿਟੀ ਟਾਊਨ, ਡਬਲ ਕਾਰ ਗਰਾਜ ਅਤੇ 4 ਗੱਡੀਆਂ ਦੀ ਪਾਰਕਿੰਗ ਨਾਲ. ਜਾਂ ਤਾਂ 3 ਫਲੋਰ ਬੈਕ ਟੂ ਬੈਕ ਟਾਊਨ ਹਾਊਸਿਸ, ਅਤੇ ਸਭ ਤੋਂ ਲੋਐਸਟ ਪ੍ਰਾਈਸ 596,000, ਲੈਸ ਦੈਨ 600 ਗ੍ਰੈਂਡ, ਲੈਸ ਦੈਨ 6 ਲੱਖ. ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਬਿਲਡਰ ਢੇਰ ਸਾਰੇ ਅਪਗ੍ਰੇਡ ਦੇ ਰਿਹਾ ਹੈ ਲਿਮਿਟਡ ਟਾਈਮ ਲਈ. ਨੈਚੁਰਲ ਓਕ ਦੀ ਹਾਰਡਵੁੱਡ ਵੀ, ਓਕ ਦੀਆਂ ਪੌੜੀਆਂ ਵੀ, ਹਰੇਕ ਫਲੋਰ 'ਤੇ 9 ਫੁੱਟ ਦੀ ਸੀਲਿੰਗ, 0 ਡਿਵੈਲਪਮੈਂਟ ਚਾਰਜਿਸ, ਫ੍ਰੀ ਅਸਾਈਨਮੈਂਟ ਕਲਾਸ, ਫ੍ਰੀ 5 ਅਪਲਾਇੰਸ ਪੈਕੇਜ, $10,000 ਡਕੋਰ. ਕਾਲ ਥੀਮ ਸਿੱਧੂ 416-302-0016, 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ. ਨਾਲ ਦੀ ਨਾਲ ਇਸ ਟਾਈਮ 'ਤੇ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, ਜਿਨ੍ਹਾਂ ਦਾ ਫੋਨ ਨੰਬਰ ਹੈ 416-710-7524, 416-710-7524. ਸਾਡੇ ਬਾਈ ਪ੍ਰਭਦੀਪ ਸਿੰਘ ਨਾਲ ਆਪਾਂ ਮੋਰਗੇਜ ਦੇ ਬਾਰੇ ਗੱਲਬਾਤ ਕਰਦੇ ਹਾਂ, ਫਿਰ ਅਗਲੀ ਖਬਰ ਪੇਸ਼ ਕਰਦੇ ਹਾਂ. ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਕੁਛ ਨਾ ਕੁਛ ਹੁਣ ਜਲਦ ਤੋਂ ਜਲਦ ਬੁੱਕ ਹੀ ਕਰ ਲਈਏ, ਕਿਉਂਕਿ ਜਿਹੜਾ 13% ਦਾ ਰੀਬੇਟ ਆ ਉਹ ਤਾਂ ਉਦੋਂ ਹੀ ਮਿਲੂਗਾ ਜੇ ਅਸੀਂ ਅਗਲੇ ਮਾਰਚ ਦੇ ਐਂਡ ਤੋਂ ਪਹਿਲਾਂ ਹੀ ਬੁੱਕ ਕਰਦੇ ਹਾਂ. ਜਿਹੜਾ ਵੀ ਸਾਡਾ ਸੱਜਣ ਮਿੱਤਰ, ਪੂਰਾ ਪਰਿਵਾਰ ਵੀ ਹੋਵੇ, ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਹੈ, ਮੇ ਬੀ ਉਹਨਾਂ ਨੂੰ ਮਾੜਾ ਮੋਟਾ ਪਤਾ ਹੈ, ਮੇ ਬੀ ਬਿਲਕੁਲ ਵੀ ਨਹੀਂ ਪਤਾ ਹੈ ਕਿ ਮੋਰਗੇਜ ਕਰਵਾਉਣੀ ਕਿਵੇਂ ਆ. ਹੁਣ ਤੁਸੀਂ ਇਹ ਦੱਸੋ ਕਿ ਕੀ ਤੁਸੀਂ ਕੋਈ ਮੇਜਰ ਬੈਂਕ ਤੋਂ, ਟਾਪ ਦੀ ਬੈਂਕ ਤੋਂ ਹੀ ਕੰਮ ਕਰਵਾਉਂਦੇ ਹੋ ਅਤੇ ਸਾਰਿਆਂ ਦੀ ਮੋਰਗੇਜ ਕਰ ਸਕਦੇ ਹੋ, ਜਾਂ ਕਿੰਨਾ ਕਿੰਨਾ ਦੀ ਕਰ ਸਕਦੇ ਹੋ, ਦੱਸੋ ਜੀ.
1: ਬਿਲਕੁਲ ਸਮਰਾਜ ਵੀਰੇ, ਜਿਵੇਂ ਤੁਸੀਂ ਕਹਿ ਰਹੇ ਹੋ, ਅੱਜ ਕੱਲ੍ਹ ਬਿਲਡਰ ਵੀ ਇਨਸੈਂਟਿਵ ਕਾਫੀ ਦੇ ਰਹੇ ਆ, ਜਾਂ ਫਸਟ ਟਾਈਮ ਹੋਮ ਬਾਇਰਸ ਨੂੰ, ਜਾਂ ਇਨਵੈਸਟਰ ਪ੍ਰੋਪਰਟੀਆਂ ਨੂੰ ਵੀ ਲੈ ਕੇ. ਜੇ ਗੱਲ ਕਰੀਏ ਵੀ ਮੋਰਗੇਜ ਕਿੰਨਾ ਦੀ ਕਰਵਾ ਸਕਦੇ ਹਾਂ, ਦੇਖੋ ਮੋਰਗੇਜ ਹਰ ਇੱਕ ਦੀ ਹੋਜੂਗੀ, ਇਹ ਗੱਲ ਨਹੀਂ ਕਿ ਮੋਰਗੇਜ ਕਿਸੇ ਦੀ ਨਹੀਂ ਹੋ ਸਕਦੀ. ਕੱਲਾ ਕੱਲਾ ਇੰਡੀਵਿਜੁਅਲ ਆਪੋ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਾਣਦਾ ਹੁੰਦਾ ਕਿਹਦਾ ਸਕੋਰ ਕਿਹੋ ਜਿਹਾ ਤੇ ਉਹ ਕਿਹੜੀ ਕੈਟੇਗਰੀ ਦੇ ਵਿੱਚ ਫਿੱਟ ਹੁੰਦਾ ਹੈਗਾ. ਹੁਣ ਗੱਲ ਕਰਦੇ ਹਾਂ ਜਿਹੜੇ ਭੈਣ ਭਰਾ ਹੈਗੇ ਫਸਟ ਟਾਈਮ ਹੋਮ ਬਾਇਰ, ਜ਼ਿਆਦਾਤਰ ਭੈਣ ਭਰਾਵਾਂ ਦਾ ਇਹ ਡਰ ਹੁੰਦਾ ਆ ਵੀ ਯਾਰ ਜੇ 5% ਨਾਲ ਸਾਡੀ ਕਲੋਜ਼ਿੰਗ ਹੋ ਜੂਗੀ, 5% ਨਾਲ ਵੀ ਹੋ ਜੂਗੀ. ਜੇ ਕਿਸੇ ਭੈਣ ਭਰਾ ਨੂੰ ਇਹ ਗੱਲ ਦਾ ਫਿਕਰ ਆ ਵੀ ਯਾਰ ਮੇਰੀ ਮਹੀਨੇ ਦੀ ਪੇਮੈਂਟ ਬਹੁਤ ਬਣਦੀ ਪਈ ਆ, ਤਾਂ ਮੇਰੇ ਕੋਲ ਇਹੋ ਜਿਹੇ ਬੈਂਕ ਵੀ ਨੇ ਜਿਹੜੇ 40 ਸਾਲਾਂ ਦੀ ਐਮੋਟਾਈਜੇਸ਼ਨ ਆਫਰ ਕਰਦੇ ਪਏ ਨੇ, ਰਾਈਟ? ਸੋ ਗੱਲ ਹੁੰਦੀ ਹੈ ਵੀ ਗੱਲ ਤੁਹਾਡੀ ਕ੍ਰੈਡੀਬਿਲਿਟੀ ਦੇ, ਤੁਸੀਂ ਕਿਹੜੇ ਹਿਸਾਬ ਨਾਲ ਤੁਸੀਂ ਆਪਦਾ ਉਹਨੂੰ ਕੋਨਫੀਡੈਂਟਲੀ ਤੁਰਨਾ ਚਾਹੁੰਦੇ ਹੋ. ਹਾਂ, ਇੱਕ ਚੀਜ਼ ਮੈਂ ਹਮੇਸ਼ਾ ਸੁਜੈਸਟ ਪਹਿਲਾਂ ਕਰਦਾ ਹੁੰਦਾ ਆ, ਤੁਹਾਨੂੰ ਜਿਹੜਾ ਸਭ ਤੋਂ ਸਟਰੋਂਗ ਤੁਹਾਡਾ ਜਿਹੜਾ ਕਹਿ ਲਓ ਕੰਪੋਨੈਂਟ ਹੋਊਗਾ ਜਿਹੜਾ ਕਿ ਮੋਰਗੇਜ ਦਾ ਪ੍ਰੀ ਅਪਰੂਵਲ, ਉਹ ਪਹਿਲਾਂ ਜ਼ਰੂਰ ਲੈ ਕੇ ਰੱਖੋ ਜਦੋਂ ਤੱਕ ਤੁਸੀਂ ਘਰ ਦੀ ਪਰਚੇਸ ਨਹੀਂ ਕੀਤੀ. ਜੇ ਤੁਸੀਂ ਪ੍ਰੀ ਅਪਰੂਵਲ ਪਹਿਲਾਂ ਆਪਣੇ ਕੋਲ ਇਨ ਹੈਂਡ ਰੱਖੋਗੇ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਘਰ ਦੀ ਪਰਚੇਸ ਆ ਤੁਸੀਂ ਉਹ ਕੋਨਫੀਡੈਂਟਲੀ ਬਾਏ ਕਰ ਸਕੋਗੇ. ਜੇ ਤੁਹਾਡਾ ਸਕੋਰ 650 ਐਂਡ ਅਬਵ ਹੈਗਾ ਆ ਐਕੁਆਫੈਕਸ ਉੱਤੇ, ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਬਾਕੀ ਤੁਹਾਡੀ ਪ੍ਰੋਫਾਈਲ ਦੇਖਿਆ ਤੇ ਆ, ਬਟ ਇੱਕ ਮਿਨੀਮਮ ਐਂਟਰੀ ਲੈਵਲ ਜਿਹੜਾ ਸਕੋਰ ਆ 650 ਚਾਹੀਦਾ ਜੀ ਬੈਂਕ ਤੋਂ ਤੁਸੀਂ ਪ੍ਰੀ ਅਪਰੂਵਲ ਲਿਆਉਣ ਲਈ. ਜੇ ਤੁਹਾਡਾ 650 ਤੋਂ ਘੱਟ ਆ ਤਾਂ ਬਾਈ ਜੀ ਬਾਈ ਡਿਫਾਲਟ ਤੁਹਾਨੂੰ ਬੈਂਕਾਂ ਨੇ ਐਪਲੀਕੇਸ਼ਨ ਤੁਹਾਡੀ ਐਕਸੈਪਟ ਹੀ ਨਹੀਂ ਕਰਨੀ. ਸੋ ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋ, ਆਪਣੀ ਜਿਹੜੀ ਘਰ ਦੀ ਖਰੀਦਦਾਰੀ ਹੈ ਕੋਨਫੀਡੈਂਟਲੀ ਕਰਨਾ ਚਾਹੁੰਦੇ ਹੋ, ਪਹਿਲਾਂ ਪ੍ਰੀ ਅਪਰੂਵਲ ਲੈ ਕੇ ਰੱਖੋ ਜਿਹਦੀ ਕਿ ਵੈਲਿਡਿਟੀ ਹੁੰਦੀ 120 ਦਿਨ ਦੀ. ਅੱਜ ਤੁਹਾਡੇ ਕੋਲ ਉਹ ਹੈਗੀ ਆ, ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਆਪਦੀ ਉਹ ਪ੍ਰੀ ਅਪਰੂਵਲ ਲੈ ਜਾਇਓ, ਤੁਹਾਨੂੰ ਗਾਰੰਟੀਡ ਸਿਰਫ ਤੇ ਸਿਰਫ ਉਦਣ ਵਰੀ ਕਰਨੀ ਹੋਊਗੀ, ਸਿਰਫ ਲੋਅਰ ਕੋਲੇ ਜਾ ਕੇ ਤੁਸੀਂ ਪੇਪਰ ਸਾਈਨ ਕਰਨੇ ਦੀ. ਸੋ ਜਿਹੜੇ ਹਿਸਾਬ ਨਾਲ ਸਮਰਾਜ ਵੀਰੇ ਤੁਸੀਂ ਦੱਸ ਰਹੇ ਹੋ, ਬਿਲਡਰ ਨੇ ਇਨਸੈਂਟਿਵ ਕਾਫੀ ਦੇਣੇ ਸ਼ੁਰੂ ਕੀਤੇ ਆ ਤੇ ਮਾਰਕੀਟ ਵੀ ਕਾਫੀ ਟੁੱਟੀ ਵੀ ਹੈਗੀ ਹੈ ਘਰਾਂ ਦੇ ਰੇਟ ਨੂੰ ਲੈ ਕੇ, ਕੋਈ ਵੀ ਮੇਰਾ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ, ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਨੰਬਰ ਦੇ ਵਿੱਚ ਸਾਰਾ ਸਮਝਾ ਦਿੱਤਾ ਜਾਊਗਾ ਜੋ ਕੁਛ ਪੇਪਰ ਤੇ ਸਮਝਾਇਆ ਜਾਊਗਾ ਜਾਂ ਜੋ ਕੁਛ ਦੱਸਿਆ ਜਾਊਗਾ ਉਵੇਂ ਹੀ ਖਰੇ ਉਤਰਾਂਗੇ। ਦੈਨ ਅਗੇਨ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਤੁਹਾਨੂੰ ਚੀਜ਼ ਜਚੂਗੀ ਤੁਸੀਂ ਸਾਈਨ

0: ਕਰੋਗੇ ਪੇਪਰ ਦੇ ਤਾਂ ਹੀ ਗਾਹ ਵਧਾਂਗੇ, ਜੇ ਤੁਹਾਨੂੰ ਨਹੀਂ ਜਾਂਚਦੀ ਜਿਵੇਂ ਤੁਸੀਂ ਬੈਠੇ ਹੋ ਜਾਂ ਜੋ ਤੁਸੀਂ ਜਿੱਥੇ ਵੀ ਸ਼ੋਪ ਲਾਉਂਦੇ ਹੋ ਹੋਰ ਪਾਸੇ ਕਰਨਾ ਚਾਹੁੰਦੇ ਡੈਫੀਨੇਟਲੀ ਕਰੋ, ਬਟ ਇੱਕ ਵਾਰੀ ਚੰਗੇ ਮੋਰਗੇਜ ਬ੍ਰੋਕਰ ਨਾਲ ਬੈਠੋ, ਤੁਹਾਨੂੰ ਅਗਲੇ ਬੰਦੇ ਨਾਲ ਗੱਲਬਾਤ ਕਰਕੇ ਹੀ ਪਤਾ ਲੱਗ ਜੂਗਾ। ਜੇ ਕੋਈ ਭੈਣ ਭਰਾ ਇਸ ਵਕਤ ਕੋਈ ਘਰ ਦੀ ਪਰਚੇਸ ਲੈ ਕੇ ਖਰਾਬ ਵੀ ਹੋਇਆ ਵਾ ਤਾਂ ਉਹ ਵੀ ਭੈਣ ਭਰਾ ਡੈਫੀਨੇਟਲੀ ਕਾਲ ਕਰ ਲੈਣ, ਤੁਹਾਨੂੰ ਕੋਈ ਨਾ ਕੋਈ ਚੰਗੇ ਰਾਹ ਤੇ ਪਾ ਦੇਣਗੇ ਵੀ ਤੁਹਾਨੂੰ ਅਲਟੀਮੇਟਲੀ ਕੋਈ ਪ੍ਰਾਈਵੇਟ ਮੋਰਗੇਜ ਨਾ ਲੈਣੀ ਪੈ ਜੇ। ਤੁਸੀਂ ਦੇਖੋ ਜਿਹੜਾ ਵੀ ਫਸਟ ਟਾਈਮ ਹੋਮ ਬਾਇਰ ਹੁੰਦਾ ਆ ਉਹਦੇ ਕੋਲੇ ਪਹਿਲਾਂ ਹੀ ਮਸਾਂ ਮਸਾਂ ਹੀ ਡਾਊਨ ਪੇਮੈਂਟ ਜੁੜੀ ਹੁੰਦੀ ਆ, ਮਸਾਂ ਮਸਾਂ ਹੀ ਲੈਂਡ ਟ੍ਰਾਂਸਫਰ ਜੋਗੇ ਜੁੜੇ ਹੁੰਦੇ ਹੈਗੇ, ਕੁੱਲ ਮਿਲਾ ਕੇ ਮਸਾਂ ਮਸਾਂ ਤਿੰਨ ਫੁੱਲ ਜੋੜ ਕੇ ਅਗਲੇ ਨੇ ਆਪਦਾ ਘਰ ਖਰੀਦਣ ਲਈ ਆਪਦੀ ਇਨਵੈਸਟਮੈਂਟ ਜੋਗੇ ਪੈਸੇ ਇਕੱਠੇ ਕੀਤੇ ਹੁੰਦੇ ਹੈਗੇ। ਸੋ ਪ੍ਰਾਈਵੇਟ ਮੋਰਗੇਜ ਤੇ ਸਟੱਕ ਹੋਣ ਨਾਲੋਂ ਬੈਂਕ ਤੋਂ ਹੀ ਕੰਮ ਕਰਵਾਉਣਾ। ਨੰਬਰ ਦੱਸ ਦਿੰਦਾ ਜੀ 416-710-7524, 416-710-7524। ਕਿਸੇ ਤਰੀਕੇ ਦਾ ਮੋਰਗੇਜ ਦਾ ਭਾਵੇਂ ਰੈਜੀਡੈਂਸ਼ੀਅਲ ਆ ਭਾਵੇਂ ਕਮਰਸ਼ੀਅਲ ਆ ਜਾਂ ਕੋਈ ਫਾਈਨੈਂਸ਼ੀਅਲ ਬਰਡਨ ਨਾਲ ਜੂਝ ਰਹੇ ਹੋ, ਕਿਸੇ ਤਰੀਕੇ ਦਾ ਮੋਰਗੇਜ ਦਾ ਕੋਈ ਵੀ ਸਵਾਲ ਆ, ਨੰਬਰ ਇੱਕ ਵਾਰੀ ਫੇਰ ਦੱਸ ਦਿੰਦਾ ਜੀ 416-710-7524, 416-710-7524। ਬਹੁਤ ਬਹੁਤ ਧੰਨਵਾਦ ਸਰਨਾਜ ਵੀਰੇ ਇਹਦੇ ਤੋਂ ਸਮਾਂ ਦੇਣ ਲਈ।
1: ਧੰਨਵਾਦ ਜੀ। ਤਸਵੀਰ ਪ੍ਰਭਦੀਪ ਸਿੰਘ ਮੋਰਗੇਜ ਬ੍ਰੋਕਰ ਨਾਲ ਅੱਜ ਹੀ ਸੰਪਰਕ ਕਰੋ, ਜਿਹਦਾ ਫੋਨ ਨੰਬਰ ਹੈ 416-710-7524, 416-710-7524। ਦੋਸਤੋ ਹੁਣ ਤੁਹਾਨੂੰ ਦੱਸੀਏ ਕਿ ਇਸ ਪਿਛਲੇ ਵੀਕਐਂਡ US President Donald Trump ਨੇ ਫਿਰ ਤੋਂ ਕਾਫੀ ਜ਼ਿਆਦਾ ਨੈਗੇਟਿਵ ਸਟੇਟਮੈਂਟਸ ਪੇਸ਼ ਕੀਤੀਆਂ ਹਨ ਸਾਡੇ ਮੁਲਕ ਦੇ ਲੀਡਰਸ਼ਿਪ ਦੇ ਬਾਰੇ, ਪੋਲੀਟੀਸ਼ੀਅਨਸ ਦੇ ਬਾਰੇ, ਪਰ ਨਾਲ ਦੇ ਨਾਲ ਕਿਹਾ ਹੈ ਕਿ ਉਹਨੂੰ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਬੜੀ ਜਲਦ ਹੀ ਟ੍ਰੇਡ ਡੀਲ ਬਣਾਈ ਜਾ ਸਕਦੀ ਹੈ। ਸੋ ਕੋਈ ਨਾ ਕੋਈ ਸਿਲਵਰ ਲਾਈਨਿੰਗ ਤਾਂ ਹੈਗੀ ਹੈਗੀ ਆ। ਅਤੇ ਅੱਜ ਇਹਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹ ਪ੍ਰੈਜ਼ੀਡੈਂਟ ਦੇ ਕਾਮੈਂਟਸ ਨੂੰ ਵੈਲਕਮ ਕਰਦਾ ਹੈ ਅਤੇ ਤਿਆਰ ਹੈ ਬਹਿ ਕੇ ਸਲਾਹਾਂ ਕਰਨ ਦੇ ਲਈ ਜੇਕਰ ਉਹ ਡੀਲ ਦੋਨੇ ਹੀ ਮੁਲਕਾਂ ਦੀ ਸਾਵਰਨਟੀ ਦੇ ਲਈ ਰਿਸਪੈਕਟਫੁਲ ਹੈ ਅਤੇ ਦੋਨੇ ਹੀ ਮੁਲਕਾਂ ਲਈ ਇਹ ਫਾਇਦੇਮੰਦ ਹੋਵੇ। ਪਰ ਗੱਲ ਇਹ ਹੈ ਦੋਸਤੋ, ਜਿੱਥੇ ਸਾਨੂੰ ਤਕਰੀਬਨ 2 ਸਾਲਾਂ ਤੋਂ ਆ ਸਾਵਰਨਟੀ ਦੇ ਨਾਟਕ ਦੇ ਨਾਲ ਐਂਟੀ ਅਮੈਰੀਕਨ ਬਣਾ ਚੁੱਕੇ ਨੇ ਅਤੇ ਸਾਨੂੰ ਇਹ ਬਾਰ ਬਾਰ ਕਹੀ ਜਾਂਦੇ ਆ ਵੀ ਵਿਲ ਨੈਵਰ ਬੀ ਦ 51st ਸਟੇਟ, ਹੁਣ ਤਾਂ ਲੱਗਦਾ ਹੈ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਨੂੰ ਅਮਰੀਕਾ ਦੀਆਂ ਬਾਹਾਂ ਤੋਂ ਲੈ ਕੇ ਯੂਰੋਪੀਅਨ ਯੂਨੀਅਨ ਦੀਆਂ ਪਾਰਲੀਮੈਂਟ ਦੀਆਂ ਬਾਹਾਂ ਤੱਕ ਭੇਜੂਗਾ। ਕਿਉਂ? ਕਿਉਂਕਿ ਅੱਜ ਹੀ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਨੇ ਅਨਾਊਂਸ ਕੀਤਾ ਹੈ ਕਿ ਉਹ ਆਰਵਾ ਦੇ ਵਿੱਚ ਇੱਕ ਆਪਦਾ ਦਫ਼ਤਰ ਖੋਲ੍ਹਣ ਲੱਗੇ ਨੇ। ਵਾਓ! ਨਾਲੇ ਪਰਸੋਂ ਨੂੰ ਮਾਰਕ ਕਾਰਨੀ ਚੱਲਿਆ ਹੈ ਯੂਰੋਪੀਅਨ ਪਾਰਲੀਮੈਂਟ, ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਐਡਰੈਸ ਕਰਨ ਦੇ ਲਈ, ਅਤੇ ਨਾਲ ਦਾ ਚਰਚਾ ਹੋ ਰਹੀ ਹੈ ਕਿ ਸਾਨੂੰ ਇੱਕ ਐਸੋਸੀਏਟ ਮੈਂਬਰ ਵੀ ਬਣਾਇਆ ਜਾਊਗਾ, ਜਿਹਦਾ ਨਤੀਜਾ ਤਾਂ ਕੋਈ ਵੀ ਨਹੀਂ ਜਾਣਦਾ ਸਿਵਾਏ ਮਾਰਕ ਕਾਰਨੀ ਅਤੇ ਉਹਦੇ ਧਾਗੇ ਖਿੱਚਣ ਵਾਲੇ ਪਪੜ ਮਾਸਟਰਸ, ਜੋ ਕਿ ਸੇਮ ਨੇ ਯੂਰਪ ਦੇ ਵਿੱਚ ਸਰਕਾਰਾਂ ਦੇ, ਅਮੈਰੀਕਨ ਸਰਕਾਰਾਂ ਦੇ ਅਤੇ ਸਾਡੇ ਸਰਕਾਰਾਂ ਦੇ, ਵੈਸਟਰਨ ਸਰਕਾਰਾਂ ਦੇ। ਅਤੇ ਨਾਲ ਦੀ ਨਾਲ ਇਹ ਵੀ ਹੁਣ ਪਤਾ ਲੱਗ ਗਿਆ ਹੈ ਕਿ ਕਾਫੀ ਜ਼ਿਆਦਾ ਵੀਜ਼ਾ ਫ੍ਰੀ ਟਰੈਵਲ, ਵੀਜ਼ਾ ਫ੍ਰੀ ਵਰਕ ਅਤੇ ਨਵੀਆਂ ਮਿਲਟਰੀ ਟੈਲੀਕਮਿਊਨੀਕੇਸ਼ਨ ਸੈਟੇਲਾਈਟ ਸਮਝੌਤੇ ਅਤੇ ਬੜਾ ਕੁਝ ਹੋਰ ਵੀ ਹੋ ਸਕਦਾ ਹੈ। ਬੇਸਿਕਲੀ ਸਾਵਰਨਟੀ ਮੈਟਰ ਕਰਦੀ ਨਹੀਂ ਹੈਗੀ, ਜਦੋਂ ਅਮਰੀਕਾ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦਾ ਅਸੀਂ ਮੱਲੋ ਮੱਲੀ ਹੀ ਆਪਦੀ ਹੁਣ ਸਾਵਰਨਟੀ ਵੇਚਣ ਲਈ ਤਿਆਰ ਹਾਂ ਯੂਰਪੀਅਨ ਯੂਨੀਅਨ ਨੂੰ। ਅਤੇ ਜਿੱਥੇ ਅਸੀਂ ਬਾਰ ਬਾਰ ਕਹੀ ਜਾਂਦੇ ਹਾਂ ਵੀ ਵਿਲ ਨੈਵਰ ਬੀ ਦ 51st ਸਟੇਟ, ਹੁਣ ਅਸੀਂ ਬਣਾਂਗੇ 28th state of the European Union. Parson, Saturday, September 12, 2026, US President Donald Trump ne ek journalist de valo question da kita gaya jekar oh USMCA agreement ਤੋ ਪੱਕੇ ਤੌਰ 'ਤੇ ਵਿਥਡਰਾ ਕਰਨ ਦੇ ਬਾਰੇ ਸੋਚ ਰਿਹਾ ਹੈ ਜਾਂ ਨਹੀਂ। ਜਿਵੇਂ ਪਹਿਲਾਂ ਵਾਰ ਵਾਰ ਕਹਿ ਰਿਹਾ ਸੀ ਆਮ ਨਾ ਸ਼ਰਫ ਵੋ ਕੀਪ ਇਟ, ਆਮ ਨਾ ਸ਼ਰਫ ਵੀ ਨੀਡ ਇਟ, ਹੁਣ ਤਾਂ ਇਹਦੀ ਵੀ ਟੂਨ ਬਦਲ ਚੁੱਕੀ ਹੈ ਕਿਉਂਕਿ ਨਵੰਬਰ 3 ਨੂੰ ਮਿਡ ਟਰਮ ਇਲੈਕਸ਼ਨ ਹਨ ਫੋਰ ਕਾਂਗਰਸ ਐਂਡ ਫੋਰ ਦ ਸੈਨੇਟ, ਅਤੇ ਆਬਵੀਅਸਲੀ ਜਿੰਨੇ ਵੀ ਸਵਿੰਗ ਸਟੇਟਸ ਨੇ ਅਤੇ ਖਾਸ ਤੌਰ ਬੋਰਡਰ ਸਟੇਟਸ ਨੇ ਉਹ ਤਾਂ ਕੈਨੇਡਾ ਦੇ ਨਾਲ ਤਾਂ ਬਹੁਤ ਜ਼ਿਆਦਾ ਬਿਜ਼ਨਸ ਕਰਦੇ ਨੇ, ਦੇ ਆਰ ਡਿਪੈਂਡੈਂਟ, ਦੇ ਆਰ ਰਿਲਾਇੰਟ ਅਪਾਨ ਕੈਨੇਡਾ ਐਜ਼ ਵੈਲ। ਸੋ USMCA ਅਗਰੀਮੈਂਟ ਦੇ ਬਾਰੇ ਡੋਨਲਡ ਟਰੰਪ ਨੇ ਇਹਦਾ ਡਾਇਰੈਕਟ ਐਂਸਰ ਤਾਂ ਨਹੀਂ ਦਿੱਤਾ, ਪਰ USMCA ਨੂੰ ਛੱਡਣ ਨੂੰ ਤਾਂ ਇਹਨੇ ਕੰਪਲੀਟਲੀ ਰਿਜੈਕਟ ਕਰ ਦਿੱਤਾ ਹੈ, ਡਾਊਨ ਪਲੇ ਜ਼ਰੂਰ ਕੀਤਾ ਹੈ, ਯਕੀਨ ਦਿਲਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ US ਦੋਨੇ ਮੈਕਸੀਕੋ ਨਾਲੇ ਕੈਨੇਡਾ ਦੇ ਨਾਲ ਜਲਦ ਤੋਂ ਜਲਦ ਇੱਕ ਟ੍ਰੇਡ ਡੀਲ ਬਣਾਊਗਾ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਮੈਕਸੀਕੋ ਦੇ ਨਾਲ ਤਾਂ ਗ੍ਰੇਟ ਰਿਲੇਸ਼ਨਸ਼ਿਪ ਤਾਂ ਹੈਗੀ ਹੈ, ਅਤੇ ਦੋਨੇ ਮੁਲਕ ਤਾਂ ਹੁਣ ਕਾਫੀ ਐਡਵਾਂਸਡ ਸਟੇਜਸ, ਫਾਈਨਲ ਸਟੇਜਸ ਆਫ ਨੈਗੋਸ਼ੀਏਸ਼ਨਸ ਤੱਕ ਪਹੁੰਚ ਚੁੱਕੇ ਹਨ। ਅਤੇ ਉਹਨੇ ਕਿਹਾ ਕਿ ਕੈਨੇਡਾ ਦੇ ਨਾਲ ਵੀ ਕਾਫੀ ਵਧੀਆ ਰਿਸ਼ਤਾ ਹੈ, ਪਰ ਕੈਨੇਡਾ ਤਾਂ US ਨੂੰ 50 ਸਾਲਾਂ ਤੋਂ ਰਿਪ ਆਫ ਕਰਦਾ ਆ ਰਿਹਾ ਹੈ, ਲੁੱਟਦਾ ਹੀ ਆ ਰਿਹਾ ਹੈ। ਟਰੰਪ ਨੇ ਕਿਹਾ कि कैनेडा तकरीबन सारा ते सारा बिजनेस यूएस दे नाल करदा है, पर उल्टा यूएस बहुत घट बिजनेस करदा है कैनेडा दे नाल। सो बेशक ਜਦੋਂ ਅਸੀਂ ਦੋਨੇ ਮੁਲਕਾਂ ਦੀ ਜੀ ਡੀ ਪੀ ਕੰਪੇਅਰ ਕਰਦੇ ਹਾਂ ਅਤੇ ਉਹਦੇ ਵਿੱਚੋਂ ਐਕਸਪੋਰਟਸ ਕੰਪੇਅਰ ਕਰਦੇ ਹਾਂ, ਯੂ ਐੱਸ ਜੀ ਡੀ ਪੀ ਦੇ ਵਿੱਚੋਂ ਪਰਸੈਂਟੇਜ ਵਾਈਜ਼ ਕੈਨੇਡਾ ਦੇ ਨਾਲ ਟ੍ਰੇਡ ਬਹੁਤ ਬਹੁਤ ਛੋਟਾ ਹਿੱਸਾ ਹੈ, ਬਹੁਤ ਬਹੁਤ ਛੋਟਾ ਪਰਸੈਂਟੇਜ ਹੈ। ਅਤੇ ਕੈਨੇਡਾ ਦੇ ਲਈ ਤਾਂ ਸਾਰੇ ਐਕਸਪੋਰਟ ਜੋ ਵੀ ਅਸੀਂ ਮੁਲਕ ਤੋਂ ਬਾਹਰ ਵੇਚਦੇ ਹਾਂ ਉਹਦੇ ਵਿੱਚੋਂ 70+% ਇਕੱਲਾ ਹੀ ਡੈਸਟੀਨੇਸ਼ਨ ਯੂ ਐੱਸ ਹੀ ਹੈ। ਪਰ ਜੇ ਆਪਾਂ ਡਾਲਰ ਵੈਲਿਊ ਦਾ ਹਿਸਾਬ ਕਰਦੇ ਹਾਂ ਬਾਹਲਾ ਕੋਈ ਖਾਸ ਫਰਕ ਹੈ ਨਹੀਂ। 2025 ਦਾ ਯੂ ਐੱਸ ਸੈਂਸਸ ਬਿਊਰੋ ਡਾਟਾ ਸਾਫ਼ ਦਿਖਾਉਂਦਾ ਹੈ ਕਿ ਦੋਵੇਂ ਮੁਲਕਾਂ ਦਾ ਟ੍ਰੇਡ ਤਕਰੀਬਨ ਬਰਾਬਰ ਰਿਹਾ। ਸੋ 2025 ਦੇ ਵਿੱਚ ਲਾਸਟ ਈਅਰ ਕੈਨੇਡਾ ਨੇ 382 USD ਬਿਲੀਅਨ ਦਾ ਸਮਾਨ ਭੇਜਿਆ ਯੂ ਐੱਸ ਤੱਕ, ਅਤੇ ਕੈਨੇਡਾ ਨੇ 334 ਬਿਲੀਅਨ USD ਦਾ ਸਮਾਨ ਮੰਗਵਾਇਆ। ਸੋ ਅਸੀਂ ਐਕਸਪੋਰਟ ਕੀਤਾ ਯੂ ਐੱਸ ਨੂੰ 382 ਬਿਲ ਅਤੇ ਇੰਪੋਰਟ ਕੀਤਾ 334 ਬਿਲ, ਬਾਹਲਾ ਕੋਈ ਵੀ ਖਾਸ ਫਰਕ ਤਾਂ ਹੈ ਨਹੀਂ ਇਸ ਅਮਾਊਂਟ ਦੇ ਵਿੱਚ। ਨਾਲੇ ਯੂ ਐੱਸ ਸੈਂਸਸ ਬਿਊਰੋ ਦਾ ਡਾਟਾ ਇਹ ਵੀ ਦਿਖਾਉਂਦਾ ਹੈ, ਸਾਫ ਦਿਖਾਉਂਦਾ ਹੈ ਕਿ 50 ਦੇ ਵਿੱਚੋਂ 34 ਯੂ ਐੱਸ ਸਟੇਟਸ ਯਾਨੀ ਕਿ ਮਜੋਰਟੀ 68% of US states Canada nu hi kisse bhi hor market nalon vadh saman vechte ne har ek saal, and that's not a small amount. 34 or 50 states yani ki 68% biggest export destination is Canada. So kal hi US President Donald Trump ne kiya, I find Canada to be the worst country to deal with, the most difficult country. With that being said, they're dying to make a deal. I find Canada very, very difficult to deal with. They only clarify kita, their leaders, not the people. Their leaders, not the people. The people are fantastic. So US President Donald Trump ne hun kai vari gal repeat kiti aa ke Canada mar reha hai ek economic trade deal banon de layi, te Canada de leaders matlab eh jehdi Mark Carney federal liberal sarkar hai inna de naal negotiate karna ਬੜਾ ਮਾੜਾ ਕੰਮ ਆ, ਬੜਾ ਔਖਾ ਕੰਮ ਆ, ਪਰ ਕੈਨੇਡਾ ਦੇ ਲੋਕ ਤਾਂ ਬੜੇ ਕਮਾਲ ਦੇ ਨੇ। ਡੋਨਲਡ ਟਰੰਪ ਦੇ ਇਹਨਾਂ ਨੈਗੇਟਿਵ ਕਮੈਂਟਸ ਦੇ ਬਾਵਜੂਦ ਉਹਨੇ ਕਿਹਾ ਕਿ ਉਹਨੂੰ ਫਿਰ ਵੀ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਫੇਅਰਲੀ ਸੂਨ ਕਾਫੀ ਜਲਦ ਇੱਕ ਇਕਨੋਮਿਕ ਟ੍ਰੇਡ ਡੀਲ ਪੱਕੀ ਕੀਤੀ ਜਾ ਸਕਦੀ ਹੈ, ਅਤੇ ਉਹਨੇ ਕਿਹਾ ਯੂ ਪ੍ਰੋਬਬਲੀ ਸੀ ਅ ਡੀਲ ਵਿਦ ਕੈਨੇਡਾ ਫੇਅਰਲੀ ਸੂਨ, ਜਿਸ ਦੇ ਨਾਲ ਉਹਦੇ ਰਿਪਬਲਿਕਨ ਪਾਰਟੀ ਦਾ ਵੀ November 3, 2026 ਨੂੰ ਯੂ ਐੱਸ ਮਿਡ ਟਰਮ ਇਲੈਕਸ਼ਨ ਦੇ ਵਿੱਚ ਫਾਇਦਾ ਹੋ ਸਕਦਾ ਜੇ ਉਸ ਤੋਂ ਪਹਿਲਾਂ ਡੀਲ ਬਣਾਉਂਦੇ ਨੇ, ਕਿਉਂਕਿ ਚਰਚਾ ਬਹੁਤ ਜ਼ਿਆਦਾ ਹੋਊਗੀ, ਲੋਕ ਫਿਰ ਤੋਂ ਖੁਸ਼ ਹੋ ਜਾਣਗੇ, ਖਾਸ ਤੌਰ ਸਵਿੰਗ ਸਟੇਟਸ ਦੇ ਵਿੱਚ ਜੋ ਕਿ ਪ੍ਰਡਾਮਨਲੀ ਹੁਣ ਡੈਮੋਕਰੈਟਸ ਵੱਲ ਲੀਨ ਕਰ ਰਹੀਆਂ ਹਨ, ਅਤੇ ਉਹਨਾਂ ਬੋਰਡਰ ਸਟੇਟਸ ਦੇ ਵਿੱਚ ਜੋ ਕਿ ਸਭ ਤੋਂ ਹਾਰਡੈਸਟ ਹਿੱਟ ਹੋਏ ਨੇ ਥੇਰਫਸ ਅਤੇ ਕਾਊਂਟਰ ਥੇਰਫਸ ਦੇ ਨਾਲ। ਪਰ ਜਿੱਥੇ ਹੁਣ ਲੱਗਦਾ ਤਾਂ ਹੈ ਕਿ ਡੋਨਲਡ ਟਰੰਪ November 3, 2026 ਤੋਂ ਪਹਿਲਾਂ ਡੀਲ ਫਾਈਨਲਾਈਜ਼ ਕਰਨਾ ਚਾਹੁੰਦਾ ਹੈ ਕੈਨੇਡਾ ਨਾਲ ਜਾਂ ਘੱਟ ਤੋਂ ਘੱਟ ਮੈਕਸੀਕੋ ਨਾਲ, ਉਲਟਾ ਸ਼ਾਇਦ ਜਿਹੜੇ ਵੀ ਪਾਪਡ ਮਾਸਟਰ ਨੇ ਧਾਗੇ ਖਿੱਚਣ ਵਾਲੇ ਨੇ ਯੂ ਐੱਸ ਡੈਮੋਕਰੈਟਿਕ ਪਾਰਟੀ ਅਤੇ ਨਾਲ ਦਾ ਸੇਮ ਲਿਬਰਲ ਕਨੇਡੀਅਨ ਪਾਰਟੀ ਦੇ, ਉਹ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਹੋਲਡ ਆਨ, ਡੀਲ ਤਾਂ ਉਦੋਂ ਹੀ ਬਣਾਉਣੀ ਚਾਹੀਦੀ ਆ ਜਦੋਂ ਮਿਡ ਟਰਮਸ ਲੰਘ ਜਾਂਦੀਆਂ ਨੇ, ਮਾੜੀ ਮੋਟੀ ਇਹਨਾਂ ਦੀ ਤਾਕਤ ਕਾਂਗਰਸ ਦੇ ਸੈਨਟ ਵਿੱਚ ਘਟੂਗੀ। ਈਵਨ ਦੋ ਆਲਰੇਡੀ ਜੋ ਕੁਛ ਵੀ ਮਜੋਰਟੀ ਟੈਰਿਫ ਵਾਲੇ ਕੰਮ ਐਗਜੈਕਿਊਟਿਵ ਆਰਡਰਸ ਅਤੇ ਪ੍ਰੈਜ਼ੀਡੈਂਟ ਦੇ ਧੱਕੇ ਨਾਲ ਹੀ ਕੀਤਾ ਜਾ ਰਿਹਾ ਹੈ, ਖਾਸ ਕੋਈ ਵੀ ਲੈਣਾ ਦੇਣਾ ਕੋਈ ਰੋਕ ਟੋਕ ਤਾਂ ਹੈ ਨਹੀਂ ਕਾਂਗਰਸ ਜਾਂ ਸੈਨਟ ਦੇ ਵੱਲੋਂ। ਸ਼ਾਇਦ ਉਹਨਾਂ ਨੂੰ ਫਾਇਦਾ ਵੱਧ ਨਜ਼ਰ ਆਉਂਦਾ ਹੋਊਗਾ ਕਿ November 3 ਤੋਂ ਬਾਅਦ ਹੀ ਕੋਈ ਡੀਲ ਬਣਾਈਏ। ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਇਸ ਯੂ ਐੱਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟ੍ਰੇਡ ਡੀਲ ਬਣਾਉਣ ਦੇ ਫੇਅਰਲੀ ਸੂਨ ਬੜੀ ਜਲਦ ਕਾਮੈਂਟ ਦੇ ਬਾਰੇ ਪੁੱਛਿਆ ਗਿਆ, ਜਿਸ ਦੇ ਬਾਰੇ ਉਹਨੇ ਕਿਹਾ ਕਿ ਉਹਨੂੰ ਵੀ ਯਕੀਨ ਹੈ ਕਿ ਦੋਨੇ ਮੁਲਕਾਂ ਦੇ ਲਈ ਇੱਕ ਮਿਊਚੁਅਲੀ ਐਡਵਾਂਟੇਜਸ ਮਤਲਬ ਕਿ ਦੋਨੇ ਮੁਲਕਾਂ ਦੇ ਲਈ ਫਾਇਦੇਮੰਦ ਡੀਲ ਪਾਸਿਬਲ ਹੈ ਤਾਂ ਹੈ, ਅਤੇ ਅਸੀਂ ਬਹਿ ਕੇ ਗੱਲਬਾਤ ਕਰਨ ਲਈ ਤਿਆਰ ਹਾਂ ਜੇਕਰ ਦੋਨੇ ਮੁਲਕਾਂ ਦੀ ਸਾਵਰਟੀ ਅਤੇ ਕਲਚਰ ਆਈਡੈਂਟੀ ਬੋਲੀ ਐਕਸੈਟਰਾ ਐਕਸੈਟਰਾ ਉਹੀ ਸੇਮ ਰੱਟ ਲਈ ਹੋਈ ਆ, ਰਿਸਪੈਕਟ ਕੀਤੀ ਜਾਂਦੀ ਆ। ਸੋ ਮਾਰਕ ਕਾਰਨੀ ਨੇ ਕਿਹਾ ਸੋ ਆਈ ਵੈਲਕਮ ਦ ਪ੍ਰੈਜ਼ੀਡੈਂਟਸ ਕਮੈਂਟਸ, ਪਰ ਇਹਨਾਂ ਪੋਟੈਂਸ਼ੀਅਲ ਜਿਹੜੇ ਟ੍ਰੇਡ ਨੈਗੋਸ਼ੀਏਸ਼ਨਸ ਹਨ ਫਾਈਨਲਾਈਜ਼ ਹੋਣ ਤੋਂ ਪਹਿਲਾਂ ਰਾਹ ਦੇ ਵਿੱਚ ਇੱਕ ਹੋਰ ਕੰਡਾ ਜਾਂ ਕਹਿ ਲਓ ਰੋਡ ਬਲਾਕ ਪੇਸ਼ ਹੋ ਸਕਦਾ ਹੈ। ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਮਾਰਕ ਕਾਰਨੀ ਕੈਨੇਡਾ ਨੂੰ ਇਸ ਹੀ ਹਫ਼ਤੇ ਇੱਕ ਯੂਰਪੀਅਨ ਯੂਨੀਅਨ ਦਾ ਸੋ ਕਾਲਡ ਨਵਾਂ ਅਸੋਸੀਏਟ ਮੈਂਬਰ ਬਣਾਉਣਾ ਚਾਹੁੰਦਾ ਹੈ, ਜਿਹਦੇ ਨਾਲ US ਦੇ ਨਾਲ ਜਿਹੜੀ ਸਾਡੀ ਆਲਮੋਸਟ ਇੰਟਾਇਰ ਮਿਲੀਟਰੀ ਕੋਆਪਰੇਸ਼ਨ, ਰੀਸੋਰਸਿਸ, ਐਨਰਜੀ, ਕ੍ਰਿਟੀਕਲ ਮਿਨਰਲਸ, AI ਅਤੇ ਹੋਰਾਂ ਅਹਿਮ ਕੰਮ ਹਨ ਕਾਫੀ ਹੱਦ ਤੱਕ ਸ਼ਿਫਟ ਕੀਤੇ ਜਾ ਸਕਦੇ ਹਨ ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਦੇ ਨਾਲ। ਸੋ ਕੱਲ੍ਹ ਹੀ ਵਾਲ ਸਟਰੀਟ ਜਰਨਲ ਅਖਬਾਰ ਨੇ US ਦੇ ਵਿੱਚ ਇੱਕ ਐਕਸਕਲੂਸਿਵ ਖਬਰ ਬ੍ਰੇਕ ਕੀਤੀ ਸੀ, ਜਿਹਦੇ ਨਾਲ ਹੁਣ ਤਾਂ ਪੂਰੇ ਦੁਨੀਆ ਦੇ ਵਿੱਚ ਹੀ ਕਹਿ ਲਓ ਕਿ ਕੰਟਰੋਵਰਸੀ ਅਤੇ ਚਰਚਾ ਪੇਸ਼ ਹੋਈ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਨੂੰ ਬਿਨਾਂ ਅਫਿਸ਼ਲੀ ਯੂਰੋਪੀਅਨ ਯੂਨੀਅਨ ਜੁਆਇਨ ਕਰਨ ਤੋਂ, ਈਵਨ ਵਿਦਆਊਟ ਈਵਨ ਅਸ ਬੀਇੰਗ ਇਨ ਯੂਰਪ, ਉਹ ਬਿਨਾਂ ਅਫਿਸ਼ਲ ਟਾਈਟਲ ਆਫ ਮੈਂਬਰ, ਬਿਨਾਂ 28th ਸਟੇਟ ਆਫ ਦ EU ਪਾਰਲੀਮੈਂਟ ਬਣਨ ਤੋਂ ਕੋਸ਼ਿਸ਼ ਕਰ ਰਿਹਾ ਹੈ ਕਿ ਸਾਨੂੰ ਇੱਕ ਕਿਸਮ ਦੇ ਅਸੋਸੀਏਟ ਮੈਂਬਰ ਬਣਾਉਣ ਦੇ ਲਈ। ਕੱਲ੍ਹ ਰਾਤ ਹੀ ਮਾਰਕ ਕਾਰਨੀ ਨੇ ਇਸ ਗੱਲ ਨੂੰ ਡਿਨਾਏ ਤਾਂ ਨਹੀਂ ਕੀਤਾ ਜਦੋਂ ਇਹਨੂੰ ਪੁੱਛਿਆ ਗਿਆ, ਇਹਨੇ ਸਿਰਫ ਇਹੀ ਕਿਹਾ ਕਿ ਉਹ ਅਫਿਸ਼ਲ ਮੈਂਬਰ, ਫੁੱਲ ਮੈਂਬਰ ਆਫ ਦ ਯੂਰੋਪੀਅਨ ਯੂਨੀਅਨ ਨਹੀਂ ਬਣਨਾ ਚਾਹੁੰਦਾ, ਪਰ ਉਹਨੇ ਸਾਫ਼ ਇਹ ਵੀ ਕਹਿ ਦਿੱਤਾ ਹੈ ਬਿਨਾਂ ਅਸੋਸੀਏਟ ਮੈਂਬਰ ਦਾ ਟਰਮ ਯੂਜ਼ ਕਰਨ ਤੋਂ, ਈਵਨ ਦੈਟਸ ਵਾਟ ਹੀ ਵਾਜ਼ ਆਸਕਡ, ਉਹਨੇ ਗਾਲ ਗੋਲਮੋਲ ਕੀਤੀ ਆ। ਉਹਨੇ ਸਿਰਫ ਇਹੀ ਕਿਹਾ ਕਿ ਉਹ ਇੱਕ ਯੂਨੀਕ ਅਲਾਇੰਸ, ਬੇਸਿਕਲੀ ਅਸੋਸੀਏਟ ਮੈਂਬਰ, ਨਾਮ ਟਾਈਟਲ ਲੇਬਲ ਜੋ ਮਰਜ਼ੀ ਲਾ ਲਓ ਯਾਰ, ਸੂਰ ਤਾਂ ਸੂਰ ਹੀ ਰਹਿੰਦਾ, ਸੂਰ ਦੇ ਮੂੰਹ 'ਤੇ ਤੁਸੀਂ ਲਿਪਸਟਿਕ ਲਾ ਦਿਓ, ਬਲਾਂਡ ਵਿਗ ਲਾ ਦਿਓ, ਕੋਈ ਸੋਹਣੀ ਨੱਡੀ 'ਤੇ ਬਣ ਨਹੀਂ ਜਾਂਦਾ ਸੂਰ, ਸੂਰ ਤਾਂ ਸੂਰ ਹੀ ਹੈ। ਸੋ ਬੇਸਿਕਲੀ ਉਹ ਕਹਿੰਦਾ ਹੈ ਕਿ ਅਸੋਸੀਏਟ ਮੈਂਬਰ ਨਹੀਂ, ਫੁੱਲ ਮੈਂਬਰ ਨਹੀਂ, ਅਸੀਂ ਇੱਕ ਯੂਨੀਕ ਅਲਾਇੰਸ ਜ਼ਰੂਰ ਫੋਰਮ ਕਰਨਾ ਚਾਹੁੰਦੇ ਹਾਂ ਇਹਨਾਂ ਦੇ ਨਾਲ। ਟਮੇਰੋ ਟਮਾਰੋ, ਇੱਕੋ ਹੀ ਗੱਲ ਆ, ਭਾਵੇਂ ਜਿਹੜੇ ਮਰਜ਼ੀ ਲੇਬਲ ਟਾਈਟਲ ਬਦਲੋ। ਮਾਰਕ ਕਾਰਨੀ ਹੁਣ ਪਰਸੋਂ ਨੂੰ ਸਟ੍ਰੈਸਬਰਗ ਫਰਾਂਸ ਤੱਕ ਟਰੈਵਲ ਕਰ ਰਿਹਾ ਹੈ, ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਹੀ ਅਟੈਂਡ ਕਰਨ ਲਈ, ਐਡਰੈਸ ਕਰਨ ਲਈ, ਅਤੇ ਉਹੀ ਸੇਮ ਉਹੀ ਮਸ਼ਹੂਰ ਸਪੀਚਾਂ ਦਊਗਾ, ਅਸ ਮਿਡਲ ਪਾਵਰ ਕੰਟਰੀਜ਼ ਨੀਡ ਟੂ ਗੈਟ ਟੁਗੈਦਰ ਟੂ ਫਾਈਟ ਅਗੇਂਸਟ ਅਮੇਰੀਕਾ ਐਂਡ ਚਾਈਨਾਸ ਗਲੋਬਲ ਡੋਮੀਨੈਂਸ, ਬਲਾ ਬਲਾ ਬਲਾ ਬਲਾ ਬਲਾ, ਅਤੇ ਉਹਦੇ ਨਾਲ ਕੋਈ ਨਾ ਕੋਈ ਤਰੀਕੇ ਦੇ ਨਾਲ ਟ੍ਰੇਡ ਰਿਲੇਸ਼ਨਸ਼ਿਪ ਸੈਟਲ ਕੀਤੀ ਜਾਊਗੀ। ਸੋ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਹੈ ਕਿ ਕੈਨੇਡਾ ਅਤੇ ਯੂਰੋਪੀਅਨ ਯੂਨੀਅਨ ਹੁਣ ਕਈ ਮਹੀਨਿਆਂ ਤੋਂ ਬਿਹਾਈਂਡ ਦ ਸੀਨਸ ਸਲਾਹਾਂ ਕਰਦੇ ਆ ਰਹੇ ਨੇ ਕਿ ਉਹ ਟ੍ਰਾਂਸ ਅਟਲਾਂਟਿਕ ਸਬ ਸੀ ਕਮਿਊਨੀਕੇਸ਼ਨ, ਮਤਲਬ ਨੌਰਥ ਅਮੈਰੀਕਾ ਤੋਂ ਲੈ ਕੇ ਯੂਰਪ ਤੱਕ ਪਹੁੰਚਦੀਆਂ ਅਟਲਾਂਟਿਕ ਓਸ਼ਨ ਦੇ ਫਲੋਰ 'ਤੇ ਡੀਪ ਸੀ ਫਾਈਬਰ ਆਪਟਿਕ ਤਾਰਾਂ ਲਾਉਣਾ ਚਾਹੁੰਦੇ ਨੇ, ਜਿਹਦੇ ਰਾਹੀਂ ਇੰਟਰਨੈਟ ਡਾਟਾ, ਮੈਸੇਜਸ, ਫੋਨ ਕਾਲਸ ਅਤੇ ਹਰੇਕ ਕਿਸਮ ਦਾ ਮਾਡਰਨ ਕਮਿਊਨੀਕੇਸ਼ਨ ਕੀਤਾ ਜਾ ਸਕਦਾ ਹੈ ਬਿਨਾਂ ਸਪੇਸ ਸੈਟਲਾਈਟਸ ਤੋਂ ਸਿਗਨਲਸ ਬਾਉਂਸ ਕਰਕੇ, ਜੋ ਕਿ ਫਿਲਹਾਲ ਇਹੀ ਇੱਕੋ ਹੀ ਤਰੀਕਾ ਹੈ ਜੋ ਕਿ ਵੱਧ ਤੋਂ ਵੱਧ ਆਲਮੋਸਟ ਇੰਟਾਇਰਲੀ US ਟੈਕ ਕੰਪਨੀਜ਼ ਦੇ ਹੀ ਕੰਟਰੋਲ ਦੇ ਵਿੱਚ ਸੈਟਲਾਈਟਸ ਹਨ। ਸੋ ਇਹ US ਸੈਟਲਾਈਟ ਕੰਪਨੀਜ਼ ਨੂੰ ਬਾਈਪਾਸ ਕਰਨਾ ਚਾਹੁੰਦੇ ਨੇ, ਅਤੇ ਨਾਲੇ ਕੈਨੇਡਾ ਅਤੇ ਯੂਰਪ ਸਲਾਹਾਂ ਕਰ ਰਹੇ ਨੇ ਕਿ ਉਹਨਾਂ ਦੇ ਆਪਦੇ ਹੀ ਸੈਟਲਾਈਟ ਨੈਟਵਰਕਸ ਨੂੰ ਜੁਆਇੰਟ ਲਾਂਚ ਕੀਤਾ ਜਾਵੇ, ਜੋ ਕਿ US ਟੈਕ ਜਾਇੰਟਸ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ ਹਨ, ਜੋ ਕਿ ਕਿਸੇ ਵੀ ਟਾਈਮ 'ਤੇ ਅਮਰੀਕਨ ਪ੍ਰੈਜ਼ੀਡੈਂਟ ਦੀ ਗੱਲਬਾਤ ਸੁਣ ਕੇ ਪੰਗਾ ਪਾ ਸਕਦੇ ਨੇ। ਨਾਲੇ ਕੈਨੇਡਾ ਤੋਂ ਲੈ ਕੇ ਯੂਰਪ ਤੱਕ ਇੱਕ ਨੌਰਥ ਵੈਸਟ ਪੈਸੇਜ ਵੀ ਖੋਲ੍ਹਣਾ ਚਾਹੁੰਦੇ ਨੇ ਆਈਸ ਬ੍ਰੇਕਰ ਵੱਡੀਆਂ ਸ਼ਿਪਸ ਦੇ ਨਾਲ, ਜਿਹਦੇ ਰਾਹੀਂ ਕੈਨੇਡੀਅਨ ਫਰਟੀਲਾਈਜ਼ਰ ਅਮਰੀਕਾ ਨੂੰ ਘੱਟ, ਯੂਰਪ ਨੂੰ ਜ਼ਿਆਦਾ, ਅਤੇ ਅਮਰੀਕਾ ਨੂੰ ਘੱਟ ਐਨਰਜੀ, ਯੂਰਪ ਨੂੰ ਜ਼ਿਆਦਾ, ਖਾਸ ਤਾਂ ਓਇਲ ਐਂਡ LNG ਵੀ ਭੇਜੀ ਜਾ ਸਕਦੀ ਹੈ। ਸੋ ਮੇਨ ਮਕਸਦ ਤਾਂ ਹੈ ਕੈਨੇਡਾ ਦੇ ਸਾਰੇ ਅਤੇ ਸਾਰੇ ਨੈਚੁਰਲ ਰੀਸੋਰਸਿਸ ਨੂੰ ਪੀਸ ਬਾਏ ਪੀਸ ਇੱਥੇ ਸਾਡੇ ਮੁਲਕ ਦੇ ਵਿੱਚ ਤਾਂ ਪ੍ਰੋਸੈਸ ਕਰਕੇ, ਡਿਵੈਲਪਮੈਂਟ ਕਰਕੇ, ਤਰੱਕੀ ਤਾਂ ਕੋਈ ਕਰਨੀ ਨਹੀਂ, ਕੋਈ ਇੰਡਸਟਰੀ ਵਧਾਉਣੀ ਨਹੀਂ, ਬਸ ਸਾਡੇ ਮੁਲਕ ਨੂੰ ਟੁਕੜਾ ਟੁਕੜਾ ਵੇਚ ਦੇਣਾ ਹੈ, ਪੀਸ ਬਾਏ ਪੀਸ ਸਟ੍ਰਿਪ ਕਰਕੇ ਸਾਡੇ ਰਾ ਰੀਸੋਰਸਿਸ, ਨੈਚੁਰਲ ਰੀਸੋਰਸਿਸ, ਓਇਲ, ਐਨਰਜੀ, LNG, ਕ੍ਰਿਟੀਕਲ ਮਿਨਰਲਸ, ਸਭ ਕੁਛ ਹੀ ਵਿਕਾਊ ਹੋ ਜਾਊਗਾ, ਵੇਚਿਆ ਜਾਊਗਾ ਯੂਰਪ ਤੱਕ, ਜਿੱਥੇ ਉੱਥੇ ਹੀ ਪ੍ਰੋਸੈਸ ਕਰਕੇ ਇੰਡਸਟਰੀ ਵਧਾ ਕੇ ਉਹਦੇ ਨਾਲ ਹਜ਼ਾਰ ਗੁਣਾ ਵੱਧ ਫਾਇਦੇ ਲਈ ਸਮਾਨ ਬਣਾ ਕੇ ਵੇਚਿਆ ਜਾਊਗਾ। ਸੋ ਯਾਦ ਰੱਖੋ ਕਿ ਜਦੋਂ ਮਾਰਕ ਕਾਰਨੀ ਸੀਨ 'ਚ ਪੇਸ਼ ਹੋਇਆ 2 ਸਾਲ ਪਹਿਲਾਂ, ਲੋਕਾਂ ਨੇ ਆਹੀ ਗੱਲ ਕਹੀ ਸੀ, ਲੋਕਾਂ ਨੇ ਕਿਹਾ ਕਿ ਦੇਖੋ ਯੂਰਪ ਅਤੇ ਚਾਈਨਾ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ, ਪੂਰਾ ਕੈਨੇਡਾ ਵੇਚਿਆ ਜਾਊਗਾ ਪੀਸ ਬਾਏ ਪੀਸ, ਐਵਰੀ ਸਿੰਗਲ ਇੰਡਸਟਰੀ, ਐਵਰੀ ਸਿੰਗਲ ਕੰਪਨੀ, ਐਵਰੀ ਸਿੰਗਲ ਇਨਵੈਸਟਮੈਂਟ, ਐਵਰੀ ਸਿੰਗਲ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ, ਜੋ ਕਿ ਅੱਜ ਵੀ ਹੋ ਰਿਹਾ ਹੈ ਨੈਸ਼ਨਲ ਇਸ ਇਨਵੈਸਟਮੈਂਟ ਸਮਿਟ ਦੇ ਵਿੱਚ, ਬਣੇ ਬਣਾਏ different stages of Canadian infrastructure projects in different provinces, mines, pipelines, etc. ਬਣੇ ਬਣਾਏ ਵੀ, ਅੱਧ ਵਿਚਾਲੇ ਬਣੇ ਹੋਏ ਵੀ, ਸ਼ੁਰੂ ਹੋਣ ਵਾਲੇ ਵੀ, ਕੰਪਲੀਟ ਹੋਣ ਵਾਲੇ ਵੀ ਜਿਹੜੇ ਪ੍ਰੋਜੈਕਟਸ ਨੇ, ਉਹਨਾਂ 'ਤੇ ਹੁਣ ਬਾਹਰਲੇ ਮੁਲਕਾਂ ਤੋਂ ਬੋਲੀ ਲਾਈ ਜਾ ਰਹੀ ਹੈ ਅੱਜ ਟੋਰਾਂਟੋ ਦੇ ਵਿੱਚ ਕਿ ਤੁਸੀਂ ਕਿੰਨਾ ਹਿੱਸਾ ਇਹਦਾ ਆਪ ਮਾਲਕ ਬਣਨਾ ਚਾਹੁੰਦੇ ਹੋ, ਅਤੇ ਲੋਕਾਂ ਨੂੰ ਲੱਗਦਾ ਹੈ ਕਿ ਬੜੀ ਵੱਡੀ $1 trillion ਇਨਵੈਸਟਮੈਂਟ ਆਉਣ ਲੱਗੀ ਆ. ਇਟਸ ਆਲਰੇਡੀ ਪ੍ਰੋਜੈਕਟਸ ਦੈਟ ਵਰ ਬੀਇੰਗ ਲੈਡ ਬਾਈ ਕੈਨੇਡੀਅਨ ਕੰਪਨੀਜ਼ ਔਰ ਡਿਫਰੈਂਟ ਕੰਟਰੀਜ਼ ਐਂਡ ਕੰਪਨੀਜ਼, ਅਤੇ ਉਹਨੂੰ ਹੁਣ ਬਸ ਵੇਚਿਆ ਹੀ ਜਾ ਰਿਹਾ ਹੈ ਹੋਰਾਂ ਬਾਹਰਲੇ ਮੁਲਕ ਦੀਆਂ ਕੰਟਰੀਜ਼ ਤੱਕ. ਜਿਵੇਂ ਕੰਸਪੀਰਸੀ ਥੀਅਰਿਸਟ ਕਹਿੰਦੇ ਸੀ, ਦੇਖਿਓ ਆਹੀ ਹਾਲ ਹੋਣਾ ਹੈ. ਕੈਨੇਡਾ 'ਚ ਜੋ ਕੁਛ ਵੀ ਰੀਸੋਰਸ ਹੈ ਵੇਚਿਆ ਜਾਊਗਾ ਯੂਰਪ ਅਤੇ ਚਾਈਨਾ ਨੂੰ. ਅਤੇ ਦੇਖ ਲਓ ਕੰਸਪੀਰਸੀ ਅਤੇ ਰਿਐਲਿਟੀ ਦੇ ਵਿੱਚ ਤਾਂ ਕੁਛ ਕੁ ਮਹੀਨੇ ਦਾ, ਕੁਛ ਕੁ ਸਾਲ ਦਾ ਹੀ ਫਰਕ ਹੁੰਦਾ ਹੈ. ਦੇਰ ਇਜ਼ ਨਾਟ ਮੱਚ ਆਫ ਅ ਡਿਫਰੈਂਸ ਬਿਟਵੀਨ ਕੰਸਪੀਰਸੀ ਐਂਡ ਰਿਐਲਿਟੀ. ਸੋ ਵਾਲ ਸਟਰੀਟ ਜਰਨਲ ਨੇ ਇਹ ਵੀ ਰਿਪੋਰਟ ਕੀਤਾ ਹੈ ਕਿ ਮਾਰਕ ਕਾਰਨੀ ਨਾਲੇ ਫਰੈਂਚ ਪ੍ਰੈਜੀਡੈਂਟ ਇਮੈਨੂਅਲ ਮੈਕਰੋਨ, ਉਹ ਵੀ ਇੱਕ ਪਾਸਿਬਿਲਿਟੀ ਡਿਸਕਸ ਕਰ ਰਹੇ ਨੇ ਕਿ ਉਹਨਾਂ ਦੇ ਮੁਲਕ ਦੇ ਲੋਕ EU ਮੈਂਬਰ ਸਟੇਟਸ ਦੇ ਲੋਕਾਂ ਦੇ ਵਾਂਗੂ ਬਿਨਾਂ ਵੀਜ਼ਾ ਤੋਂ ਕੈਨੇਡਾ ਤੋਂ ਲੈ ਕੇ ਫਰਾਂਸ ਤੱਕ ਅਤੇ ਫਰਾਂਸ ਤੋਂ ਲੈ ਕੇ ਕੈਨੇਡਾ ਤੱਕ ਮੂਵ ਵੀ ਹੋ ਸਕਦੇ ਨੇ ਅਤੇ ਕੰਮ ਵੀ ਕਰ ਸਕਦੇ ਨੇ ਬਿਨਾਂ ਵੀਜ਼ਾ ਤੋਂ. ਅਤੇ ਮਾਰਕ ਕਾਰਨੀ ਯੂਰਪੀਅਨ ਯੂਨੀਅਨ ਦੇ ਸਟੱਡੀ ਅਬਰਾਡ ਪ੍ਰੋਗਰਾਮ ਦੇ ਵਿੱਚ ਵੀ ਮੈਂਬਰ ਬਣਨਾ ਚਾਹੁੰਦਾ ਹੈ, ਕੈਨੇਡੀਅਨ ਯੂਨੀਵਰਸਿਟੀ ਸਟੂਡੈਂਟਸ ਨੂੰ ਯੂਰਪੀਅਨ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਣ ਦੇ ਲਈ ਐਂਡ ਵਾਈਸ ਵਰਸਾ. ਅਤੇ ਅਗਲੀ ਗੱਲ ਧਿਆਨ ਨਾਲ ਸੁਣੋ, ਅੱਜ ਅਫੀਸ਼ਲ ਤੌਰ 'ਤੇ ਅਨਾਊਂਸ ਕੀਤਾ ਗਿਆ ਹੈ ਯੂਰਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਹੈ ਇੱਕ ਆਫਿਸ ਖੋਲ੍ਹਣ ਲੱਗੇ ਨੇ ਸਾਡੇ ਮੁਲਕ ਦੇ ਕੈਪੀਟਲ ਸ਼ਹਿਰ ਆਰਵਾ ਦੇ ਵਿੱਚ, ਜਿੱਥੇ ਸਾਡੀ ਪਾਰਲੀਮੈਂਟ ਬਹਿੰਦੀ ਆ. ਹੁਣ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਵੀ ਦਫ਼ਤਰ ਖੋਲ੍ਹਣ ਲੱਗੀ ਆ ਆਰਵਾ ਦੇ ਵਿੱਚ. ਕਮਾਲ ਦੀ ਗੱਲ ਆ. EU ਪਾਰਲੀਮੈਂਟ ਦੇ ਪ੍ਰੈਜ਼ੀਡੈਂਟ ਰੋਬਰਟਾ ਮਰਸੋਲਾ ਨੇ ਅੱਜ ਕਿਹਾ, ਆਵਰ ਨਿਊ ਪ੍ਰੈਜ਼ੈਂਸ ਇਨ ਆਰਵਾ ਵਿਲ ਟਰਨ ਆਰ ਪਾਰਟਨਰਸ਼ਿਪ ਇਨਟੂ ਈਵਨ ਕਲੋਸਰ ਪਾਰਲੀਮੈਂਟਰੀ ਕੋਆਪਰੇਸ਼ਨ. ਫਰਸਟ ਆਫ ਆਲ, ਕਿਹੜੀ ਪਾਰਲੀਮੈਂਟਰੀ ਕੋਆਪਰੇਸ਼ਨ? ਸਾਡੀ ਤਾਂ ਸਿਰਫ ਕੈਨੇਡੀਅਨ ਪਾਰਲੀਮੈਂਟ ਹੈ, ਅਸੀਂ ਕੋਈ ਯੂਰਪੀਅਨ ਪਾਰਲੀਮੈਂਟ ਦੇ ਕਾਨੂੰਨ ਅਤੇ ਪਾਲਿਸੀਜ਼ ਨਹੀਂ ਫਾਲੋ ਕਰਦੇ ਹਾਂ, ਨਾ ਫਾਲੋ ਕਰਨਾ ਚਾਹੁੰਦੇ ਹਾਂ. ਸੋ ਲੋਕਾਂ ਨੇ 2 ਸਾਲਾਂ ਤੋਂ ਕਿਹਾ ਸਾਡੀ ਸਾਵਰਨਟੀ ਵਿਕਾਊ ਨਹੀਂ ਹੈ, US ਅਸੀਂ ਕਦੇ ਵੀ ਨਹੀਂ 51st ਸਟੇਟ ਬਣਾਂਗੇ. ਅਤੇ ਉਹੀ ਜਿਹੜੇ ਸਿਆਣੇ ਲੋਕ ਨੇ ਜਦੋਂ ਮੇਨ ਸਟ੍ਰੀਮ ਮੀਡੀਆ ਪੋਲਸ ਵਿੱਚ ਪੁੱਛਿਆ ਜਾਂਦਾ ਹੈ, ਕਹਿੰਦੇ ਨੇ ਕਿ ਹਾਂ ਸਾਨੂੰ ਤਾਂ ਲਾਈਨ ਦੇ ਵਿੱਚ ਲੱਗਣਾ ਚਾਹੀਦਾ ਹੈ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਨੂੰ ਜੁਆਇਨ ਕਰਨ ਲਈ. ਹੁਣ ਸਾਵਰਨਟੀ ਦੀ ਗੱਲ ਕਿੱਥੇ ਗਈ ਆ? ਫਰਕ ਕੀ ਹੈ ਅਮੇਰੀਕਾ ਤੋਂ ਲੈ ਕੇ EU ਤੱਕ? ਯੂਰ ਬਿਹੋਲਡ ਇਨ ਸੰਬੜੀ. ਹੁਣ ਸਾਡੀ ਸਾਵਰਨਟੀ ਨੂੰ ਵੇਚਣ ਲਈ ਤਿਆਰ ਹੋ ਗਏ ਨੇ ਇਹੀ ਲੋਕ, ਸਿਆਣੇ ਲੋਕ, ਭੇਡ ਚਾਲ ਦੇ ਵਿੱਚ ਇਹ ਭੇਡ ਬੱਕਰੀਆਂ. ਅਤੇ ਹੁਣ 51st ਅਮੇਰੀਕਨ ਸਟੇਟ ਛੱਡੋ, 28th EU ਦੇ ਸਟੇਟ ਲਈ ਬਣਦੀ ਲਈ ਤਿਆਰ ਹੋ ਚੁੱਕੇ ਨੇ. ਦੇਰ ਇਜ਼ ਨੋ ਲੋਜੀਕਲ ਕੰਸਿਸਟੈਂਸੀ ਇਨ ਦੀਸ ਪੀਪਲ ਆਨੈਸਟਲੀ. ਸੋ ਇਹੀ ਤਾਂ ਪ੍ਰੋਬਲਮ ਹੈ. ਇਹ ਸਭ ਦੇ ਨਾਲ, ਸੋ ਕਾਲਡ ਅਸੋਸੀਏਟ ਮੈਂਬਰ ਆਫ ਦ ਯੂਰਪੀਅਨ ਯੂਨੀਅਨ ਬਣਨ ਦੇ ਨਾਲ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਐਵ ਨੇ ਕੁਐਸਚਨ ਕੀਤਾ ਹੈ ਕਿ ਕੈਨੇਡਾ ਨੂੰ ਵੀ ਹੁਣ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਦੇ ਕਾਨੂੰਨ ਵੀ ਅਤੇ ਹੁਕਮ ਵੀ ਫਾਲੋ ਕਰਨੇ ਪੈਣਗੇ. ਕੀ ਯੂਰਪੀਅਨ ਫੇਲਡ ਓਪਨ ਬੋਰਡਰ ਰੈਫਿਊਜੀ ਪਾਲਿਸੀਜ਼ ਕੈਨੇਡਾ ਲਈ ਵੀ ਅਪਲਾਈ ਕਰਨਗੇ ਕਿ ਹਰੇਕ ਜਣਾ ਖੜਾ ਧੱਕੇ ਨਾਲ ਹੀ ਯੂਰਪ 'ਚ ਜਾਂ ਕੈਨੇਡਾ 'ਚ ਹੁਣ ਵੜ ਜਾਵੇ, ਅਸਾਇਲਮ ਕਲੇਮ ਕਰ ਲਵੇ, ਟੈਕਸਪੇਅਰ ਦੇ ਹੋਰ $1 billion ਬਰਬਾਦ ਕੀਤੇ ਜਾਣਗੇ, ਅਤੇ ਇਹਨਾਂ ਨੂੰ ਬੈਨੀਫਿਟ ਵੀ ਫਰੀ ਜਾਂ ਸਬਸਿਡਾਈਜ਼ ਹਾਊਸਿੰਗ ਵੀ ਮਿਲੂਗੀ. ਸੋ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਯੂਰਪ ਇੱਕ ਫੇਲਡ ਕੰਟੀਨੈਂਟ ਹੈ, ਜਿੱਥੇ ਜ਼ਿਆਦਾਤਰ ਤਾਂ ਐਫਰੀਕਨ ਮਿਡਲ ਈਸਟਰਨ ਕੰਟਰੀਜ਼ ਦੇ ਲੋਕ ਟੁੱਟੀਆਂ ਫੁੱਟੀਆਂ ਬੋਟਸ ਦੇ ਰਾਹੀਂ ਯੂਰਪੀਅਨ ਮੁਲਕਾਂ ਦੇ ਵਿੱਚ ਐਂਟਰ ਕਰ ਲੈਂਦੇ ਨੇ ਬਿਨਾਂ ਕਿਸੇ ਵੀ ਰੋਕ ਟੋਕ ਤੋਂ. ਹੁਣ ਹੀ ਫਾਈਨਲੀ ਹੀ ਕੋਈ ਅਕਲ ਆ ਰਹੀ ਹੈ, ਕੁਛ ਰਾਈਟ ਵਿੰਗ ਪਾਰਟੀਜ਼ ਫਾਈਨਲੀ ਇਲੈਕਟ ਕੀਤੀਆਂ ਜਾ ਰਹੀਆਂ ਨੇ ਅਤੇ ਪਾਵਰ 'ਚ ਆ ਰਹੇ ਨੇ, ਅਤੇ ਮੈਸ ਡੀਪੋਰਟੇਸ਼ਨ ਦਾ ਕੰਮ ਸ਼ੁਰੂ ਕਰ ਰਹੇ ਨੇ, ਇਸ ਓਪਨ ਬੋਰਡਰ ਪਾਲਿਸੀ ਨੂੰ ਬੰਦ ਕਰ ਰਹੇ ਨੇ. ਕਮਾਲ ਦੀ ਗੱਲ ਇਹ ਹੈ ਕਿ ਬਾਕੀ ਯੂਰਪ ਕਹਿੰਦਾ ਹੈ ਦਿਸ ਇਜ਼ ਸੋ ਰਾਂਗ, ਯੂ ਹੈਵ ਟੂ ਲੈਟ ਇਨ ਦ ਰੈਫਿਊਜੀਜ਼. ਕਿਉਂ? ਠੇਕਾ ਲਿਆ ਹੋਇਆ ਵਾ ਪੂਰੀ ਦੁਨੀਆ ਉੱਥੇ ਵੈਲਕਮ ਕਰਨ ਲਈ? ਨੋ, ਕ੍ਰਾਈਮ ਇਨਕਰੀਸਿਸ, ਐਵਰੀ ਸਿੰਗਲ ਪ੍ਰੋਬਲਮ ਇਨਕਰੀਸਿਸ. ਇਹ ਸਾਫ਼ ਸਾਬਤ ਕੀਤਾ ਜਾ ਸਕਦਾ ਪਲੇਨ ਐਂਡ ਸਿੰਪਲ ਦਾਇਰਾ ਦੇ ਨਾਲ. ਸੋ ਕੀ ਹੁਣ ਕੈਨੇਡਾ ਨੂੰ ਵੀ ਇਸ ਤਰ੍ਹਾਂ ਦੀਆਂ ਮਾੜੀਆਂ ਕਮਿਟਮੈਂਟ ਕਰਨੀਆਂ ਪੈਣਗੀਆਂ EU ਦਾ ਇੱਕ ਐਸੋਸੀਏਟ ਮੈਂਬਰ ਬਣ ਕੇ? ਤਾਂ ਰੱਬ ਹੀ ਜਾਣਦਾ, ਮਾਰਕ ਕਾਰਨੀ ਹੀ ਜਾਣਦਾ ਹੋਊਗਾ, ਦੱਸ ਵੀ ਦਊਗਾ ਤੁਹਾਨੂੰ ਸ਼ਾਇਦ ਅਗਲੇ ਹਫ਼ਤੇ. ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਐਵ ਨੇ ਇਹ ਵੀ ਕੁਐਸਚਨ ਕੀਤਾ ਹੈ, ਜੇਕਰ ਕੈਨੇਡਾ 'ਚ ਪਹਿਲਾਂ ਤੋਂ ਹੀ ਸਟਰਗਲ ਕਰ ਰਹੇ ਇੰਨੇ ਹਾਈ ਫੈਡਰਲ ਅਤੇ ਪ੍ਰੋਵਿੰਸ਼ਲ ਟੈਕਸਿਸ ਪੇ ਕਰਦੇ ਲੋਕ EU ਦੇ ਮੈਂਬਰ ਸਟੇਟਸ ਦੇ ਵਾਂਗੂ ਹੀ, ਕੀ ਹੁਣ EU ਦੇ ਪਾਰਲੀਮੈਂਟ ਨੂੰ ਵੀ ਟੈਕਸ ਪੇ ਕਰਨਗੇ ਐਸੋਸੀਏਟ ਮੈਂਬਰ ਬਣ ਕੇ? ਕੀ ਕੈਨੇਡੀਅਨ ਇੰਡਸਟਰੀਜ਼ ਅਤੇ ਬਿਜ਼ਨਸਿਸ EU ਦੇ ਪਾਰਲੀਮੈਂਟ ਦੇ ਰੈਡੀਕਲ ਲੈਫਟ ਐਂਟੀ ਐਨਰਜੀ ਏਜੰਡਾ ਅਤੇ ਪਾਲਿਸੀਜ਼ ਦੇ ਨਾਲ ਵੀ ਹੁਣ ਦੱਬੇ ਜਾਣਗੇ? ਇਹਨਾਂ ਸਾਰਿਆਂ ਅਹਿਮ ਸਵਾਲਾਂ ਦਾ ਜਵਾਬ ਸਾਨੂੰ ਮਿਲ ਹੀ ਨਹੀਂ ਰਿਹਾ. ਕਿਉਂਕਿ ਮਾਰਕ ਕਰਨੀ ਇਸ ਹਫਤੇ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਆਪ ਮਿਲਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਅਗਲੇ ਹਫਤੇ ਹੀ ਕੈਨੇਡੀਅਨ ਪਾਰਲੀਮੈਂਟ ਨੂੰ ਸ਼ਾਇਦ ਸਿਰਫ ਸ਼ਾਇਦ ਹੀ ਰਿਜ਼ੂਮ ਕਰਕੇ ਆਪ ਹੀ ਹਾਜ਼ਰ ਹੋਊਗਾ ਆਟਵਾ ਦੇ ਵਿੱਚ ਕੋਈ ਵੀ ਕੁਐਸਚਨ ਐਂਸਰ ਕਰਨ ਲਈ, ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਤੋਂ ਇਹ ਪੀਐਮ ਬਣਿਆ ਹੈ ਮਜੋਰਟੀ 70% ਤੋਂ ਵੀ ਜ਼ਿਆਦਾ ਇਹ ਕੁਐਸਚਨ ਪੀਰੀਅਡ ਹਾਊਸ ਆਫ ਕਾਮਨ ਵਿੱਚ ਸਕਿੱਪ ਵੀ ਕਰ ਚੁੱਕਿਆ ਹੈ ਇਸ ਬਹਾਨੇ ਨਾਲ ਕਿ ਉਹ ਬਹੁਤ ਹੀ ਜ਼ਿਆਦਾ ਕੰਮ ਕਰ ਰਿਹਾ ਬਿਹਾਈਂਡ ਦ ਸੀਨਸ, ਹੀ ਇਜ਼ ਨਾਟ ਅਕਾਊਂਟੇਬਲ ਟੂ ਐਨੀਬਡੀ। ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੌਲੀਐਵ ਨੇ ਪੁਆਇੰਟ ਆਊਟ ਕੀਤਾ ਹੈ ਕਿ ਇਹ ਟ੍ਰੇਡ ਨੂੰ ਡਾਇਵਰਸਿਫਾਈ ਕਰਨ ਦੇ ਬਾਰੇ ਕੋਈ ਗੱਲਬਾਤ ਹੈ ਨਹੀਂ, ਬੇਕਾਰ ਦੀ ਗੱਲਬਾਤ ਆ। ਕਿਉਂ? ਕਿਉਂਕਿ ਡੈਕੇਡ ਤੋਂ ਵੀ ਸਾਲ ਪਹਿਲਾਂ ਕੈਨੇਡਾ ਅਤੇ ਯੂਰਪ ਦੇ ਆਪਸ ਦੇ ਵਿੱਚ ਫਰੀ ਟ੍ਰੇਡ ਡੀਲ ਤਿਆਰ ਕੀਤੀ ਗਈ। ਇਟਸ ਬਿਨ ਮੋਰ ਦੈਨ 10 ਈਅਰਸ ਸਿੰਸ ਕੈਨੇਡਾ ਐਂਡ ਯੂਰਪ ਹੈਵ ਹੈਡ ਫਰੀ ਟ੍ਰੇਡ। ਫਿਲਹਾਲ ਯੂਰਪ ਬਹੁਤ ਘੱਟ ਸਮਾਨ, ਕੁੱਲ ਮਿਲਾ ਕੇ ਪੂਰਾ ਯੂਰਪ ਇੰਗਲੈਂਡ ਤੋਂ ਵੀ ਘੱਟ ਸਮਾਨ ਖਰੀਦਦਾ ਹੈ ਕੈਨੇਡਾ ਤੋਂ। ਕੁਡ ਯੂ ਇਮੈਜਿਨ ਇੰਗਲੈਂਡ UK ਬਾਇਜ਼ ਮੋਰ ਥਿੰਗਸ ਫਰੋਮ ਕੈਨੇਡਾ ਦੈਨ ਦੀ ਇੰਟਾਇਰ ਰਿਮੇਨਿੰਗ EU ਕੰਬਾਈਂਡ। ਅਤੇ ਇਹਨਾਂ ਨੂੰ ਲੱਗਦਾ ਹੈ ਅਸੀਂ ਟ੍ਰੇਡ ਡਾਇਵਰਸਿਫਾਈ ਕਰ ਲੈਣਾ, ਕਰ ਲਓ ਗੱਲ। ਫਿਲਹਾਲ ਯੂਰਪ ਬਹੁਤ ਘੱਟ ਸਮਾਨ ਖਰੀਦਦਾ ਕੈਨੇਡਾ ਤੋਂ, ਕਿਉਂਕਿ ਪਿਛਲੇ 11 ਸਾਲ ਦੀ ਲਿਬਰਲ ਫੈਡਰਲ ਸਰਕਾਰ ਨੇ LNG ਪਲਾਂਟ ਬਣਾਏ ਹੀ ਨਹੀਂ ਹੈਗੇ, LNG ਨੂੰ ਯੂਰਪ ਤੱਕ ਸ਼ਿਪ ਕੀਤਾ ਹੀ ਨਹੀਂ ਹੈਗਾ। ਉਹ ਮੰਗਤਿਆਂ ਵਾਂਗੂ ਮੰਗਦੇ ਰਹੇ ਨੇ ਕਿ ਸਾਡੀ ਰਸ਼ਾ ਅਤੇ ਹੋਰਾਂ ਮੁਲਕਾਂ 'ਤੇ ਰਿਲਾਇੰਸ ਘਟਾ ਦਿਉ, ਸਾਨੂੰ ਵੇਚ ਦਿਉ, ਅਤੇ ਕੀਤਾ ਹੈ ਨਹੀਂ ਕੰਮ। ਨਾ ਉਹ ਕੈਨੇਡਾ ਦੀ 11 ਸਾਲ ਦੀ ਲਿਬਰਲ ਸਰਕਾਰ ਨੇ ਖੋਸ ਤੋਂ ਵਾਰਡ ਤੱਕ ਓਇਲ ਪਾਈਪਲਾਈਨ ਬਣਾਉਣ ਦਿੱਤੀਆਂ ਨੇ, ਹਜੇ ਤੱਕ ਵੀ ਨਹੀਂ ਕੋਈ ਵੀ ਅਪਰੂਵ ਕੀਤੀ ਹੈਗੀ, ਨਾ ਖੜਕੋ ਮਿਨਰਲਸ ਦੇ ਨਵੇਂ ਮਿਨਰਲ ਮਾਈਨਸ ਦੇ ਪਰਮਿਟ ਅਲਾਓ ਕੀਤੇ ਨੇ। ਸੋ ਇਹਨਾਂ ਨੂੰ ਰਾਹ ਦੇ ਵਿੱਚੋਂ ਨਿਕਲਣ ਦੀ ਲੋੜ ਹੈ, ਨਾ ਕਿ ਯੂਰੋਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦੀ ਲੋੜ ਹੈ, ਕਿਉਂਕਿ ਵੀਵ ਆਲਰੇਡੀ ਹੈਡ ਕੈਨੇਡਾ ਯੂਰਪ ਫਰੀ ਟ੍ਰੇਡ ਫੋਰ ਮੋਰ ਦੈਨ 10 ਈਅਰਸ। ਪੀਅਰ ਪੌਲੀਐਵ ਨੇ ਕਿਹਾ, ਜਿਵੇਂ ਕੈਨੇਡੀਅਨਸ ਕਹਿੰਦੇ ਆ ਰਹੇ ਨੇ ਕਿ ਅਸੀਂ ਕਦੇ ਵੀ ਨਹੀਂ ਆਪਦੀ ਸਾਵਰਟੀ ਛੱਡਾਂਗੇ, ਕਦੇ ਵੀ ਨਹੀਂ 51st ਸਟੇਟ ਬਣਾਂਗੇ, ਹੁਣ ਲੌਜੀਕਲ ਕੰਸਿਸਟੈਂਸੀ ਮੇਨਟੇਨ ਕਰੋ, ਹੁਣ ਵੀ ਤੁਹਾਨੂੰ ਕਹਿਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਨਹੀਂ ਸਾਵਰਟੀ ਛੱਡਾਂਗੇ, ਕਦੇ ਵੀ ਨਹੀਂ ਯੂਰੋਪੀਅਨ ਯੂਨੀਅਨ ਦੀ 28th ਸਟੇਟ ਬਣਾਂਗੇ। ਪਰ ਅਨਫੋਰਚੁਨੇਟਲੀ, ਅਫਸੋਸ ਦੀ ਗੱਲ ਤਾਂ ਇਹ ਹੈ ਕਿ ਮੈਜੋਰਿਟੀ ਆਫ ਕੈਨੇਡੀਅਨਸ ਬਾਹਲੇ ਸਿਆਣੇ ਹੈ ਨਹੀਂ, ਅਨਫੋਰਚੁਨੇਟਲੀ। ਜੇ ਹੁੰਦੇ ਵੀ ਵੁਡਨ ਸੀ ਹਾਓ ਬੈਡ ਆਰ ਕੰਟਰੀ ਹੈਜ਼ ਬਿਨ। 15, 19, 21, 25 ਉਹੀ ਸੇਮ ਗਧਿਆਂ ਨੂੰ ਪਾਵਰ 'ਚ ਆਪਾਂ ਵਾਰ ਵਾਰ ਵੋਟ ਕਰੀ ਜਾਂਦੇ ਹਾਂ, ਬੜੀ ਆਸਾਨੀ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਅਤੇ ਮਾਰਕ ਕਾਰਨੀ ਦੀ ਹੀ ਗਵਰਨਮੈਂਟ ਦੇ ਵੱਲੋਂ ਫੈਬਰੀਕੇਟਡ ਐਂਟੀ US ਪ੍ਰੋਪਾਗੈਂਡਾ ਦੇ ਸ਼ਿਕਾਰ ਬਣ ਚੁੱਕੇ ਨੇ ਮਜੋਰਟੀ ਲੋਕ, ਟਰੰਪ ਡਰੇਂਜਮੈਂਟ ਸਿੰਡਰਮ ਨਾਲ ਬਿਮਾਰ ਹੋ ਚੁੱਕੇ ਨੇ ਮਜੋਰਟੀ ਲੋਕ। ਅਤੇ ਅਨਫੋਰਚੁਨੇਟਲੀ ਪਿਛਲੇ ਮਹੀਨਿਆਂ ਦੇ ਵਿੱਚ ਹੀ ਮੇਨ ਸਟ੍ਰੀਮ ਪੋਲਿੰਗ ਦਿਖਾਉਂਦੀ ਹੈ ਕਿ ਮਜੋਰਟੀ ਆਫ ਕੈਨੇਡੀਅਨਸ ਯੂਰੋਪੀਅਨ ਯੂਨੀਅਨ ਨੂੰ ਜੁਆਇਨ ਕਰਨ ਦੇ ਹੱਕ ਦੇ ਵਿੱਚ ਹੀ ਨੇ। ਅਤੇ ਅਨਫੋਰਚੁਨੇਟਲੀ ਡੈਮੋਕ੍ਰੇਸੀ ਇੱਕ ਇਮਪਰਫੈਕਟ ਸਿਸਟਮ ਹੈ, ਇਟਸ ਨਾਟ ਗ੍ਰੇਟ, ਇਟਸ ਨਾਟ ਹੋਰਬਲ, ਇਟਸ ਨਾਟ ਗ੍ਰੇਟ, ਇਟਸ ਇਮਪਰਫੈਕਟ। ਮਜੋਰਟੀ ਹਮੇਸ਼ਾ ਸਹੀ ਨਹੀਂ ਹੁੰਦੀ, ਮਜੋਰਟੀ ਨੂੰ ਇਸ ਤਰ੍ਹਾਂ ਦੇ ਮੁੱਦੇ 'ਤੇ ਇੱਕ ਤਰਫ ਕਰਨਾ ਜਾਂ ਹੋਣਾ ਦਾ ਮਤਲਬ ਇਹ ਨਹੀਂ ਕਿ ਉਹ ਸਹੀ ਹੀ ਹਨ। ਅਤੇ ਬਹੁਤ ਚਿਰ ਪਹਿਲਾਂ ਕਿਸੇ ਸਿਆਣੇ ਨੇ ਹੀ ਕਿਹਾ ਸੀ, The best argument against democracy is a 5-minute conversation with the average voter. ਇੱਥੇ ਆਮ ਵੋਟਰ ਨਾਲ ਗੱਲਬਾਤ ਕਰਕੇ 5 ਮਿੰਟ ਵੀ ਨਹੀਂ ਚਾਹੀਦੇ, 5 ਸੈਕਿੰਡ ਦੇ ਵਿੱਚ ਐਲਬੋਜ਼ ਅਪ ਇਡੀਅਟਸ ਦੀ ਸਮਝ ਲੱਗ ਜੂਗੀ ਕਿੰਨੇ ਕੁ ਇਗਨੋਰੈਂਟ ਹਨ, ਖੜਕੋ ਸੋਚ ਦੀ ਕਾਬਲੀਅਤ ਤੱਕ ਹੈ ਨਹੀਂ, ਦਿਮਾਗ ਦੇ ਵਿੱਚ ਆਵਾਜ਼ ਤੱਕ ਵੀ ਨਹੀਂ ਹੈਗੀ, ਵਾਕਿੰਗ ਟਾਕਿੰਗ ਕੰਪਿਊਟਰ NPC ਹੀ ਨੇ। ਸੋ ਹੁਣ ਦੇਖਦੇ ਹਾਂ ਪਰਸੋਂ ਨੂੰ EU ਦਾ ਸਾਡਾ ਅਸੋਸੀਏਟ ਮੈਂਬਰਸ਼ਿਪ ਬਣਦੀ ਆ ਜਾਂ ਕੋਈ ਹੋਰ ਟਾਈਟਲ ਹੁਣ ਰੱਖੀ ਜਾਂਦੀ ਆ, ਅਤੇ ਇਹਦਾ ਹੁਣ ਕਾਨਸੀਕੁਐਂਸ ਕੀ ਹੁੰਦਾ ਹੈ, ਅਤੇ ਖਾਸ ਤਾਂ ਅਮੈਰੀਕਾ ਨਾਲ ਟ੍ਰੇਡ ਡੀਲ ਬਣਾਉਣ ਦੇ ਵਿੱਚ ਵੀ ਕੋਈ ਵੀ ਕਾਨਸੀਕੁਐਂਸ ਪੇਸ਼ ਹੁੰਦਾ ਹੈ, ਓਨਲੀ ਟਾਈਮ ਵਿਲ ਟੈਲ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ।

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਨ ਦੋਸਤੋ। ਜੇਕਰ ਤੁਸੀਂ ਕੋਈ ਵੀ ਲੀਗਲ ਕੇਸ ਫੇਸ ਕਰ ਰਹੇ ਹੋ, ਕੋਰਟ ਕੇਸ ਫੇਸ ਕਰ ਰਹੇ ਹੋ, ਤੁਹਾਨੂੰ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਕੋਰਟ ਦੇ ਵਿੱਚ ਆਲਰੇਡੀ ਚੱਲ ਵੀ ਰਿਹਾ ਹੈ, ਜਾਂ ਤੁਹਾਨੂੰ ਤੁਹਾਡੇ ਵਰਕ ਪਲੇਸ ਦੇ ਨਾਲ ਤੁਹਾਡੇ ਇੰਪਲੋਇਰ ਦੇ ਨਾਲ ਕੋਈ ਲੀਗਲ ਇਸ਼ੂ ਹੈ, ਲੀਗਲ ਪ੍ਰੋਬਲਮ ਹੈ, ਗਿਰੀ ਲੀਗਲ ਤੋਂ ਮਨੀਤ ਗਿਰੀ ਬਹੁਤ ਹੀ ਤਕੜੇ ਵਕੀਲ ਨੇ, ਬੈਰਿਸਟਰ ਅਤੇ ਸੋਲਿਸਟਰ ਹਨ, ਇਹ ਤੁਹਾਡੇ ਲਈ civil court cases, legal disputes and employment law matters ਦੇ ਵਿੱਚ ਕਾਫੀ ਮਾਹਰ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਤੇ ਮਦਦ ਕਰਦੇ ਆ ਰਹੇ ਨੇ। ਅੱਜ ਹੀ ਮਨੀਤ ਗਿਰੀ ਗਿਰੀ ਲੀਗਲ ਆਫਿਸ ਤੋਂ ਸੰਪਰਕ ਕਰੋ ਉਹਨਾਂ ਦੇ ਨਾਲ 4375518000। ਹੁਣ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਘਰ ਜਾਂ ਕਾਂਡੋ ਕੋਈ ਬੁੱਕ ਕੀਤਾ ਸੀ ਤੇ ਹੁਣ ਬਿਲਡਰ ਤੁਹਾਡੇ ਪਿੱਛੇ ਪੈ ਗਿਆ ਹੈ, ਕਿਉਂਕਿ ਜਾਂ ਤਾਂ ਤੁਸੀਂ ਕਲੋਜ਼ਿੰਗ ਕਰ ਹੀ ਨਹੀਂ ਸਕਦੇ ਜਾਂ ਤਾਂ ਕਰਨਾ ਚਾਹੁੰਦੇ ਹੀ ਨਹੀਂ ਹੈਗੇ, ਫਿਰ ਕੋਰਟ ਕੇਸ ਦੇ ਵਿੱਚ ਤੁਹਾਡੀ ਮਦਦ ਕਰਨਗੇ। ਕੋਰਟ ਪਹੁੰਚਣ ਤੋਂ ਪਹਿਲਾਂ ਵੀ ਤੁਹਾਡਾ ਸੈਟਲਮੈਂਟ ਕਰਵਾ ਸਕਦੇ ਆ, ਤੁਹਾਨੂੰ ਸੂ ਹੋਣ ਤੋਂ ਬਚਾ ਵੀ ਸਕਦੇ ਆ, ਬੈਂਕਰਪਸੀ ਤੋਂ ਵੀ ਬਚਾ ਵੀ ਸਕਦੇ ਆ। ਮਨੀਤ ਗਿਰੀ 4375518000। ਹੁਣ ਜੇ ਬਿਲਡਰ ਤੁਹਾਨੂੰ ਤੁਹਾਡਾ ਹੀ ਡਿਪਾਜ਼ਿਟ ਹੀ ਨਹੀਂ ਮੋੜ ਰਿਹਾ ਤੇ ਟਾਈਮ ਸਾਲਾਂ ਤੱਕ ਹੀ ਲੰਘ ਗਏ ਨੇ ਤੇ ਡਿਪਾਜ਼ਿਟ ਦੇ ਤੁਸੀਂ ਹੱਕਦਾਰ ਹੋ, ਕਹਿੰਦੇ ਨੇ ਕਿ ਡਿਪਾਜ਼ਿਟ ਇਕੱਲਾ ਨਹੀਂ, ਡਿਪਾਜ਼ਿਟ ਵੀ, ਲੇਟ ਫੀਸ ਵੀ, ਪੈਨਲਟੀਜ਼ ਵੀ, ਇੰਟਰਸਟ ਵੀ ਤੁਹਾਨੂੰ ਦਿਲਵਾਵਾਂਗੇ। ਤੁਹਾਡਾ ਪੈਸਾ ਜੋ ਦਿੱਤਾ ਹੋਇਆ ਹੈ ਬਿਲਡਰ ਨੂੰ ਕਾਂਡੋ ਜੇ ਘਰ ਦੇ ਲਈ, ਪੂਰਾ ਤਾਂ ਪੂਰਾ ਪਲੱਸ ਮੋਰ ਔਨ ਸਾਹਿਬ ਤੁਹਾਨੂੰ ਵਾਪਸ ਦਿਲਵਾਵਾਂਗੇ। ਹੁਣ ਜੇ ਬਿਲਡਰ ਤੁਹਾਨੂੰ ਕਹਿ ਰਿਹਾ ਕਿ ਕਲੋਜ਼ਿੰਗ ਕਰਨੀ ਕਰਨੀ ਪੈਣੀ ਆ, ਡਿਲੇਆਂ ਤੇ ਡਿਲੇਆਂ ਤੇ ਡਿਲੇਆਂ ਤੋਂ ਬਾਅਦ ਹੁਣ ਪੇਪਰ ਮੰਗ ਰਿਹਾ ਹੈ ਮੋਰਗੇਜ ਦਾ, ਜਾਂ ਤਾਂ ਮੋਰਗੇਜ ਤੁਹਾਡੀ ਹੁੰਦੀ ਨਹੀਂ, ਜਾਂ ਤੁਸੀਂ ਕਹਿੰਦੇ ਹੋ ਕਿ ਯਾਰ ਆਪਾਂ ਕਰਨੀ ਹੀ ਨਹੀਂ ਕਿਉਂਕਿ ਅਪਰੇਜ਼ਲ ਪ੍ਰਾਈਸ ਲੱਖਾਂ ਡਾਲਰ ਘੱਟ ਆਈ ਹੈ। ਤੁਹਾਨੂੰ ਉਸ ਸਿਨੇਰੀਓਜ਼ ਦੇ ਵਿੱਚੋਂ ਵੀ ਕੱਢ ਸਕਦੇ ਆ ਲੀਗਲ ਤਰੀਕੇ ਨਾਲ, ਤੁਹਾਡੇ ਪੈਸੇ ਬਚਾ ਸਕਦੇ ਆ। ਮਨੀਤ ਗਿਰੀ 4375518000। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦੇ ਨਾਲ ਲੜਨਾ ਹੋਵੇ, ਜਾਂ ਆਪਣੀ ਜਾਬ ਜਾਂ ਵਰਕ ਪਲੇਸ ਰਿਲੇਟਡ ਲੀਗਲ ਮੈਟਰ ਲਈ ਮਦਦ ਚਾਹੀਦੀ ਆ, ਕਿਸੇ ਵੀ ਕੰਪਨੀ ਨੇ ਜਾਂ ਟਰੈਕਿੰਗ ਕੰਪਨੀ ਨੇ ਤੁਹਾਨੂੰ ਚੈੱਕ ਨਹੀਂ ਦਿੱਤਾ, ਪੇ ਨਹੀਂ ਦਿੱਤੀ, ਹੁਣ ਕਈ ਮਹੀਨੇ ਹੋ ਗਏ ਨੇ ਜਾਂ ਕਈ ਮਹੀਨਿਆਂ ਦੇ ਪੈਸੇ ਦਿੱਤੇ ਨਹੀਂ ਹੈਗੇ, ਇਹਨਾਂ ਨਾਲ ਸੰਪਰਕ ਕਰੋ, ਜਲਦ ਤੋਂ ਜਲਦ ਤੁਹਾਨੂੰ ਪੈਸੇ ਦਿਲਵਾਉਣਗੇ। ਆਪਣੇ ਸਿਵਲ lawsuits, legal claims, contract disputes, property disputes, debt claims, business disputes, and court cases lay aaj ji giri legal law office naal sampark karo 4375518000। ek brampton te ek oakville vich office hai, donna te mil sakde ho 4375518000। able trucking walian nu az company driver chahide ne, ਲੋਕਲ ਸਿਟੀ ਦਾ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ। ਸੋ ਜੇ ਲੋਕਲ ਸਿਟੀ ਦਾ ਟਾਪ ਪੇ ਦਾ ਪਿਕਅਪ ਐਂਡ ਡਰੋਪ ਆਫ ਦਾ ਕੰਮ ਲੱਭ ਰਹੇ ਹੋ, ਤੁਸੀਂ ਅੱਜ ਅਪਲਾਈ ਕਰੋ, ਕੱਲ੍ਹ ਤੋਂ ਕੰਮ ਸ਼ੁਰੂ ਕਰ ਸਕਦੇ ਹੋ। ਏਬਲ ਟਰਕਿੰਗ ਕਹਿੰਦੇ ਨੇ ਕਿ 2 ਸਾਲ ਦਾ ਏ ਜ਼ੈਡ ਤਜ਼ਰਬਾ ਅਤੇ ਕਲੀਨ ਐਬਸਟ੍ਰੈਕਟ ਚਾਹੀਦਾ ਹੈ, ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ। ਅੱਜ ਹੀ ਏਬਲ ਟਰਕਿੰਗ ਦੇ ਮਹਿੰਦਰ ਗਰੇਵਾਲ ਨਾਲ ਸੰਪਰਕ ਕਰੋ 905-838-4346। ਅਤੇ ਕੋਈ ਵੀ ਆਫਿਸ ਦਾ ਕੰਮ ਵੀ ਲੱਭ ਰਿਹਾ, ਏਬਲ ਟਰੱਕਿੰਗ ਵਾਲਿਆਂ ਨੂੰ ਆਫਿਸ ਹੈਲਪਰ ਚਾਹੀਦੇ ਨੇ, ਕਲੇਰਕੋ ਕੰਮ ਹੈ ਸਾਰਾ, ਕੰਪਿਊਟਰ ਦਾ ਕੰਮ ਆ ਸਾਰਾ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਪੇਪਰ ਵਰਕ ਦਾ, ਕਹਿੰਦੇ ਕਿ ਟਾਪ ਦੀ ਪੇ ਦੇਵਾਂਗੇ, ਤੁਹਾਨੂੰ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਆਫਿਸ ਹੈਲਪਰ, ਕਲੇਰਕੋ ਵਰਕ, ਅਕਾਊਂਟਿੰਗ, ਬੁੱਕ ਕੀਪਿੰਗ ਐਕਸੈਟਰਾ, ਕਾਲ ਏਬਲ ਟਰੱਕਿੰਗ 905-838-4346 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ, ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਖਾਸ ਹੁਣ ਤੁਹਾਡੀ ਰਿਨਿਊਅਲ ਆ ਗਈ ਹੈ, ਰਿਨਿਊਅਲ ਤੋਂ ਪਹਿਲਾਂ ਹੀ ਸਭ ਤੋਂ ਵਧੀਆ ਟਾਈਮ ਹੁੰਦਾ ਹੈ, ਸਹੀ ਇਕੱਲਾ ਟਾਈਮ ਹੁੰਦਾ ਹੈ ਆਪਦੀ ਆਰਓ ਇੰਸ਼ੋਰੈਂਸ ਨੂੰ ਚੇਂਜ ਕਰਨ ਲਈ। ਸੋ ਹੁਣ ਜੇ ਤੁਹਾਨੂੰ ਚਿੱਠੀ ਮਿਲ ਗਈ ਆ, ਜਾਂ ਤੁਹਾਨੂੰ ਪਤਾ ਹੀ ਹੈ ਕਿ ਅਕਟੋਬਰ, ਨਵੰਬਰ, ਡਿਸੰਬਰ ਸਾਡੀ ਗੱਡੀ ਦੀ, ਸਾਰੀਆਂ ਹੀ ਗੱਡੀਆਂ ਦੀ ਰਿਨਿਊਅਲ ਆਉਣੀ ਆ, ਉਸ ਤੋਂ ਪਹਿਲਾਂ 5 ਮਿੰਟ ਕੱਢ ਕੇ ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕਰੋ, ਅਤੇ ਉਹ 5 ਮਿੰਟ ਦੇ ਨਾਲ ਤੁਹਾਡਾ ਈਜ਼ਲੀ 500 ਤੋਂ ਵੀ ਪਲੱਸ ਡਾਲਰ ਸਾਲ ਦਾ ਬਚਾ ਸਕਦੇ ਆ, ਵੈਰੀ ਵੈਰੀ ਈਜ਼ਲੀ। ਕਿਉਂ? ਕਿਉਂਕਿ ਇਹ ਮਜੋਰਿਟੀ 99.9% ਸਾਰੀਆਂ ਮੇਜਰ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਮਤਲਬ ਇਹ ਹੈ ਕਿ ਜਦੋਂ ਰਿਨਿਊਅਲ ਆਉਂਦੀ ਆ, ਇਹਨਾਂ ਨੇ ਸਾਰੀਆਂ ਕੰਪਨੀਜ਼ ਦੇ ਵਿੱਚ ਸੇਮ ਟਾਈਮ 'ਤੇ ਤੁਹਾਡੀ ਇਨਫੋਰਮੇਸ਼ਨ ਪਾ ਦੇਣੀ ਆ,
ਸਾਫਟਵੇਅਰ ਦੇ ਵਿੱਚ ਸਾਰੀਆਂ ਦੀ ਪ੍ਰਾਈਸ ਇੱਕੋ ਦਮ ਨਿਕਲ ਜਾਣੀ ਆ ਅਤੇ ਸਾਰੀਆਂ ਪ੍ਰਾਈਸ ਦੇ ਵਿੱਚੋਂ ਜਿਹੜੀ ਸਭ ਤੋਂ ਘੱਟ ਪ੍ਰਾਈਸ ਹੋਣੀ ਹੈ ਉਹਨਾਂ ਨਾਲ ਤੁਹਾਨੂੰ ਟਾਈਮ ਸਿਰ ਸਵਿੱਚ ਕਰ ਦੇਣਾ ਅਤੇ ਪੱਕੇ ਤੌਰ 'ਤੇ ਤੁਸੀਂ ਆਰਓ ਇੰਸ਼ੋਰੈਂਸ 'ਤੇ ਪੈਸੇ ਬਚਾਓਗੇ। ਬਹੁਤ ਹੀ ਸਿੰਪਲ ਜਿਹਾ ਕੰਮ ਹੈ, ਬਸ ਮਨੂ ਸ਼ਰਮਾ ਨਾਲ ਗੱਡੀ ਦੀ ਇੰਸ਼ੋਰੈਂਸ 'ਤੇ ਪੈਸੇ ਬਚਾਉਣ ਲਈ ਸੰਪਰਕ ਕਰੋ 289-952-9532 ਗੱਡੀ ਦੀ ਇੰਸ਼ੋਰੈਂਸ ਹੋਵੇ, ਹੋਮ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਕੰਮ ਕਾਰੋਬਾਰ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਵੀ ਹੋਵੇ, ਇਹ ਸਾਰੇ ਹੀ ਇੰਸ਼ੋਰੈਂਸਿਸ ਦੇ ਵਿੱਚ ਇੱਕ ਬ੍ਰੋਕਰ ਹਨ, ਮਤਲਬ ਸਾਰੀਆਂ ਕੰਪਨੀਆਂ ਡੀਲ ਕਰਦੇ ਨੇ ਕਿ ਤੁਹਾਨੂੰ ਸਾਰੀਆਂ ਦਾ ਪ੍ਰਾਈਸਿਸ ਇੱਕੋ ਹੀ ਦਮ 'ਤੇ ਦੇ ਸਕਦੇ ਨੇ। ਮਨੂ ਸ਼ਰਮਾ 289-952-9532 289-952-9532 ਅਤੇ ਗੱਡੀਆਂ ਦੀ ਇੰਸ਼ੋਰੈਂਸ ਦੀ ਗੱਲ ਕੀਤੀ ਆ, ਗੱਡੀ ਦੀ ਚੋਰੀ ਦੀ ਵੀ ਗੱਲ ਤੁਹਾਨੂੰ ਦੱਸ ਦਿੰਦਾ। ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਇੱਕ ਟੀ ਟੀ ਸੀ ਵਹੀਕਲ ਚੋਰੀ ਕਰਨ ਤੋਂ ਬਾਅਦ ਉਹਨੂੰ ਜੋਏ ਰਾਈਡ ਦੇ ਲਈ ਲੈ ਕੇ ਗਿਆ ਫਨ ਸ਼ਨ ਕਰਨ ਲਈ, ਅਤੇ ਕਈ ਹੋਰ ਗੱਡੀਆਂ 'ਚ ਇਹਨੇ ਗੱਡੀ ਹਿੱਟ ਕੀਤੀ, ਲੋਕਾਂ ਨੂੰ ਜ਼ਖਮੀ ਕੀਤਾ, ਹਾਸਪਿਟਲ ਵੀ ਭੇਜਿਆ, ਮਾਮਿਆਂ ਨੂੰ ਵੀ ਵਾਇਲਡ ਚੇਸ 'ਤੇ ਭਜਾਇਆ, ਅਤੇ ਅਖੀਰ ਦੇ ਵਿੱਚ ਇਹ ਗਧਾ ਹੁਣ ਫੜਿਆ ਗਿਆ। ਹੁਣ ਅੱਜ ਤੱਕ ਪਤਾ ਲੱਗਿਆ ਨਹੀਂ ਹੈਗਾ ਕਿ ਬੰਦੇ ਦਾ ਦਿਮਾਗ ਹੀ ਹਿੱਲਿਆ ਹੋਇਆ ਜਾਂ ਕੋਈ ਖਾਧੀ ਪੀਤੀ ਨਸ਼ੇ ਲੱਗੇ ਹੋਏ ਕਰਕੇ ਨੇ ਕੰਮ ਕੀਤਾ, ਪਰ ਪਤਾ ਲੱਗ ਗਿਆ ਹੈ ਕਿ ਇਹ ਕੋਈ ਪਹਿਲਾ ਟਾਈਮ ਹੈ ਹੀ ਨਹੀਂ ਇਹਨੂੰ ਫੜਿਆ ਗਿਆ। ਹੀ ਵਾਜ਼ ਆਊਟ ਆਫ ਦ ਬਿਨ ਔਨ ਪ੍ਰੋਬੇਸ਼ਨ, ਗੋ ਫਿਗਰ। ਲਿਬਰਲ ਕੈਨੇਡਾ 'ਚ ਆਹੀ ਹਾਲਾਤ ਨੇ, ਬਾਰ ਬਾਰ ਹੀ ਪੇਸ਼ ਹੁੰਦੇ ਨੇ। ਲੋਕਾਂ ਨੂੰ ਰਿਐਲਿਟੀ ਅਤੇ ਗ੍ਰੈਂਡ ਥੈਫਟ ਆਰਓ ਵੀਡੀਓ ਗੇਮ ਦਾ ਫਰਕ ਹੀ ਨਹੀਂ ਲੱਗਦਾ। ਇੱਥੇ ਜੀ ਟੀ ਏ ਦੇ ਵਿੱਚ ਬੰਦਾ ਲਿਟਰਲੀ ਆਪਦੇ ਆਪ ਨੂੰ ਸਮਝਦਾ ਹੋਊਗਾ ਕਿ ਮੈਂ ਜੀ ਟੀ ਏ, ਗ੍ਰੈਂਡ ਥੈਫਟ ਆਰਓ, ਸੈਨ ਐਂਡਰੀਆ ਜਾਂ ਵਾਈਸ ਸਿਟੀ ਖੇਡ ਰਿਹਾ। ਕਮਾਲ ਦੀ ਗੱਲ ਹੈ ਯਾਰ। ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਫਰਾਈਡੇ ਸਪਟੈਂਬਰ 11, 2026 ਦੀ ਗੱਲ ਆ, ਸਵੇਰੇ ਲੰਚ ਟਾਈਮ 12 ਵਜੇ ਤੋਂ ਪਹਿਲਾਂ ਉਹਨਾਂ ਦੇ ਆਫਿਸਰਸ ਨੂੰ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਕਾਲਜ ਬੇ ਸਟਰੀਟ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਇੱਕ ਸਟੋਲਨ ਵਹੀਕਲ ਰਿਪੋਰਟ ਦੇ ਲਈ, ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ ਕਿ ਕਿਸੇ ਨੇ ਇੱਕ ਫੁੱਲੀ ਮਾਰਕਡ ਟੀ ਟੀ ਸੀ ਪਿਕਅਪ ਟਰੱਕ ਨੂੰ ਖੋਇਆ, ਟਰੱਕ ਲੈ ਕੇ ਹੋ ਗਿਆ ਗਾਇਬ। ਫਿਰ ਹੋਰ ਪੁਲਿਸ ਸ਼ਿਕਾਇਤਾਂ ਰਿਪੋਰਟਾਂ ਮਿਲੀਆਂ ਇਹਨਾਂ ਨੂੰ ਕਿ ਇੱਕ ਪਾਗਲ ਡਰਾਈਵਰ ਹੈ, ਏ ਸੀ ਏਰੀਆ ਦੇ ਵਿੱਚ ਕਈ ਗੱਡੀਆਂ ਨੂੰ ਹਿੱਟ ਕਰਕੇ ਸੀਨ 'ਤੇ ਰੁਕਿਆ ਹੀ ਨਹੀਂ, ਜਿਹਦੇ ਨਾਲ ਘੱਟ ਤੋਂ ਘੱਟ ਤਾਂ 2 ਜਾਣਿਆਂ ਨੂੰ ਸੀਰੀਅਸ ਇੰਜਰੀ ਸਸਟੇਨ ਹੋਈਆਂ ਨੇ। ਸੋ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇੱਕ ਪੁਆਇੰਟ 'ਤੇ ਉਹਨਾਂ ਦੇ ਆਫਿਸਰਸ ਨੇ ਇਸ ਸਟੋਲਨ ਟੀ ਟੀ ਸੀ ਪਿਕਅਪ ਟਰੱਕ ਨੂੰ ਫਾਲੋ ਤਾਂ ਕੀਤਾ ਪਰ ਡਰਾਈਵਰ ਰੁਕਿਆ ਹੀ ਨਹੀਂ, ਹੋਰ ਇਰੈਟਿਕਲੀ ਪਾਗਲਾਂ ਵਾਂਗੂ ਡਰਾਈਵ ਕਰਨ ਲੱਗ ਗਿਆ, ਅਤੇ ਇੰਨੇ ਬਿਜ਼ੀ ਡਾਊਨਟਾਊਨ ਟੋਰਾਂਟੋ ਕੋਰ ਦੇ ਵਿੱਚ ਪਬਲਿਕ ਸੇਫਟੀ ਰੀਜ਼ਨਸ ਕਰਕੇ ਆਫਿਸਰਸ ਨੂੰ ਇਸ ਪਰਸੂਟ ਤੋਂ, ਚੇਸ ਤੋਂ ਕਾਲ ਆਫ ਕੀਤਾ ਗਿਆ। ਕੁਛ ਟਾਈਮ ਬਾਅਦ ਆਫਿਸਰਸ ਨੂੰ ਇਹ ਟੀ ਟੀ ਸੀ ਪਿਕਅਪ ਟਰੱਕ ਦੇ ਚੋਰੀ ਕਰਨ ਦੇ ਸਾਈਟ ਤੋਂ ਤਕਰੀਬਨ 10 ਕਿਲੋਮੀਟਰ ਦੂਰ ਸੱਦਿਆ ਗਿਆ, ਐਗਲਿੰਗਟਨ ਐਵਨਿਊ ਵੈਸਟ ਐਂਡ ਰੋਇਲ ਯੋਰਕ ਰੋਡ ਦੇ ਏਰੀਆ ਵਿੱਚ, ਜਿੱਥੇ ਟੀ ਟੀ ਸੀ ਦੇ ਚੋਰੀ ਕੀਤੇ ਹੋਏ ਪਿਕਅਪ ਟਰੱਕ ਨੂੰ ਲੋਕੇਟ ਕੀਤਾ ਗਿਆ ਅਤੇ ਡਰਾਈਵਰ ਨੂੰ ਵੀ ਫਾਈਨਲੀ ਅਰੈਸਟ ਕੀਤਾ ਗਿਆ। ਸੋ ਹੁਣ ਟੋਰਾਂਟੋ ਤੋਂ 39-year-old ਐਂਡਰੂ ਬੂਮਰ ਨੂੰ ਪੁਲਿਸ ਕਸਟਡੀ 'ਚ ਲਿਆ ਗਿਆ ਹੈ, ਪਰ ਦੱਸਿਆ ਨਹੀਂ ਗਿਆ ਕਿ ਜੋਏ ਵਾਰਡ ਦਾ ਕੀ ਮੋਟਿਵ ਸੀ, ਕੀ ਕਾਰਨ ਸੀ, ਕੀ ਵਜ੍ਹਾ ਸੀ। ਨਾ ਤਾਂ ਫੁੱਲ ਐਂਡ ਫਾਈਨਲ ਚਾਰਜ ਦੀ ਲਿਸਟ ਫਿਲਹਾਲ ਪੇਸ਼ ਕੀਤੀ ਗਈ ਆ, ਕਿਉਂਕਿ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਇਨਵੈਸਟੀਗੇਸ਼ਨ ਆਨ ਗੋਇੰਗ ਹੈ, ਕੀ ਪਤਾ ਇਹਨੇ ਹੋਰ ਵੀ ਰੈਜ਼ੀਡੈਂਸਿਸ, ਬਿਜ਼ਨਸਿਸ, ਡਰਾਈਵਰਸ ਦਾ ਨੁਕਸਾਨ ਕੀਤਾ ਹੋਣਾ ਗਰੈਬ ਦਰ ਅਪ। ਅਤੇ ਫਿਲਹਾਲ ਤਾਂ ਇਸ ਬੰਦੇ ਨੂੰ ਗੱਡੀ ਦੇ ਚੋਰੀ, ਪੁਲਿਸ ਤੋਂ ਭੱਜਣ, ਡੇਂਜਰਸ ਡਰਾਈਵਿੰਗ, ਪਹਿਲਾਂ ਤੋਂ ਹੀ ਪ੍ਰੋਹਿਬਿਟਿਡ ਸੀ ਕੋਰਟ ਆਰਡਰ ਨਾਲ ਕਿ ਗੱਡੀ ਚਲਾ ਨਹੀਂ ਸਕਦਾ, ਉਹਨੂੰ ਵਾਇਲੇਟ ਕੀਤਾ, ਪਹਿਲਾਂ ਹੀ ਪ੍ਰੋਬੇਸ਼ਨ ਦੇ ਬਾਹਰ ਛੱਡਿਆ ਹੋਇਆ ਸੀ, ਉਹਨੂੰ ਵਾਇਲੇਟ ਕੀਤਾ, ਵਾਧੂ ਚਾਰਜ ਲਵਾ ਲੈਣੇ, ਅਤੇ ਹੋਰ ਵੀ ਚਾਰਜਸ ਇਹ ਫੇਸ ਕਰ ਰਿਹਾ। ਸੋ ਓਨਲੀ ਇਨ ਲਿਬਰਲ ਕੈਨੇਡਾ ਕਿ ਇਸ ਤਰ੍ਹਾਂ ਦੇ ਖਤਰਨਾਕ ਲੋਕਾਂ ਨੂੰ ਬਾਹਰ ਛੱਡਿਆ ਜਾਂਦਾ ਸਮਾਜ ਸੇਵਾ ਕਰਨ ਲਈ। ਇਹਨੂੰ ਲੱਗਦਾ ਹੈ ਕਿ ਸਮਾਜ ਸੇਵਾ ਹੀ ਹੈ ਜਦੋਂ ਇਹ ਬਾਰ ਬਾਰ ਉਹੀ ਪੁੱਠੇ ਕੰਮ ਕਰਦੇ ਆ। ਕਮਾਲ ਦੀ ਗੱਲ ਆ ਯਾਰ। ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਮੀਡੀ ਪ੍ਰੋਗਰਾਮ। ਕੱਲ੍ਹ ਨੂੰ ਅਸੀਂ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕ 3 PM to 6 PM 3 ਘੰਟੇ ਲਗਾਤਾਰ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਜੇ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਤੁਹਾਨੂੰ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੈ, ਜੇ ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇਸ਼ ਪ੍ਰਦੇਸ਼ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਕਾਲ, ਟੈਕਸਟ ਔਰ ਵਟਸਐਪ 416-457-3381 416-457-3381 ਸਾਡੇ ਨਾਲ ਹੁਣ 6 ਵਜੇ ਤੋਂ ਬਾਅਦ ਮਿੰਟਾਂ ਬਾਅਦ ਹੀ ਸੰਪਰਕ ਕੀਤਾ ਜਾ ਸਕਦਾ ਹੈ। ਅਤੇ 6 ਵਜੇ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ, ਕੋਈ ਵੀ ਲਾਈਫ ਡਿਸਬਿਲਿਟੀ, ਕ੍ਰਿਟੀਕਲ ਇਲਨੈਸ,
Super Visa, Visitor Visa Insurance, Kids RESP Education Plan, Apne Aapli RRSP, TFSA, First Time Home Buyer Saving Account, ਦੇ ਬਾਰੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਸਹੀ ਤੇ ਅਫੋਰਡੇਬਲ ਅੱਜ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਇੱਕ ਵਾਰੀ ਹੀ ਕਰਵਾ ਕੇ ਹੀ ਰੱਖਣਾ ਚਾਹੁੰਦੇ ਹੋ ਜਾਂ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ ਤੇ ਉਹਨੂੰ ਤੁਸੀਂ ਫ੍ਰੀ ਦੇ ਵਿੱਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਮੰਥਲੀ ਪਲੈਨ ਜਾਂ ਤੁਸੀਂ ਆਪਦਾ ਲਾਈਫ ਇੰਸ਼ੋਰੈਂਸ ਲਾਈਸੈਂਸ ਲਿਆ ਹੋਇਆ ਤਾਂ ਮੈਂ ਕਦੇ ਸਿੱਖਿਆ ਨਹੀਂ ਕੀਤਾ ਨਹੀਂ ਤੇ ਪੈਸੇ ਬਣਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਸਮਰਾਜ ਸਿੱਧੂ 416-457-3381 416-457-3381 ਇੱਥੋਂ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।

0: Ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ ਬ੍ਰਿਜ ਮੋਹਨ .com

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647 504 504

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਪਿਆਰੀ ਮਿੱਠੀ ਖੂਬਸੂਰਤ ਸ਼ਾਮ ਨੂੰ, ਤੇ ਸ਼ਾਮ ਦੇ ਵਿੱਚ ਜੁੜ ਚੁੱਕੇ ਆ ਤੁਹਾਡੇ ਨਾਲ ਇੱਕ ਵਾਰ ਫਿਰ ਵੰਸ ਅਗੇਨ ਪ੍ਰੋਗਰਾਮ ਇੱਕੋ ਇੱਕ ਵੀ ਪੰਜਾਬੀ ਲੈਣਾ ਲੈ ਕੇ, ਤੇ ਪੰਜਾਬੀ ਲੈਣ ਦੀ ਟੀਮ ਜੁੜਦੀ ਹੈ ਸ਼ਾਮ ਨੂੰ ਯਾਰ, ਤੁਸੀਂ ਵੀ ਬੜੇ ਪਿਆਰ ਨਾਲ ਬੜੇ ਮਾਣ ਨਾਲ ਜੁੜਦੇ ਹੋ, ਤੇ ਆਈ ਹੋਪ ਕਿ ਜਿੰਨਾ ਇੱਕ ਚਾਹ ਸਾਨੂੰ ਹੁੰਦਾ ਉਸ ਤੋਂ ਵੱਧ ਕੇ ਕਿਤੇ ਚਾਹ ਤੁਹਾਨੂੰ ਹੁੰਦਾ ਹੋਵੇਗਾ। ਉਮੀਦ ਹੈ ਤੁਸੀਂ ਹੁਣ ਬੜੇ ਪਿਆਰ ਨਾਲ ਸਾਡੇ ਤੱਕ ਇਹ ਮੈਸੇਜ ਪਹੁੰਚਦਾ ਕਰਦੇ ਹੋ ਕਿ ਨਵੀਂ ਯਾਰ ਸਾਨੂੰ ਤਾਂ ਵਾਕਈ ਉਡੀਕ ਰਹਿੰਦੀ ਹੈ ਕਿ ਸ਼ਾਮ ਦੇ ਵੱਜਣ ਕੇਰਾਂ ਛੇ ਲਾਈਏ ਵੀ ਪੰਜਾਬੀ ਲਹਿਰਾਂ ਤੇ ਪ੍ਰੋਗਰਾਮ ਦਾ ਆਨੰਦ ਮਾਣੀਏ। ਸੋ ਸਾਰਿਆਂ ਦਾ ਹਾਲ ਚਾਲ ਠੀਕ ਹੈ, ਬੱਲੇ ਬੱਲੇ ਚੜ੍ਹਦੀ ਕਲਾ ਚੋਂ, ਦੇਖੋ ਚੜ੍ਹਦੀ ਕਲਾ ਵਿੱਚ ਰਹਿੰਦੇ ਹਰ ਦਮ ਪੁੱਤ ਸਰਦਾਰਾਂ ਦੇ, ਐਵੇਂ ਨਹੀਂ ਗਾਣੇ ਬਣਦੇ, ਗਾਣੇ ਬਣਨ ਦੇ ਕਾਰਨ ਵੀ ਨੇ। ਜੇ ਯਾਰ ਹੁਣ ਆਪਾਂ ਵਾਕਈ ਸ਼ੁਰੂ ਤੋਂ ਹੀ ਚੜ੍ਹਦੀ ਕਲਾ 'ਚ ਰਹਿਣਾ ਸਿੱਖੇ ਆ, ਹੁਣ ਛੋਟੇ ਹੋਈਦਾ ਤਾਂ ਪੇਰੈਂਟਸ ਕਹਿੰਦੇ ਆ ਕੋਈ ਗੱਲ ਨਹੀਂ ਚੜ੍ਹਦੀ ਕਲਾ 'ਚ ਰਹਿਣਾ, ਕੋਈ ਵੀ ਉਨੀ ਇੱਕੀ ਹੁੰਦੀ ਹੈ, ਚਲੋ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਬਹੁਤ ਆਉਂਦੇ ਨੇ, ਤਾਂ ਆਪਾਂ ਨੂੰ ਤਾਂ ਯਾਰ ਇਹੀ ਮੈਸੇਜ ਦਿੱਤਾ ਜਾਂਦਾ ਕਿ ਚੜ੍ਹਦੀ ਕਲਾ 'ਚ ਰਹੋ, ਕੋਈ ਗੱਲ ਨਹੀਂ ਸਾਰਾ ਕੁਛ ਹੋ ਜੂਗਾ ਸੈੱਟ। ਸੋ ਇਹ ਮੈਸੇਜ ਗਾਹਾਂ ਦੀ ਗਾਹਾਂ, ਦੇਖੋ ਆਪਣੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਆਪਾਂ ਆਪਣੇ ਜ਼ਰੂਰ ਬੱਚਿਆਂ ਤੱਕ ਪਹੁੰਚਦਾ ਕਰੀਏ, ਹੁਣ ਬੱਚਿਆਂ ਨੂੰ ਵੀ ਆਪਾਂ ਇਹ ਮੈਸੇਜ ਦੇਈਏ ਕਿ ਕੁਛ ਵੀ ਹੁੰਦਾ ਡੋਂਟ ਵਰੀ, ਫਿਕਰ ਨਾ ਕਰੋ, ਬਸ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਆਈ ਥਿੰਕ ਬਹੁਤ ਹੀ ਲਾਈਫ ਲੌਂਗ ਜ਼ਰੂਰੀ ਇਹ ਮੈਸੇਜ ਹੈ। ਸੋ 905-673-3337 'ਤੇ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ, ਨਹੀਂ ਆ ਜਾ ਗੱਲਾਂ ਕਰੀਏ ਹੈ।

ਬਥੇਰੀਆਂ ਗੱਲਾਂ ਕਰਨੀਆਂ, 3 ਘੰਟੇ ਤੁਹਾਡੇ ਨਾਲ ਹੀ ਆ ਤੇ ਕਰਦੇ ਆ ਹਮੇਸ਼ਾ ਆਪਾਂ ਗੱਲਾਂ ਪਿਆਰ ਦੀਆਂ, ਕੋਸ਼ਿਸ਼ ਤਾਂ ਇਹੀ ਰਹਿੰਦੀ ਆ। ਚਲੋ ਕਿਤੇ ਕੋਈ ਪਿਆਰ ਤੋਂ ਹਟ ਕੇ ਗੱਲ ਹੋ ਜਾਂਦੀ ਹੈ ਵੱਖਰੀ ਗੱਲ ਹੈ, ਬਟ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਆਪਾਂ ਪਿਆਰ ਦੀਆਂ ਗੱਲਾਂ ਬਾਤਾਂ ਕਰੀਏ ਤੇ ਇੱਕ ਦੂਜੇ ਨੂੰ ਇੱਜ਼ਤ ਮਾਣ ਰਿਸਪੈਕਟ ਦੇ ਨਾਲ ਆਪਾਂ ਆਲਵੇਜ਼ ਗ੍ਰੀਟ ਕਰੀਏ। ਇਨਸਾਨ ਵੀ ਉਹੀ ਕਿਤੇ ਨਾ ਕਿਤੇ ਰਿਸਪੈਕਟ ਖੁਦ ਆਪ ਲੈਂਦਾ, ਜਿਹੜਾ ਬੰਦਾ ਦਿੰਦਾ ਵੀ ਰਿਸਪੈਕਟ, ਰਾਈਟ। ਜੇ ਹਮੇਸ਼ਾ ਤੁਸੀਂ ਕਿਸੇ ਨਾਲ ਇੱਕ ਕਹਿ ਲਓ ਕਿ ਐਂਗਰ ਦੇ ਨਾਲ ਗੁੱਸੇ ਨਾਲ ਬੋਲੋਗੇ ਤਾਂ ਕਿਤੇ ਨਾ ਕਿਤੇ ਉਹ ਵੀ ਬੰਦਾ ਕਹੂਗਾ ਯਾਰ ਇਹ ਤਾਂ ਸਾਨੂੰ ਬਹੁਤ ਤੰਗ ਕਰਦਾ ਸੀ, ਕਿ ਉਹਦੇ ਨਾਲ ਵਧੀਆ ਟ੍ਰੀਟਮੈਂਟ ਕਰੀਏ। ਸੋ ਓਕੇ, ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ। ਨੰਬਰ ਹੈ 9056733337 9056733337 9056733337 ਕੀ ਸੁਣਨਾ ਅੱਜ, ਕੀ ਮੂਡ ਹੈ ਦੱਸਿਓ ਕਿਹੜਾ, ਅਤੇ ਸੁਣਾਈਏ ਤੁਹਾਡੇ ਮਨਪਸੰਦ ਦੇ ਗੀਤ ਅਤੇ ਇਸ ਸ਼ਾਮ ਨੂੰ ਫਿਰ ਵਧੀਆ ਰੌਣਕੀ ਬਣਾਈਏ।

0: ਸਾਰੇ ਨਾ ਟਿਊਨ ਮੈਂ ਲਾਈ ਤੇ ਜੀ ਕੀਤਾ ਕਿ ਥੋੜ੍ਹਾ ਗਾਣਾ ਵੀ ਸੁਣ ਲਈਏ। ਬਹੁਤ ਹੀ ਯਾਰ ਮੈਂ ਕਹਿੰਦਾ ਕੋਈ ਪਾਰਟੀ ਕੋਈ ਫੰਕਸ਼ਨ ਪੂਰਾ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਕਿ ਨਹੀਂ। ਸੋ ਓਕੇ ਜੀ 6363 ਹੈਲੋ।
1: ਹਾਂਜੀ ਬਾਈ ਕੀ ਹਾਲ ਆ ਜੀ?
0: ਵਧੀਆ ਜੀ, ਕਿਵੇਂ ਹੋ, ਕੀ ਬਣਦਾ?
1: ਬਹੁਤ ਵਧੀਆ ਬਾਈ, ਕੰਮ ਦਾ ਸੀਗਾ ਜੀ।
0: ਬੱਲੇ ਬੱਲੇ, ਬਹਿ ਜਾ ਬਹਿ ਜਾ।
1: ਹਾਂਜੀ ਹਾਂਜੀ ਪੂਰੀ ਬਾਈ, ਤੁਸੀਂ ਸੁਣਾਓ?
0: ਬਸ ਵਧੀਆ ਯਾਰ, ਦੇਖੋ ਸ਼ਾਮ ਨੂੰ ਆਈਦਾ, ਤੁਸੀਂ ਸਾਰੇ ਜੁੜਦੇ ਹੋ ਤੇ ਸਾਡਾ ਵੀ ਇੱਕ ਕਹਿੰਦੇ ਹੁੰਦੇ ਕਿ ਸਮਾਂ ਵਧੀਆ ਲੰਘ ਜਾਂਦਾ।
1: ਹਾਂ ਯਾਰ ਛੋਟੀ ਆਵਾਜ਼ ਬਹੁਤ ਵਧੀਆ ਹੈ ਜੀ, ਆਵਾਜ਼ ਮੇਰੀ ਹੁੰਦੀ ਨਾ ਮੈਂ ਅੱਧੀ ਦੁਨੀਆ ਪੱਟ ਲੈਣੀ।
0: ਅੱਛਾ ਫਿਰ ਮੈਨੂੰ ਮੈਨੂੰ ਤੁਸੀਂ ਦੋ ਨਾ ਸਲਾਹ, ਕਿਵੇਂ ਦੁਨੀਆ ਪੱਟ ਸਕਦੇ ਆ, ਕੀ ਕਰੀਏ? ਚੋਕਲੇਟ ਜਿੰਨੀ ਮਿੱਠੀ ਹੈ, ਕਿਸ ਦੀ ਸ਼ਹਿਦ ਜਿੰਨੀ ਮਿੱਠੀ ਹੈ, ਕਿਸ ਦੀ ਆਵਾਜ਼ ਖੰਡ ਜਿੰਨੀ ਮਿੱਠੀ ਹੈ, ਕਿਸ ਦੀ ਕੈਂਡੀ ਜਿੰਨੀ ਮਿੱਠੀ ਹੈ,
1: ਤੁਹਾਡੀ ਰਸ ਮਲਾਈ ਜਿੰਨੀ ਮਿੱਠੀ ਹੈ।
0: ਓ ਵਾਹ ਯਾਰ, ਥੈਂਕ ਯੂ ਭਾਜੀ, ਥੈਂਕ ਯੂ।
1: ਮੈਂ
0: ਤੈਨੂੰ ਦੱਸ ਦਵਾਂ ਕੀ ਜਵਾਬ ਹੈ।
1: ਹਾਂ ਦੱਸ ਦੋ, ਜੇ ਤੁਹਾਨੂੰ ਪਤਾ ਦੱਸੋ।
0: ਓਕੇ, ਜਿਹੜੀ ਚੀਜ਼ ਆਪ ਸੁੱਕ ਜਾਂਦੀ ਹੈ ਬਟ ਹੋਰਾਂ ਨੂੰ ਗਿੱਲਾ ਕਰ ਦਿੰਦੀ
1: ਹੈ।
0: ਚਲੋ ਮੈਨੂੰ ਦਿਓ ਥੋੜਾ ਟਾਈਮ, ਪਤਾ ਕਰਦੇ ਆ ਫਿਰ।
1: ਹਾਂ ਮੈਂ ਤੁਹਾਨੂੰ 8 ਵਜੇ ਕਰੂੰਗਾ, ਠੀਕ ਹੈ?
0: ਕੋਈ ਨਾ, ਠੀਕ ਹੈ, ਇੰਨਾ ਟਾਈਮ ਨਹੀਂ ਲੱਗਣਾ ਮੈਨੂੰ, 1-2 ਮਿੰਟ ਚ ਕਰ ਲਿਓ ਫੋਨ। ਚਲੋ ਠੀਕ ਹੈ ਭਾਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਹੁਣ ਸਾਡੇ ਕਿਸੇ ਮਿੱਤਰ ਸੱਜਣ ਨੇ ਦੱਸ ਦੇਣਾ ਮੈਨੂੰ, ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਜਵਾਬ ਜੀ, ਕਿਸੇ ਨੂੰ ਪਤਾ ਤੇ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾ, ਨਾਲ ਹੀ ਮੈਂ ਪੜ੍ਹ ਲੈਣਾ PUNJABRAN ਤੇ ਜਿਹੜਾ ਪਹਿਲਾ ਮੈਸੇਜ ਆਊਗਾ ਸਹੀ, ਉਹਨਾਂ ਨੂੰ ਮੈਂ ਕੋਈ ਨਾ ਕੋਈ ਤੋਹਫਾ ਵੀ ਦਊਂਗਾ, ਠੀਕ ਹੈ? ਸੋ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾ PUNJABRAN ਤੇ ਕਰੋ ਫਿਰ ਮੈਸੇਜ ਤੇ ਦੇਖਦੇ ਹਾਂ। ਯਾਦ ਰੱਖੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇੱਕ ਮੈਸੇਜ ਤੁਹਾਡੇ ਆਪਣੇ ਦੁਆਬਾ ਟਰੈਵਲ ਵਾਲਿਆਂ ਦਾ। ਇੰਡੀਆ ਦੀਆਂ ਟਿਕਟਾਂ ਹੁਣ ਸਾਰੇ ਹੀ ਬੁੱਕ ਕਰ ਰਹੇ ਆ, ਸੋ ਦੁਆਬਾ ਟਰੈਵਲ ਨੂੰ ਤੁਸੀਂ ਯਾਦ ਰੱਖੋ, ਨਵੰਬਰ ਵਿੱਚ ਜਾਣਾ

0: ਪਈ ਹੈ ਯਾਰ, ਇੰਡੀਅਨ ਫਰੂਟਲੈਂਡ ਤੇ ਜਾਓਗੇ, ਇਹਨਾਂ ਦੀ ਜਿਹੜੀ ਨਵੀਂ ਲੋਕੇਸ਼ਨ ਖੁੱਲੀ ਹੈ 25 ਸੈਂਡਲਵੁੱਡ ਤੇ ਉੱਤੇ, ਸੈਂਡਲਵੁੱਡ ਐਂਡ ਹਰਨਟੇਰੀਓ ਦਾ ਕੋਰਨਰ ਹੈ, ਉਸ ਲੋਕੇਸ਼ਨ ਤੇ ਸੇਲ ਹੈ ਬੜੀ ਵੱਡੀ, ਸੁਪਰ ਸੇਲ ਨਾਮ ਰੱਖਿਆ ਗਿਆ। ਇਹ ਪੂਰਾ ਹਫ਼ਤਾ ਸੇਲ ਚੱਲੇਗੀ। ਸ਼ੇਰ ਆਟਾ ਦੇਸੀ ਸਟਾਈਲ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99 ਦਾ, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99 ਨੂੰ, 2% ਦੁੱਧ 4 ਲੀਟਰ 4.99 ਤੇ ਦੀਪ ਸੋਨਾ ਮਸੂਰੀ ਰਾਈਸ 20 ਪਾਉਂਡ 9.99। ਹੋਰ ਬੜੀਆਂ ਡੀਲਾਂ ਨੇ, ਸਾਰੀਆਂ ਦਾਲਾਂ ਦੁਲਾਂ ਵੀ ਸੇਲ ਦੇ ਉੱਤੇ ਆ। ਸੋ ਇੰਡੀਅਨ ਡੈਲੀ ਬਾਈਸ ਦੀ ਮਸੂਰ ਦਾਲ 4 pound 2.99 ਤੇ ਇੱਧਰ ਆ ਜਾਓ, ਇਹਨਾਂ ਦਾ ਜਿਹੜਾ ਰੈਸਟੋਰੈਂਟ ਹੈ, ਇਹਨਾਂ ਦੇ ਸਟੋਰ ਦੇ ਵਿੱਚ ਹੀ ਰੈਸਟੋਰੈਂਟ ਹੈ। ਵੈਜ ਥਾਲੀ 4.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99। ਕਿੱਥੇ ਜਾਣਾ? ਇੰਡੀਅਨ ਫਰੂਟਲੈਂਡ ਲੋਕੇਟਡ ਐਟ 25 ਸੈਂਡਲਵੁੱਡ ਪਾਰਕੂ ਈਸਟ, ਸੈਂਡਲਵੁੱਡ ਅਤੇ ਹਰਨਟੇਰੀਓ ਦਾ ਬਿਲਕੁਲ ਕੋਰਨਰ ਪੈਂਦਾ। ਵਿਜ਼ਿਟ ਕਰੋ, ਵਧੀਆ ਟੌਪ ਦੀਆਂ ਡੀਲਾਂ ਲਓ, ਵਧੀਆ ਕੁਆਲਿਟੀ, ਵਧੀਆ ਸਰਵਿਸ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪਹੁੰਚੋ। ਗੌਰਵ ਦਾ ਮੈਸੇਜ ਆਇਆ ਵੀ ਮੀ ਬਾਈ ਜੀ, ਜਿਨ੍ਹਾਂ ਨੇ ਪੁੱਛਿਆ ਸੀ ਕਿ ਐਸੀ ਕਿਹੜੀ ਚੀਜ਼ ਹੈ ਜਿਹੜੀ ਆਪ ਸੁੱਕ ਜਾਂਦੀ ਹੈ, ਹੋਰਾਂ ਨੂੰ ਗਿੱਲਾ ਕਰ ਦਿੰਦੀ ਹੈ, ਕੀ ਉਹ ਰੇਨ ਹੈ, ਮੀਂਹ, ਕਣੀਆਂ, ਦੱਸੋ ਤੇ ਫਿਰ ਮੈਂ ਗੌਰਵ ਨੂੰ ਇੱਕ ਤੋਹਫ਼ਾ ਦੇਵਾਂ। ਜਿਹੜੇ ਬਾਈ ਜੀ ਨੇ ਪੁੱਛਿਆ ਸੀਗਾ ਕਾਲ ਕਰਕੇ, ਤੁਸੀਂ ਦੋ ਜਵਾਬ ਇਹੀ ਹੈ ਅਤੇ ਆਈ ਥਿੰਕ ਇਹਨਾਂ ਦਾ ਵੀ ਕਿਤੇ ਨਾ ਕਿਤੇ ਸਹੀ ਹੈ। ਸੋ ਓਕੇ, ਲੈਟਸ ਸੀ, ਦੇਖਦੇ ਹਾਂ ਕਿ ਕੌਣ ਸਹੀ। ਚਲੋ ਸਾਰੇ ਸਹੀ ਹੁੰਦੇ ਆ, ਬਟ ਜਿਹੜਾ ਬੰਦਾ ਪੁੱਛ ਰਿਹਾ ਹੁੰਦਾ ਨਾ, ਉਹਦੇ ਦਿਮਾਗ ਦੇ ਵਿੱਚ ਕੋਈ ਸਪੈਸੀਫਿਕ ਕੋਈ ਖਾਸ ਐਂਸਰ ਹੁੰਦਾ, ਅਤੇ ਜਦੋਂ ਤੱਕ ਉਹ ਨਹੀਂ ਮਿਲਦਾ ਅਤੇ ਉਹਨੂੰ ਫਿਰ ਉਹ ਬੰਦਾ ਕਹੂਗਾ ਨਹੀਂ ਯਾਰ ਗਲਤ ਹੈ। ਰਾਜਵੰਤ ਕੌਰ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਟੈਨਸ਼ਨ ਨਹੀਂ ਲਈ ਦੀ ਹੁੰਦੀ। ਰਾਜਵੰਤ 25 ਕੰਪਨੀਆਂ ਦੇ ਨਾਲ ਡੀਲ ਕਰਦੇ ਨੇ, 25 ਤੋਂ ਵੱਧ, ਬਟ 25 ਕੋਟਸ ਲੈ ਕੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਰਾਜਵੰਤ ਲੈ ਕੇ ਦਿੰਦੇ ਆ। 6476744735, 6476744735, ਰਾਜਵੰਤ ਕੌਰ 647 674 4735, 6476744735। ਸੋ ਇੱਕ ਚੀਜ਼ ਦੀ ਬੜੀ ਉਡੀਕ ਸੀਗੀ ਕਿ ਕਦੋਂ ਯਾਰ ਕਵਾਈ ਲੈਨਰਡ ਦੀ ਜਿਹੜੀ ਟ੍ਰੇਡ ਹੈ ਟੋਰਾਂਟੋ ਰੈਪਟਰਸ ਨੂੰ, ਕੰਫਰਮੇਸ਼ਨ ਕਦੋਂ ਮਿਲੇਗੀ ਕਿ ਹਾਂ ਯਾਰ ਟ੍ਰੇਡ ਪੱਕੀ ਹੈ। ਸੋ ਉਹ ਜਿਹੜੀ ਕੰਫਰਮੇਸ਼ਨ ਹੈ ਮਿਲ ਚੁੱਕੀ ਹੈ। ਸੋ ਕਵਾਈ ਲੈਨਰਡ ਟੋਰਾਂਟੋ ਰੈਪਟਰ ਬਣ ਚੁੱਕੇ ਆ। ਹੁਣ ਇਸ ਸਾਲ ਜਦੋਂ ਟੋਰਾਂਟੋ ਰੈਪਟਰਸ ਦਾ ਡੇਬਿਊ ਹੋਊਗਾ ਤੇ ਕਵਾਈ ਲੈਨਰਡ ਯਾਰ ਰੈਪਟਰ ਜਰਸੀ ਪਾ ਕੇ ਖਿੱਚੂਗਾ ਕੰਮ ਨੂੰ। ਸੋ ਟੋਰਾਂਟੋ ਰੈਪਟਰਸ ਤੇ ਸ਼ਿਕਾਗੋ ਦਾ ਮੈਚ ਹੈ 21 ਅਕਤੂਬਰ ਨੂੰ, 21 ਅਕਤੂਬਰ ਦੀ ਉਡੀਕ ਹੈ। ਟੋਰਾਂਟੋ ਰੈਪਟਰਸ ਯਾਰ ਬਹੁਤ ਤਕੜੀ ਟੀਮ ਹੈ, ਕਿ ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ, ਬਟ ਫਿਰ ਵੀ ਲੱਗ ਰਿਹਾ ਕਿ ਕੁਛ ਨਾ ਕੁਛ ਚੰਗਾ ਕਰਨਗੇ। ਜੀ 5858, ਹੈਲੋ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਭਾਜੀ, ਆ ਤੁਹਾਨੂੰ ਵਿਨਰ ਮਿਲ ਗਿਆ?
0: ਮੈਨੂੰ ਲੱਗਦਾ
1: ਕੁਐਸਚਨ ਪੁੱਛਿਆ ਕਿ ਨਹੀਂ ਹਲੇ,
0: ਮੈਨੂੰ ਲੱਗਦਾ ਮਿਲ ਗਿਆ, ਤੁਸੀਂ ਵੀ ਦੇ ਦਿਓ।
1: ਕਿਆ ਭਾਜੀ, ਬੱਦਲ ਦੂਜਿਆਂ ਨੂੰ ਗਿੱਲਾ ਕਰ ਦਿੰਦੇ, ਆਪ ਸੁੱਕ ਜਾਂਦੇ ਆ।
0: ਠੀਕ ਹੈ, ਸੋ ਉਹੀ ਕਣੀ ਜਦੋਂ ਪੈ ਕਣੀਆਂ ਪੈਂਦੀਆਂ ਨੇ।
1: ਹਾਂਜੀ ਹਾਂਜੀ, ਕਿਉਂਕਿ ਮੀਂਹ ਤਾਂ ਹੋ ਗਿਆ, ਮੀਂਹ ਪਰ ਬੱਦਲ ਹੈ, ਆਪ ਨਾ ਬੱਦਲ ਦੂਜਿਆਂ ਨੂੰ ਗਿੱਲਾ ਕਰ ਜਾਂਦਾ, ਆਪ ਸੁੱਕ ਜਾਂਦਾ।
0: ਇੱਕੋ ਗੱਲ ਹੋਈ, ਕਣੀਆਂ ਹੋ ਗਈਆਂ ਜਾਂ ਬੱਦਲ ਹੋ ਗਏ, ਰਾਈਟ?
1: ਨਹੀਂ ਪਰ ਕਣੀ ਤਾਂ ਪਾਣੀ ਹੀ ਹੁੰਦੀ ਹੈ ਜੀ, ਹਾਂ ਇਹ ਵੀ ਕਹਿ ਸਕਦੇ ਹੋ ਤੁਸੀਂ, ਪਰ ਬੱਦਲ ਹੈ ਵੀ, ਬੱਦਲ ਪਾਣੀ ਪਾ ਕੇ ਦੂਜੇ ਨੂੰ ਗਿੱਲਾ ਕਰਕੇ।
0: ਅੱਛਾ, ਦੇਖਦੇ ਆ ਹੁਣ। ਉਹ ਜਿਹੜੇ ਵੀਰ ਨੇ ਪੁੱਛਿਆ ਸੀ, ਪਤਾ ਨਹੀਂ ਕਿੱਥੇ ਗਾਇਬ ਹੋ ਗਿਆ, ਹੁਣ ਮੈਨੂੰ ਕਹਿੰਦੇ ਕਿ ਮੈਨੂੰ 8 ਵਜੇ ਤੋਂ ਬਾਅਦ ਕਾਲ ਕਰਨਗੇ। ਮੈਨੂੰ ਸੀਗਾ ਵੀ ਹੁਣੇ ਦੱਸ ਦੇਣ। ਤੁਹਾਡਾ ਨਾਂ ਕੀ ਹੈ?
1: ਮੇਰਾ ਨਾਮ ਭਾਸਕਰ ਜੀ।
0: ਕੀ ਹੈ ਨਾਮ?
1: ਭਾਸਕਰ, ਭਾਸਕਰ,
0: ਭਾਸਕਰ।
1: ਹਾਂਜੀ, ਭਾਬੇ ਤੋਂ ਭਾਸਕਰ।
0: ਕਿਆ ਬਾਤ ਹੈ, ਤੁਹਾਡਾ ਨਾਂ ਹੀ ਬੜਾ ਯੂਨੀਕ ਹੈ। ਤੁਹਾਡਾ ਮੈਨੂੰ ਮੈਸੇਜ ਵੀ ਆਉਂਦਾ ਹੁੰਦਾ ਹੁਣ ਆਪਣੇ ਇੰਸਟਾਗ੍ਰਾਮ ਤੇ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ,
0: ਤੁਸੀਂ ਕਦੇ
1: ਕੋਈ? ਮੈਂ 8 ਸਾਲ, 7-8 ਸਾਲ ਹੋ ਗਏ ਜਦੋਂ ਮੈਂ ਸਟੂਡੈਂਟ ਆਇਆ, ਮੈਂ ਤੁਹਾਡੀ ਸੁਣਦਾ ਹੁੰਦਾ।
0: ਬੱਲੇ ਬੱਲੇ, ਇੰਨਾ ਚਿਰ ਹੋ ਗਿਆ ਯਾਰ।
1: ਯਾ ਭਾਜੀ, ਮੈਂ ਐਕਚੁਅਲੀ ਉਦੋਂ ਕਿਚਨਰ ਸੀ ਪਹਿਲਾਂ ਉਦੋਂ, ਠੀਕ ਹੈ ਜੀ, ਤੇ ਸ਼ਾਮ ਨੂੰ ਜਦੋਂ ਉਬਰ ਚਲਾਉਣੀ ਹੁੰਦੀ, ਤੇ ਉਦੋਂ ਨਾ ਲਾਈਕ ਜਦੋਂ ਮੈਂ ਆਇਆ ਸੀ 18 ਚ, ਉਦੋਂ ਕਿਚਨਰ ਤੇ ਬਹੁਤ ਦੇਸੀ ਘੱਟ ਸੀਗੇ, ਗੋਰੇ ਜ਼ਿਆਦਾ ਹੁੰਦੇ ਸੀ, ਤੇ ਉਦੋਂ ਸ਼ਾਮ ਨੂੰ ਐ ਹੁੰਦਾ ਸੀ ਜਦੋਂ ਨਵੇਂ ਨਵੇਂ ਆਏ, ਜੀ ਵੀ ਘੱਟ ਲੱਗਦਾ, ਫਿਰ ਐ ਹੁੰਦਾ ਜੀ ਤੁਹਾਡਾ ਰੇਡੀਓ ਸੁਣ ਕੇ ਨਾ ਪੁਰਾਣੀਆਂ ਮਤਲਬ ਐ ਪੰਜਾਬ ਦੀ ਜਿਹੜੀ ਯਾਦ ਜੀ ਆਉਂਦੀ ਸੀ ਪੂਰੀ ਹੋ ਜਾਂਦੀ ਸੀ।
0: ਕਿਆ ਬਾਤ ਹੈ ਯਾਰ। ਸੋ ਤੁਸੀਂ 18 ਚ ਆਏ ਸੀਗੇ, 8 ਸਾਲ ਹੋ ਗਏ।
1: ਹਾਂਜੀ,
0: ਤੇ ਉਦੋਂ ਮੈਂ ਹੀ ਕਰਦਾ ਸੀਗਾ ਪ੍ਰੋਗਰਾਮ 18 ਚ।
1: ਹਾਂਜੀ ਹਾਂਜੀ, ਯਾ ਯਾ ਯਾ।
0: ਅੱਛਾ।

0: ਮੈਨੂੰ ਵੀ ਇੰਨਾ ਚਿਰ ਹੋ ਗਿਆ ਹੈ
1: ਮੈਂ 19 ਚ ਗੱਡੀ ਲਈ ਹੈ ਤੇ ਉਦੋਂ ਦਾ ਥੋੜਾ ਰੇਡੀਓ ਸ਼ਾਮ ਨੂੰ ਜਦੋਂ ਦਾ ਮੈਨੂੰ ਪਤਾ ਲੱਗਿਆ ਵੀ AM 530 ਤੇ ਸ਼ਾਮ ਨੂੰ ਇਸ ਟਾਈਮ ਆਉਂਦਾ ਕਿਉਂਕਿ ਅਸੀਂ ਸਟੂਡੈਂਟ ਹੁੰਦੇ ਵੀਕਐਂਡ ਤੇ ਰਾਤ ਨੂੰ 6:30 ਵਜੇ ਉੱਪਰ ਸ਼ੁਰੂ ਕਰ ਦਿੰਦੇ ਫਿਰ ਸਾਰੀ ਰਾਤ ਚਲਾਉਂਦੇ ਸੀ ਮੈਂ ਤੁਹਾਡਾ ਰੇਡੀਓ ਸੁਣਦਾ ਸੁਬਹ ਵੀ ਸੁਣਦਾ ਸੀ ਰਾਤ ਨੂੰ ਵੀ
0: ਚਲੋ ਯਾਰ ਥੈਂਕ ਯੂ ਵੇਰੇ ਬਹੁਤ ਪਿਆਰ ਤੁਸੀਂ ਤਾਂ ਹੁਣ ਸਾਬਤ ਕਰਤਾ ਵੀ ਸਮਾਂ ਕਿੰਨੀ ਛੇਤੀ ਲੰਘਦਾ 8 ਸਾਲ ਕਿੱਥੇ ਗਏ ਪਤਾ ਹੀ ਨਹੀਂ ਲੱਗਿਆ ਦੇਖੋ 18 ਚ ਆਏ ਸਟੂਡੈਂਟ ਸੀਗੇ 18 ਤੋਂ ਬਾਅਦ ਚਲੋ ਵਾਈਫ ਵੀ ਇੱਥੇ ਹੈ ਉਦੋਂ ਵਿਆਹ ਹੋਇਆ ਹੋਇਆ ਸੀ ਮੁਬਾਰਕਾਂ ਯਾਰ ਤੁਸੀਂ ਕੈਨੇਡੀਅਨ ਡ੍ਰੀਮ ਲਿਵ ਕਰ ਰਹੇ ਹੁਣ
1: ਹਾਂਜੀ ਹਾਂਜੀ ਭਾਜੀ ਥੈਂਕ ਯੂ ਜੀ ਥੈਂਕ ਯੂ ਸਭ ਕੈਨੇਡਾ ਦੀ ਦੇਣ ਹੈ ਜੀ
0: ਚਲੋ ਭਾਸਕਰ ਵੈਰੀ ਗੁੱਡ ਬ੍ਰਦਰ ਥੈਂਕ ਯੂ ਸੋ ਮਚ ਤੇ ਬਹੁਤ ਪਿਆਰ ਐਂਡ ਤੁਹਾਨੂੰ ਵੀ ਯਾਰ ਕੋਈ ਤੋਹਫਾ ਤੋਹਫਾ ਦੇ ਕਿੱਥੇ ਰਹਿੰਦੇ ਹੋ
1: ਚਲੋ
0: ਫਿਰ ਵੀ ਤੁਸੀਂ ਕੀ ਖਾਣ ਦੇ ਸ਼ੌਕੀਨ ਹੋ ਤੁਹਾਡੀ ਵਾਈਫ ਤੁਹਾਡੀ ਬੇਟੀ ਕੀ ਖਾਣ ਦੇ ਸ਼ੌਕੀਨ ਨੇ
1: ਅਸੀਂ ਤਾਂ ਵੈਸੇ ਵੈਜ ਬਿਰਿਆਨੀ ਦੇ ਜੀ ਬਿਰਿਆਨੀ ਦੇ ਵੈਜ ਬਿਰਿਆਨੀ
0: ਵੈਜ ਵੈਜ ਬਿਰਿਆਨੀ ਦੇ ਮੈਂ ਉਹਨਾਂ ਨੂੰ ਮੈਸੇਜ ਕਰਦਾ ਵੀ ਤੁਹਾਨੂੰ ਉਹ 2 ਵੈਜ ਬਿਰਿਆਨੀ ਫ੍ਰੀ ਦੇਣ
1: ਠੀਕ ਹੈ ਜੀ
0: ਤੇ ਤੁਸੀਂ ਜਾ ਕੇ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਦੱਸ ਦਿਓ ਤੇ ਇੰਜੋਏ ਕਰੋ ਠੀਕ ਹੈ ਬੜੀ ਖੁਸ਼ੀ ਹੈ ਤੁਸੀਂ ਇਹ ਦੇਖੋ ਕਦੋਂ ਇਹਨਾਂ ਨੇ 18 ਚ ਆਏ 18 ਚ ਮੈਨੂੰ ਲੱਗਦਾ ਮੈਂ ਵੀ ਪੱਕਾ ਪੱਕਾ ਪ੍ਰੋਗਰਾਮ ਕਰਨਾ ਉਦੋਂ ਕੀ ਆਈ ਥਿੰਕ ਅਰਾਊਂਡ ਦੈਨ ਸ਼ੁਰੂ ਕੀਤਾ ਸੀਗਾ ਕਿਸੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਯਾਦ ਹੋਊਗਾ ਬਟ ਆਈ ਥਿੰਕ ਉਦੋਂ ਕਦੀ ਗੱਲ ਹੈ ਤੇ ਇਹਨਾਂ ਨੇ ਕਿਵੇਂ ਯਾਰ ਲਾਈਫ ਬਦਲਦੀ ਹੈ ਬੰਦੇ ਦੀ ਹੈ ਫੈਮਲੀ ਫੈਮਲੀ ਦੇ ਨਾਲ ਨਾਲ ਆਪਣਾ ਬੱਚਾ ਹੋਣਾ ਤੇ ਫਿਰ ਬਿਜ਼ਨਸ ਸ਼ੁਰੂ ਕਰਨੀ ਪ੍ਰਾਊਡ ਮੂਮੈਂਟਸ ਯਾਰ ਗਿੱਲ ਫਾਰਮ ਨੂੰ ਸਾਰੇ ਯਾਦ ਰੱਖੋ ਗਿੱਲ ਫਾਰਮ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ ਜੇ ਕਿਸੇ ਨੇ ਵੀ ਵਧੀਆ ਤਾਜ਼ੀਆਂ ਸਬਜ਼ੀਆਂ ਲੈਣੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਐਟ ਗਿੱਲ ਫਾਰਮ ਡਿਕਸੀ ਕਿੰਗ ਸੋ ਗਿੱਲ ਫਾਰਮ ਤੇ ਵਿਜ਼ਿਟ ਕਰ ਲਓ ਤੇ ਸਾਗ ਕੱਦੂ ਟਮਾਟਰ ਖੀਰੇ ਹਰੀਆਂ ਮਿਰਚਾਂ ਚਿੱਬੜ ਸਾਰਾ ਕੁਛ ਹੀ ਮਿਲਦਾ ਮਿੱਠੇ ਬਹੁਤ ਹੀ ਸਵੀਟ ਕੈਂਟਲੋਪ ਖਰਬੂਜੇ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਐਨ ਕੋਰਨਰ ਤੇ 5975 ਹੈਲੋ
2: ਹੈਲੋ
0: ਹਾਂਜੀ
2: ਹਾਂਜੀ ਨਵੀਂ ਜੀ ਕੀ ਹਾਲ ਹੈ
0: ਵਧੀਆ ਜੀ ਕਿੱਦਾਂ
2: ਠੀਕ ਹੈ ਉਹ ਆਨਸਰ ਤਾਂ ਤੁਹਾਨੂੰ ਮਿਲ ਹੀ ਗਿਆ ਮੈਂ ਵੀ ਬਦਲ ਹੀ ਕਹਿਣਾ ਸੀਗਾ
0: ਤੁਸੀਂ ਬਦਲ ਹੀ ਕਹਿਣਾ ਸੀਗਾ ਚਲੋ ਤੁਸੀਂ ਵੀ ਦੇਤਾ ਹੁਣ ਕਈਆਂ ਨੇ ਹੋਰ ਵੀ ਦੇਤਾ ਹੁਣ ਦੇਖਦੇ ਆ ਵੀ ਸਹੀ ਆ ਆਪਾਂ ਜਾਂ ਨਹੀਂ
2: ਠੀਕ ਹੈ ਚੈੱਕ ਕਰ ਲਓ
0: ਚਲੋ ਚੈੱਕ ਕਰਦੇ ਆ ਸ਼ੁਕਰੀਆ ਸਰ ਥੈਂਕ ਯੂ ਵੈਰੀ ਗੁੱਡ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ 905-673-3337 ਆਪਣਾ ਨੰਬਰ ਹੈ 905-673-3337 ਬੱਦਲ ਬੱਦਲ ਮੈਂ ਕੱਲ ਪਰਸੋਂ ਮੈਂ ਯਾਦ ਵੀ ਕਰ ਸੀ ਉਹ ਗਾਣਾ ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੋਨੀ ਜਦੋਂ ਸੌਣ ਦੀ ਚੜੀ ਚ ਮੈਂ ਵਿਆਹ ਕੇ ਲੈ ਗਿਆ ਸੋ ਬੜਾ ਯਾਰ ਖੂਬਸੂਰਤ ਗੀਤ ਹੈ ਅਮਰਿੰਦਰ ਗਿੱਲ ਐਂਡ ਨਿਮਰਤ ਖੈਰਾ ਅਮਰਿੰਦਰ ਗਿੱਲ ਭਾਈ ਦੀ ਐਲਬਮ ਆ ਰਹੀ ਹੈ ਯਾਰ 21 ਤਰੀਕ ਨੂੰ ਅਰਲੀ ਆਉਣੀ ਸੀਗੀ ਹੁਣ ਥੋੜ੍ਹੀ ਜਿਹੀ ਐਲਬਮ ਜਿਹੜੀ ਹੈ ਲੇਟ ਹੋ ਗਈ ਡਿਲੇ ਹੋ ਗਈ ਸੋ ਚਲੋ ਕੋਈ ਗੱਲ ਨਹੀਂ ਐਂਡ ਅਮਰਿੰਦਰ ਗਿੱਲ ਉਹਨਾਂ ਦੀ ਐਲਬਮ ਆ ਰਹੀ ਹੋਵੇ ਕਰੇਜ਼ ਨਾ ਹੋਵੇ ਇੰਝ ਕਿਵੇਂ ਹੋ ਸਕਦਾ ਸੋ ਪ੍ਰੋਗਰਾਮ ਪੰਜਾਬੀ ਨਾਲ ਵੈਲਕਮ ਸਭ ਨੂੰ ਇੱਕ ਵਾਰ ਫਿਰ ਸਟੂਡੀਓ ਦਾ ਨੰਬਰ ਹੈ 905-673-3337 ਕੁਝ ਕਾਲਾਂ ਕੱਟੀਆਂ ਗਈਆਂ ਦੁਬਾਰ ਤੋਂ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਪ੍ਰੋਗਰਾਮ ਹੈ ਪੰਜਾਬੀ ਦਰਾਂ 'ਚ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ 20 ਸਪਟੈਂਬਰ ਨੂੰ ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ ਹੋਪ ਕਲੈਕਟਿਵ ਵੱਲੋਂ ਬਹੁਤ ਹੀ ਕਮਾਲ ਦਾ ਇੱਕ ਕਮਿਊਨਿਟੀ ਕਾਰਨੀਵਲ ਕਰਵਾਇਆ ਜਾ ਰਿਹਾ ਐਂਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਸੰਡੇ ਐਤਵਾਰ ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ। ਪਹਿਲੀ ਗੱਲ, ਇਹ ਕਾਰਨੀਵਲ ਹੈ ਕਿਸ ਚੀਜ਼ ਲਈ ਹੈ? ਆਪਣੀ ਕਮਿਊਨਿਟੀ ਨੂੰ ਸਪੋਰਟ ਕਰਨ ਦੇ ਲਈ ਇਹ ਕਾਰਨੀਵਲ ਹੈ। ਬਹੁਤ ਸਾਰੇ ਯੰਗ ਆਂਟਰਪ੍ਰੀਨਰਸ ਇਕੱਠੇ ਜੁੜੇ ਨੇ ਤਾਂ ਕਿ ਆਪਾਂ ਗਿਵ ਬੈਕ ਕਰ ਸਕੀਏ। ਪਹਿਲੀ ਗੱਲ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ। ਦੂਜੀ ਗੱਲ, ਸੇਵਾ ਫੂਡ ਬੈਂਕ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ। ਸੋ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਬਹੁਤ ਹੀ ਕਮਾਲ ਦੀ ਔਰਗਨਾਈਜੇਸ਼ਨ ਹੈ ਅਤੇ ਆਪਣੀ ਕਮਿਊਨਿਟੀ ਚੇਅਰ ਇਹਨਾਂ ਦਾ ਬੜਾ ਯੋਗਦਾਨ ਹੈ। ਪਿਛਲੇ ਸਾਲ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਗਏ ਤਾਂ ਕਿ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਜਾਵੇ। ਆਪਣੀ ਕਮਿਊਨਿਟੀ 'ਚ ਜਦੋਂ ਕੋਈ ਤੁਰ ਜਾਂਦਾ ਨਾ, ਉਹਦੇ ਬਾਰੇ ਇਹ ਗੱਲ ਨਹੀਂ ਹੁੰਦੀ ਵੀ ਬਾਕੀ ਫਰੈਂਡਸ ਫੈਮਿਲੀ ਮੈਂਬਰ ਮੈਂਟਲੀ ਇਮੋਸ਼ਨਲੀ ਕਿਵੇਂ ਅਫੈਕਟ ਕੀਤੇ ਜਾਂਦੇ ਆ। ਸੋ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਗਿਆ ਤਾਂ ਕਿ ਕਦੇ ਵੀ ਕੋਈ ਬੰਦਾ ਇੰਝ ਮਹਿਸੂਸ ਕਰ ਰਿਹਾ ਯਾਰ ਮੈਂ ਕਿਹਦੇ ਨਾਲ ਗੱਲ ਕਰਾਂ, ਮੇਰੇ ਪੇਰੈਂਟਸ ਤੁਰ ਗਏ ਜਾਂ ਕੋਈ ਭੈਣ ਭਰਾ ਕੋਈ ਬੱਚੇ ਵੀ ਤੁਰ ਜਾਂਦੇ ਆ, ਰੱਬ ਨਾ ਕਰੇ, ਵੀ ਆਪਣੇ ਇਮੋਸ਼ਨਸ ਮੈਂ ਕਿਹਦੇ ਨਾਲ ਸਾਂਝੇ ਕਰਾਂ। ਸੋ PCHS ਵੱਲੋਂ ਗਰੀਫ ਕਾਉਂਸਲਿੰਗ ਦਿੱਤੀ ਜਾ ਰਹੀ ਹੈ ਤੁਹਾਡੇ ਲਈ ਬਿਲਕੁਲ ਮੁਫਤ, ਠੀਕ ਹੈ? ਬੜੀ ਵੱਡੀ ਗੱਲ ਹੈ ਯਾਰ, ਬਹੁਤ ਵੱਡਾ ਉਪਰਾਲਾ। ਅਤੇ ਨਾਲ ਦੀ ਨਾਲ ਸੇਵਾ ਫੂਡ ਬੈਂਕ ਜੋ ਫ੍ਰੀ ਫਰੈਸ਼ਲੀ ਪ੍ਰਪੇਅਰਡ ਖਾਣਾ ਆਪਣੇ ਸੀਨੀਅਰਸ ਲਈ ਅਤੇ ਉਹਨਾਂ ਲੋਕਾਂ ਲਈ ਲੈ ਕੇ ਆਉਂਦੇ ਨੇ ਜੋ ਚਲੋ ਕੁਝ ਕੁ ਏਜ ਉਮਰ ਜਾਂ ਸਿਹਤ ਕਰਕੇ ਉਹ ਕੁਕਿੰਗ ਨਹੀਂ ਕਰ ਸਕਦੇ, ਸੋ ਉਹਨਾਂ ਲਈ ਫ੍ਰੀ ਮੀਲਸ ਨੇ। ਇਸ ਕਾਰਨੀਵਲ ਦੇ ਵਿੱਚ ਯਾਰ ਤੁਹਾਡੇ ਲਈ ਇੰਟਰਟੇਨਿੰਗ ਚੀਜ਼ਾਂ ਬਹੁਤ ਜ਼ਿਆਦਾ ਨੇ। ਤੁਸੀਂ 20 ਤਰੀਕ ਨੂੰ ਪਹੁੰਚੋ, ਬੱਚਿਆਂ ਲਈ ਕਾਰਨੀਵਲ ਗੇਮਸ, ਬਾਉਂਸੀ ਕੈਸਲ, ਬਬਲ ਸ਼ੋ, ਪੈਟਿੰਗ ਜ਼ੂ, ਆਈਸਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ ਐਂਡ ਨਾਲ ਗਾਇਕੀ ਤੁਹਾਨੂੰ ਐਸੀ ਸੁਣਨ ਨੂੰ ਮਿਲੇਗੀ ਸੁਰਸਾਗਰ ਬੈਂਡ ਦੇ ਵੱਲੋਂ ਕਿ ਤੁਸੀਂ ਕਹੋਗੇ ਯਾਰ ਸਾਡਾ ਤਾਂ ਦਿਨ ਹੀ ਬਣ ਗਿਆ। ਸੋ ਤੁਸੀਂ ਜ਼ਰੂਰ ਪਹੁੰਚਣਾ 20 ਤਰੀਕ ਨੂੰ ਐਂਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਐਤਵਾਰ ਸਪਟੈਂਬਰ 20th। ਬਹੁਤ ਫਨ ਦੁਪਹਿਰ ਹੋਊਗੀ, ਮੈਂ ਵੀ ਹੋਊਂਗਾ, ਆਓ ਮਿਲਦੇ ਹਾਂ, ਰੌਣਕਾਂ ਲਾਉਂਦੇ ਹਾਂ ਅਤੇ ਇੱਕ ਚੰਗੇ ਕੌਜ਼ ਲਈ ਇਕੱਠੇ ਹੁੰਦੇ ਹਾਂ। 20th September 11 ਤੋਂ 3 ਮਿਲਦੇ ਹਾਂ ਐਂਬੈਸੀ ਗ੍ਰੈਂਡ 'ਤੇ। ਜੀ 7191 ਹੈਲੋ।
3: ਹਾਂਜੀ ਭਾਈ, ਜਿਹੜੀ ਤੁਸੀਂ ਪੁੱਛਦੇ ਸੀਗੇ ਉਹ ਹੈਗਾ ਪਸੀਨਾ, ਜਿਹੜਾ ਆਪਾਂ ਐਕਸਰਸਾਈਜ਼ ਵਗੈਰਾ ਕਰਦੇ ਆ ਗਰਮੀ ਆ ਜਾਂਦੀ ਹੈ ਨਾ।
0: ਹਾਂ,
3: ਪਸੀਨਾ ਜੀ,
0: ਪਸੀਨਾ। ਚਲੋ ਹੁਣ ਉਹ ਬਾਈ ਜੀ ਦੱਸਣਗੇ, ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਤੇ ਦੇਖਦੇ ਆਂ, ਉਹਨਾਂ ਨੂੰ ਲੱਭਦੇ ਆ, ਲੱਭਣਗੇ ਤਾਂ ਹੀ ਦੱਸਾਂਗੇ। ਸੋ ਓਕੇ, ਤੁਹਾਡੇ ਲਈ ਹੁਣ ਗੀਤ ਸੰਗੀਤ ਲਾਈਏ ਥੋੜੇ ਆ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, HK ਮੂਵਰਸ ਨੂੰ ਯਾਦ ਰੱਖੋ ਜੇ ਤੁਸੀਂ ਮੂਵ ਕਰ ਰਹੇ ਹੋ। ਆਪ ਨਾ ਲੱਗ ਜਾਓ ਐਵੇਂ ਯਾਰਾਂ ਦੋਸਤਾਂ ਨੂੰ, ਕਈ ਵਾਰ ਕਹਿ ਦਿੰਦੇ ਆਈ ਯਾਰ ਮੂਵ ਕਰਾਈ, ਅਗਲੇ ਕੋਲ ਕਿੱਥੇ ਟਾਈਮ ਆ ਯਾਰ, ਲੋਕ ਬਿਜ਼ੀ ਬਹੁਤ ਨੇ। ਸੋ ਤੁਸੀਂ ਮੂਵ ਕਰ ਰਹੇ ਹੋ ਤਾਂ HK ਮੂਵਰਸ ਨੂੰ ਕਾਲ ਕਰੋ 416-524-6704 ਹਜੇ ਵੀ ਹੋ ਰਹੇ ਆ, ਆਪਣੇ ਵਿਆਹ ਰੁਕਦੇ ਆ ਕਿਤੇ। ਸੋ ਤੁਸੀਂ ਹੁਣ ਕੋਈ ਵੀ ਵੈਡਿੰਗ ਕਰ ਰਹੇ ਹੋ, ਟੈਂਟ ਲਵਾਓ ਮੱਲੀ ਟੈਂਟ ਕੋਲੋਂ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਕੋਲ ਅਵੇਲੇਬਲ ਨੇ। ਤੇ ਮੱਲੀ ਟੈਂਟ ਸਰਵਿਸਿਸ ਹੀਟਰ ਵੀ ਪ੍ਰੋਵਾਈਡ ਕਰ ਦੇਣਗੇ, ਹੁਣ ਚਲੋ ਪੱਖਿਆਂ ਦੀ ਤਾਂ ਲੋੜ ਨਹੀਂ। ਸਟੇਜ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ ਐਂਡ ਲਗਜ਼ਰੀ ਪੋਰਟੇਬਲ ਵਾਸ਼ਰੂਮ, ਜਿਹੜੇ ਤੁਹਾਡੇ ਘਰ ਦੇ ਵਾਸ਼ਰੂਮ ਨਾਲੋਂ ਵੀ ਕਿਤੇ ਹਾਈ ਐਂਡ ਨੇ ਤੇ ਤੁਹਾਡੇ ਘਰ ਦੇ ਬਾਹਰੋਂ ਖੜਦੇ ਐਵੇਂ ਅੰਦਰ ਵੜੋਂਗੇ ਲੋਕਾਂ ਨੂੰ ਗੰਦ ਪੈਂਦਾ ਘਰ ਦੇ ਅੰਦਰ। ਸੋ ਮੱਲੀ ਟੈਂਟ 6479992569 6479992569 ਦੇ ਉੱਤੇ ਤੁਸੀਂ ਯਾਦ ਰੱਖੋ, ਵਨ ਐਂਡ ਓਨਲੀ ਮੱਲੀ ਟੈਂਟ ਸਰਵਿਸਿਸ।

0: ਨਹੀਂ ਰੀਸਾ ਨਹੀਂ ਰੀਸਾ ਕਿਆ ਬਾਤ ਹੈ। ਅਮਰਿੰਦਰ ਗਿੱਲ, ਨਿਮਰਤ ਖਹਿਰਾ, ਦੋਨੋਂ ਬਹੁਤ ਵਧੀਆ ਆਰਟਿਸਟ ਤੇ ਬੜੇ ਵਧੀਆ ਨਾਲ ਦੀ ਨਾਲ ਇਨਸਾਨ ਤੇ ਐਕਟਰ ਵੀ ਯਾਰ, ਵੈਰੀ ਗੁੱਡ। ਚਲੋ ਅਮਰਿੰਦਰ ਜੀ ਸੀਨੀਅਰ ਨੇ ਤੇ ਨਿਮਰਤ ਫਿਰ ਵੀ ਸ਼ੀਜ਼, ਹੁਣ ਮੈਂ ਨਹੀਂ ਕਹਿੰਦਾ ਕਿ ਨਵੀਂ ਇੱਕ ਆਰਟਿਸਟ ਹੈ, ਹੁਣ ਬਹੁਤ ਚਿਰ ਹੋ ਗਿਆ ਨਿਮਰਤ ਨੂੰ ਵੀ, ਬਟ ਫਿਰ ਵੀ ਕੰਪੇਅਰ ਟੂ ਅਮਰਿੰਦਰ ਗਿੱਲ ਜੀ ਇੱਕ ਨਿਊ ਫੇਸ। ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ, ਤੁਸੀਂ ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਜ਼ਿਆਦਾ ਚੜ ਗਿਆ ਤਾਂ ਜੀ ਟੀ ਏ ਕ੍ਰੈਡਿਟ ਰੇਖਾ ਤੇ ਨਦੀਮ ਜੀ ਦੇ ਨਾਲ ਕਰੋ ਬਈ ਸੰਪਰਕ ਜਲਦੀ। ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਾ ਰਹੇ ਨੇ। 416-650-1100 ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਜ਼ਰੂਰ ਜੇ ਗਿੱਲ ਜੀ ਨੂੰ ਕਾਲ ਕਰੋ। ਓਕੇ, ਅੱਜ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਤੁਸੀਂ ਮੈਨੂੰ ਸੱਚੋ ਸੱਚ ਦੱਸਣਾ, ਤੇ ਤੁਸੀਂ ਜੇ ਸਹਿਮਤ ਹੋ ਠੀਕ ਹੈ, ਜੇ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਇਹ ਗੱਲ ਗਲਤ ਹੈ ਤਾਂ ਵੀ ਦੱਸਿਓ, ਠੀਕ ਹੈ। ਸੋ ਅੱਜ ਇੱਕ ਸਿਚੁਏਸ਼ਨ ਬਾਰੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਇੱਕ ਕਪਲ ਹੈ, ਮੁੰਡਾ ਕੁੜੀ ਨੇ, ਤੇ ਚਲੋ ਜਿਮ ਜੁਮ ਜਾਂਦੇ ਆ, ਮੁੰਡਾ ਜਾਂਦਾ ਹੈ ਕਿ ਸ਼ਾਮ ਜੀ ਨੂੰ, ਕੁੜੀ ਫ੍ਰੀ ਹੁੰਦੀ ਹੈ ਸਵੇਰੇ, ਉਹ ਦਿਨੇ ਚਲ ਜਾਂਦੀ ਹੈ। ਸੋ ਉਹ ਦੋਨੋਂ ਫਿਟਨੈਸ ਨੂੰ ਲੈ ਕੇ ਕਾਫੀ ਹੈਗੀ ਹੈ ਇੰਟਰਸਟਿਡ, ਤੇ ਉਹ ਕੁੜੀ ਹੈ, ਉਹ ਕਹਿੰਦੀ ਕਿ ਯਾਰ ਵੀ ਮੈਂ ਇੱਕ ਟ੍ਰੇਨਰ ਫਾਈਨਲ ਕੀਤਾ ਜਿਮ 'ਚ, ਉਹ ਮੈਨੂੰ ਟ੍ਰੇਨ ਕਰੇਗਾ। ਤੇ ਉਹਦਾ ਘਰ ਵਾਲਾ ਕਹਿੰਦਾ ਕਰੇਗਾ? ਕਹਿੰਦੀ ਹਾਂ। ਕਹਿੰਦਾ ਕੀ ਮਤਲਬ, ਉਹ ਕੋਈ ਮੁੰਡਾ ਤੈਨੂੰ ਟ੍ਰੇਨ ਕਰੇਗਾ? ਕਹਿੰਦੀ ਯੈਸ, ਮੁੰਡਾ ਟ੍ਰੇਨ ਕਰੂਗਾ, ਵੀ ਉਹ ਜਿਮ 'ਚ ਕੰਮ ਕਰਦਾ। ਤੇ ਉਹ ਜਿਹੜੀ ਕੁੜੀ ਹੈ ਕਹਿੰਦੀ ਕੋਈ ਇਸ਼ੂ ਹੈ ਇਹ 'ਚ ਕੀ ਹੈ? ਉਹ ਕਹਿੰਦਾ ਨਾ ਨਾ ਨਾ ਨਾ ਨਾ ਨਾ, ਤੈਨੂੰ ਜੇ ਕੋਈ ਟ੍ਰੇਨ ਕਰੂਗਾ ਸਿਰਫ ਕੁੜੀ ਕਰੇਗੀ, ਤੂੰ ਕੋਈ ਮੁੰਡੇ ਟ੍ਰੇਨਰ ਤੋਂ ਥੋੜ੍ਹਾ ਟ੍ਰੇਨਿੰਗ ਲਏਂਗੀ, ਤੇਰਾ ਵਿਆਹ ਹੋਇਆ ਹੋਇਆ, ਤੂੰ ਚੰਗੀ ਲੱਗਦੀ ਹੈ ਵੀ ਤੈਨੂੰ ਕੋਈ ਮੁੰਡਾ ਟ੍ਰੇਨ ਕਰੇਗਾ, ਮੇਰੇ 'ਤੇ ਕੀ ਇੰਪ੍ਰੈਸ਼ਨ ਜਾਊਗਾ? ਲੋਕ ਕਹਿਣਗੇ ਯਾਰ ਕਿ ਇਹਦੀ ਘਰ ਵਾਲੀ ਹੈ ਅਤੇ ਇਹਨੂੰ ਕੋਈ ਹੋਰ ਮੁੰਡਾ ਟ੍ਰੇਨ ਕਰ ਰਿਹਾ। ਕੁੜੀ ਉਹਨੂੰ ਕਹਿੰਦੀ ਯਾਰ ਤੂੰ ਜਵਾਕ ਹੈ, ਏਡੀ ਕਿਹੜੀ ਗੱਲ ਹੋ ਗਈ, ਉਹ ਟ੍ਰੇਨਰ ਹੈ, ਮੈਂ ਕਿਹੜਾ ਉਹਦੇ ਨਾਲ ਕੋਈ ਮੇਰਾ ਅਫੇਅਰ ਚੱਲ ਰਿਹਾ। ਉਹ ਕਹਿੰਦੇ ਨਹੀਂ ਬਈ, ਜੇ ਕੋਈ ਕੁੜੀ ਕਾੜੀ ਹੈਗੀ ਜਿਮ 'ਚ ਤਾਂ ਲੱਭ ਲੈ ਜਿਹੜੀ ਟ੍ਰੇਨ ਕਰ ਸਕਦੀ ਹੈ, ਜਾਂ ਜਿਮ ਆਪਣੀ ਬਦਲ ਲੈ, ਕੋਈ ਪ੍ਰਾਈਵੇਟ ਟ੍ਰੇਨਰ ਕੋਈ ਕੁੜੀ ਰੱਖ ਲੈ, ਕੋਈ ਬੰਦਾ ਨਹੀਂ ਟ੍ਰੇਨ ਕਰੇਗਾ। ਉਹਦੀ ਵਾਈਫ ਨੂੰ ਲੱਗ ਰਿਹਾ ਕਿ ਏਡੀ ਕਿਹੜੀ ਗੱਲ ਹੈ, ਵਟਸ ਦ ਬਿਗ ਡੀਲ, ਟ੍ਰੇਨਰ ਹੀ ਹੈ, ਕਿਹੜਾ ਸਾਡੇ 'ਚ ਕੋਈ ਹੋਰ ਕੋਈ ਗੱਲ ਚੱਲ ਰਹੀ ਹੈ? ਤੇਰੇ ਨਾਲ ਮੇਰਾ ਵਿਆਹ ਹੋਇਆ, ਤੈਨੂੰ ਕਦੇ ਮੈਂ ਝੂਠ ਤੱਕ ਨਹੀਂ ਬੋਲੀ, ਮੈਂ ਤੈਨੂੰ ਸਾਫ਼ ਸਾਫ਼ ਦੱਸ ਵੀ ਰਹੀ ਹਾਂ ਵੀ ਮੁੰਡਾ ਟ੍ਰੇਨਰ ਹੈ। ਪਰ ਮੁੰਡਾ ਫਿਰ ਵੀ ਸਹਿਮਤ ਨਹੀਂ ਇਸ ਚੀਜ਼ ਨਾਲ। ਨੰਬਰ ਹੈ ਆਪਣਾ 905-673-3337, 905-673-3337। ਤੁਹਾਡਾ ਕੀ ਓਪੀਨੀਅਨ ਹੈ? ਤੁਹਾਨੂੰ ਲੱਗਦਾ ਮੁੰਡਾ ਓਵਰ ਰਿਐਕਟ ਕਰ ਰਿਹਾ, ਜਾਂ ਮੁੰਡਾ ਸਹੀ ਹੈ ਅਤੇ ਕੁੜੀ ਨੂੰ ਕਹਿ ਦੇਣਾ ਚਾਹੀਦਾ ਠੀਕ ਹੈ ਜੀ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਕੋਈ ਗੱਲ ਨਹੀਂ, ਮੈਂ ਕੋਈ ਕਿਤੇ ਹੋਰ ਕੁੜੀ ਲੱਭ ਲੈਂਦੀ, ਐਡੀ ਕਿਹੜੀ ਗੱਲ ਹੈ? ਪਰ ਫਿਰ ਇਹ ਜਿਹੜੀ ਚੀਜ਼ ਹੈ, ਜੇ ਹੁਣ ਮੁੰਡਾ ਇਸ ਚੀਜ਼ ਨੂੰ ਲੈ ਕੇ ਡਿਸਗਰੀ ਕਰ ਰਿਹਾ, ਤਾਂ ਅੱਗੇ ਜਾ ਕੇ ਹੋਰ ਚੀਜ਼ਾਂ ਨੂੰ ਵੀ ਉਹ ਕਹੂਗਾ ਕਿ ਤੂੰ, ਤੇਰਾ ਮੁੰਡਾ ਕੋਈ ਮੈਨੇਜਰ ਨਹੀਂ ਹੋ ਸਕਦਾ, ਤੇਰਾ ਮੁੰਡਾ ਕੋਈ ਕੰਮ 'ਤੇ ਨਹੀਂ ਤੇਰਾ ਕੋਵਰਕਰ ਹੋ ਸਕਦਾ। ਕਈ ਜਿਹੜੇ ਇੱਦਾਂ ਦੇ ਬੰਦੇ ਹੁੰਦੇ ਆ ਥੋੜ੍ਹੇ ਜਿਹਾ, ਚਲੋ ਮੈਂ ਬੰਦੇ ਨੂੰ ਨਹੀਂ ਗਲਤ ਕਹਿ ਰਿਹਾ, ਬਟ ਫਿਰ ਪ੍ਰੋਬਲਮਸ ਹੋਰ ਵੀ ਥਾਵਾਂ 'ਤੇ ਆ ਸਕਦੀਆਂ ਨੇ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337। ਕੀ ਖਿਆਲ ਹੈ ਤੁਹਾਡਾ? ਦੇਖਦੇ ਹਾਂ, ਕਰਦੇ ਹਾਂ ਗੱਲਬਾਤ, ਤੇ ਨੰਬਰ ਹੈ 905-673-33-37 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਇੱਕ ਮੈਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਦਾ ਨੰਬਰ ਦਿੰਦਾ, ਤੁਸੀਂ ਚਾਹੇ ਬੇਸਮੈਂਟ ਰੈਡੀ ਕਰਾਉਣੀ ਹੈ ਜਾਂ ਕੋਈ ਵਾਸ਼ਰੂਮ ਬਣਵਾਉਣੇ ਨੇ ਜਾਂ ਤੁਸੀਂ ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ, ਸੋਲਿਡ ਹੀ ਕੰਮ ਕਰਦੇ ਆ, ਕੋਈ ਸ਼ੋਰਟਕੱਟਸ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਆ। ਨੰਬਰ ਤੁਸੀਂ ਲਿਖ ਲਓ, ਪੀ ਐਨ ਜੇ ਰੈਨੋਵੇਸ਼ਨ 437-318-0400 437-318-0400-437-318-0400-4 ਤੇ ਤੁਸੀਂ ਗੱਲਬਾਤ ਜ਼ਰੂਰ ਕਰੋ। ਜੀ 2463 ਹੈਲੋ ਹੈਲੋ ਜੀ 2463 ਨੰਬਰ ਹਾਂਜੀ, ਆਪਣਾ ਰੇਡੀਓ ਬੰਦ ਕਰ ਲਓ ਪਿੱਛੇ ਜੋ ਚੱਲ ਰਿਹਾ। ਜੀ ਮੈਂ ਇਹ ਨਹੀਂ ਸੀ ਕਿਹਾ ਵੀ ਕਾਲ ਡਿਸਕਨੈਕਟ ਕਰ ਦਿਓ, ਜਦੋਂ ਕਾਲ ਕਰਦੇ ਹੋ ਤੁਹਾਡਾ ਰੇਡੀਓ ਜੇ ਆਨ ਹੈ ਨਾ, ਫਿਰ ਤੁਹਾਨੂੰ ਇੱਕ ਐਕੋ ਸੁਣੋ, ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਣੀ ਅਤੇ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਆਉਣੀ। ਸੋ ਕਾਲ ਕਰੋ ਜੀ ਸਦਕੇ, ਬਟ ਜਸਟ ਆਪਣਾ ਰੇਡੀਓ ਦਾ ਵੋਲੀਅਮ ਪਲੀਜ਼, ਇੱਕ ਪਿਆਰ ਨਾਲ ਰਿਕੁਐਸਟ ਹੈ ਕਿ ਉਸ ਨੂੰ ਤੁਸੀਂ ਆਫ ਕਰ ਲਿਆ ਕਰੋ। 3144 ਹੈਲੋ, ਤੁਸੀਂ ਵੀ ਕੱਟ ਦਿੱਤੀ ਕਾਲ ਨੂੰ। ਸੋ ਖੈਰ ਅਗੇਨ ਕਾਲ ਕਰ ਰਹੇ ਹੋ, ਤੁਹਾਡਾ ਫੋਨ ਆਟੋਮੈਟਿਕਲੀ ਹੋਲਡ 'ਤੇ ਪਾਇਆ ਜਾਊਗਾ ਐਂਡ ਜਸਟ ਹੋਲਡ ਕਰ ਲਿਓ ਬੜੇ ਪਿਆਰ ਦੇ ਨਾਲ ਅਤੇ ਗੱਲਬਾਤ ਸਭ ਨਾਲ ਅਸੀਂ ਕਰਾਂਗੇ। ਇੱਕ ਮੈਂ ਤੁਹਾਨੂੰ ਫਿਲਹਾਲ ਪੈਸ਼ਨ ਰੂਫਿੰਗ ਦਾ ਵੀ ਨੰਬਰ ਦੇ ਦੇਵਾਂ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰੋ, ਫੁੱਲੀ ਇੰਸ਼ੋਰਡ ਕੰਪਨੀ ਹੈ, ਬਹੁਤ ਵਧੀਆ ਰੂਫ ਦਾ ਕੰਮ ਕਰਦੇ ਆ ਪੈਸ਼ਨ ਰੂਫਿੰਗ। 6479-19-9413 647-919-9413 ਪੈਸ਼ਨ ਰੂਫਿੰਗ 2123 ਹੈਲੋ ਹੈਲੋ ਜੀ 2123
1: ਹਾਂਜੀ ਨਵੀਂ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਨਵੀਂ ਭਾਜੀ।
0: ਥੈਂਕ ਯੂ ਭਾਜੀ,
1: ਵਧੀਆ ਸੁਣ ਕੇ ਆਨੰਦ ਆ ਰਿਹਾ, ਡਰਾਈਵ ਕਰ ਰਿਹਾ ਕਿਸਾਨ ਤੋਂ ਵਾਪਿਸ ਆ ਰਿਹਾ, ਤੁਹਾਡੀ ਆਵਾਜ਼ ਬਾ ਕਮਾਲ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
1: ਪਿੱਛੇ ਤੁਸੀਂ ਥੋੜੇ ਜਿਹੇ ਬੋਲ ਗੁੰਗਣਾਏ ਸੀ ਨਾ, ਮੈਨੂੰ ਥੋੜੇ ਬੋਲਾਂ ਤੇ ਬਹੁਤ ਉਹ ਹੈ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ,
0: ਸ਼ੌਕ ਹੈ ਤੇ ਕਹਿੰਦੇ ਹੁੰਦੇ ਕਿ ਸ਼ੌਕ ਪੂਰੇ ਕਰਨੇ ਵੀ ਬਹੁਤ ਜ਼ਰੂਰੀ ਨੇ।
1: ਇੱਕ ਤੁਸੀਂ ਚਮਕੀਲੇ ਬਾਈ ਦਾ ਗਾਣਾ ਗੁਣਗੁਣਾਉਂਦੇ ਹੁੰਦੇ ਹੋ ਹਮੇਸ਼ਾ,
0: ਕਿਹੜਾ?
1: ਮਾਸ਼ਾ ਅੱਲਾ, ਯਾਦ ਆ ਤੁਹਾਨੂੰ?
0: ਬਾਵਾਂ ਗੋਰੀਆਂ ਗਲੇ ਵਿੱਚ ਪਾਉਂਦੀ ਸੈਂ ਕਰ ਯਾਦ ਕੁੜੇ ਨੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਵਾਰੀ ਸੁਣਿਆ ਤੁਹਾਡੇ ਮੂੰਹ ਤੋਂ।
0: ਥੈਂਕ ਯੂ ਗੀਤ, ਥੈਂਕ ਯੂ ਸਰ। ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਆਪਣੀ ਗੱਲਬਾਤ ਬਾਰੇ?
1: ਹਾਂ ਭਾਈ, ਜਿਹੜੀ ਗੱਲਬਾਤ ਚੱਲ ਰਹੀ ਹੈ, ਮੈਨੂੰ ਚਾਹੀਦਾ ਕਿ ਬੰਦੇ ਨੂੰ ਥੋੜਾ ਸੋਚਣਾ ਚਾਹੀਦਾ ਹੈ ਜੀ। ਦੇਖੋ, ਔਰ ਇਸ ਕੰਟਰੀ ਦੇ ਵਿੱਚ ਆਪਾਂ ਹੁਣ ਜਿਸ ਮਾਹੌਲ ਦੇ ਵਿੱਚ ਹੈ, ਜਿਸ ਸਦੀ ਦੇ ਵਿੱਚ ਚੱਲ ਰਹੇ ਹਾਂ, ਇਸ ਸਦੀ ਚ ਇਹ ਗੱਲ ਤਾਂ ਠੀਕ ਨੀ ਲੱਗਦੀ ਹਨਾ,
0: ਵੀ ਬੰਦੇ ਨੂੰ ਆਏ ਨੀ ਰੋਕਣਾ ਚਾਹੀਦਾ ਹੈ।
1: ਹਾਂ ਬਿਲਕੁਲ ਨੀ ਰੋਕਣਾ ਚਾਹੀਦਾ ਜੀ। ਦੇਖੋ, ਬੰਦਾ ਟ੍ਰੇਨਰ ਹੈ, ਹਰ ਥਾਂ ਹੁਣ ਬੰਦੇ ਟ੍ਰੇਨਰ ਹੁੰਦੇ ਆ, ਕਈ ਥਾਂ ਲੇਡੀਜ਼ ਟ੍ਰੇਨਰ ਹੁੰਦੀ ਹੈ, ਬੰਦੇ ਟ੍ਰੇਨ ਹੁੰਦੇ ਨੇ ਉਹਨਾਂ ਦੇ ਥਰੂ। ਫਿਰ ਜੇ ਕੱਲ ਨੂੰ ਉਹ ਬੰਦਾ ਜਿਮ ਜਾਵੇ, ਉਹਨੂੰ ਲੇਡੀਜ਼ ਟ੍ਰੇਨਰ ਮਿਲ ਜੇ, ਫਿਰ ਕੀ ਕਰੂਗਾ? ਕਹੂਗਾ ਮੈਂ ਨੀ ਲੇਡੀਜ਼ ਟ੍ਰੇਨਰ ਤੋਂ ਟ੍ਰੇਨਿੰਗ ਲੈਣੀ ਹੈ। ਇਹ ਚੀਜ਼ ਨੂੰ ਸੋਚਣਾ ਚਾਹੀਦਾ ਹੈ।
0: ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਹੈ ਉਹ ਜ਼ਿਆਦਾ ਇਨਸਿਕਿਉਰ ਹੋ ਰਿਹਾ ਹੈ?
1: ਹਾਂ, ਉਹ ਇਨਸਿਕਿਉਰ ਫੀਲ ਕਰ ਰਿਹਾ ਹੈ। ਆਈ ਡੋਂਟ ਨੋ ਕਿਉਂ, ਕੀ ਸਿਚੁਏਸ਼ਨ ਹੈ, ਮਾਹੌਲ ਹੈ, ਇਟ ਡਿਪੈਂਡਸ ਔਨ ਦੈਟ।
0: ਪਰ ਤੁਸੀਂ ਉਸ ਬੰਦੇ ਦੀ ਸਿਚੁਏਸ਼ਨ 'ਚ ਹੁੰਦੇ ਤਾਂ ਕੀ ਕਹਿੰਦੇ?
1: ਦੇਖੋ, ਮੈਂ ਉਸ ਸਿਚੁਏਸ਼ਨ ਨੂੰ ਤਾਂ ਮੈਂ ਮਨਾ ਨਹੀਂ ਕਰਦਾ।
0: ਅੱਛਾ,
1: ਅਲਾਉ ਕਰਦਾ, ਉਹਦੇ ਵਿੱਚ ਕੀ ਪ੍ਰੋਬਲਮ ਹੈ?
0: ਠੀਕ ਹੈ,
1: ਟਰਸਟ ਚਾਹੀਦਾ ਨਾ, ਟਰਸਟ, ਤੁਹਾਨੂੰ ਟਰਸਟ ਹੈ, ਟਰਸਟ ਬਿਲਡ ਹੈ, ਤਾਂ ਫਿਰ ਕੋਈ ਪ੍ਰੋਬਲਮ ਹੀ ਨਹੀਂ ਹੈ। ਔਰ ਬੇਸਿਕਲੀ ਤੁਸੀਂ ਮੈਰਿਡ ਹੋ
0: ਯਾ ਨਹੀਂ? ਕਈ ਬੰਦੇ ਹੈਗੇ, ਉਹਨਾਂ ਨੂੰ ਤਾਂ ਉਹ ਤਾਂ ਸਵਾਲ ਹੀ ਨਹੀਂ ਕਰਦੇ, ਕਹਿੰਦੇ ਕਰੀ ਚੱਲ ਜੋ ਕਰਨਾ, ਕੋਈ ਨਾ ਮੈਂ ਤੈਨੂੰ ਟਰਸਟ ਕਰਦਾ।
1: ਹਾਂ ਬੈਟ ਸ਼ਿਟ ਸਾਡੀ ਵਾਈਫ ਵਾਈਫ ਨੇ ਉਹ ਵੀ ਕੰਮ ਤੇ ਜਾਂਦੀਆਂ ਨੇ ਆਉਂਦੀਆਂ ਨੇ ਬਾਹਰ ਅੰਦਰ
0: ਬਿਲਕੁਲ ਜ਼ਰੂਰ ਹੈ ਸੋ ਭਾਜੀ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਤੇ ਤੁਹਾਡੇ ਗਾਣਾ ਵੀ ਲਾਵਾਂਗੇ ਜ਼ਰੂਰ ਨੋਟ ਕਰ ਲੋ ਇਹਨਾਂ ਦਾ ਨਾਮ ਹੈ ਜੀ ਰਾਜਵੰਤ ਤੇ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ ਠੀਕ ਹੈ ਤੇ ਅੱਜ ਦੀ ਗੱਲਬਾਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੇ ਮੇਰਾ ਟ੍ਰੇਨਰ ਹੈ ਤੇ ਉਹਦਾ ਨਾਮ ਹੈ ਇਹ ਤੇ ਬੰਦਾ ਕਹਿੰਦਾ ਯਾਰ ਸੋਰੀ ਕੋਈ ਮੁੰਡਾ ਨੀ ਤੈਨੂੰ ਟ੍ਰੇਨ ਕਰੇਗਾ ਜੇ ਤੂੰ ਟ੍ਰੇਨਿੰਗ ਲੈਣੀ ਹੈ ਕਿਸੇ ਕੁੜੀ ਤੋਂ ਲੈ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਨਾ ਮੈਂ ਅਲਾਓ ਕਰਨਾ ਡੂ ਯੂ ਥਿੰਕ ਵੀ ਬੰਦਾ ਓਵਰ ਰਿਐਕਟ ਕਰ ਰਿਹਾ
1: ਦੋ ਚੀਜ਼ਾਂ ਹੋ ਸਕਦੀਆਂ ਯਾ ਉਸ ਬੰਦੇ ਦੇ ਪਾਸ ਚ ਕੋਈ ਏਦਾਂ ਦਾ ਸਿਨੈਰੀਓ ਹੋਇਆ ਹੋਊਗਾ ਜਿਹਦੇ ਕਰਕੇ ਉਹਨੂੰ ਇਨਸਿਕਿਉਰਿਟੀ ਹੋ ਰਹੀ ਹੋਣੀ ਆ ਕਿ ਬਈ ਮੇਰੇ ਨਾਲ ਇਹ ਚੀਜ਼ ਦੁਬਾਰਾ ਨਾ ਹੋ ਜਾਵੇ ਯਾ ਫਿਰ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਹੋ ਸਕਦਾ ਕਿ ਮੁੰਡਾ ਬਾਹਰ ਜਿਮ ਜਾਂਦਾ ਹੋਵੇ ਜਾਂ ਕੁਛ ਹੋਵੇ ਉਹਨੂੰ ਫੀਮੇਲ ਕੋਈ ਟ੍ਰੇਨਿੰਗ ਦਿੰਦੀ ਹੋਵੇ ਹੀ ਮਾਈਟ ਬੀ ਇਨਟੂ ਸਮਥਿੰਗ ਉਹਨੂੰ ਇਹ ਲੱਗਦਾ ਹੋਵੇ ਕਿ ਸਾਰੇ ਉਦਾਂ ਹੀ ਹੁੰਦੇ ਆ
0: ਨਹੀਂ ਪਰ ਹੁਣ ਜੇ ਉਹ ਕਹਿ ਰਿਹਾ ਉਹਨੂੰ ਕਿ ਬਈ ਤੂੰ ਕੋਈ ਕੁੜੀ ਲੱਭ ਲਾ ਤਾਂ ਡੋਂਟ ਯੂ ਥਿੰਕ ਵਾਈਫ ਕਹਿ ਦੇਵੇ ਠੀਕ ਹੈ ਜੀ ਤੁਹਾਨੂੰ ਨਹੀਂ ਯੂ ਨੋ ਤੁਸੀਂ ਲਾਈਕ ਨਹੀਂ ਕਰਦੇ ਕੋਈ ਨਾ ਮੈਂ ਕੁੜੀ ਲੱਭ ਲੈਣਾ ਲੱਭ ਲੈਣੀ ਆ
1: ਨਹੀਂ ਵਾਈ ਵਾਈਫ ਕੁੜੀ ਕਿਉਂ ਕਹੂਗੀ ਜੇ ਕੁੜੀ ਬੰਦੇ ਨੂੰ ਕੁਛ ਕਵੇ ਬੰਦਾ ਕਹੂਗਾ ਕਿ ਮੈਂ ਇੱਦਾਂ ਕਰ ਲੈਂਦੀ ਆ ਮੈਂ ਇੱਦਾਂ ਕਰ ਲੂੰਗਾ ਇਹ ਥੋੜੀ ਨਾ ਕਿ ਬਈ ਉਹ ਫੀਮੇਲ ਆ ਤੁਹਾਨੂੰ ਜੋ ਮਰਜ਼ੀ ਬੰਦਾ ਕਵੇ ਉਹੀ ਕਰੂਗਾ ਉਹਦੀ ਵੀ ਰਾਈਟਸ ਹੈਗੇ ਉਹਨੂੰ ਵੀ ਫ੍ਰੀ ਰਹਿਣਾ ਚਾਹੀਦਾ ਹੁਣ ਮੇਰੀ ਵਾਈਫ ਆ ਬਾਹਰ ਜੋਬ ਕਰਦੀ ਆ ਉਹ ਆਪਣੇ ਫਰੈਂਡਸ ਨਾਲ ਵੀ ਜਾਂਦੀ ਆ ਸਾਰਾ ਕੁਛ ਹੈਗਾ ਆਪਾਂ ਨੀ ਕਰੀਦਾ ਜੀ ਟਰਸਟ ਹੋਣਾ ਚਾਹੀਦਾ ਸਿੰਪਲ ਐਸ ਦੈਟ
0: ਸੋ ਤੁਸੀਂ ਆਪਣੀ ਵਾਈਫ ਤੇ ਬਲਾਈਂਡ ਟਰਸਟ ਕਰਦੇ ਹੋ ਵੀ ਨਾ ਮੈਨੂੰ ਕੁਛ ਦੱਸ ਨਾ ਮੈਨੂੰ ਕੁਛ ਪੁੱਛ ਆਈ ਟਰਸਟ ਯੂ ਜੋ ਮਰਜ਼ੀ ਕਰ ਹੈ
1: ਆਪਣੇ ਫੋਟੋ ਦਿਖਾਉਂਦੀ ਆ ਦੇਖੋ ਅਸੀਂ ਆਹ ਡਿਨਰ ਕੀਤਾ ਅਸੀਂ ਇੱਥੇ ਸੀਗੇ ਹੁਣ ਮੈਂ ਕਿਤੇ ਜਾਂਦਾ ਮੈਂ ਫੋਟੋ ਸ਼ੇਅਰ ਕਰਦਾ ਕਿ ਆਹ ਦੇਖੋ ਜੀ ਆਪਾਂ ਇੱਥੇ ਸੀਗੇ ਆਪਾਂ ਇੰਜੋਇਮੈਂਟ ਕੀਤੀ ਆ ਹੁਣ ਵੈਸੇ ਵੀ ਮੇਰੇ ਮੇਰੇ ਵਾਈਫ ਦੇ ਸਾਰੇ ਮਤਲਬ ਮਿਊਚੁਅਲੀ ਹੈਗੇ ਆ ਫਰੈਂਡਸ ਆਪਾਂ ਕਿੱਥੇ ਜਾਂਦੇ ਮੈਕਸਿਮਮ ਇਕੱਠੇ ਹੀ ਜਾਂਦੇ ਆ
0: ਜੀ
1: ਹਾਂਜੀ
2: ਡਾਇਲੋਗ ਕਰਨਾ ਚਾਹੀਦਾ ਸੀਗਾ ਕਿ ਹਾਂ ਮੈਂ ਇਸ ਤਰ੍ਹਾਂ ਕਰਾਂਗੀ ਤੁਹਾਨੂੰ ਨਹੀਂ ਹੋਣਾ ਚਾਹੀਦਾ ਮੈਂ ਬੜੀ ਟਰੱਸਟਵਰਦੀ ਆ ਸਮਥਿੰਗ ਲਾਈਕ ਦੈਟ ਥੋੜਾ ਜਿਹਾ ਡਾਇਲੋਗ ਹੋਣਾ ਚਾਹੀਦਾ ਸੀ ਦੈਨ ਯੂ ਵੁੱਡ ਹੈਵ ਅਲਾਉਡ
0: ਪਰ ਡਾਇਲੋਗ ਕਿਵੇਂ ਦਾ ਡਾਇਲੋਗ ਹੁਣ ਉਹਨੇ ਕਹਿਤਾ ਕਿ ਹਾਂਜੀ ਜੀ ਮੈਂ ਟ੍ਰੇਨਿੰਗ ਲੈ ਰਹੀ ਆ ਉਹ ਕਹਿੰਦਾ ਕਿ ਤੂੰ ਬੰਦੇ ਤੋਂ ਕਿਉਂ ਲੈ ਰਹੀ ਆ ਉਹ ਕਹਿੰਦੀ ਕਿ ਫਿਰ ਕੀ ਹੋ ਗਿਆ ਯਾਰ ਏਡੀ ਕਿਹੜੀ ਗੱਲ ਹੈ ਸੋ ਹੋਰ ਕੀ ਕਹਿੰਦੀ
2: Maybe, don't know, we were not there, you weren't there, I wasn't there, how she said it could be, did he, can their first impression is the last impression? Main us gal naal keh reha ki tuhanu bade tarike naal kisi naal gal karni pendi hai, especially spouse naal. ਉਹਦੇ ਨਾਲ ਸਾਰੇ ਕੰਮ ਬਣ ਜਾਂਦੇ ਆ, ਕਹਿੰਦੇ ਪਿਆਰ ਨਾਲ ਸਾਰੇ ਕੰਮ ਬਣਦੇ ਆ, ਧੱਕੇ ਨਾਲ ਨੀ ਬਣਦੇ।
0: ਸੋ ਵਾਈਫ ਵੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਲਵੇ। ਹੈ
2: ਕੰਪਰੋਮਾਈਜ਼ ਨਾ ਕਰੇ, ਮਤਲਬ ਆਪਣੇ ਪੁਆਇੰਟ ਨੂੰ ਰੱਖੇ ਕੁਛ ਇਸ ਤਰ੍ਹਾਂ ਕਿ ਤੁਹਾਡਾ ਸਪਾਊਸ ਹੋ ਜਾਏ ਕਨਵਿੰਸ, ਜਾਂ ਵਾਈਸ ਵਰਸਾ, ਵੀ ਬੰਦਾ ਵੀ ਆਪਣੀ ਵੋਟੀ ਦੇ ਅੱਗੇ ਇਹੋ ਜਿਹਾ ਰੱਖੇ ਕੋਈ ਜਿਹਦੇ ਨਾਲ ਵੋਟੀ ਕਨਵਿੰਸ ਹੋ ਜਾਏਗੀ ਵੀ ਹਾਂ ਇਹ ਕੁਛ ਨੀ ਗਲਤ ਕਰ ਰਿਹਾ। ਸਰ ਯੂ ਹੈਵ ਟੂ ਡੂ ਦੈਟ।
0: ਚਲੋ ਠੀਕ ਹੈ, ਥੈਂਕ ਯੂ। ਬਟ ਕਨਵਿੰਸਡ ਬੰਦਾ ਕਿਵੇਂ ਕਰੇ ਯਾਰ? ਕੀ ਬੰਦਾ ਆ ਕੇ ਹੁਣ ਦੇਖੇ ਵੀ ਟ੍ਰੇਨਿੰਗ ਕਿਵੇਂ ਹੋ ਰਹੀ ਹੈ, ਬੰਦਾ ਆ ਕੇ ਸੁਪਰਵਾਈਜ਼ ਕਰੇ। ਹੁਣ ਕਨਵਿੰਸ ਆਈ ਥਿੰਕ ਯੂ ਜਸਟ ਨੀਡ ਟੂ ਟਰਸਟ ਦ ਪਰਸਨ। ਨਹੀਂ ਚਲੋ ਖੈਰ, ਇੱਕ ਤੁਸੀਂ ਜ਼ਰੂਰ ਯਾਦ ਰੱਖੋ ਰੋਇਲ ਆਟੋ ਸੈਂਟਰ ਨੂੰ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਉਬਰ ਜਾਂ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਉੱਤੇ ਲੋਕੇਟਡ ਨੇ ਯਾਰ, ਬਹੁਤ ਹੀ ਵਧੀਆ ਟੀਮ ਹੈ। ਰਾਜ ਭਾਜੀ ਨੂੰ ਤੁਸੀਂ ਮਿਲੋ ਰੋਇਲ ਆਟੋ ਸੈਂਟਰ 'ਤੇ, ਨੰਬਰ ਹੈ 9057991478, 9057991478 ਰੋਇਲ ਆਟੋ 9144। ਹੈਲੋ, ਮੈਂ ਯਾਰ ਹੁਣ ਪਿਆਰ ਨਾਲ ਕਿੰਨੀ ਵਾਰੀ ਕਵਾਂ, ਪਲੀਜ਼ ਯਾਰ ਕਾਲ ਕਰ ਦਿਓ, ਰੇਡੀਓ ਦਾ ਵੋਲਿਊਮ ਡਾਊਨ ਕਰ ਲਿਆ ਕਰੋ, ਤੁਹਾਡੀ ਆਵਾਜ਼ ਨਹੀਂ ਹੋਣੀ ਮੈਨੂੰ। 9144 ਹੈਲੋ
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
3: ਸਹਿਮਤੀ ਦੇ ਨਾਲ ਚੱਲਣਾ ਆ ਤੇ ਹਾਂ ਲੜਕੀ ਕਹਿ ਸਕਦੀ ਹੈ ਠੀਕ ਹੈ ਮੈਂ ਲੇਡੀਜ਼ ਲੈ ਲੈਣੀ ਆ, ਉਹਦੇ ਚ ਕੀ ਫਰਕ ਆ, ਤੇ ਘਰ ਵਿਚ ਲੜਾਈ ਨਾ ਪਾਉਣੀ ਹੋਵੇ, ਕੋਈ ਇਹੋ ਜਿਹੀ ਕੋਈ ਗਲਤ ਗੱਲ ਨਾ ਹੋਵੇ, ਇਹਦੇ ਵਿਚ ਕਿਹੜੀ ਗੱਲ ਹੁਣ ਸਾਡੀ? ਹਾਂ ਅਸੀਂ ਫਿਜ਼ੀਓਥੈਰੇਪੀ ਤੇ ਜਾਂਦੇ ਆ ਤੇ ਮੈਨੂੰ ਉਹਨੂੰ ਕਹਿ ਦਿੰਦੇ ਆ ਤੈਨੂੰ ਆਦਮੀ ਚਾਹੀਦਾ ਜਾਂ ਲੇਡੀਜ਼ ਚਾਹੀਦੀ, ਮੈਂ ਕਹਿੰਦੀ ਨੀ ਮੈਨੂੰ ਲੇਡੀਜ਼ ਚਾਹੀਦੀ, ਲੇਡੀ ਚਾਹੀਦੀ ਆ। ਫਿਜ਼ੀਓਥੈਰੇਪੀ ਜਦੋਂ ਕਰਾਉਣੇ ਆ ਲੱਤਾਂ ਦੀ, ਬਾਹਾਂ ਦੀ, ਬੈਕ ਦੀ ਕਰਾਉਣੇ ਆ, ਮੈਂ ਕਹਿੰਦੇ ਨੀ ਮੈਨੂੰ ਲੇਡੀ ਚਾਹੀਦੀ ਆ, ਮੈਂ ਆਪ ਹੀ ਕਹਿ ਦਿੰਦੀ, ਮੇਰੇ ਹਸਬੈਂਡ ਨੀ ਕੁਛ ਕਹਿੰਦੇ। ਤੇ ਜੇ ਉਹਦੇ ਹਸਬੈਂਡ ਕਹਿੰਦੇ ਆ ਜੀ ਆਪਣਾ ਘਰ ਵਿਚ ਆਪਣਾ ਨਹੀਂ ਲੜਾਈ ਪਾਉਣੀ, ਸਹਿਮਤੀ ਰੱਖਣੀ ਆ, ਹਸਬੈਂਡ ਦੀ ਵੀ ਗੱਲ ਮੰਨਣੀ ਚਾਹੀਦੀ ਜਨਾਨੀਆਂ ਨੂੰ, ਇੱਕ ਨਹੀਂ ਨਹੀਂ ਮੰਨਣੀ ਚਾਹੀਦੀ।
0: ਅੱਛਾ
3: ਹਾਂ, ਤੇ ਕਹਿਣੇ ਚਾਹੀਦੇ ਠੀਕ ਆ ਮੈਂ ਲੇਡੀ ਚ ਲੱਭ ਲੈਂਦੀ ਆ, ਉੱਥੇ ਤੁਹਾਨੂੰ ਉਸ ਚੋਇਸ ਦਿੰਦੇ ਆ ਕਿ ਤੁਹਾਨੂੰ ਲੇਡੀ ਚਾਹੀਦੀ ਆ ਜਾਂ ਤੁਹਾਨੂੰ ਆਦਮੀ ਚਾਹੀਦਾ ਆ ਟ੍ਰੇਨਿੰਗ ਵਾਸਤੇ ਜਾਂ ਫਿਜ਼ੀਓਥੈਰੇਪੀ।
0: ਨਹੀਂ ਸੋ ਨਹੀਂ, ਫਿਰ ਜਿਹੜੀ ਲੇਡੀ ਆ ਉਹਨੂੰ ਫਿਰ ਬੰਦੇ ਦੀ ਮੰਨ ਲੈਣੀ ਚਾਹੀਦੀ ਆ।
3: ਆਪਣੀ ਆਪਣੇ ਹਸਬੈਂਡ ਦੇ ਨਾਲ ਵਿਆਹ ਕਰਾ ਰਿਹਾ ਇੱਕ ਦੂਜੇ ਦੀ ਆਪਾਂ ਮੰਨਣੀ ਨੀ ਗੀ, ਤੇ ਕਦੇ ਇਸ ਤੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ ਤੋਂ ਬਾਅਦ ਲੜਾਈਆਂ ਹੋ ਜਾਂਦੀਆਂ ਵਾ, ਡਾਇਵੋਰਸ ਹੋ ਜਾਂਦੇ ਆ, ਬੱਚੇ ਰੁਲਦੇ ਜਾਂਦੇ ਰਹਿ ਜਾਂਦੇ ਆ, ਕੀ ਫਾਇਦਾ ਕਹਿੰਦੀ ਇਹਨਾਂ ਗੱਲਾਂ ਦਾ? ਜੇ ਆਪਾਂ ਮੰਨ ਲਈਏ ਬੰਦਾ ਜਨਾਨੀ ਦੀ ਮੰਨੇ, ਜਨਾਨੀ ਬੰਦੇ ਦੀ ਮੰਨੇ, ਹਾਂ ਇਹੀ ਆ ਕਿ ਉਹ ਲੜਕੀ ਕਹਿ ਦੇ ਕਿ ਮੈਂ ਕੋਈ ਨੀ ਮੈਂ ਲੇਡੀਜ ਲੈ ਲੈਣੀ ਉਹਨਾਂ ਤੋਂ ਰਿਕੁਐਸਟ ਕਰਕੇ ਜਾਂ ਉੱਥੋਂ ਨਾ ਲੱਭੂ ਹੋਰ ਕਿਤੋਂ ਲੱਭ ਲੈਣੀ ਆ, ਇਹਦੇ ਵਿੱਚ ਕਿਹੜੀ ਗੱਲ ਆ?
0: ਠੀਕ ਹੈ ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਬਟ ਹੁਣ ਦੇਖੋ ਇਹੀ ਤਾਂ ਫਿਰ ਕੁਐਸਚਨ ਹੈ, ਹੁਣ ਚਲੋ ਤੁਸੀਂ ਇੱਕ ਲੇਡੀ ਹੋ, ਤੁਸੀਂ ਜ਼ਰੂਰ ਆਪਣਾ ਤੁਹਾਡਾ ਜਿਹੜਾ ਓਪੀਨੀਅਨ ਹੈ ਬੜਾ ਵੈਲਿਡ ਹੈ ਕਿਉਂਕਿ ਤੁਸੀਂ ਲੇਡੀਜ਼ ਦੇ ਮਾਇੰਡਸੈਟ ਨੂੰ ਸਮਝਦੇ ਹੋ, ਬਟ ਕਿਉਂ ਤੁਹਾਨੂੰ ਲੱਗਦਾ ਵੀ ਲੇਡੀ ਹੀ ਜਿਹੜੀ ਹੈ ਉਹੀ ਕੰਪਰੋਮਾਈਜ਼ ਕਰੇ, ਉਹੀ ਕਵੇ ਕਿ ਠੀਕ ਹੈ ਜੀ ਤੁਸੀਂ ਜੇ ਨਹੀਂ ਸਹਿਮਤ ਤਾਂ ਕੋਈ ਨਾ ਮੈਂ ਕਿਸੇ ਹੋਰ ਨੂੰ ਲੱਭ ਲੈਣੀ ਹੈ? ਹੁਣ ਜੇ ਕੁਝ ਕੁ ਲੇਡੀਜ਼ ਜੇ ਕਹਿਣ ਕਿ ਯਾਰ ਬੰਦਾ ਹੀ ਕੰਪਰੋਮਾਈਜ਼ ਕਰ ਲਵੇ, ਬੰਦਾ ਕਹਿ ਦੇਵੇ ਕਿ ਏਡੀ ਕਿਹੜੀ ਗੱਲ ਹੈ, ਜੇ ਯੂ ਨੋ ਟ੍ਰੇਨਰ ਹੀ ਹੈ ਮੈਂ ਕਿਹੜਾ ਯੂ ਨੋ ਮੈਨੂੰ ਤੇਰੇ 'ਤੇ ਪੂਰਾ ਟਰੱਸਟ ਹੈ, ਤੂੰ ਜੋ ਮਰਜ਼ੀ ਕਰ। ਸੋ ਖੈਰ, ਨੰਬਰ ਹੈ ਆਪਣਾ ਸਟੂਡੀਓ ਦਾ 9056733337, 9056733337 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ, ਅਤੇ ਕਾਲ ਸੁਣੀ ਆ ਰਹੀ ਨੇ, ਜਸਟ ਲਾਈਨ 'ਤੇ ਰਹੋ ਕਰੋ ਅਤੇ ਗੱਲਬਾਤ ਸਾਹਿਬ ਨਾਲ ਹੋਵੇਗੀ। ਬਿਯੋਂਡ ਆਈਵਰ ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਐਂਡ ਗੋਰਵੇ, ਰੋਮੀ ਭਾਜੀ ਨੂੰ ਯਾਦ ਰੱਖੋ ਐਟ ਬਿਯੋਂਡ ਆਈਵਰ, ਬਹੁਤ ਹੀ ਟੌਪ ਦੀ ਟੀਮ ਹੈ। ਕਿਸੇ ਨੂੰ ਵੀ ਸਨਗਲਾਸਿਸ, ਨਿਗਾਹ ਦੀਆਂ ਐਨਕਾਂ ਚਾਹੀਦੀਆਂ ਨੇ, ਇੱਕ ਲੋ ਅਤੇ ਇੱਕ ਫ੍ਰੀ ਮਿਲ ਰਹੀ ਆ, Beyond Eyewear 905-793-3937, 905-793-3937, Beyond Eyewear ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਬਹੁਤ ਸਾਰੇ ਲੋਕ ਹਮੇਸ਼ਾ ਪੁੱਛਦੇ ਆ ਨਵੀਂ ਯਾਰ ਸਾਨੂੰ ਕੱਪੜੇ ਚਾਹੀਦੇ ਆ, ਬਟ ਡੀਲਾਂ ਡੂਲਾਂ ਦਵਾਓ ਕੋਈ। ਤੁਸੀਂ ਨਾ ਫੈਸ਼ਨ ਆਈ ਕਿਊ 'ਤੇ ਜਾਓ, ਫੈਸ਼ਨ ਆਈ ਕਿਊ 'ਤੇ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵਾਹ। ਅਤੇ ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ ਇੰਡੀਆ ਲਈ 149 'ਚ, ਤਿੰਨ ਕੁਇਲਟ ਅਤੇ ਕੰਫਰਟ ਸੈੱਟ $99, 6 ਬੈੱਡਸ਼ੀਟ $99। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਐਂਡ ਨਾਲ ਕਿਚਨਰ। ਨੰਬਰ ਇਜ਼
1: 905-453-2225 ਜੇ ਉਹਨੇ ਪੁੱਛ ਹੀ ਲਿਆ ਤਾਂ ਇਹਦਾ ਮਤਲਬ ਜੇ ਉਹਦੇ ਸਿਆਣਪ ਵਰਤੀ ਆ ਤਾਂ ਚੰਗੀ ਗੱਲ ਹੀ ਆ।
0: ਹਾਂ, ਬੰਦਾ ਸਗਾ ਤੇ ਇਸੀ ਗੱਲ ਦੀ ਕਦਰ ਕਰ ਲਵੇ ਯਾਰ, ਨੇ ਮੈਨੂੰ ਇੰਨਾ ਜ਼ਰੂਰੀ ਸਮਝਿਆ ਦੱਸਣਾ।
1: ਹਾਂਜੀ ਉਹੀ ਗੱਲ ਹੈ ਜੀ, ਜਦੋਂ ਕਿਸੇ ਨੇ ਤੁਹਾਨੂੰ ਪੁੱਛ ਹੀ ਲਈ ਗੱਲ ਆ ਵੀ ਭਾਈ ਵੀ ਮੈਂ ਆ ਐਂ ਕਰਨਾ, ਤਾਂ ਇਹ ਬਹੁਤ ਵੱਡੀ ਗੱਲ ਆ ਅੱਜ ਕੱਲ ਦੇ ਯੁੱਗ ਦੇ ਹਿਸਾਬ ਨਾਲ। ਠੀਕ ਹੈ ਨਾ ਜੀ। ਬਾਕੀ ਜੇ ਆਪਾਂ ਹੁਣ ਜੇ ਆਪਾਂ ਸ਼ੱਕ ਦੇ ਆਧਾਰ ਤੇ ਤਾਂ ਫਿਰ ਤਾਂ ਜ਼ਿੰਦਗੀ ਜਿਵੇਂ ਨੀ ਜਾਂਦੀ ਜੀ, ਐਂ ਕਿਸੇ ਕਿਸੇ ਨਾਲ ਤੁਸੀਂ ਤੁਰਿਆ ਫਿਰੋਗੇ।
0: ਬਿਲਕੁਲ ਸਹੀ ਗੱਲ।
1: ਠੀਕ ਹੈ ਨਾ ਜੀ। ਹਾਂਜੀ ਕੋਈ ਚੱਕਰ ਨੀਗਾ ਜੀ, ਇਹ ਬਾਕੀ ਨੂੰ ਬਚ ਕੇ ਰਹੋ ਜਿੰਨਾ ਬਚਿਆ ਜਾਂਦਾ। ਥੈਂਕ ਯੂ।
0: ਨਹੀਂ ਕੀ ਮਤਲਬ ਬਚ ਕੇ, ਕਿਸ ਚੀਜ਼ ਤੋਂ ਬਚ ਕੇ ਰਹੋ?
1: ਬਚ ਕੇ ਕੋਈ ਆ ਹੋਰ ਪੁੱਠੀ ਸਿੱਧੀ ਸੰਗਤ ਤੋਂ ਬਚ ਕੇ ਰਹੋ, ਜੇ ਬਚ ਹੁੰਦਾ ਤੁਹਾਡੇ ਤੋਂ, ਕਈ ਜਿਹੜੇ ਬੰਦੇ ਤੋਂ ਬਚ ਹੁੰਦਾ। ਵੱਡੇ ਵੱਡੇ ਕਹਿੰਦੇ ਕਹਾਉਂਦੇ ਰਿਸ਼ੀ ਮੁਨੀ ਇਹਨਾਂ ਚੱਕਰਾਂ 'ਚ ਪੈ ਜਾਂਦੇ ਆ, ਆਪਾਂ ਤਾਂ ਕਿਹੜੀ ਖੇਤ ਦੀ ਮੂਲੀ ਆ।
0: ਚਲੋ ਠੀਕ ਹੈ ਸਰ,
1: ਥੈਂਕ ਯੂ,
0: ਬਹੁਤ ਸ਼ੁਕਰੀਆ, ਧੰਨਵਾਦ। 9531 ਹੈਲੋ। ਓਕੇ ਸੋ 905-673-3337 ਤੇ ਗੱਲਬਾਤ ਹੋ ਰਹੀ ਹੈ। ਬਹੁਤ ਹੀ ਕਮਾਲ ਦੇ ਕੁਝ ਘਰ ਆ ਰਹੇ ਆ ਐਸੀ ਲੋਕੇਸ਼ਨ ਤੇ ਜਿੱਥੇ ਹਰ ਚਾਹੁੰਦਾ ਯਾਰ ਸਾਡੇ ਕੋਲ ਵੀ ਘਰ ਹੋਵੇ। ਡੇਰੀ ਹਰ ਇੰਟੇਰੀਓ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com, ballymorehomes.com। ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਵੈਬਸਾਈਟ ਹੈ, ਰਜਿਸਟਰ ਕਰੋ, ਜਾਣਕਾਰੀ ਤੁਹਾਨੂੰ ਮਿਲ ਜੂਗੀ। ਪੁੱਛਣਗੇ ਕਿੱਥੋਂ ਨੰਬਰ ਲਿਆ, ਲਿਖ ਦਿਓ ਰੇਡੀਓ ਤੋਂ ਅਤੇ ਚੱਕ ਦਿਓ ਫਟਾਫਟੇ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ, ਗੱਡੀ ਤੁਸੀਂ ਅਗਰ ਲੈਣੀ ਆ ਤਾਂ ਜਗਦੀਪ ਨੂੰ ਅਤੇ ਕਰਨ ਨੂੰ ਕਾਲ ਕਰੋ, ਏਡੀ ਵੱਡੀ ਡੀਲਰਸ਼ਿਪ ਦੇ ਮੈਨੇਜਰਸ ਨੇ। ਨੰਬਰ ਹੈ 905-828-5800, 905-828-5800। ਇੱਕ ਨਾ ਮੈਂ ਤੁਹਾਨੂੰ ਜੋਬ ਦੀ ਜਾਣਕਾਰੀ ਦੇਣੀ ਹੈ। ਇੱਕ ਕੰਪਨੀ ਹੈ ਜਿਨ੍ਹਾਂ ਨੂੰ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ। ਤੁਸੀਂ ਜੇ ਕਹਿ ਰਹੇ ਹੋ ਨਵੀਂ ਯਾਰ ਕੰਮ ਨਹੀਂ ਮਿਲਦਾ, ਕੰਮ ਨਹੀਂ ਮਿਲਦਾ, ਆਹ ਚੱਕੋ ਕੰਮ ਕਰੋ, ਦੱਬ ਕੇ ਡਾਲਰ ਕਮਾਓ। ਕੰਸਟਰਕਸ਼ਨ ਦੀ ਜੋਬ ਹੈ। ਨੰਬਰ ਤੁਸੀਂ ਲਿਖ ਲਓ 416-822-2239। ਸੋ ਕੰਸਟਰਕਸ਼ਨ ਵਰਕਰਸ ਦੀ ਖਾਸ ਜ਼ਰੂਰਤ ਹੈ। 416-822-2239, 416-822-2239, 416-822-2239 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਕੰਸਟਰਕਸ਼ਨ ਵਰਕਰਸ ਦੀ ਖਾਸ ਜ਼ਰੂਰਤ ਅਤੇ ਤੁਸੀਂ ਇਹਨਾਂ ਨਾਲ ਕਰੋ ਜਲਦੀ ਤੋਂ ਜਲਦੀ ਗੱਲਬਾਤ। ਪ੍ਰੋਗਰਾਮ ਪੰਜਾਬੀ ਦਾ ਨਾ, ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337, 973-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ। ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਤੋਂ ਹਰਜਿੰਦਰ ਜੀ ਜੁੜ ਜਾਣ ਤੇ ਉਹਨਾਂ ਨਾਲ ਵੀ ਅੱਜ ਦੀ ਮੰਡੇ ਦੀ ਗੱਲਬਾਤ ਹੁੰਦੀ ਹੈ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ, ਕੀ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਫਾਇਦੇ ਨੇ, ਕਿਹਨੂੰ ਕਿਹਨੂੰ ਆਪਣਾ ਫਿਊਨਰਲ ਪ੍ਰੀ ਪਲੈਨ ਕਰਵਾਉਣਾ ਚਾਹੀਦਾ ਤੇ ਕਿਉਂ, ਹਰਜਿੰਦਰ ਜੀ ਸਾਡੇ ਨਾਲ ਨੇ ਫਰੋਮ ਬ੍ਰੈਂਪਟਨ ਕ੍ਰੈਮਟੋਰੀਅਮ। ਹਰਜਿੰਦਰ ਜੀ ਵੈਲਕਮ ਸਰ, ਸਵਾਗਤ ਹੈ।
4: ਹਾਂਜੀ ਥੈਂਕ ਯੂ ਜੀ, ਸਤਿ ਸ਼੍ਰੀਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼੍ਰੋਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਅਕਾਲ। ਪ੍ਰੀ ਪਲੈਨਿੰਗ ਬਾਰੇ ਆਪ ਜੀ ਨੇ ਗੱਲ ਕੀਤੀ ਹੈ ਤੇ ਇਹ ਇੱਕ ਬੜਾ ਮੈਂ ਕਹਾਂਗਾ ਕਿ ਟਾਈਮਲੀ ਡਿਸੀਜਨ ਲੈਣ ਵਾਲੀ ਗੱਲ ਹੈ ਕਿ ਦੇਖੋ ਮਾਲਕ ਕਰੇ ਸਭ ਦੀ ਲੰਬੀ ਉਮਰ ਹੋਏ, ਅਸੀਂ ਵਿਸ਼ ਕਰਦੇ ਹਾਂ ਕਿ ਉਹ ਫੌਜਾ ਸਿੰਘ ਦੀ ਤਰ੍ਹਾਂ 114 ਸਾਲ ਇਸ ਸੰਸਾਰ ਦੇ ਵਿੱਚ ਚੰਗੇ ਚੰਗੇ ਕੰਮ ਕਰਦੇ ਰਹਿਣ ਤੇ ਲੋਕਾਂ ਨੂੰ ਫਾਇਦਾ ਪਹੁੰਚਾਉਂਦੇ ਰਹਿਣ, ਸਰਬੱਤ ਦਾ ਭਲਾ ਕਰਦੇ ਰਹਿਣ। ਪਰ ਜਿਹੜੀ ਸੱਚਾਈ ਹੈ ਕਿ ਅਸੀਂ ਇੱਕ ਦਿਨ ਇਸ ਸੁਹਾਵਣੇ ਸੰਸਾਰ ਨੂੰ ਅਲਵਿਦਾ ਕਹਿਣੀ, ਤਾਂ ਉਹਦੇ ਲਈ ਤਿਆਰੀ ਜਿਹੜੀ ਹੈ ਉਹ ਫਿਊਨਰਲ ਐਕਸਪੈਂਸਿਸ, ਸਾਰੇ ਜਾਣਦੇ ਨੇ ਇੱਥੇ ਕੈਨੇਡਾ ਦੇ ਵਿੱਚ ਕਿ ਉਸਨੂੰ ਜੇ ਪ੍ਰੀ ਪਲੈਨ ਕਰ ਲਿਆ ਜਾਏ, ਅੱਜ ਹੀ ਉਸ ਖਰਚੇ ਨੂੰ ਉਸ ਪ੍ਰਾਈਸ ਨੂੰ ਲੌਕ ਕਰ ਲਿਆ ਜਾਏ ਤਾਂ ਆਉਣ ਵਾਲੇ 10-20-30 ਸਾਲ ਚ ਵੀ ਲੋੜ ਪੈਂਦੀ ਹੈ ਤਾਂ ਪ੍ਰਾਈਸ ਵੀ ਚੇਂਜ ਹੋਏਗਾ। ਸਭ ਤੋਂ ਵੱਡਾ ਇਹਦਾ ਫਾਇਦਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਾਇਦੇ ਦੱਸਣੇ, ਤਾਂ ਇਹ ਸਭ ਤੋਂ ਵੱਡਾ ਫਾਇਦਾ। ਔਰ ਦੂਸਰਾ ਵੱਡਾ ਫਾਇਦਾ ਇਹ ਵੀ ਕਿ ਮਨੁੱਖ ਆਪਣੀਆਂ ਵਿਸ਼ੇਜ਼ ਅੱਜ ਹੀ ਰਜਿਸਟਰ ਕਰਾ ਸਕਦਾ, ਮੀਨਸ ਵਿਸ਼ੇਜ਼ ਨੂੰ ਡਾਕੂਮੈਂਟ ਕਰ ਸਕਦਾ ਵੀ ਕਿਸ ਤਰ੍ਹਾਂ ਫਿਊਨਰਲ ਹੋਵੇ। ਸੋ ਉਸ ਟਾਈਮ ਫੈਮਿਲੀ ਨੂੰ ਕੋਈ ਕਿਸੇ ਤਰ੍ਹਾਂ ਦਾ ਕਨਫਿਊਜ਼ਨ ਨਾ ਰਹੇ, ਬਲਕਿ ਉਹ ਲਾਈਫ ਸੈਲੀਬ੍ਰੇਟ ਕਰ ਸਕਣ ਆਪਣੇ ਵਿਛੜੇ ਪਿਆਰਿਆਂ ਦੀ, ਨਾ ਕਿ ਉਸ ਟਾਈਮ ਫਾਈਨੈਂਸ਼ੀਅਲ ਬਰਡਨ ਬੀਅਰ ਕਰਨ ਜਾਂ ਇਹ ਫੈਸਲੇ ਲੈਣ। ਕਿਉਂਕਿ ਅਸੀਂ ਦੇਖਿਆ ਪਰਿਵਾਰਾਂ ਨੂੰ ਉਸ ਟਾਈਮ ਕਾਫੀ ਮਤਲਬ ਇੱਕ ਤਰ੍ਹਾਂ ਦਾ ਬੋਝ ਝੇਲਣਾ ਪੈਂਦਾ। ਜੇ ਪ੍ਰੀ ਪਲੈਨ ਕਰ ਲਿਆ ਜਾਏ ਤਾਂ ਉਹ ਉਸ ਟਾਈਮ ਸੁਖਾਵੇਂ ਮਾਹੌਲ ਚ ਉਹਨਾਂ ਮਿੱਠੀਆਂ ਯਾਦਾਂ ਦੇ ਨਾਲ ਉਹ ਉਹਨਾਂ ਨੂੰ ਅੱਛੀ ਵਿਦਾਇਗੀ ਦੇ ਸਕਦੇ। ਸੋ ਇਹਦੇ ਵਿੱਚ ਜਿਹੜਾ ਡਾਲਰ ਮਨੀ ਹੈ ਉਹ ਕ੍ਰੈਮਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦੀ, ਉਹ ਇੱਕ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਕੰਪਨੀ ਜਮ੍ਹਾਂ ਕੀਤੀ ਜਾਂਦੀ ਹੈ, ਜਿੱਥੇ ਉਹ ਇੱਕ ਮੁਸ਼ਤ ਵੀ ਦੇ ਸਕਦੇ, ਸਿੰਗਲ ਪੇਮੈਂਟ ਵੀ, ਔਰ ਇਟ ਕੈਨ ਬੀ ਗਿਵਨ ਇਨ 1 ਈਅਰ 12 ਇੰਸਟਾਲਮੈਂਟ, ਜਾਂ ਇਸ ਤੋਂ ਲੰਬੀਆਂ 5 ਸਾਲ ਤੱਕ ਵੀ ਆਪਸ਼ਨ ਅਵੇਲੇਬਲ ਹਨ, ਇੰਸ਼ੋਰੈਂਸ ਆਪਸ਼ਨ ਵੀ ਅਵੇਲੇਬਲ ਹਨ। ਅਸੀਂ ਅੱਗੇ ਵੀ ਰਿਕੁਐਸਟ ਕਰਦੇ ਹਾਂ ਕਿ ਕੋਈ ਵੀ ਜਿਹੜਾ ਪ੍ਰੀ ਪਲੈਨਿੰਗ ਬਾਰੇ ਸੋਚ ਰਿਹਾ ਜਾਂ ਇਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ, ਸਾਨੂੰ ਪਲੀਜ਼ ਸਾਡੇ ਨੰਬਰਾਂ ਤੇ ਫੋਨ ਕਰਕੇ ਅਪਾਇੰਟਮੈਂਟ ਲੈ ਸਕਦਾ। ਔਰ ਜ਼ਰੂਰੀ ਨਹੀਂ ਕਿ ਕ੍ਰੈਮਟੋਰੀਅਮ ਆਉਣਾ, ਇਟ ਕੈਨ ਬੀ ਐਨੀਵੇਅਰ ਆਊਟਸਾਈਡ, ਕਾਫੀ ਸ਼ਾਪ ਤੇ, ਕਿਸੇ ਦੇ ਘਰ ਅਗਰ ਕਿਸੇ ਨੂੰ, ਜਾਂ ਹੋਰ ਕੋਈ ਕਨਵੀਨੀਅੰਟ ਪਲੇਸ ਹੈ, ਉੱਥੇ ਅਸੀਂ ਮਿਲ ਕੇ ਸਾਰੀ ਗੱਲ ਸਮਝਾ ਦਿੰਦੇ ਹਾਂ, ਫਿਰ ਉਹ ਆਰਾਮ ਨਾਲ ਸਮਝ ਕੇ ਫੈਮਿਲੀ ਨਾਲ ਡਿਸਕਸ ਕਰਕੇ ਡਿਸੀਜਨ ਲੈ ਸਕਦੇ। ਸੋ ਇਹਦੇ ਲਈ ਮੈਂ ਨੰਬਰ ਜ਼ਰੂਰ ਆਪ ਜੀ ਵੀ ਸ਼ੇਅਰ ਕਰ ਦਿਓ ਤੇ ਮੈਂ ਇੱਕ ਵਾਰੀ ਕਰ ਦੇਣਾ, 905-458-2222-905-458-2222 ਔਰ ਨਾਲ ਹੀ ਮੇਰਾ ਪਰਸਨਲ ਨੰਬਰ 4376737555 ਤੇ ਕਾਲ ਕਰਕੇ ਆਪ ਜੀ। ਇਹਦੇ ਨਾਲ ਅਸੀਂ ਇੱਕ ਪਲਾਨ ਹੈਗੀ ਹੈ, ਇੰਸ਼ੋਰੈਂਸ ਕਵਰ ਮਿਲਦਾ ਟਰੈਵਲ ਪਲਾਨ, ਜਿਹੜੀ ਕਿ ਅਸੀਂ ਕਿਧਰੇ ਵੀ ਗਏ ਹੋਏ ਹਾਂ ਵਰਲਡ ਓਵਰ, ਗਲੋਬ ਦੇ ਵਿੱਚ ਕਿਧਰੇ ਵੀ ਕੋਈ ਬਿਜ਼ਨਸ ਟ੍ਰਿਪ ਤੇ ਜਾਂ ਫੈਮਿਲੀ ਮੈਂਬਰ ਕੋਲ ਜਾਂ ਕਿਸੇ ਹੋਰ ਆਪਣੇ ਕੰਮ ਕਾਰ ਦੇ ਸੰਬੰਧ ਚ ਗਏ ਹੋਈਏ ਤੇ ਮਾਲਕ ਨਾ ਕਰੇ ਉੱਥੇ ਕੋਈ ਭਾਣਾ ਵਰਜ ਹੈ, ਤਾਂ ਅੱਜ ਦੀ ਡੇਟ ਚ ਬਾਡੀ ਨੂੰ ਵਾਪਿਸ ਲਿਆਉਣ ਦਾ ਖਰਚਾ ਇਟ ਇਜ਼ ਅਰਾਊਂਡ $10,000 ਤੇ ਉਹ ਇੱਕ $595 ਵਨ ਟਾਈਮ ਲਾਈਫ ਦੇ ਵਿੱਚ ਪੇ ਕਰਕੇ ਉਹ ਕਵਰ ਵੀ ਲਿਆ ਜਾ ਸਕਦਾ। ਉਹਦੇ ਬਾਰੇ ਵੀ ਉਸ ਮੀਟਿੰਗ ਚ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ ਤਾਂ ਕਿ ਉਹਦਾ ਕੋਈ ਫਾਇਦਾ ਉਠਾਉਣਾ ਚਾਹੇ ਤਾਂ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਦਾ। ਅਸੀਂ ਬ੍ਰੈਂਪਟਨ ਵੀ ਓਪਰੇਟ ਕਰਦੇ ਹਾਂ, ਏਜੈਕਸ ਵੀ ਸਾਡਾ ਇੱਕ ਬ੍ਰਾਂਚ ਹੈ, ਐਂਡ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਆਲਸੋ। ਤੇ ਇਹ ਜਿਹੜਾ ਪ੍ਰੀਪੇਡ ਕੰਟਰੈਕਟ ਹੋਏਗਾ ਮਨੀ ਸਿਕਿਉਰਡ ਹੈ ਔਰ ਇਹ ਤਿੰਨੋਂ ਲੋਕੇਸ਼ਨਸ ਤੇ ਵੈਲਿਡ ਹੋਏਗਾ। ਇੱਕ ਮਤਲਬ ਸਰਬੱਤ ਦੇ ਭੱਲੇ ਦਾ ਕੰਮ ਇੱਕ 20 ਸਤੰਬਰ ਦਾ ਮੈਂ ਜ਼ਰੂਰ ਸ਼ੇਅਰ ਕਰਦੇ ਹਾਂ ਕਿ ਸੇਵਾ ਫੂਡ ਬੈਂਕ ਔਰ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਵਾਸਤੇ ਅਸੀਂ 20 ਸਤੰਬਰ ਨੂੰ ਅੰਬੈਸੀ ਗ੍ਰੈਂਡ ਵਿੱਚ ਇੱਕ ਕਾਰਨੀਵਲ ਕਰਨੇ ਜਾ ਰਹੇ ਹਾਂ। ਉੱਥੇ ਆਪ ਜੀ ਆ ਸਕਦੇ ਹੋ, ਸਹਿਯੋਗ ਦੇ ਸਕਦੇ ਹੋ ਤਾਂ ਕਿ ਇਹ ਦੋਨੋਂ ਸੰਸਥਾਵਾਂ ਜਿਹੜੀਆਂ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ
0: ਜੀ? ਹਰਿੰਦਰ ਜੀ ਕੋਈ ਨਾ, ਇਹਦੀ ਜਾਣਕਾਰੀ ਮੈਂ ਫੁੱਲ ਬਹੁਤ ਕਹਿੰਦੇ ਹੁੰਦੇ ਕਿ ਡਿਟੇਲ ਦੇ ਵਿੱਚ ਹੁਣੇ ਦੇ ਕੇ ਹਟਿਆ, ਸੋ ਥੈਂਕ ਯੂ ਸੋ ਮਚ ਐਸ ਵੈਲ। ਤੇ ਨੰਬਰ ਹੈ ਬ੍ਰੈਂਪਟਨ ਕ੍ਰੈਮਟੋਰੀਅਮ ਦਾ 9054582222, 9054582222। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਸੋ ਓਕੇ, ਆਪਣੀ ਜਿਹੜੀ ਗੱਲਬਾਤ ਹੈ ਆਪਾਂ ਉਸ ਵੱਲ ਨੂੰ ਇੱਕ ਵਾਰ ਫਿਰ ਕਹਿੰਦੇ ਹੁੰਦੇ ਕਿ ਮੁੜਦੇ ਆ, ਮੈਨੂੰ ਇੱਕ ਸੈਕਿੰਡ ਦਿਓ, ਤੁਹਾਨੂੰ ਦੋ ਕੁ ਬੋਲ ਸੁਣਾ ਦੀ ਯਾਰ, ਬੜੇ ਮਿੱਠੇ ਜੇ, ਤੇ ਫਿਰ ਆਪਾਂ ਵਾਪਸ ਆ ਕੇ ਗੱਲਬਾਤ ਕੰਟੀਨਿਊ ਕਰਾਂਗੇ। 905-673-3337 ਆਪਣਾ ਨੰਬਰ ਹੈ, 9056733337।

0: ਯਾਰ ਬਲਕਾਰ ਸਿੱਧੂ ਜੀ ਨਹੀਂ ਰੀਸਾ, ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਨੇ ਅਕਾਲ ਮੋੜਗਿਰੇਸ ਤੋਂ। ਪਵਾਰ ਸਾਹਿਬ ਵੈਲਕਮ।
1: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਾਰਾਂ ਜੁੜੇ ਸਾਰੇ ਭੈਣਾਂ ਭਰਾਵਾਂ, ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਕਿਸੇ ਵੀ ਭੈਣ ਭਰਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਲੋਜ਼ਿੰਗ ਹੈ, ਕੋਈ ਆਪਣੇ ਘਰ ਦੀ, ਕੋਈ ਕੌਂਡੋ ਦੀ, ਤੁਸੀਂ ਕਾਲ ਕਰ ਲਓ। ਜਿਹੜਾ ਅੱਜ ਦਾ ਰੇਟ ਹੋਲਡ ਕਰਾਂਗੇ 120 ਦਿਨ ਲਈ ਵੈਲਿਡ ਹੋਊਗਾ। ਰੇਟ ਘੱਟ ਗਿਆ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6479888731। ਤੇ ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਡੈਟ ਕੰਸੋਲੀਡੇਸ਼ਨ ਬਾਰੇ ਕਿ ਸਾਡੇ ਦੇ ਡੈਟ ਬਹੁਤ ਹੈਵੀ ਹੈ ਤੇ ਉਹਨੂੰ ਕਿੱਦਾਂ ਕੰਸੋਲੀਡੇਟ ਕੀਤਾ ਜਾ ਸਕਦਾ ਜੀ। ਡੈਟ ਨੂੰ ਕੰਸੋਲੀਡੇਟ ਕਰਨ ਦੇ 3 ਤਰੀਕੇ ਆ। ਤੁਹਾਡੇ ਕੋਲ ਘਰ ਹੈਗਾ, ਘਰ ਦੀ ਇਕੁਇਟੀ 'ਚ ਪੈਸਾ ਪਿਆ ਤੇ ਉਹਦੇ 'ਤੇ ਲਾਈਨ ਆਫ ਕ੍ਰੈਡਿਟ ਲੈ ਕੇ ਆਪਾਂ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਦੂਜਾ ਤਰੀਕਾ, ਅਗਰ ਮੋਰਗੇਜ ਰਿਨਿਊਅਲ 'ਤੇ ਆਉਣ ਵਾਲੀ ਆ ਤੇ ਘਰ ਨੂੰ ਰੀਫਨਾਂਸ ਕਰਕੇ ਜਿੰਨਾ ਡੈਟ ਆ ਸਾਰਾ ਮੋਰਗੇਜ ਅਮਾਊਂਟ 'ਚ ਐਡ ਕਰਕੇ ਉਹਨੂੰ ਕੰਸੋਲੀਡੇਟ ਕੀਤਾ ਜਾ ਸਕਦਾ ਜੀ। ਤੀਜਾ ਤਰੀਕਾ ਉਹਨਾਂ ਭੈਣਾਂ ਭਰਾਵਾਂ ਵਾਸਤੇ ਆ ਜਿਹਨਾਂ ਦੇ ਕੋਲ ਇਸ ਵੇਲੇ ਜੋਬ ਦੀ ਪ੍ਰੋਬਲਮ ਹੈ, ਕ੍ਰੈਡਿਟ ਦੀ ਪ੍ਰੋਬਲਮ ਕਰਕੇ ਉਹ ਬੈਂਕ ਤੋਂ ਮੋਰਗੇਜ ਨਹੀਂ ਲੈ ਸਕਦੇ ਜਾਂ ਕਿਸੇ ਲੈਂਡਰ ਤੋਂ ਮੋਰਗੇਜ ਨਹੀਂ ਲੈ ਸਕਦੇ, ਤਾਂ ਉੱਥੋਂ ਆਪਾਂ ਉਹਨਾਂ ਨੂੰ ਪ੍ਰਾਈਵੇਟ ਮੋਰਗੇਜ ਲੈ ਕੇ ਉਹਨਾਂ ਦਾ ਡੈਟ ਜਿਹੜਾ ਕੰਸੋਲੀਡੇਟ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜੇ ਕਿਸੇ ਭੈਣ ਵਾਲੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ ਇਸ $1200 ਮਹੀਨਾ ਬਣਦੀ ਆ। ਅਗਰ ਉਹਨੂੰ ਆਪਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਕੰਸੋਲੀਡੇਟ ਕਰਦੇ ਹਾਂ ਤਾਂ ਉਹੀ ਕਿਸ਼ਤ ਘੱਟ ਕੇ $400-450 ਰਹਿ ਜਾਂਦੀ ਆ। $800 to $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਹੈ ਉਹਦਾ ਲੋਨ ਕਰਾਉਣਾ ਜਾਂ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479988731। 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦਈਏ, ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤਰੀ ਰਹੇ। ਬਹੁਤ ਬਹੁਤ ਧੰਨਵਾਦ।
0: ਕੀ ਬਾਤ ਹੈ ਸਰ, ਥੈਂਕ ਯੂ ਸੋ ਮਚ। ਓਕੇ, ਘਰ ਆ ਰਹੇ ਆ ਯਾਰ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਡੇਰੀ ਤੇ ਹਰਨ ਟੇਰੀ ਉਤੇ, ਹਾਰਟਲੈਂਡ ਨੇੜੇ ਆ, ਹਰ ਇੱਕ ਹਾਈਵੇ ਨੇੜੇ ਆ, ਸਕੂਲ, ਪਾਰਕਾਂ, ਮੈਂ ਕਹਿੰਦਾ ਐਸੀ ਲੋਕੇਸ਼ਨ ਮਸਾਂ ਲੱਭਦੀ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: What is the reason?
2: This is the effect of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਓਕੇ, ਸੋ ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਰਹੇ ਹਾਂ ਟਰੱਸਟ ਬਾਰੇ। ਤੇ ਦੇਖੋ, ਕਿਤੇ ਨਾ ਕਿਤੇ ਆਪਣੇ ਸਪਾਊਸ ਨੂੰ ਇੱਕ ਫਰੀਡਮ ਦੇਣ ਬਾਰੇ ਇੱਕ ਸਿਚੁਏਸ਼ਨ ਮੈਂ ਸ਼ੇਅਰ ਕੀਤਾ। ਸੋ ਇੱਕ ਕਪਲ ਹੈ ਅਤੇ ਉਹਨਾਂ ਜਿਹੜਾ ਕਪਲ ਹੈ ਜਿਹੜੀ ਉਹ ਚਲੋ ਦੋਨੋਂ ਕਾਫੀ ਫਿਟਨੈਸ ਜਿਮ ਫਰੀਕ ਨੇ, ਬਟ ਜਿਹੜੀ ਵਾਈਫ ਹੈ ਉਹ ਸੁਬਾਹ ਜਾਂਦੀ ਹੈ, ਚਲੋ ਕੰਮ ਦੇ ਸਕੈਡਿਊਲ ਕਾਰਨ ਬੰਦਾ ਜਿਹੜਾ ਉਹ ਸ਼ਾਮ ਨੂੰ ਜਾਂਦਾ। ਵਾਈਫ ਇੱਕ ਦਿਨ ਘਰ ਆ ਕੇ ਆਪਣੇ ਹਸਬੈਂਡ ਨੂੰ ਕਹਿੰਦੀ ਵੀ ਮੈਂ ਇੱਕ ਜਿਮ ਟ੍ਰੇਨਰ ਹਾਇਰ ਕਰ ਰਹੀ ਹਾਂ ਅਤੇ ਯੂਨੋ ਮੈਨੂੰ ਉਹ ਟ੍ਰੇਨ ਕਰੇਗਾ। ਅਤੇ ਜਿਹੜਾ ਹਸਬੈਂਡ ਹੈ ਉਹ ਕਹਿੰਦਾ ਕਿ ਕੀ ਮਤਲਬ ਤੈਨੂੰ ਟ੍ਰੇਨ ਕਰੇਗਾ? ਕਹਿੰਦੀ ਕੀ ਆ, ਕੋਈ ਜਿਮ 'ਚ ਟ੍ਰੇਨਰ ਹੈ, ਉੱਥੇ ਕੰਮ ਕਰਦਾ ਕਿ ਮੁੰਡਾ? ਉਹ ਬੰਦਾ ਕਹਿੰਦਾ ਨਹੀਂ, ਜੇ ਤੂੰ ਟ੍ਰੇਨਰ ਲੈਣਾ ਕੋਈ ਤਾਂ ਕੋਈ ਕੁੜੀ ਨੂੰ ਤੂੰ ਲੱਭ, ਆਈ ਨਹੀਂ ਵੀ ਕੋਈ ਤੈਨੂੰ ਬੰਦਾ ਟ੍ਰੇਨ ਕਰੇ। ਉਹ ਕੁੜੀ ਕਹਿੰਦੀ ਏਡੀ ਕਿਹੜੀ ਗੱਲ ਆ, ਵਟਸ ਦ ਬਿਗ ਡੀਲ, ਜੇ ਕੋਈ ਮੈਨੂੰ ਬੰਦਾ ਟ੍ਰੇਨ ਕਰ ਦੂਗਾ ਤਾਂ ਇਹ 'ਚ ਹੁਣ ਦੇਖੋ ਟ੍ਰੇਨਰ ਹੈ ਮੇਰਾ ਕਿਹੜਾ ਕੋਈ ਯਾਰ ਦੋਸਤ ਹੈ, ਮੈਂ ਕਿਹੜਾ ਉਹਨੂੰ ਜਾਣਦੀ ਹਾਂ, ਉਹ ਪ੍ਰੋਫੈਸ਼ਨਲ ਉਸ ਜਿਮ ਦੇ ਵਿੱਚ ਕੰਮ ਕਰਦਾ, ਵਟਸ ਦ ਬਿਗ ਡੀਲ? ਅਤੇ ਉਹ ਹਸਬੈਂਡ ਹੈ ਜਿਹੜਾ ਉਹ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਿਹਾ ਅਤੇ ਕਿਤੇ ਉਹ ਰੋਕ ਰਿਹਾ ਕਿ ਨਹੀਂ ਬਈ ਸੋਰੀ, ਮੈਂ ਆਈ ਨਹੀਂ ਹੋਣ ਦੇਣਾ। ਸੋ ਤੁਹਾਡਾ ਕੀ ਖਿਆਲ ਹੈ? ਡੂ ਯੂ ਥਿੰਕ ਵੀ ਜਿਹੜਾ ਬੰਦਾ ਉਹ ਓਵਰ ਰਿਐਕਟ ਕਰ ਰਿਹਾ? ਹੁਣ ਇੱਕ ਲੇਡੀ ਦਾ ਫੋਨ ਆਇਆ, ਉਹ ਕਹਿੰਦੇ ਕਿ ਬਈ ਕੁੜੀ ਗਲਤ ਹੈ, ਜੇ ਘਰ ਵਾਲਾ ਹੁਣ ਵਿਆਹ ਕਰਾਇਆ, ਜੇ ਉਹ ਨਹੀਂ ਮੰਨ ਰਿਹਾ ਤਾਂ ਤੂੰ ਚੁੱਪ ਕਰਕੇ ਕਹਿ ਦੇ ਕਿ ਠੀਕ ਹੈ ਜੀ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰ ਲੈਂਦੀ ਹਾਂ। ਕਈ ਹੁਣ ਬੰਦੇ ਕਹਿ ਰਹੇ ਆ ਕਿ ਨਹੀਂ ਯਾਰ, ਬੰਦਾ ਇੰਨਾ ਇਨਸਿਕਿਉਰ ਕਿਉਂ ਹੈ? ਜੇ ਤੇਰੀ ਹੁਣ ਵਾਈਫ ਦੇਖ ਲਾ ਤੈਨੂੰ ਦੱਸ ਰਹੀ ਆ, ਬੜੀ ਵੱਡੀ ਗੱਲ ਹੈ ਯਾਰ, ਅਤੇ ਕਿਉਂ ਤੈਨੂੰ ਵੀ ਉਹ ਇੰਨਾ ਜ਼ਰੂਰੀ ਸਮਝਦੀ ਹੈ ਦੱਸਣ ਲਈ? ਤਾਂ ਕੋਈ ਹੋਰ ਹੋਵੇ ਉਹ ਕਹੂਗੀ ਕਿ ਯਾਰ ਮੈਨੂੰ ਕੀ ਦੱਸਣ ਦੀ ਲੋੜ ਹੈ, ਮੇਰੀ ਲਾਈਫ ਹੈ, ਮੇਰਾ ਟ੍ਰੇਨਰ ਹੈ, ਮੈਂ ਜੋ ਮਰਜ਼ੀ ਕਰਾਂ। ਸੋ ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਕੀ ਖਿਆਲ ਹੈ? ਅੱਜ ਗੱਲਬਾਤ ਤੁਹਾਡੇ ਨਾਲ ਇਹ ਕਰ ਰਿਹਾ ਸੀ। 905-673-3337, 905-673-3337, 905-673-3337, 905-673-3337, 3337 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਮਿਸਟਰ ਸਿੰਘ ਪੀਜ਼ਾ ਨੰਬਰ 1 ਟੌਪ ਟੌਪ ਟੌਪ ਦਾ ਪੀਜ਼ਾ ਖਾਣਾ ਤਾਂ ਮਿਸਟਰ ਸਿੰਘ ਪੀਜ਼ਾ, 2 ਲਾਰਜ ਪੀਜ਼ੇ, 4 4 ਟੌਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਹੈ ਸਾਰਾ ਸਮਾਨ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਮਿਸਟਰ ਸਿੰਘ ਪੀਜ਼ੇ ਦੀਆਂ। ਤੇ ਨੰਬਰ 1 ਹੈ 905-500-4000, 9055-00-4000 ਮਿਸਟਰ ਸਿੰਘ ਪੀਜ਼ਾ ਜੀ।

0: ਫਿਜ਼ੀਓਥੈਰੇਪੀ ਤੇ ਅਸੀਂ ਜਾ ਰਹੇ ਹਾਂ ਤਾਂ ਉੱਥੇ ਵੀ ਆਪਾਂ ਕਹਿ ਦਿੰਦੇ ਕਿ ਵੀ ਸਾਨੂੰ ਤਾਂ ਫੀਮੇਲ ਫਿਜ਼ੀਓਥੈਰੇਪਿਸਟ ਚਾਹੀਦੀ ਹੈ।
1: ਹਾਂਜੀ ਦੇਖੋ ਹੈ ਨਾ, ਹਰ ਬੰਦੇ ਦੀ ਆਪਣੀ ਆਪਣੀ ਪਰਸਨਲ ਚੋਇਸ ਹੈ, ਲੇਕਿਨ ਜੇ ਇੱਕ ਰਿਸ਼ਤੇ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ, ਅਗਰ ਹਸਬੈਂਡ ਨੂੰ ਪ੍ਰੋਬਲਮ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਵੱਡੀ ਗੱਲ ਹੈ, ਕਿਉਂਕਿ ਆਪਾਂ ਚਾਹੇ ਇੰਡੀਆ ਚਾਹੇ ਇਸ ਕੰਟਰੀ ਆ, ਰਾਈਟ, ਆਪਾਂ ਕੋਵਿਡ ਐਜੂਕੇਸ਼ਨ ਚ ਪੜ੍ਹੇ ਆ, ਜੋਬਸ ਤੇ ਹਰ ਬੰਦੇ ਦੇ ਨਾਲ ਬੋਇਜ਼ ਹੈ, ਗਰਲਸ ਹੈ, ਰਾਈਟ, ਵਿਮੈਨ ਹੈ, ਮੈਨ ਹੈ, ਤੇ ਆਪਾਂ ਨੂੰ ਆਪਣੀ ਲਿਮਿਟਸ ਪਤਾ ਹੈ, ਉਹਨਾਂ ਨੂੰ ਆਪਣੀ ਲਿਮਿਟਸ ਪਤਾ, ਰਾਈਟ, ਇੱਕ ਪ੍ਰੋਫੈਸ਼ਨਲ ਅਪਰੋਚ ਹੁੰਦੀ ਹੈ, ਕੋਈ ਇਹ ਨਹੀਂ ਹੈ ਕਿ ਮਤਲਬ ਕੋਈ ਇੱਥੇ ਆਪਾਂ ਇਹਨੂੰ ਟਵਿਸਟ ਕਰਕੇ ਕੁਛ ਹੋਰ ਕਰੀਏ, ਰਾਈਟ, ਮਸਾਜ ਥੈਰੇਪਿਸਟ ਹੁੰਦੇ ਆ, ਵਿਮੈਨ ਵੀ ਹੈ, ਮੈਨ ਵੀ ਹੈ, ਰਾਈਟ, ਆਪਣੇ ਮਤਲਬ, ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਉਸ ਤੋਂ ਇਹ ਪੁਆਇੰਟ ਆਊਟ ਕਰੀਏ ਕਿ ਹਾਂ ਕੋਈ ਪ੍ਰੋਫੈਸ਼ਨ ਚ ਆਪਣੇ ਚ ਗਲਤ ਹੈ, ਨਹੀਂ।
0: ਪਰ ਹੁਣ ਹੁਣ ਕੁਝ ਲੋਕ ਕਹਿ ਰਹੇ ਆ ਯਾਰ ਕਿ ਜੇ ਉਸ ਲੇਡੀ ਨੇ ਉਹ ਬੰਦੇ ਨਾਲ ਵਿਆਹ ਕਰਾਇਆ, ਜੇ ਉਹਦੀ ਰਿਕੁਐਸਟ ਹੈ ਬੰਦੇ ਦੀ ਕਿ ਯਾਰ ਫੀਮੇਲ ਟ੍ਰੇਨਰ ਲੱਭ ਲਾ, ਤਾਂ ਕੁੜੀ ਕਹਿ ਦੇਵੇ ਕਿ ਠੀਕ ਹੈ ਜੀ, ਨੋ ਪ੍ਰੋਬਲਮ, ਸਹਿਮਤ ਹੋ ਇਸ ਨਾਲ?
1: ਨਹੀਂ, ਮੈਂ ਇਸ ਨਾਲ ਸਹਿਮਤ ਨਹੀਂ ਹਾਂ ਜੀ। ਪਹਿਲਾਂ ਮੇਨ ਪੁਆਇੰਟ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਵਾਈ, ਕਿ ਕਿਉਂ, ਤੇ ਅਗਰ ਉਹਨਾਂ ਨੂੰ ਅਗਰ ਕੋਈ ਡਾਊਟ ਹੈ ਤਾਂ ਹਾਂ, ਉਹ ਟ੍ਰੇਨਰ, ਉਹ ਵੀ ਉਹ ਜਿਮ ਜਾ ਸਕਦੇ, ਉਹ ਟ੍ਰੇਨਰ ਨੂੰ ਮਿਲ ਸਕਦੇ, ਰਾਈਟ, ਉਹਨਾਂ ਨੂੰ ਵੀ ਪਤਾ ਕੋਈ ਇਹ ਜਾਲੀ ਜਾਂ ਜਿਮ ਤਾਂ ਹੋਣਾ ਨੀ, ਰਾਈਟ, ਕਿ ਕੁਛ ਵੀ ਕਿਸੇ ਨੇ ਖੋਲਿਆ ਹੋਇਆ ਤੇ ਆਲ ਪ੍ਰੋਫੈਸ਼ਨਲਸ ਹੈ, ਸਾਰੇ ਕੈਮਰਾਸ ਲੱਗੇ ਆ, ਮਤਲਬ, ਰਾਈਟ, ਮਤਲਬ ਆਈ ਥਿੰਕ ਇਹ ਕੋਈ ਐਡੀ ਵੀ ਵੱਡੀ ਗੱਲ ਨਹੀਂ ਹੈ, ਮਤਲਬ ਕਿ
0: ਠੀਕ ਹੈ,
1: ਆਈ ਥਿੰਕ ਇਟ ਹਾਂਜੀ।
0: ਪਰ ਆਪਣੇ ਨਾ ਆਪਣੇ ਕਮਿਊਨਿਟੀ ਚ ਕਾਫੀ ਹੈ ਕਿ ਜਾਂ ਕਾਫੀ ਲੋਕ ਜਾਂ ਹਸਬੈਂਡਸ ਨੇ ਜਿਹੜੇ ਇਦਾਂ ਰਿਐਕਟ ਕਰਨਗੇ, ਆਈ ਥਿੰਕ।
1: ਹਾਂਜੀ, ਨਹੀਂ, ਇਹ ਹੈਗਾ ਜੀ, ਬਿਲਕੁਲ। ਦੇਖੋ ਨਾ, ਆਪਣੀ ਇੰਡੀਆ ਥੋੜੀ ਪਹਿਲੀ ਆਪਾਂ ਕੰਜ਼ਰਵੇਟਿਵ ਸੋਸਾਇਟੀ ਆ, ਰਾਈਟ, ਬਟ ਇਹ ਹੈ ਕਿ ਆਪਾਂ ਨੂੰ ਆਪਣੇ ਰਿਲੇਸ਼ਨ ਤੇ ਟਰੱਸਟ ਹੋਣਾ ਚਾਹੀਦਾ, ਸਭ ਤੋਂ ਵੱਡੀ ਗੱਲ ਹੈ, ਆਪਣੇ ਪਾਰਟਨਰ ਤੇ ਟਰੱਸਟ ਹੋਣਾ ਚਾਹੀਦਾ
0: ਜੀ,
1: ਜਿੱਥੇ ਵੀ ਜਾਂਦੇ ਹਾਂ, ਚਾਹੇ ਆਪਾਂ ਜੋਬ ਤੇ ਜਾਂਦੇ ਹਾਂ, ਚਾਹੇ ਆਪਾਂ ਜਿਮ ਜਾਂਦੇ ਹਾਂ, ਜਾਂ ਆਪਾਂ ਮੈਡੀਕਲ ਫੈਸਿਲਿਟੀ ਲੈਣ ਜਾਂਦੇ ਹਾਂ, ਜਾਂ ਆਪਾਂ ਕਾਫੀ ਪੀਣ, ਕਿਤੇ ਵੀ ਜਾਂਦੇ ਹਾਂ ਨਾ, ਆਪਾਂ ਨੂੰ ਉਸ ਚੀਜ਼ ਨੂੰ ਇਹਦਾ ਪ੍ਰੋਫੈਸ਼ਨਲੀ ਅਪਰੋਚ ਕਰਨਾ ਚਾਹੀਦਾ, ਰਾਦਰ ਦੈਨ ਕਿ ਉਹਦੇ ਚ ਇਨਸਿਕਿਉਰਿਟੀ ਆਪਣੇ ਕੱਢ ਕੇ ਤੇ ਉਹਨੂੰ ਇੱਕ ਗਲਤ ਦੋ ਕਰਨਾ
0: ਚਾਹੀਦਾ।
1: ਬੰਦੇ ਨੇ ਗਲਤ ਹੋਣਾ ਕਿਤੇ ਵੀ ਹੋ ਸਕਦਾ, ਲਾਈਕ ਇੱਥੇ ਕੋਈ ਉਹਦਾ ਉਹ ਲਿਮਿਟ ਨਹੀਂ ਹੈ, ਰਾਈਟ, ਇਸ ਕਰਕੇ ਮਤਲਬ ਕਿ ਆਪਣੇ ਰਿਲੇਸ਼ਨ ਤੇ ਟਰੱਸਟ ਹੋਣਾ ਚਾਹੀਦਾ, ਔਰ ਜੋ ਕੰਮ ਕਰ ਰਹੇ ਉਹਨੂੰ ਪ੍ਰੋਫੈਸ਼ਨਲੀ ਅਪਰੋਚ ਕਰ।
0: ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ,
1: ਵੱਡੀ ਗੱਲ,
0: ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਬਹੁਤ ਧੰਨਵਾਦ ਜੀ। 3421, ਹੈਲੋ
2: ਜੀ, ਨਵੀਂ, ਮੈਂ ਸ਼ਾਇਦ ਬੋਲ ਰਿਹਾ ਹੈਮਿਲਟਨ ਤੋਂ।
0: ਸ਼ਾਇਦ ਜੀ, ਕੀ ਹਾਲ ਹੈ?
2: ਅੱਛਾ ਜੀ, ਠੀਕ ਹੈ। ਅੱਛਾ, ਗੱਲ ਇਹ ਹੈ ਕਿ ਜਿਹੜੀ ਆਪਣੀ ਪਰੰਪਰਾ ਹੈ ਨਾ, ਆਪਣੇ ਜਿਸ ਕਲਚਰ ਤੋਂ ਅਸੀਂ ਬਿਲੋਂਗ ਕਰਦੇ ਹਾਂ, ਉਹਦੇ ਚ ਸ਼ਰਮ ਹਯਾ ਦਾ ਇੱਕ ਪਹਿਲੂ ਜਿਹੜਾ ਨਾ, ਹੁਣ ਡਾਕਟਰ ਕੋ ਅਸੀਂ ਲੈਟਸ ਸੇ ਅਸੀਂ ਡਾਕਟਰ ਕੋ ਜਾਂਦੇ ਹਾਂ, ਠੀਕ ਹੈ ਨਾ, ਉਹ ਸਾਡੀ ਮਜਬੂਰੀ ਹੈ, ਲੇਡੀ ਡਾਕਟਰ ਹੋਵੇ ਜਾਂ ਮੇਲ ਡਾਕਟਰ ਹੋਵੇ, ਡਜ਼ਨਟ ਮੈਟਰ, ਮਗਰ ਇਹਦੇ ਚ ਤੁਹਾਡੇ ਕੋਲ ਚੋਇਸ ਹੈ, ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਲੇਡੀ ਇੰਸਟ੍ਰਕਟਰ ਚਾਹੀਦੀ ਹੈ। ਮਗਰ ਮੇਰਾ ਨੀ ਖਿਆਲ ਕਿ ਇਟਸ ਮੇਕ ਸੈਂਸ ਕਿ ਅਗਰ ਲੜਕੀ ਸ਼ਾਦੀ ਸ਼ੁਦਾ ਔਰ ਕੋਈ ਉਹਨੂੰ ਮੇਲ, ਅਗਰ ਅਪਰਚੁਨਿਟੀ ਉਹਦੇ ਚ ਮੌਜੂਦ ਹੈ, ਅਗਰ ਆਪਸ਼ਨ ਮੌਜੂਦ ਹੈ ਤੇ ਉਹਨੂੰ ਫੀਮੇਲ ਇੰਸਟ੍ਰਕਟਰ ਹੀ ਲੈਣੀ ਚਾਹੀਦੀ ਹੈ, ਨਾ ਕਿ ਕੋਈ ਗੈਰ ਮਰਦ ਉਹਨੂੰ ਟੱਚ ਕਰੇ। ਵਾਈ? ਯਾਨੀ ਕਿ ਮੇਕ ਸੈਂਸ ਨਹੀਂ ਬਣਦੀ, ਮੇਲ ਔਰ ਫੀਮੇਲ ਦਾ ਜਿਹੜਾ ਜਿਹੜਾ ਅਟ੍ਰੈਕਸ਼ਨ ਹੁੰਦੀ ਹੈ ਨਾ, ਉਹ ਤੇ ਹੁੰਦੀ ਹੈ, ਪਸੰਦ ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਮਗਰ ਵਾਈ ਵੁੱਡ ਬੀ? ਨੋ, ਆਈ ਡੋਂਟ ਥਿੰਕ ਸੋ। ਤੇ ਦੂਸਰਾ, ਸੋਰੀ ਤੁਹਾਨੂੰ, ਮੈਨੂੰ ਕੋਈ ਸੈੱਲ ਫੋਨ ਦੀ ਡੀਲ ਦਾ ਕੋਈ ਨੰਬਰ ਦੇ ਦਿਓ ਪਲੀਜ਼।
0: ਪਰ ਹੁਣ ਦੇਖੋ, ਉਹ ਇੱਕ ਟ੍ਰੇਨਰ ਹੈ, ਉਹ ਇੱਕ ਪ੍ਰੋਫੈਸ਼ਨ ਹੈ ਵੀ, ਆਪਾਂ ਆਈ ਕਿਉਂ ਤੁਹਾਨੂੰ ਲੱਗਦਾ ਕਿ ਗੈਰ ਮਰਦ ਨੂੰ ਹੱਥ ਲਾ ਰਿਹਾ? ਉਹ ਤਾਂ ਹੁਣ ਚਲੋ ਉਹਦੀ ਜੋਬ ਹੈ।
2: ਨਹੀਂ ਨਹੀਂ, ਜੋਬ ਜ਼ਰੂਰ, ਮੈਂ ਇਹ ਨਹੀਂ ਸਮਝਦਾ, ਮਗਰ ਸ਼ੁਡ ਅਵਾਇਡ, ਅਵਾਇਡ ਕਰਨਾ ਚਾਹੀਦਾ।
0: ਠੀਕ ਹੈ,
2: ਲੇਡੀ ਨੂੰ ਬੀਇੰਗ ਅ ਗੁੱਡ ਵਾਈਫ, ਮੈਂ ਇਹ ਨੀ ਕਹਿੰਦਾ ਪਿਆ ਕਿ ਉਹਦਾ ਕਰੈਕਟਰ ਲੂਜ਼ ਹੋਏਗਾ, ਮਗਰ ਨਹੀਂ, ਵਾਈ ਹੀ ਵੁੱਡ ਟੱਚ ਦੈਟ, ਜਿਹੜੀ ਉਹ ਮੇਲ ਔਰ ਫੀਮੇਲ ਦੀ ਅਟ੍ਰੈਕਸ਼ਨ ਹੁੰਦੀ ਹੈ ਨਾ, ਉਹ ਤੇ ਵਿੱਚ ਫੀਲਿੰਗਸ ਹੁੰਦੀ ਹੈ, ਉਹਨੂੰ ਤੁਸੀਂ ਅਗਰ ਕੋਈ ਬੰਦਾ ਹੁਣ ਕਿਸੇ ਦੇ ਮਨ ਚ ਕੀ ਹੈ, ਤੁਸੀਂ ਤਾਂ ਨੀ ਉਹਨੂੰ, ਮਗਰ ਉਹ ਅਗਰ ਉਹਨੂੰ ਟੱਚ ਕਰੇਗਾ ਕੋਈ ਦੂਸਰਾ ਮਰਦ, ਤੇ ਡੈਫੀਨੇਟਲੀ ਉਹਦੇ ਵਿੱਚ ਫੀਲਿੰਗਸ ਹਰਟ ਹੋਣਗੀਆਂ।
0: ਠੀਕ ਹੈ, ਪਰ ਹੁਣ ਦੇਖੋ ਭਾਜੀ, ਹੁਣ ਆਪਾਂ ਕੰਮ ਕਰਦੇ ਹਾਂ, ਜੇ ਕੋਈ ਲੇਡੀ ਕਿਸੇ ਦਫ਼ਤਰ 'ਚ ਕੰਮ ਕਰਦੀ ਹੈ ਤੇ ਕਈ ਵਾਰ ਟੀਮ ਪ੍ਰੋਜੈਕਟਸ ਹੁੰਦੇ ਆ, ਤੇ ਉਹ ਕਿਸੇ ਫਾਈਲ 'ਤੇ ਕੰਮ ਕਰ ਰਹੀ ਹੈ ਕਿਸੇ ਬੰਦੇ ਨਾਲ, ਤੇ ਉਹਨਾਂ ਨੂੰ ਕਹਿ ਲਓ ਕਿ ਸ਼ਾਮ ਨੂੰ ਲੇਟ ਆਫਿਸ 'ਤੇ ਰਹਿਣਾ ਪੈਂਦਾ, ਕੀ ਉਹ ਕਹੂਗੀ ਬੰਦੇ ਨੂੰ ਕਿ ਸੋਰੀ ਵੀ ਮੈਂ ਤਾਂ ਆਫਿਸ 'ਤੇ ਨਾ ਰਹਿ ਨਹੀਂ ਸਕਦੀ?
2: ਨਹੀਂ ਨਹੀਂ, ਦੈਟਸ ਟੋਟਲੀ ਡਿਫਰੈਂਟ ਥਿੰਗਸ।
0: ਠੀਕ ਹੈ,
2: ਇਹਦੇ ਨਾਲ ਇਹ ਹੈ ਕਿ ਤੁਸੀਂ ਉਹਨੇ ਲੇਡੀ ਨੇ ਉਹਨੇ ਇੰਸਟ੍ਰਕਟਰ ਨੇ ਉਹਨੂੰ ਟੱਚ ਕਰਨਾ, ਉਹਨੂੰ ਹੋ ਸਕਦਾ ਉਹਨੂੰ ਐਸੀ ਜਗ੍ਹਾ ਤੇ ਜਿਹੜੀ ਕਿ ਐਸੇ ਪਾਰਟਸ ਹੁੰਦੇ

0: ਨੇ ਜਿਹੜੇ ਕਿ ਅਲਾਓ ਨਹੀਂ ਕਰਦੇ, ਸਾਡੇ ਸੋਸਾਇਟੀ ਚ ਨਹੀਂ ਉਹਨੂੰ ਅਲਾਓ ਕਰਦੇ ਕਿ ਕੋਈ ਗੈਰ ਮਰਦ ਉਹਨੂੰ ਟੱਚ ਕਰੇ। ਅਸੀਂ ਮਸਲ ਹੋਰ ਸਿਸਟਰ ਭੈਣਾਂ ਵਾਲੇ ਬੱਚੀਆਂ ਵਾਲੇ ਮਸਲ ਕਿ ਅਸੀਂ ਨਹੀਂ ਅਲਾਓ ਕਰਾਂਗੇ ਕਿ ਕੋਈ ਬੰਦਾ ਉਹਨੂੰ ਕੋਈ ਗੈਰ ਮਰਦ ਉਹਨੂੰ ਟੱਚ ਕਰੇ।
1: ਠੀਕ ਹੈ ਸਰ, ਨਹੀਂ ਥੈਂਕ ਯੂ ਸੋ ਮਚ, ਥੈਂਕ ਯੂ ਤੁਹਾਡੇ ਓਪੀਨੀਅਨ ਲਈ। ਤੇ ਕਿਹੜਾ ਨੰਬਰ ਲੈਣਾ ਸੀ ਫੋਨ ਲਈ?
0: ਹਾਂਜੀ ਕੋਈ ਮੋਬਾਈਲ ਦੀ ਡੀਲ।
1: ਹਾਂਜੀ ਮੋਬਾਈਲ ਦੇ ਲਈ 905
0: ਜੀ
1: 7700 ਥੈਂਕ ਯੂ ਸਰ। ਸੋ ਇਹ ਕਹਿੰਦੇ ਕਿ ਨਹੀਂ ਬਈ ਇੱਦਾਂ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਦੇ ਨਾਲ ਅਸੀਂ ਨਹੀਂ ਸਹਿਮਤ ਕਿ ਕੋਈ ਮਰਦ ਜਿਹਨੂੰ ਚਲੋ ਜ਼ਰੂਰਤ ਨਹੀਂ ਵੀ ਉਹ ਉਸਨੂੰ ਟ੍ਰੇਨ ਕਰੇ। ਕਹਿੰਦੇ ਕਿ ਕੋਈ ਡਾਕਟਰ ਹੈ ਕੋਈ ਸਰਜਨ ਹੈ ਉਹ ਵੱਖਰੀ ਗੱਲ ਹੈ, ਉਹ ਤਾਂ ਚਲੋ ਉਸਨੂੰ ਲੈ ਕੇ ਤਾਂ ਆਪਾਂ ਓਬਜੈਕਟ ਨਹੀਂ ਕਰ ਸਕਦੇ, ਬਟ ਇਸ ਚੀਜ਼ ਜਿੱਥੇ ਆਪਣੀ ਕੋਈ ਚੋਇਸ ਹੈ ਆਪਾਂ ਨਾ ਜ਼ਰੂਰ ਕਰ ਸਕਦੇ ਹਾਂ। ਇੱਕ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਏ ਟੂ ਜ਼ੈਡ ਕੋਈ ਵੀ ਰਿਪੇਅਰ ਹੈ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਪੱਕਾ ਯਾਦ ਰੱਖੋ। ਬਹੁਤ ਵਧੀਆ ਟੀਮ ਹੈ, ਏਡੇ ਵੱਡੇ ਵੱਡੇ ਡਿਸਕਾਊਂਟ ਲੱਗੇ ਆ ਨਾ ਟਾਇਰਾਂ ਦੇ ਉੱਤੇ, ਜਾਓਗੇ ਤੁਸੀਂ ਕਹੋਗੇ ਯਾਰ ਹਾਈ ਐਂਡ ਟਾਇਰ ਉਹ ਵੀ ਇਸ ਪ੍ਰਾਈਸ 'ਚ, ਵਾਹ। ਸੋ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ, ਯਾਦ ਰੱਖੋ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। 6472346293 6472346293 6 4076 ਹੈਲੋ
2: ਤੁਹਾਡਾ
1: ਰਿਸ਼ਤਾ ਕਿੱਥੇ ਨਿਭਣਾ?
2: ਨਹੀਂ ਨਹੀਂ ਭਾਜੀ ਦੇਖੋ ਅਗਰ ਮਤਲਬ ਕਿ ਉਹਨੂੰ ਪ੍ਰੋਬਲਮ ਹੋ ਰਹੀ ਹੈ ਅਗਰ ਉਹ ਲੜਾਈ ਕਰੇਗਾ ਤਾਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ, ਅਗਰ ਅਗਰ ਉਹ ਸਮਝ ਰਿਹਾ ਆਪਣੀ ਵਾਈਫ ਨੂੰ ਤਾਂ ਵਾਈਫ ਨੂੰ ਵੀ ਸਮਝੇਗੀ ਨਾ ਫਿਰ ਉਹ ਆਪਣੇ ਹਸਬੈਂਡ
1: ਦੀ। ਪਰ ਚਲੋ ਜੇ ਹਸਬੈਂਡ ਨੂੰ ਲੋੜ ਹੀ ਨਹੀਂ ਟ੍ਰੇਨਰ ਦੀ ਫਿਰ ਕੀ ਕਰੂਗਾ?
2: ਭਾਜੀ ਦੇਖੋ ਕਈ ਵੇਲੇ ਰਿਸ਼ਤਿਆਂ ਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਅਗਰ ਤੁਸੀਂ ਖੁਦ ਫੀਲ ਕਰਦੇ ਚੀਜ਼ ਨੂੰ ਫਿਰ ਤੁਹਾਨੂੰ ਪਤਾ ਲੱਗਦਾ ਕਿ ਅੱਗੇ ਤੇ ਕੀ ਬੀਤਦੀ ਰਾਈਟ, ਕਿ ਹੁਣ ਅਗਰ ਉਹ ਜੋ ਹਸਬੈਂਡ ਫੀਲ ਕਰ ਰਿਹਾ ਹੁਣ ਅਗਰ ਵਾਈਫ ਦੇਖੇਗੀ ਅਚੀਵਮੈਂਟ ਇਹਨਾਂ ਦਾ ਆਪਣੇ ਹਸਬੈਂਡ ਨੂੰ ਉਹ ਵੀ ਉਹ ਫੀਲ ਕਰੇਗੀ ਕਿ ਉਹ ਕਿਉਂ ਮੈਨੂੰ ਰੋਕ ਰਿਹਾ ਸੀ, ਮੇਰਾ ਮਤਲਬ ਇਹ ਓਪੀਨੀਅਨ ਹੈ।
1: ਸੋ ਸੋ ਤੁਸੀਂ ਵੀ ਜੀ ਤੁਹਾਡੀ ਤੁਸੀਂ ਕਦੇ ਵੀ ਆਪਣੀ ਵਾਈਫ ਨੂੰ ਨਹੀਂ ਅਲਾਓ ਕਰੋਗੇ ਰਾਈਟ? ਠੀਕ ਹੈ ਚਲੋ ਨੈਵਰ, ਐਂਡ ਜੇ ਉਹ ਕਵੇ ਕਿ ਵੀ ਯਾਰ ਏਡੀ ਕਿਹੜੀ ਗੱਲ ਹੈ ਤੁਸੀਂ ਅਪਸੈਟ ਹੋਵੋਗੇ ਰਾਈਟ?
2: ਹਾਂਜੀ ਕੁਛ ਮਤਲਬ ਆਪਾਂ ਰਿਲੇਸ਼ਨ ਚਾਹੁੰਦੇ ਚਾਹੇ ਬੋਏਫ੍ਰੈਂਡ ਗਰਲਫ੍ਰੈਂਡ ਆ ਚਾਹੇ ਹਸਬੈਂਡ ਵਾਈਫ ਆ, ਆਪਣੇ ਕੋਲ ਸਟਰੋਂਗ ਹੁੰਦੀ ਹੈ ਦੋਨਾਂ ਦੇ ਜਿੱਥੇ ਆਪਾਂ ਐਗਰੀ ਕਰਦੇ ਰਾਈਟ, ਜਿੱਦਾਂ ਆਪਾਂ ਕੀ ਸਾਡੇ ਓਪੀਨੀਅਨ ਮੈਚ ਕਰਦੇ ਆ
1: ਜੀ,
2: ਤੇ ਉਹ ਓਪੀਨੀਅਨ ਜਿਹੜੇ ਅੱਗੇ ਜਾ ਕੇ ਆਪਣੇ ਰਿਸ਼ਤੇ ਨੂੰ ਸਟਰੋਂਗ ਬਣਾਉਂਦੇ ਆ, ਤਾਂ ਆਪਾਂ ਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਆ, ਮਤਲਬ ਉਹਦੀ ਬਿਲੀਫ ਦੀ ਨਾ ਕਿ ਉਹ ਬੰਦਾ ਕੀ ਫੀਲ ਕਰ ਰਿਹਾ ਮੋਰ ਦੈਨ ਮਤਲਬ ਆਪਾਂ।
1: ਚਲੋ ਠੀਕ ਹੈ, ਸੋ ਵਾਈਫ ਨੂੰ ਆਬਜੈਕਟ ਨਹੀਂ ਕਰਨਾ ਚਾਹੀਦਾ, ਤੇ ਜੇ ਉਹ ਕਰਦੀ ਤਾਂ ਬੰਦੇ ਨੂੰ ਵੀ ਇੱਕ ਫੀਮੇਲ ਹਾਇਰ ਕਰਨੀ ਚਾਹੀਦੀ। ਚਲੋ ਠੀਕ ਹੈ ਥੈਂਕ ਯੂ, ਸੋ ਲੜੀ ਚਲੋ ਆਪਸ ਵਿੱਚ ਹੈ, ਜੇ ਤੂੰ ਹੀ ਕੀਤਾ ਤਾਂ ਫਿਰ ਮੈਂ ਵੀ ਕਰੂੰ, ਜੇ ਦੇਖੋ ਆਪਾਂ ਛੋਟੇ ਨਹੀਂ ਸੀ ਹੁੰਦੇ ਵੀ ਤੂੰ ਮੈਨੂੰ ਚੁੰਡੀ ਵੱਢੀ ਹੈ ਤਾਂ ਮੈਂ ਤੇਰੇ ਵੀ ਵੱਢੂ, ਸੋ ਉਹੀ ਗੱਲ ਹੋ ਗਈ। ਸੋ ਪ੍ਰੋਗਰਾਮ ਪੰਜਾਬੀ ਲੜਾ 905 673 33 ਨੰਬਰ ਹੈ ਆਪਣਾ, 9056733 3337 9056733 3337 ਆਪਣਾ 101 ਫੋਨ ਨੰਬਰ ਹੈ, ਦੇਖ ਲਓ ਹੈ। ਮੈਂ ਨਹੀਂ ਕਹਿ ਰਿਹਾ ਤੁਸੀਂ ਗਲਤ ਹੋ, ਕਿਤੇ ਨਾ ਕਿਤੇ ਠੀਕ ਹੈ ਯਾਰ, ਜੇ ਹਸਬੈਂਡ ਨਹੀਂ ਸਹਿਮਤ ਵਾਈਫ ਕਹਿ ਦੇਵੇ ਕਿ ਚਲੋ ਜੀ ਨੋ ਪ੍ਰੋਬਲਮ, ਜੇ ਤੁਸੀਂ ਚਾਹੁੰਦੇ ਹੋ ਤਾਂ ਕੋਈ ਨਾ ਮੈਂ ਐਡਜਸਟ ਕਰ ਲੈਣੀ ਹੈ, ਬਟ ਮੈਂ ਇਹ ਕਹਿ ਰਿਹਾ ਕਿ ਆਪਣੇ ਮਾਇੰਡਸੈਟ ਕਿਤੇ ਨਾ ਕਿਤੇ ਆਪਾਂ ਯੂਨੋ ਜਿੰਨਾ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਵੀ ਟਰੱਸਟ ਕਰਦੇ ਹਾਂ, ਸਾਨੂੰ ਨਹੀਂ ਕੋਈ ਪਰਵਾਹ ਹੈਗੀ ਹੈ, ਥੋੜ੍ਹੀ ਬਹੁਤੀ ਯਾਰ ਆਪਣੇ 'ਚ ਇੱਕ ਯੂਨੋ ਕਿਹੜਾ ਸ਼ਬਦ ਹੈ ਇੰਟਾਈਟਲਮੈਂਟ ਜੀ। ਸੋ 9056733337 'ਤੇ ਜ਼ਰੂਰ ਸ਼ੇਅਰ ਕਰੋ ਯਾਰ, ਸਾਡੀਆਂ ਲੇਡੀਜ਼ ਕੀ ਕਹਿੰਦੀਆਂ ਨੇ, ਹੋਰ ਕੁਝ ਲੇਡੀਜ਼ ਦਾ ਵੀ ਮੈਂ ਓਪੀਨੀਅਨ ਜ਼ਰੂਰ ਸੁਣਨਾ ਚਾਹਾਂਗਾ। 9056733337 ਆਪਣਾ ਫੋਨ ਨੰਬਰ ਹੈ। ਇੱਕ ਤੁਹਾਨੂੰ ਮੈਸੇਜ ਦੇਣਾ ਯਾਰ, ਇੱਕ ਐਸੀ ਕਮਾਲ ਦੀ ਫਿਲਮ ਰਿਲੀਜ਼ ਹੋ ਰਹੀ ਹੈ ਯਾਰ, ਪਹਿਲਾਂ ਤੁਸੀਂ ਸੁਣਿਓ ਕਿਹੜਾ ਤੇ ਫਿਰ ਜਾਣਕਾਰੀ ਦਿੰਦੇ ਹਾਂ ਤੁਹਾਨੂੰ, ਆ ਲਓ।
3: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਵਿਕਰਮਜੀਤ ਵਿਰਕ, ਯੋਗਰਾਜ ਸਿੰਘ, ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ। ਡਾਇਰੈਕਟਿਡ ਬਾਈ ਆਰ ਮਲਕਾਣਾ। 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਪੰਜਾਬੀ ਮੂਵੀ ਮਿੱਟੀ ਦੇ ਪੁੱਤ।
1: ਕਿਆ ਬਾਤ ਹੈ, ਦੇਵ ਖਰਾਉੜ ਯਾਰ ਐਕਟਰਾਂ ਦਾ ਐਕਟਰ ਤੇ ਯੋਗਰਾਜ ਸਿੰਘ ਜੀ ਹੁਣ ਫਿਲਮ ਦੇ ਵਿੱਚ। ਯਾਰ ਤੁਹਾਨੂੰ ਪਤਾ ਹੈ ਕਿ ਇਹ ਦੋਨੋਂ ਜਦੋਂ ਵਾਕੀ ਸਕਰੀਨ ਦੇ ਮਾਹਰ ਜੁੜ ਜਾਣ ਤਾਂ ਫਿਲਮ ਕਿੱਡੀ ਤਕੜੀ ਹੋਣੀ ਹੈ। ਸੋ ਮਿੱਟੀ ਦੇ ਪੁੱਤ ਪੰਜਾਬੀ ਐਕਸ਼ਨ ਡਰਾਮਾ ਫਿਲਮ 18 ਸਪਤੰਬਰ ਨੂੰ ਤੁਹਾਡੇ ਨੇੜਲੇ ਘਰਾਂ ਦੇ ਵਿੱਚ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮਿੱਟੀ ਦੇ ਪੁੱਤ, ਗੇਟ ਰੈਡੀ ਤੇ ਮਿੱਟੀ ਦੇ ਪੁੱਤ ਦੇਖੋ ਤੇ ਮਿੱਟੀ ਦੇ ਪੁੱਤ ਫਿਲਮ ਬੜੀ ਖੂਬਸੂਰਤ ਹੋਵੇਗੀ। ਜ਼ਰੂਰ ਜ਼ਰੂਰ ਜ਼ਰੂਰ ਸਭ ਨੇ ਥੀਏਟਰਸ ਵਿੱਚ ਪਹੁੰਚਣਾ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਓ ਵਾਹ ਵੀ ਵਾਹ, ਕਿਆ ਬਾਤ ਹੈ, ਨਹੀਂ ਰਿਸਣ ਵੀ ਚੱਕਤੇ ਫੱਟੇ। ਓਕੇ, ਸੋ ਤੁਹਾਡੀਆਂ ਕਾਲਸ ਵੀ ਲੈਣੇ ਆ, ਡੋਂਟ ਵਰੀ। ਨੰਬਰ ਹੈ ਆਪਣਾ 9056733337। ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸੁਜੋਕ ਹੋਮਿਓ ਕਲੀਨਿਕ, ਜਸਟ ਉਡੀਕ ਕਰ ਰਹੇ ਹਾਂ ਤੇ ਪਰਮਿੰਦਰ ਜੀ ਦੇ ਨਾਲ। ਜਿਉਂ ਹਾਂ, ਕਿਆ ਬਾਤ ਹੈ। ਸੋ ਪਰਮਿੰਦਰ ਜੀ ਬਹੁਤ ਹੀ ਵੈਲ ਐਜੂਕੇਟਡ, ਵੈਲ ਨੌਲੇਜਬਲ, ਤੇ ਤੁਹਾਡੀ ਬਿਮਾਰੀ ਨੂੰ ਆਈ ਨਹੀਂ ਕਿ ਚੱਕੋ ਦਵਾਈ ਠੀਕ ਹੈ, ਪ੍ਰੋਪਰ ਕੰਸਲਟੇਸ਼ਨ, ਕਦੋਂ ਬਿਮਾਰੀ ਸ਼ੁਰੂ ਹੋਈ, ਕਿਵੇਂ ਸ਼ੁਰੂ ਹੋਈ, ਜੋ ਰੂਟ ਕੌਜ਼ ਹੈ ਉਸ ਨੂੰ ਲੱਭ ਕੇ ਫਿਰ ਪਰਮਿੰਦਰ ਜੀ ਤੇ ਸੁਜੋਕ ਹੋਮਿਓ ਕਲੀਨਿਕ ਦੀ ਟੀਮ ਟ੍ਰੀਟ ਕਰਦੇ ਨੇ। ਸੋ ਪਰਮਿੰਦਰ ਜੀ, ਪਹਿਲਾਂ ਤਾਂ ਤੁਹਾਡਾ ਵੈਲਕਮ ਜੀ, ਸਵਾਗਤ ਹੈ।
4: ਥੈਂਕ ਯੂ ਸੋ ਮਚ ਨਵੀ, ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ।
3: ਸੋ ਪਰਮਿੰਦਰ ਜੀ, ਅੱਜ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਆਪਾਂ, ਡੀਜੈਨਰੇਟਿਵ ਚੇਂਜਸ ਇਨ ਆਪਣੇ ਜਿਹੜੇ ਜੁਆਇੰਟਸ ਨੇ ਤੇ ਹੋਮਿਓਪੈਥੀ ਕਿਵੇਂ ਹੈਲਪ ਕਰਦੀ ਹੈ, ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੀਨੋ ਇਹ ਟਰਮ ਦਾ ਨਹੀਂ ਪਤਾ ਕਿ ਡੀਜੈਨਰੇਟਿਵ ਦਾ ਕੀ ਮਤਲਬ ਹੈ, ਥੋੜੀ ਜਿਹੀ ਜਾਣਕਾਰੀ ਪਲੀਜ਼ ਦਿਓ।
4: ਬਿਲਕੁਲ ਬਿਲਕੁਲ ਨਵੀ, ਸੋ ਡੀਜੈਨਰੇਟਿਵ ਡਿਜ਼ੀਜ਼ ਜਿਹੜਾ ਨਾ, ਇਹ ਸਾਨੂੰ ਆਪਣੇ ਜ਼ਿਆਦਾਤਰ ਜਿਹੜੇ ਜੁਆਇੰਟਸ ਦੇ ਅੰਦਰ ਪੇਨ ਆ ਰਹੀ ਹੈ, ਜਦੋਂ ਆਪਾਂ ਪੇਸ਼ੈਂਟ ਕਹਿੰਦਾ ਵੀ ਮੈਂ ਥੱਕ ਹਾਰ ਕੇ ਡਾਕਟਰ ਕੋਲੋਂ ਐਕਸਰੇ ਕਰਾਇਆ ਤੇ ਨਿਕਲਿਆ ਕੁਛ ਵੀ ਨੀ, ਡਾਕਟਰ ਕਹਿੰਦਾ ਕੁਛ ਵੀ ਨੀ ਤੇਰੇ ਟੈਸਟ ਚ, ਤੇ ਜਦੋਂ ਰਿਪੋਰਟ ਪੜੀ ਜਾਂਦੀ ਉਹਦੇ ਚ ਲਿਖਿਆ ਜਾਂਦਾ ਹੈ ਡੀਜੈਨਰੇਟਿਵ ਡਿਸਕ ਡਿਜ਼ੀਜ਼ ਜਾਂ ਫਿਰ ਡੀਜੈਨਰੇਟਿਵ ਚੇਂਜਸ ਇਨ ਯੋਰ ਜੁਆਇੰਟ, ਸੋ ਡਾਕਟਰ ਕਹਿੰਦਾ ਵੀ ਕੁਛ ਨੀ ਹੋਇਆ। ਸੋ ਵਟ ਡੀਜੈਨਰੇਟਿਵ ਡਿਜ਼ੀਜ਼ ਮੀਨਸ, ਹੌਲੀ ਹੌਲੀ ਜੋੜ ਦਾ ਘਸ ਜਾਣਾ, ਜਿਵੇਂ ਕੱਪੜਾ ਹੌਲੀ ਹੌਲੀ ਘਸ ਕੇ ਫਟਦਾ ਹੈ, ਉਸੇ ਤਰ੍ਹਾਂ ਸਾਡੇ ਜੋੜ ਜਿਨ੍ਹਾਂ ਤੇ ਵੀ ਕੋਈ, ਚਾਹੇ ਉਹ ਵੇਟ ਬੇਰਿੰਗ ਜੁਆਇੰਟ ਹੈਗੇ ਨੇ ਜਾਂ ਰਿਪੈਟੇਟਿਵ ਯੂਜ਼ ਵਾਲੇ ਜੁਆਇੰਟਸ ਹੈਗੇ ਨੇ ਜਿਵੇਂ ਹੱਥਾਂ ਦੇ ਜੋੜ ਹੋ ਗਏ, ਸ਼ੋਲਡਰਸ ਦੇ ਜੋੜ ਹੋ ਗਏ, ਨੀਜ਼ ਦੇ ਜੋੜ ਹੋ ਗਏ, ਤਾਂ ਉਹ ਜੋੜ ਜਿਨ੍ਹਾਂ ਤੇ ਅਸੀਂ ਜ਼ਿਆਦਾ ਭਾਰ ਪਾਉਂਦੇ ਹਾਂ ਹੌਲੀ ਹੌਲੀ ਹੌਲੀ ਹੌਲੀ ਘਸਦੇ ਨੇ। ਜੋੜਾਂ ਦਾ ਕੀ ਘਸਦਾ ਹੈ? ਐਟ ਦ ਐਂਡ ਆਫ ਐਵਰੀ ਬੋਨ ਨਵੀ, ਜੁਆਇੰਟ ਤੋਂ ਪਹਿਲਾਂ ਉਹਦੇ ਉੱਤੇ ਇੱਕ ਕੋਟਿੰਗ ਹੁੰਦੀ ਜਿਸਨੂੰ ਕਾਰਟਲੇਜ ਕਿਹਾ ਜਾਂਦਾ ਹੈ। ਇੱਥੇ ਤਾਂ ਸਾਡੇ ਸਾਰੇ ਲਿਸਨਰਸ ਸਮਝਦੇ ਹੋਣਗੇ, ਦੇ ਵਿਲ ਕਨੈਕਟ ਵਿਦ ਮੀ, ਕਿ ਉਹਨਾਂ ਨੇ ਸੁਣਿਆ ਵੀ ਕਾਰਟਲੇਜ ਘਸ ਗਿਆ। ਦਿਸ ਇਜ਼ ਵੇਅਰ ਐਗਜੈਕਟਲੀ ਦ ਡੀਜੈਨਰੇਟਿਵ ਡਿਜ਼ੀਜ਼ ਕਮ ਔਰ ਡੀਜੈਨਰੇਸ਼ਨ ਆਫ ਦ ਜੁਆਇੰਟ ਕਮਸ, ਕਿ ਤੁਹਾਡਾ ਕਾਰਟਲੇਜ, ਉਹ ਕਵਰਿੰਗ ਇਨ ਬਿਟਵੀਨ ਟੂ ਬੋਨਸ, ਜਿਹੜੀ ਕਵਰਿੰਗ ਉਸਨੂੰ ਸਮੂਥ ਮੂਵਮੈਂਟ ਵਾਸਤੇ ਰੱਖਦੀ ਹੈ, ਉਹ ਹੌਲੀ ਹੌਲੀ ਘਸਣੀ ਸ਼ੁਰੂ ਹੁੰਦੀ ਹੈ। ਤੇ ਜਦੋਂ ਇਹ ਜੋੜ ਘਸਣਾ ਸ਼ੁਰੂ ਹੁੰਦਾ ਹੈ, ਫਿਰ ਇੱਕ ਤਾਂ ਤੁਹਾਡਾ ਉੱਥੋਂ ਕਵਰਿੰਗ ਜਾਂਦੀ ਹੈ ਤੇ ਦੂਸਰਾ ਬੋਨ ਓਵਰਗਰੋ ਹੋਣ ਲੱਗਦੀ ਹੈ, ਜਿਸਨੂੰ ਆਸਟੀਓਫਾਈਟਸ ਕਿਹਾ ਜਾਂਦਾ ਹੈ। ਇਹ ਦੋ ਚੀਜ਼ਾਂ ਕਿਸੇ ਵੀ ਆਰਥਰੈਟਿਕ ਚੇਂਜਸ ਇਨ ਦ ਜੁਆਇੰਟ ਦੇ ਵਿੱਚ ਤੁਹਾਡੇ ਐਕਸਰੇ ਦੇ ਵਿੱਚ ਦਿਖਣਗੀਆਂ, ਜਿਸਨੂੰ ਕਿ ਤੁਹਾਨੂੰ ਤੁਹਾਡੇ ਡਾਕਟਰ ਦੱਸਦੇ ਨੇ ਵੀ ਇਹ ਕੁਛ ਨੀ ਕੀਤਾ ਜਾ ਸਕਦਾ, ਆਰਥਰਾਈਟਸ ਹੋ ਗਿਆ, ਪੇਨ ਕਿਲਰ ਖਾਓ। ਸੋ ਜੇ ਤੁਸੀਂ ਇਸ ਨੂੰ ਟ੍ਰੀਟ ਕਰਨਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਪੇਸ਼ੈਂਟ ਦਾ ਇਹ ਗੋਲ ਹੁੰਦਾ ਨਾ ਵੀ ਮੇਰੇ ਵਾਸਤੇ ਵੀ ਜਦੋਂ ਪੇਸ਼ੈਂਟ ਰਿਪੋਰਟ ਰੱਖਦਾ ਨਾ ਸਾਹਮਣੇ ਵੀ ਡੀਜੈਨਰੇਟ ਚੇਂਜ ਹੋ ਗਿਆ ਤੁਸੀਂ ਕਿੰਨੀ ਛੇਤੀ ਇਸ ਨੂੰ ਠੀਕ ਕਰ ਦਿਓਗੇ। ਸੋ ਇੱਥੇ ਸਮਝਣਾ ਜ਼ਰੂਰੀ ਇਹ ਹੈ ਕਿ ਜੋੜ ਨਵਾਂ ਨਹੀਂ ਪੈਣਾ, ਉਹ ਘਸ ਗਿਆ, ਉਹ ਡੀਜੈਨਰੇਟ ਹੋ ਗਿਆ, ਵਿਚ ਮੀਨਸ ਜੇ ਐਕਸਰੇ ਕਰਾਂਗੇ ਤਾਂ ਸ਼ਾਇਦ ਉਹ ਕਾਰਟਲੇਜ ਨਾ ਦਿਸੇ, ਪਰ ਬਿਕੋਜ਼ ਆਫ ਦੈਟ ਡੈਮੇਜ ਜੋੜ ਦੇ ਅੰਦਰ ਦੀ ਇਨਫਲਮੇਸ਼ਨ ਜਿਹੜੀ ਕਿ ਜੋੜ ਨੂੰ ਕੱਸ ਦਿੰਦੀ ਹੈ, ਸਵੇਰ ਨੂੰ ਮਰੀਜ਼ ਉੱਠਦਾ ਤੇ ਮੋਢਾ ਨਹੀਂ ਮੁੜਦਾ, ਗੋਡਾ ਨਹੀਂ ਮੁੜਦਾ, ਮਰੀਜ਼ ਕਹਿੰਦਾ 5 ਮਿੰਟ ਲੱਗਦੇ ਨੇ ਮੈਨੂੰ ਮੰਜੇ ਤੋਂ ਪਹਿਲਾਂ, ਪਿੱਠ ਨੂੰ ਸਿੱਧਾ ਕਰਦੇ ਆ ਜਦੋਂ ਮੈਂ ਮੰਜੇ ਚੋਂ ਨਿਕਲਦਾ ਵਾਂ, ਤੇ 10-15 ਮਿੰਟ ਮੈਨੂੰ ਬਾਡੀ ਨੂੰ ਵਾਰਮ ਅਪ ਕਰਨ ਚ ਲੱਗਦੇ ਆ, ਫਿਰ ਮੇਰੇ ਜੋੜ ਮੂਵਮੈਂਟ ਚ ਆਉਂਦੇ ਆ, ਬਿਕੋਜ਼ ਆਲ ਨਾਈਟ ਉਹ ਇਨਫਲਮੇਸ਼ਨ ਤੁਹਾਡੇ ਜੋੜਾਂ ਨੂੰ ਜਕੜ ਦਿੰਦੀ ਹੈ, ਤੇ ਉਸ ਇਨਫਲਮੇਸ਼ਨ ਨੂੰ ਘਟਾਉਣ ਵਾਸਤੇ ਆਪਾਂ ਕੀ ਲੈਂਦੇ ਆ, ਇਹ ਜਿਹੜਾ ਫੰਕਸ਼ਨਲ ਡਿਸਆਰਡਰ ਆਉਂਦਾ ਨਾ ਜੁਆਇੰਟ ਦਾ, ਉਸ ਨੂੰ ਨੈਚੁਰਲੀ ਹੋਮਿਓਪੈਥੀ ਨਾਲ ਰਿਵਰਸ ਕੀਤਾ ਜਾ ਸਕਦਾ, ਵਿਦਆਊਟ ਐਨੀ ਡਿਸਕੰਫਰਟ, ਵਿਦਆਊਟ ਐਨੀ ਟਾਈਟਨੈਸ ਆਫ ਜੁਆਇੰਟ, ਵਿਦਆਊਟ ਐਨੀ ਡਿਫੋਰਮਿਟੀ, ਵਿਦਆਊਟ ਅਸੀਂ ਵਿੰਗਾ ਟੇਢਾ ਤੁਰਨਾ। ਬਹੁਤ ਜ਼ਿਆਦਾ ਪੇਸ਼ੈਂਟ ਕਹਿਣਗੇ ਕਿ ਮੈਂ ਲੰਘ ਮਾਰਨ ਲੱਗ ਗਿਆ, ਟੇਢਾ ਤੁਰਨ ਲੱਗ ਗਿਆ, ਇੱਕ ਪਾਸੇ ਨੀਂਹ ਤੇ ਭਾਰ ਨਹੀਂ ਪੈਂਦਾ, ਸੋ ਆਈ ਵਾਕ ਵਾਬਲੀ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਵਿਦਆਊਟ ਟੇਕਿੰਗ ਦੈਟ ਪੇਨ ਕਿਲਰ ਜਿਹੜਾ ਡਾਕਟਰ ਨੇ ਕਿਹਾ ਰੋਜ਼ ਟਾਈਨੋਲ ਲੈ ਲਓ ਜਾਂ ਫਿਰ ਕੋਈ ਐਂਟੀ ਇਨਫਲਾਮੇਟਰੀ ਖਾਓ, ਕਿਉਂਕਿ ਹੁਣ ਤੁਹਾਡੇ ਸਰੀਰ ਦੇ ਅੰਦਰ ਆਰਥਰਾਈਟਿਸ ਆ ਚੁੱਕਾ ਹੈ, ਉਸਨੂੰ ਅਸੀਂ ਵਿਦਆਊਟ ਹਰਟਿੰਗ ਅਵਰ ਲਿਵਰ ਐਂਡ ਕਿਡਨੀ ਨੈਚੁਰਲੀ ਠੀਕ ਕਰ ਸਕਦੇ ਹਾਂ। ਸੋ ਵਟ ਵੀ ਕੈਨ ਵਰਕ ਔਨ, ਨੋਟ ਦ ਸਟਰਕਚਰ, ਉਹਨੂੰ ਰਿਵਰਸ ਨਹੀਂ ਹੋ ਕਰ ਸਕਦੇ, 60 ਸਾਲਾਂ ਚ ਅਸੀਂ ਜੋ ਜੋੜ ਨੂੰ ਵਰਤ ਲਿਆ ਉਹ ਤਾਂ ਰਿਵਰਸ ਨਹੀਂ ਹੋਏਗਾ, ਪਰ ਉਹਦੇ ਅੰਦਰ ਦੇ ਆਉਣ ਵਾਲੇ ਫਰਦਰ ਇਨਫਲਮੇਸ਼ਨ, ਕਿਉਂਕਿ ਇਹਨੂੰ ਤਾਂ ਹਾਲੇ ਵੀ ਯੂਜ਼ ਕਰਨਾ ਨਾ, ਡੇਲੀ ਯੂਜ਼ ਕਰਨਾ ਨਾ, ਉਹਨਾਂ ਨਾਲ ਹੀ ਮੈਂ ਚੜ ਰਿਹਾ, ਉਤਰ ਰਿਹਾ, ਤੁਰ ਰਿਹਾ, ਫਿਰ ਰਿਹਾ, ਇਨਫਲਮੇਸ਼ਨ ਡੇਲੀ ਬੇਸਿਸ ਤੇ ਜਿਹੜੀ ਵੱਧਦੀ ਹੈ ਉਸਨੂੰ ਠੀਕ ਕੀਤਾ ਜਾ ਸਕਦਾ। ਲਿਮਿਟੇਸ਼ਨ ਆਫ ਦ ਫੰਕਸ਼ਨ ਆਫ ਦ ਜੁਆਇੰਟ, ਉਸਨੂੰ ਕੰਪਲੀਟਲੀ ਰਿਵਰਸ ਕੀਤਾ ਜਾ ਸਕਦਾ ਵਿਦਆਊਟ ਕੰਪਰੋਮਾਈਜ਼ਿੰਗ ਅਵਰ ਕਿਡਨੀ ਐਂਡ ਲਿਵਰ, ਐਂਡ ਦੈਟ ਇਜ਼ ਬਿਊਟੀ ਆਫ ਹੋਮਿਓਪੈਥੀ। ਤੇ ਇੱਥੇ ਇੱਕ ਹੋਰ ਚੀਜ਼ ਹੈ ਨਵੀਂ, ਇਹ ਨਹੀਂ ਹੈ ਕਿ ਜੇ ਗੋਡਿਆਂ ਦੀ ਦਰਦ ਹੈ ਤਾਂ ਹਰ ਗੋਡਿਆਂ ਦੀ ਦਰਦ ਦੇ ਮਰੀਜ਼ ਦੀ ਇੱਕ ਹੀ ਦਵਾਈ ਹੈ। ਨੋ, ਕਿਸੇ ਨੂੰ ਪੌੜੀਆਂ ਚੜ੍ਹਨ ਨਾਲ ਤਕਲੀਫ ਹੈ, ਕਿਸੇ ਨੂੰ ਸਿੱਧਾ ਚੱਲਣ ਨਾਲ ਤਕਲੀਫ ਹੈ, ਕਿਸੇ ਨੂੰ ਖੜਨ ਨਾਲ ਤਕਲੀਫ ਹੈ, ਕਿਸੇ ਨੂੰ ਵਿੰਟਰ ਚ ਤਕਲੀਫ ਹੈ, ਕਿਸੇ ਨੂੰ ਸਮਰ ਚ ਤਕਲੀਫ ਹੈ, ਕਿਸੇ ਨੂੰ ਬਰਸਾਤੀ ਦਿਨ ਚ ਤਕਲੀਫ ਹੈ। ਇਹ ਸਾਰੇ ਅੰਤਰ ਦਵਾਈਆਂ ਅਲੱਗ ਅਲੱਗ ਵੱਲ ਇਸ਼ਾਰਾ ਕਰਦੇ ਨੇ। ਐਂਡ ਐਜ਼ ਯੂ ਜਸਟ ਮੈਂਸ਼ਨ ਇਨ ਦ ਬਿਗਨਿੰਗ, ਵੀ ਵਰਕ ਔਨ ਥੋਰੋ ਅਸੈਸਮੈਂਟ ਆਫ ਦ ਕੇਸ, ਤੁਹਾਡੇ ਕੇਸ ਦੇ ਅੰਦਰ ਇਹ ਦਰਦ ਕਿੱਦਾਂ ਵੱਧਦਾ ਹੈ ਘੱਟਦਾ ਹੈ, ਐਂਡ ਆਫਟਰ ਦੈਟ ਅਸੈਸਮੈਂਟ ਦੈਟਸ ਵੈਨ ਵੀ ਪ੍ਰਿਸਕ੍ਰਾਈਬ, ਔਰ ਇਹ ਚੀਜ਼ ਰਿਵਰਸ ਕੀਤੀ ਜਾ ਸਕਦੀ ਹੈ।
3: ਸੋ ਬਿਲਕੁਲ, ਬਹੁਤ ਸਾਰੇ ਲੋਕ ਕਈ ਵਾਰ ਦਵਾਈਆਂ ਖਾ ਖਾ ਤੇ ਤੁਸੀਂ ਲੌਂਗ ਟਰਮ ਲੈਂਦੇ ਹੋ ਤਾਂ ਇਹ ਨਹੀਂ ਕਿ ਉਹ ਚੀਜ਼ ਨਹੀਂ ਠੀਕ ਹੁੰਦੀ, ਚਲੋ ਕਿਤੇ ਨਾ ਕਿਤੇ ਫਰਕ ਪੈਂਦਾ, ਬਟ ਪ੍ਰੋਬਲਮ ਇਹ ਹੈ ਕਿ ਤੁਹਾਡੇ ਹੋਰ ਬਾਡੀ ਦੇ ਜਿਹੜੇ ਔਰਗਨਸ ਨੇ ਉਹਨਾਂ ਨੂੰ ਕਿਵੇਂ ਨੈਗੇਟਿਵ ਇਫੈਕਟ ਪੈਂਦਾ। ਸੋ ਹੋਮਿਓਪੈਥੀ ਦਾ ਇਹੀ ਮੈਜਿਕ ਹੈ ਕਿ ਨੋ ਸਾਈਡ ਇਫੈਕਟਸ, ਐਂਡ ਅਗੇਨ ਜਿਵੇਂ ਪਰਮਿੰਦਰ ਜੀ ਸ਼ੇਅਰ ਕਰਕੇ ਹਟੇ ਨੇ ਕਿ ਰੂਟ ਕੋਜ਼ ਜਿਹੜਾ ਉਸਨੂੰ ਕਿਨੋ ਟ੍ਰੀਟ ਕੀਤਾ ਜਾਂਦਾ। ਸੋ ਨੰਬਰ 1 ਹੈ 647-856-2516, ਸੁਜੋਕ ਹੋਮੀ ਕਲੀਨਿਕ 647-856-2516, 647-856-2516। ਪਰਮਿੰਦਰ ਜੀ, ਥੈਂਕ ਯੂ ਸੋ ਮਚ।
4: ਥੈਂਕ ਯੂ ਸੋ ਮਚ ਨਵੀ,
3: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਕੀ ਸੁਣਾਈ ਯਾਰ ਤੁਹਾਨੂੰ ਹੁਣ, ਹਲਕੀ ਜੀ ਠੰਡ ਹੋ ਗਈ ਕਿ ਨਹੀਂ? ਕਿਆ ਬਾਤ ਹੈ, ਸੁਣਦੀ ਹੈ ਨਾ ਹਵਾ, ਫਿਰ ਹਵਾ ਕਿੱਦੀ ਕਿੱਦਾਂ ਦੀ ਹੈ ਪਤਾ ਕਰੀਏ ਥੋੜ੍ਹੇ। ਹੰਸ ਜੀ ਦੱਸਿਓ ਘਰਾਂ ਬਈ, ਚੱਲ ਰਹੀ ਹੈ ਫਿਰ ਸਿੱਲੀ ਸਿੱਲੀ ਸਿੱਲੀ ਹਵਾ ਕਿ ਨਹੀਂ? ਆਹਾ।

ਵੀਵਾ ਲੈਜੰਡਾਂ ਦੀ ਲੈਜੰਡ ਦ ਵਨ ਦੀ ਓਨਲੀ ਹੰਸ ਰਾਜ ਹੰਸ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ 18 ਸਪਤੰਬਰ ਨੂੰ ਇਸ ਆਉਣ ਵਾਲੇ ਫਰਾਈਡੇ ਨੂੰ ਹੰਸ ਰਾਜ ਹੰਸ ਲਾਈਵ ਇਨ ਟੋਰਾਂਟੋ ਲਿਵਿੰਗ ਆਰਟ ਸੈਂਟਰ ਪੰਜਾਬੀ ਵਿਰਸਾ ਰੇਡੀਓ ਦੇ ਸਾਡੇ ਸਿੰਘ ਹਰਜੀਤ ਜੀ ਕਰਵਾ ਰਹੇ ਨੇ ਵੀ ਹੰਸ ਜੀ ਦੀ ਇੱਕ ਬਹੁਤ ਹੀ ਪਿਆਰੀ ਸ਼ਾਮ ਅਤੇ ਵੈਨਿਊ ਐਸਾ ਚੁਣਿਆ ਹਰਜੀਤ ਜੀ ਕਮਾਲ ਹੀ ਕਰਤੀ ਹੈ ਇੰਨਾ ਸੋਹਣਾ ਵੈਨਿਊ ਹੈ ਇੱਦਾਂ ਦੇ ਗਾਇਕਾਂ ਲਈ ਬਣਿਆ ਵੈਨਿਊ ਸੋ ਲਿਵਿੰਗ ਆਰਟ ਸੈਂਟਰ ਫ੍ਰੀ ਪਾਰਕਿੰਗ ਹੋਵੇਗੀ ਸੋ 18 ਸਪਤੰਬਰ ਦਾ ਸ਼ੋਅ ਹੈ ਅਤੇ ਟਿਕਟਾਂ ਯਾਰ ਕਿਆ ਬਾਤ ਹੈ ਤੁਸੀਂ ਤਾਂ ਬਹੁਤ ਸਪੋਰਟ ਕਰ ਰਹੇ ਹੋ ਅਤੇ ਯੂਨੋ ਮੈਂ ਕਹਿੰਦਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਐਸੀ ਟਿਕਟ ਵਿਕੀ ਹੈ ਕਿ ਕਮਾਲ ਹੀ ਹੋਗੀ ਸੋ ਹਜੇ ਤੱਕ ਟਿਕਟ ਨਹੀਂ ਲਈ ਬਹੁਤ ਪਿਆਰੀ ਸ਼ਾਮ ਹੋਊਗੀ ਲੋਕਲ ਤੁਹਾਡੇ ਮਿਸਿਸਾਗਾ 'ਚ ਸ਼ੋਅ ਹੋ ਰਿਹਾ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ ਇਸ 18 ਤਾਰੀਕ ਨੂੰ ਇਸ ਫਰਾਈਡੇ ਨੂੰ ਟਿਕਟਾਂ ਲੈ ਲਓ ਯਾਰ ਟਿਕਟਾਂ ਦੀ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਤੁਸੀਂ ਜ਼ਰੂਰ ਪਰਿਵਾਰਾਂ ਸਮੇਤ ਆਓ ਕੋਈ ਹਸਬੈਂਡ ਵਾਈਫ ਨੇ ਤੁਸੀਂ ਆਓ ਕੋਈ ਬੋਏਫ੍ਰੈਂਡ ਗਰਲਫ੍ਰੈਂਡ ਨੇ ਤੁਸੀਂ ਆਓ ਯਾਰ ਦੋਸਤ ਨੇ ਤੁਸੀਂ 10-12 ਜਣੇ ਪਹੁੰਚੋ ਪਰਿਵਾਰ ਦੇ ਮੈਂਬਰ ਹੋ 5-7 ਤੁਸੀਂ ਆਓ ਬੱਚੇ ਬਜ਼ੁਰਗ ਸਾਰੇ ਪਹੁੰਚੋ ਬੜੀ ਪਿਆਰੀ ਸ਼ਾਮ ਬਹੁਤ ਕਮਾਲ ਦੀ ਪ੍ਰੋਡਕਸ਼ਨ ਸਾਊਂਡ ਅਤੇ ਸ਼ੋਅ ਐਸਾ ਹੋਊਗਾ ਕਿ ਤੁਸੀਂ ਯਾਦ ਰੱਖੋਗੇ ਕਿ ਯਾਰ ਹੰਸ ਜੀ ਨੂੰ ਦੇਖਿਆ ਸੀਗਾ ਸੋ ਕੋਈ ਵੀ ਜਾਣਕਾਰੀ ਲੈਣੀ ਆ ਸਿੰਘ ਹਰਜੀਤ ਜੀ ਨੂੰ ਕਾਲ ਕਰ ਲਓ 6474481000 6474481000 647-448-1000 ਜਾਂ ticketmaster.ca ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਸੁਣੀਏ ਫਿਰ ਬਾਕੀ ਤੁਸੀਂ ਕਹੋਗੇ ਨਵੀਂ ਯਾਰ ਇਹ ਹੁੰਦੀਆਂ ਆਵਾਜ਼ਾਂ

0: ਹਾਂ ਸੋ ਜ਼ਰੂਰ ਟਿਕਟਾਂ ਲੈ ਲਓ ticketmaster.ca ਇਸ ਫਰਾਈਡੇ ਨੂੰ ਹੰਸ ਜੀ ਲਾਉਣਗੇ ਰੌਣਕਾਂ ਤੁਸੀਂ ਜਿੱਥੇ ਕਿ ਇਹ ਗੀਤ ਸੁਣੋਗੇ ਬਾਕੀ ਯਾਰ ਹੰਸ ਜੀ ਦੇ ਕਿੰਨੇ ਮਕਬੂਲ ਗੀਤ ਨੇ ਹੈ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ ਦਿਲ ਟੋਟੇ ਟੋਟੇ ਹੋ ਗਿਆ ਦਿਲ ਚੋਰੀ ਸਾਡਾ ਹੋ ਗਿਆ ਅਤੇ ਬਸ ਲੈ ਲਓ ਟਿਕਟਾਂ ਠੀਕ ਹੈ ticketmaster.ca ਤੁਸੀਂ ਪਛਤਾਓਗੇ ਨਹੀਂ ਸਕਦੇ ਕਹੋਗੇ ਬੱਲੇ ਯਾਰ ਕਮਾਲ ਹੈ ਕਿ ਹੰਸ ਜੀ ਅੱਜ ਵੀ ਬਸ ਪੂਰਾ ਦਮ ਨਾਲ ਗਾਉਂਦੇ ਨੇ ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਪ੍ਰਦੀਪ ਭਾਜੀ ਨੂੰ ਯਾਦ ਰੱਖੋ ਤੁਹਾਡੇ ਕੋਈ ਵੀ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ 647-622-3203 647-622-3203 ਪ੍ਰਦੀਪ ਜੀ ਨੂੰ ਕਾਲ ਕਰੋ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦਾ ਕੋਰਨਰ ਪੈਂਦਾ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ 'ਤੇ ਤੁਸੀਂ ਜ਼ਰੂਰ ਪਹੁੰਚੋ ਕੈਲਡਨ ਦਾ ਯਾਰ ਲੀਡਿੰਗ ਗਰੋਸਰੀ ਸਟੋਰ ਹੈ ਮਾਰੋ ਗੇੜਾ ਅਤੇ ਵਧੀਆ ਡੀਲਾਂ ਡੂਲਾਂ ਲਓ ਜੌਬ ਜੌਬ ਜੌਬ ਕਿਹਨੂੰ ਚਾਹੀਦੀ ਹੈ ਜੌਬ ਯਾਰ ਕਿਹਨੂੰ ਨਹੀਂ ਚਾਹੀਦੀ ਨਵੀਂ ਸਾਰੇ ਕਹਿ ਰਹੇ ਆ ਕਿ ਜੌਬਾਂ ਜੇ ਅੱਜ ਕੱਲ੍ਹ ਦੋ ਵੀ ਹੋ ਜਾਣ ਤਾਂ ਫਿਰ ਵੀ ਘੱਟ ਹੈ ਸੋ ਸਿੰਪਲੀ ਇੰਡੀਅਨ ਵਾਲੇ ਹਾਇਰਿੰਗ ਕਰ ਰਹੇ ਆ ਇਹਨਾਂ ਨੂੰ ਡਿਸ਼ ਵਾਸ਼ਰ ਸਰਵਰ ਮੈਨੇਜਰ ਅਤੇ ਸ਼ੈਫ ਚਾਹੀਦੇ ਆ ਕਮਾਲ ਦੀ ਗੱਲ ਇਹ ਹੈ ਪੇ ਤਾਂ ਵਧੀਆ ਹੈਗੀ ਆ ਬੈਨੀਫਿਟ ਵੀ ਦੇਣਗੇ ਸੋ ਵਟਸਐਪ 'ਤੇ ਇਹਨਾਂ ਨੂੰ ਫੋਨ ਕਰ ਲਓ 905-794-8111 ਸਿੰਪਲੀ ਇੰਡੀਅਨ ਸਰਾਜ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਜ ਜੀ ਕੈਸੇ ਹੋ ਸਰ
1: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਆਪ ਬਤਾਈਏ
0: ਵਧੀਆ ਸਰ ਵਧੀਆ ਕਿਆ ਬਣ ਰਿਹਾ ਹੈ
1: ਬਸ ਮੰਡੇ ਆਪਕੇ ਲਈ ਬਿਜ਼ੀ ਹੋਗਾ ਅੱਜ
0: ਨਹੀਂ ਮੰਡੇ ਥੋੜਾ ਸਾ ਚਿਲ ਹੋਤਾ ਹੈ ਹਲਕੀਆਂ ਜਿਹੀਆਂ ਗੱਲਾਂ ਬਾਤਾਂ ਕਰੀਏ ਤੇ ਬੜੇ ਸੀਰੀਅਸ ਨਾ ਹੋਈਏ
1: ਹਾਂਜੀ ਹਾਂਜੀ ਹਾਂ ਸਹੀ ਗੱਲ
0: ਆਪਕਾ ਦਿਨ ਕੈਸੇ ਰਹਾ
1: ਬੜੀਆ ਥਾ ਅੱਜ ਸ਼ੁਰੂ ਮੇ ਸਲੋ ਥਾ
0: ਹਾਂ
1: ਏਕਦਮ ਸੇ ਸਾਰੇ ਕਲਾਇੰਟਸ ਆ ਗਏ
0: ਕਿਆ ਬਾਤ ਹੈ
1: ਹਮਾਰਾ ਐਸਾ ਹੋਤਾ ਕਿ ਹਮ ਸੁਬਹ ਵੇਟ ਲਾਈਕ ਕਰੋ ਨਾ ਜੈਸੇ ਜੋ ਵੀ ਬਿਜ਼ਨਸਮੈਨ ਹੋਤੇ ਹੈ ਉਨਕੋ ਕਹੀਂ ਨਾ ਕਹੀਂ ਸੇ ਮਤਲਬ ਜੈਸੇ ਉਨਕੇ ਅਗਰ ਪੂਰੇ ਨਾਲ 5 ਰੁਪਏ ਕਮਾਨੇ ਹੈ ਤੋ ਹਮੇ ਲਗਤਾ ਜੈਸੇ 12 ਵਜੇ ਤੱਕ ਦਿਹਾੜੀ ਨਹੀਂ ਬਣੀ 3 ਵਜੇ ਦਿਹਾੜੀ ਬਣੀ ਫਿਰ ਇੱਕਦਮ ਸੇ ਸਾਰੇ ਕਲਾਇੰਟ ਆ ਗਏ ਹੈ ਨਾ ਅਲੱਗ ਵੇਰੀਏਸ਼ਨ ਰਹਤਾ ਹੈ ਇਸ ਚੀਜ਼ ਮੇ
0: ਚਲੋ ਵੈਰੀ ਗੁੱਡ ਸਰ ਐਂਡ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਵੈਸੇ ਸਰਾਜ ਤਾਂ ਯਾਰ ਮਸ਼ਹੂਰ ਬੰਦੇ ਨੇ ਸਰਾਜ ਦਾ ਨਾਮ ਉਹ ਬਣ ਗਿਆ ਕਿਉਂਕਿ ਸਰਾਜ ਤੁਹਾਡਾ ਫਾਇਦਾ ਕਰਾ ਰਹੇ ਹੈ ਸਰਾਜ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਦੇ ਰਿਹਾ ਤਾਂ ਕਿ ਤੁਸੀਂ ਸਟੱਡੀ ਕਰੋ ਆਪਣੀ ਐਜੂਕੇਸ਼ਨ 'ਚ ਵਾਧਾ ਕਰੋ ਅਤੇ ਪੈਸਾ ਤੁਹਾਨੂੰ ਪੋਕਿਟ 'ਚੋਂ ਨਾ ਦੇਣਾ ਪਵੇ ਗਵਰਨਮੈਂਟ ਤੁਹਾਨੂੰ ਪੈਸਾ ਦੇਵੇ ਸੋ ਸਰਾਸ਼ ਆਲਵੇਜ਼ ਆਪਾਂ ਗੱਲਬਾਤ ਕਰਦੇ ਹਾਂ ਇਹ ਲੋਨ ਬਾਰੇ ਮੇਨ ਗੱਲ ਇਹ ਹੈ ਯਾਰ ਲੋਨ ਬਾਹਰ ਮਿਲਦਾ 8% 10% 15% ਵੀ ਕਈ ਲਈ ਜਾਂਦੇ ਆ ਜਿਹੜਾ ਲੋਨ ਤੁਸੀਂ ਲੈ ਕੇ ਦਿੰਦੇ ਹੋ ਕਿੰਨੇ ਕੁ ਪਰਸੈਂਟ 'ਤੇ ਲੈ ਕੇ ਦਿੰਦੇ ਹੋ
1: ਬਿਲਕੁਲ ਜੀ ਜੋ ਲੋਨ ਗਾਰੰਟੀ ਕੇ ਸਾਥ ਮਿਲਤਾ ਵੋ ਮਿਲਤਾ 8-10-12 ਪੇ ਜੋ ਮਤਲਬ ਬਿਨਾ ਗਾਰੰਟੀ ਕੇ ਮਿਲਤਾ ਵੋ ਤੋ ਆਪਕੋ ਪਤਾ ਹੈ ਕਿਤਨਾ ਹਾਈ ਪਰਸੈਂਟੇਜ ਮੇ ਮਿਲਤਾ ਰਾਈਟ
0: ਬਿਲਕੁਲ
1: ਤੋ ਇਸ ਲਈ ਯਹਾਂ ਪੇ ਬਿਨਾ ਗਾਰੰਟੀ ਕੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ ਤੋ 4000 ਸੇ 1,70,000 ਡਾਲਰ ਹਾਸਿਲ ਕਰੇ ਚਾਹੇ ਇਨਵੈਸਟ ਕਰੇ ਹਮਾਰੇ ਪਾਸ ਲੋਕ ਆਤੇ ਜੋ ਫਸੇ ਹੋਏ ਹੋਤੇ ਹੈ ਤੋ ਉਨਕਾ ਗੁਜ਼ਾਰਾ ਹੋ ਜਾਤਾ ਹੈ ਕੁਛ ਲੋਕ ਆਤੇ ਨਹੀਂ ਜੀ ਇਨਵੈਸਟ ਕਰਨਾ ਹੈ ਬੱਚੋਂ ਕੋ ਦੇਣਾ ਹੈ ਤੋ ਅਲੱਗ ਅਲੱਗ ਰੀਜ਼ਨ ਹੈ ਕਿਸੇ ਕਾ ਲੇਕਿਨ ਸਭ ਕਾ ਇੱਕ ਰੀਜ਼ਨ ਤੋ ਹੈ ਸਕਿੱਲ ਡਿਵੈਲਪ ਕਰ ਰਹੇ ਹੈ ਡਿਗਰੀ ਵੀ ਮਤਲਬ ਸਰਟੀਫਿਕੇਟ ਵੀ ਹਾਸਿਲ ਕਰਤੇ ਹੈ ਔਰ ਫੰਡਿੰਗ ਵੀ ਹਾਸਿਲ ਕਰਤੇ ਹੈ
0: ਅੱਛਾ ਇਹ ਲੋਨ ਇਹਦੀ ਕੋਈ ਤੁਹਾਨੂੰ ਆਪਣੇ ਘਰ ਦੀ ਗਾਰੰਟੀ ਪਰਸਨਲ ਗਾਰੰਟੀ ਐਸੀ ਕੋਈ ਗੱਲ ਨਹੀਂ
1: ਬਿਲਕੁਲ ਜੀ ਹੈ ਹੀ ਨਹੀਂ ਬੈਂਕ ਨਹੀਂ ਦੇ ਰਹਾ ਕੋਈ ਯਹਾਂ ਪੇ ਪੈਸੇ ਬੈਂਕ ਤੋਂ ਮਤਲਬ ਇਤਨੇ ਕਾਗਜ਼ ਸਾਈਨ ਕਰਾਤੇ ਔਰ ਫਿਰ ਮਤਲਬ ਮੁਸ਼ਕਿਲ ਹੀ ਹੈ ਬਟ ਯਹਾਂ ਪੇ ਲੋਕ ਆਤੇ ਹਮਾਰੇ ਪਾਸ ਉਨਕਾ ਐਨੂਅਲ ਲਗਤਾ ਹੈ ਉਨਕੇ ਬੱਚੋਂ ਕੇ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ 2-3 ਮਹੀਨੇ ਮੇ ਉਨਕੇ ਅਕਾਊਂਟ ਮੇ ਫੰਡਿੰਗ ਗਿਰ ਜਾਤੀ ਹੈ
0: ਕਿਆ ਬਾਤ ਹੈ ਸੋ ਦੇਖੋ ਕੋਈ ਗਾਰੰਟੀ ਨਹੀਂ ਕੋਈ ਕੈਚ ਨਹੀਂ ਤੇ 0% ਤੇ ਲੋਨ ਮਿਲਦਾ ਤੇ ਪਹਿਲੇ 2.5 ਇਅਰ 0% ਹੈ
1: ਬਿਲਕੁਲ ਜੀ 2 ਸਾਲ ਕਾ ਕੋਰਸ ਕਰਤੇ ਹੈ ਤੋ ਮਤਲਬ 0% ਹੈ ਉਸ ਟਾਈਮ ਪੇ ਵਿਆਜ ਹੈ ਹੀ ਨਹੀਂ ਮਤਲਬ ਵਿਆਜ ਔਰ 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ ਤਬ ਵੀ ਵਿਆਜ ਕੋ ਜ਼ਿਆਦਾ ਨਹੀਂ ਹੈ ਪੂਰੇ ਸਾਲ ਕਾ 2.5% ਹੈ ਔਰ 15 ਸਾਲ ਮੈਂ ਉਸੇ ਆਸਾਨ ਸੀ ਕਿਸ਼ਤ ਪੇ ਕਰਤੇ ਹੈ ਅਗਰ ਆਪਕਾ ਹਾਥ ਟਾਈਟ ਹੈ ਤੋ ਆਪ ਗਵਰਨਮੈਂਟ ਆਪਕਾ ਲੋਨ ਡੈਫਰ ਕਰ ਦੇਤੀ ਹੈ 1 ਸਾਲ 2 ਸਾਲ 3 ਸਾਲ ਵਿਦ ਇੰਟਰਸਟ ਐਸਾ ਲੋਨ ਇਸ ਲਈ ਮੈਂ ਕਹਿਤਾ ਹੂੰ ਕਹੀਂ ਨਹੀਂ ਮਿਲ ਸਕਤਾ ਆਪਕੋ ਕਾਲ ਹਮੇ ਅਭੀ ਕਰੇ ਆਫਿਸ ਆਏ ਅਸੈਸਮੈਂਟ ਕਰਾਏ
0: ਵੈਰੀ ਗੁੱਡ ਸੋ ਸਰਾਸ਼ ਬਹੁਤ ਸਾਰੇ ਲੋਕ ਸੋਚਦੇ ਯਾਰ ਇਸ ਤਾਂ ਕੰਮ ਕਰਦੇ ਹਾਂ ਸਾਡੇ ਕੋਲ ਤਾਂ ਜੌਬਸ ਨੇ ਜੇ ਅਸੀਂ ਸਟੱਡੀ ਕਰਨਾ ਕੋਰਸ ਕਰਨਾ ਕੀ ਸਾਨੂੰ ਇਨ ਪਰਸਨ ਜਾਣਾ ਪਵੇਗਾ ਕਿ ਸਾਨੂੰ ਜੌਬ ਤੋਂ ਟਾਈਮ ਆਫ ਲੈਣਾ ਪਵੇਗਾ, ਸੋ ਇਹ ਵੀ ਕਲੀਅਰ ਕਰ ਦੋ।
1: ਹਾਂਜੀ, ਹਮ ਨਾ ਆਸਾਨ ਕੋਰਸਿਸ ਮੇ ਹੀ ਡੀਲ ਕਰਤੇ ਹੈ। ਆਪਨੇ ਮਤਲਬ ਅਬ ਤੋ ਕਲਾਸਿਸ ਮੇ ਸੈਲਫ ਸਟੱਡੀ ਮਾਡਲ ਚੱਲ ਰਹਾ ਹੈ, ਸੈਲਫ ਸਟੱਡੀ ਕੋਰਸਿਸ ਹੈ ਹਮਾਰੇ ਪਾਸ। ਆਪਨੇ 20 ਘੰਟੇ ਲੌਗਇਨ ਕਰਨਾ ਹੈ, ਕਿਸੀ ਵੀ ਟਾਈਮ, ਰਾਤ ਕੋ, ਸਵੇਰੇ, ਸ਼ਾਮ ਕੋ, ਜੋ ਆਪਕੀ ਇੱਛਾ ਹੈ, ਹਫਤੇ ਮੇ 20 ਘੰਟੇ, ਦੈਟਸ ਇਟ, ਐਂਡ ਯੂ ਆਰ ਗੁੱਡ।
0: ਸਰ ਐਸੇ ਨਹੀਂ ਹੈ ਕਿ ਕੋਰਸ ਹੈ ਤੋ ਸਿਰਫ ਯੂ نو 12 ਸੇ 2 ਵਜੇ ਤੱਕ ਕਲਾਸ ਹੈ ਜਾਂ ਸਵੇਰ ਕੇ 10 ਤੋ ਯੂ نو 1 ਵਜੇ ਤੱਕ ਕਲਾਸ ਹੈ, ਕੋਈ ਟਾਈਮਿੰਗ ਨਹੀਂ ਹੈ।
1: ਅਬ ਇਹ 2 ਹਫਤੇ ਸੇ ਥੋੜਾ ਸਾ ਪੈਟਰਨ ਚੇਂਜ ਹੋਇਆ ਹੈ, ਕਲਾਇੰਟਸ ਇਹ ਚੀਜ਼ ਜ਼ਿਆਦਾ ਲਾਈਕ ਕਰ ਰਹੇ, ਜੋ ਆਪਣੇ ਹਿਸਾਬ ਸੇ ਉਸ ਲਾਈਕ ਲਾਈਕ ਕਰਤੇ ਰਹਤੇ, ਵੀਡੀਓਜ਼ ਦੇਖਤੇ ਰਹਤੇ, ਆਗੇ ਬੜਤੇ ਰਹਤੇ ਹੈ, ਫੰਡਿੰਗ ਵੀ ਆ ਗਈ ਔਰ ਈਜ਼ੀ ਹੋ ਗਿਆ ਅਬ, ਸੋ ਇਟਸ ਅ ਵੈਰੀ ਗੁੱਡ ਓਪਰਚੁਨਿਟੀ। ਆਪ 50,000 ਸੇ 1,17,000 ਹਾਸਿਲ ਕਰੇ, ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਫੰਡਿੰਗ ਆਪਕੋ ਜ਼ਿਆਦਾ ਆਤੀ ਹੈ।
0: ਵੈਰੀ ਗੁੱਡ, ਸੋ ਤੁਸੀਂ ਸਰਾਸ਼ ਨੂੰ ਕਾਲ ਕਰੋ, ਪੈਸੇ ਤੁਹਾਨੂੰ ਮਿਲ ਰਹੇ, ਨੰਬਰ ਹੈ 437-264-3175, 437-264-3175, 437-264-3175, 434-3164-6175। ਤੇ ਸਰਾਸ਼ ਅਗੇਨ, ਇਸਦੀ ਕੋਈ ਰਿਕੁਆਇਰਮੈਂਟ, ਕੋਈ ਐਲੀਜੀਬਿਲਟੀ ਦੇ ਵਿੱਚ ਕੀ ਕੀ ਆਉਂਦਾ ਹੈ, ਕੀ ਪ੍ਰੀ ਰੈਕੁਜ਼ਿਟ ਹੋਣਾ ਚਾਹੀਦਾ?
1: ਹਾਂਜੀ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਗਵਰਨਮੈਂਟ ਆਪਣੇ ਸਿਟੀਜ਼ਨ PR ਜਾਂ ਪ੍ਰੋਟੈਕਟਿਡ ਪਰਸਨ ਕੋ ਅਸਿਸਟ ਕਰਤੀ ਹੈ, ਕੋਈ ਏਜ ਲਿਮਿਟ ਨਹੀਂ ਹੈ। ਆਪ ਮੈਟਰਨਿਟੀ ਲੀਵ ਪੇ ਤੋ ਵੀ ਆਪ ਐਲੀਜੀਬਲ ਹੈ, ਔਰ ਕੋਈ ਏਜ ਲਿਮਿਟ ਨਹੀਂ ਹੈ, ਮਤਲਬ ਹਮਾਰੇ ਕਲਾਇੰਟ 75 ਇਅਰਸ ਤੱਕ ਕੇ ਹੈ, ਉਹ ਵੀ ਸਕਿੱਲ ਡਿਵੈਲਪ ਕਰ ਰਹੇ ਹੈ, ਤੋ ਇਸ ਲਈ ਆਪ ਪਿੱਛੇ ਨਾ ਰਹੀਏ, ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਯੂਜ਼ ਕਰਤੇ ਹੈ। ਔਰ ਲਾਈਕ ਮਜ਼ੇ ਕੀ ਬਾਤ ਇਹ ਕਿ ਆਪ ਕ੍ਰੈਡਿਟ ਕਾਰਡ ਔਰ ਰੀਫਾਈਨੈਂਸਿੰਗ ਕੇ ਚੱਕਰ ਮੇਂ ਨਾ ਪੜੇ, ਮਤਲਬ ਆਪ ਕਹਾਂ ਕਿਸੀ ਕੋ ਪਹਿਲੇ ਤੋ ਉੱਪਰ ਸੇ ਪੈਸੇ ਦੇਂਗੇ, ਫਿਰ ਨੀਚੇ ਅੰਡਰ ਦਾ ਟੇਬਲ ਪੈਸੇ ਦੇਂਗੇ, ਯਹਾਂ ਪੇ ਹਮਾਰੇ ਪਾਸ ਆਈਏ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 ਹੈ। ਆਜ ਵੀ ਜਬ ਮੈਂ ਆਫਿਸ ਮੇਂ ਥਾ ਤੋ ਮੈਨੇ ਆਵਾਜ਼ ਸੁਣੀ, ਅੰਦਰ ਸੇ ਆਫਿਸ ਸੇ ਆਵਾਜ਼ ਆ ਰਹੀ ਥੀ, ਇੱਕ ਅੰਕਲ ਕਹਿ ਰਹੇ ਥੇ ਸਿਮਰਨ ਕੋ, ਮੈਂ ਸਟਾਫ ਕੋ, ਕਿ ਹਮੇ ਸ਼ੁਰੂ ਮੇਂ ਹਿਚਕ ਥੀ, ਹਮ ਆਏ ਤੋ ਹਮੇ ਬੜਾ ਅੱਛਾ ਲਗਾ, ਆਪ ਅੱਛੇ ਲੋਗ ਹੋ, ਰਾਈਟ, ਤੋ ਬਾਅਦ ਮੇਂ ਆਪਨੇ ਵੀ ਯਹੀ ਕਹਿਣਾ ਹੈ, ਮੈਂ ਪਿੱਛੇ ਨਾ ਰਹੀਏ, ਕਾਲ ਕਰੇ, ਹਮਾਰੀ ਕਾਮ ਹੋਣੇ ਕੇ ਬਾਅਦ ਫੀਸ ਸਿਰਫ $199 ਹੈ, ਕੋਈ ਮਿੱਠੀ ਬਾਤ ਹੈ, ਚਲਾਕੀ ਚਲਾਕੀ ਹੈ ਹੀ ਨਹੀਂ ਇਸਕੇ ਅੰਦਰ ਕੋਈ। ਨੰਬਰ 437-264-3175, 437-264-3175, ਹੁਣੇ ਕਾਲ ਕਰੋ, ਹੁਣੇ ਕਾਲ ਕਰੋ, ਐਸਟੀਮੇਟ ਲਓ।
0: ਨੰਬਰ ਐਡਰੈਸ ਫਿਰ?
1: ਹਾਂਜੀ, ਨੰਬਰ ਹੈ ਜੀ 437-264-3175, 437-264-3175। ਆਫਿਸ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਰਡ, ਹਰਨ ਟਰੀ, ਡੈਰੀ ਪੇ, 6 ਬੰਦੇ ਆਪਕੇ ਲਈ ਕਾਮ ਕਰ ਰਹੇ ਸਰ, ਪ੍ਰੋਪਰ ਆਫਿਸ ਹੈ। ਔਰ ਇੰਪੋਰਟੈਂਟ ਬਾਤ, 16 ਕੋ ਬੈਚ ਸਟਾਰਟ ਹੈ, ਅਗਰ ਆਪ ਕੱਲ ਆਏਂਗੇ ਤੋ ਆਪ ਐਨਰੋਲ ਹੋ ਜਾਏਂਗੇ, ਨਹੀਂ ਤੋ ਆਪਕੋ 1 ਸੇ 1.5 ਮਹੀਨਾ ਵੇਟ ਕਰਨਾ ਪੜੇਗਾ, ਆਪਕਾ ਕਾਮ ਡਿਲੇ ਹੋਗਾ, ਫੰਡਿੰਗ ਲੇਟ ਆਏਗੀ।
0: ਵੈਰੀ ਗੁੱਡ, ਨੰਬਰ ਹੈ 437-264-3175, 437-264-3175, 437-264-3175। ਸਰਾਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਕਿਆ ਬਾਤ ਹੈ, ਚੱਕ ਤੇ ਫੱਟੇ ਸਰਾਸ਼ ਜੀ, ਵੈਰੀ ਗੁੱਡ।

ਵੇਵਾ ਯੂ ਆਲਰੇਡੀ ਨੋ ਕਿਆ ਬਾਤ ਹੈ ਵਧੀਆ ਯਾਰ ਚੀਮਾ ਬਾਈ ਮੁੰਡਾ ਜਦੋਂ ਸ਼ੋਅ ਕਰੂਗਾ ਨਾ ਜਿੱਥੇ ਵੀ ਕਰੂਗਾ ਭਰੂਗਾ ਜ਼ਰੂਰ ਇੰਨੀ ਗੱਲ ਹੈ ਕਿਉਂਕਿ ਪਤਾ ਲੱਗ ਜਾਂਦਾ ਯਾਰ ਬੰਦੇ ਦਾ ਕਿੰਨਾ ਫੈਂਡਮ ਕਿੰਨਾ ਕਰੇਜ਼ ਹੈ ਜਿਹਨੂੰ ਪੁੱਛੋ ਯਾਰ ਕਿਹਦਾ ਸ਼ੋਅ ਦੇਖਣਾ ਹਰੇਕ ਬੰਦਾ ਕਹਿੰਦਾ ਯਾਰ ਚੀਮਾ ਬਾਈ ਕਰ ਦੇਵੇ ਸ਼ੋਅ ਤਾਂ ਦੇਖਣ ਦੇਵਾਂਗੇ ਜ਼ਰੂਰ ਸੋ ਵੈਰੀ ਗੁੱਡ ਚਲੋ ਮੁੰਡਾ ਵਧੀਆ ਕੰਮ ਕਰਿਆ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ ਇੱਕੋ ਇੱਕ ਵਨ ਐਂਡ ਓਨਲੀ ਗਲੋਬਲ ਕੰਫਰਟ ਏਅਰ ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ ਗਲੋਬਲ ਕੰਫਰਟ ਏਅਰ ਵਾਲੇ ਫਰਨੈਸ ਬ੍ਰੈਂਡ ਨਿਊ ਲਗਵਾਓ ਬਹੁਤ ਵੱਡੇ ਵੱਡੇ ਰੀਬੇਟ ਯਾਨੀ ਕਿ ਪੈਸੇ ਤੁਹਾਨੂੰ ਵਾਪਸ ਮੋੜ ਰਹੇ ਨੇ ਸੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਅਤੇ ਟੀਮ ਨੂੰ ਕਾਲ ਕਰਨੀ ਹੈ ਤੁਸੀਂ 905-790-9080 905-790-9080 905-790-9080 ਦੇ ਉੱਤੇ ਗਲੋਬਲ ਕੰਫਰਟ ਏਅਰ ਨਾਲ ਤੁਸੀਂ ਗੱਲਬਾਤ ਕਰੋ ਅਤੇ ਫਿਰ ਤੋਂ ਜਾਣਕਾਰੀ ਦੇ ਦਈਏ ਬਈ ਘਰ ਆ ਰਿਹਾ ਡੇਰੀ ਹਰਨ ਟੇਰੀਓ ਡੇਰੀ ਹਰਨ ਟੇਰੀਓ ਤੇ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.